0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Seek Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

di pasir. Pan anumaan yo Abdul Guru Granth Sahib Sache Patshah Jindhi Pan Pavitar Khalpuri Anglai Apani Zendri Dhe Mere Hoi Kishawas जिस प्रवास की कीमत कोई संसार का पदार्थ नहीं तार सकता, उन्हें प्रवासों शब्दों के लिए श्री गुरु ग्रंथ साहिब जी के कथन का सहारा लेंगे, इलाही गुरबाणी का कीर्तन आपकी शरण का रिश जो कल गुरु बख्शीश नाल अपना विचार की है भगत अरदास जी महाराज पहला का उन्होंने पुरातन गुरु के युगों में जो धर्म सन उन्होंने का जिक्र किया के सत्युग में लोग दान पुण्य करते हैं, त्रेते में लोग यज्ञ के विश्वास करते हैं, द्वापर के अंदर केवी देवतियां पूजा आसन बनाया, ते इस कलयुग के अंदर सिर्फ एक परमात्मा के नाम की ही कीर्ति है। दूसरा वचन जो हम तक विचारा कि ये कुछ युगान की बात करके दर्शन वाले विद्वान पंडित मैनु एक गल समझा कि इस भारत आदर को किमें कर सकता जिस मनोरथ की आप संसार से आए हैं उस मनोरथ की प्राप्ति किमें हो सकती है जो जन्म मरण का ताना है आवागमन का चक्कर है खून की तेज की तरह भर के उन्हें खाली हो के फिर तुरते गया एक खून दिया चिंता का खेल कर मुके मैं दस फिलहाल के दर्शन किया जो कल चाहे उन्हें अपने अपने धर्म मुताबिक लोग करना भी यह कहता है कि ज्यादातर जोर उन्हें करना के उत्ते दिता जा रहा है पर फिर मैं एक दसो हम कि कहड़ा कर्म करिए जिसे साढ़े अंदर की बात सवाल नहीं हो सके अभी सोच सकिए बदना फिर नाम भजन की तो है कहते वेद पढ़ना है कुरान पढ़ना है ते पढ़ तो बाद की शंका ग्रस्त हो जाती है ਤੈਨੂੰ ਦੱਸ ਕਿਹੜਾ ਕਰਮ ਜਿਹੜੇ ਅੰਦਰ ਦੇ ਅੰਧਾਰ ਨੂੰ ਮਿਟਾ ਦੇ ਇਹ ਸਾਰੇ ਸਵਾਲ ਅੱਜ ਅੱਗੇ ਉੱਤਰ ਸ਼ੁਰੂ ਹੋਣੇ ਦੱਸ ਕਿਹੜਾ ਕਰਮ ਜਿਹਦੇ ਨਾਲ ਅੰਧਾਰ ਛੁੱਟੇ ਕਿਉਂਕਿ ਤੇਰੇ ਤਾਂ ਸ਼ੁਭ ਕਰਮਾਂ ਵਿੱਚੋਂ ਵੀ ਆਮ ਦੀ ਬਦਬੋ ਆ ਰਹੀ ਇਹਨਾਂ ਦਾ ਜ਼ਿਕਰ ਆਦੂਰ ਨੇ ਬਾਣੀ ਵਿੱਚ ਵੀ ਕੀਤਾ ਕਿ ਜਾਤ ਦਾ ज्ञान का ध्यान हर शास्त्र सिमर प्रज्ञान योग अभ्यास कर धर्मक्रिया सजग त्याग वन भक्ति क्रिया अन्य प्रकार के बोल रचना पुण्य दान सौम्य को रचना शरीर गाय सौम्य कर राति व्रत नियम करे बहु भांति नहीं तो राम नाम विचार नाम पूर्वक नाम जगिय एक बार सारे का जिक्र कर जो अभी कल विचार है तपस्या की क्षमता बढ़ी अनेक तपस्या करे अहंकार नर्क स्वर्ग उदय से अवसार महाराज किसी दान पुण्य से कर्म क्षमता में बदल गए जिन दस को केला कर्म जरा अंदर के अहंकार खत्म कर दे उस तो बाद गुरुदेव ने जिक्र किया तीर्थ नाम कहने के बाद तीर्थ के स्नान करने के तन की मैं उत्तर दी गई
پر اندر کی محنت اور شناخت کر کے بنا اتری. گردیو کے لیے ایک جنان اس طرح ہے کہ جنہیں مانو کی کہاوتی کو نربل دینی اسلام کرایا ہوگی بار چند کے ہاتھی آپ کے سر کے اوپر مٹی کے خاص گر پائے ہر کار کی خاص کی طرح ہوں آپ کے سوال کر کے اج بھگتی اگو اتر دے رہے ایک ساری بند خلافی ہو سکتی اس کے دل میں وچن کیا جو آپ لڑی شروع کرا کہ میں جب پرکاش رجنی جتا گپ جان سب سنتا آپ نے دسنا کہ جب پرم سات گرو کا ملاپ ہو جائے تو جہے کرم کانڈا تو خاصا کرنا چاہتے ہیں گرو کا ملاپ ہوئے جنہیں سورج چڑھے تو سورج کے پرکاش نال سورج کے چند رجنی کا رقم لگا رجنی جگہ دس کہ جنہیں رات کا انیلا اپنے آپ چلا جاتا ہے سورج چڑھ پڑے پرکاش ہو جائے ہنیرا گٹ جاتا ہے چاہے ساری دنیا کو پتا ہے جب گرو اپنے گیان کا دیوا پالتا ہے تو منوج کے اندر سے ہنیرے کو کرتا ہے سمر گرو یہ کر سکتا ہے. اب تھوڑا جا کشوتر کا یتن چھوڑ دیں پوتر رمضان صاحب جی میں پتا ہے گزری رات لڑی کشوت کر رہا ہے اس پدے جانا نے کچھ بار کے کام کا ذکر کیا جی مورتی پوجا کرنے والے سجن کہتے کچھ سرخیاں چیزیں مورتی دے جا کے سمرپن کر کام کے کام کا سکن کا مال دیش کا پرسن ہو جائے پوتر رمضان صاحب جی نے دیکھو جسے ترک کیا گیا کیول ترک میں خنڈن نہیں کیا صحیح مارگ بھی بچیا گیا ہوں آج کا صحیح رستہ دسن لگے جی کامنا کیندر کی بلا بند بلا کی وجہ کی پوتر رمضان صاحب کا دسن ہوا ہے کہ دیکھو عام طور پہ کرم کا لوگ اپنے اندر کو سوچیاں کرتی تھا باہر گو کا دھد چوکے رہے کہنے لگے کہ مورتی نوگ لوانا ہے تو بھائی صاحب یہ قدم پڑ رہے تو پنڈت سوچا کم تھا کہنے لگے دھد چوکے لے گئے تو پجاری کو کہہ دیتا ہے دھد بالکل سوچا بھگت جی کہ دھد سوچا نہیں جب گوالے نے یا گاہ کے مالک نے دھد چویا اس کو پہلے بچے نے کھانا پا کے دھد چویا ہندوستان پا کے سن اور دھد ادو ہی جھوٹا ہو گیا جب بچے کے پیچھوں گیا اس کو بعد تو کھڑے کو سن لے کے گیا کہ اس کے لیے مہاراج کہنے لگے تیرا کا ہاتھ باندھ کے لگا پر اس کھڑے پر سن کی سگندھی کا پورا پیسہ لے گیا سچ کے لیے فلو پورے کی دنیا کا پھر تو چاہتے پہ دریا کا پانی لیا تھا یہ پانی ایسا سوچا ہے کہ پانی کا پانی رہنے والے جیوا نے سوچا کر دیتا مچھلیاں جیوکا نے وہ پانی سوچا کر دیتا اس پورے نے جھوٹا کیتا پانی بچے نے جھوٹا کیتا دھد بچنے نے جھوٹا کر دیتا کہنے لگے یہ میری ماں میں تو دس میں کتوں فل لے کے آنا جنہ سچے گردان اپنی ہند کی پوجا کر سکتا اگلا بچہ کہ چندن لے آتا کہ چندن سجا ہے بھگت جی کہ چندن کا ادو چھوٹا ہو گیا جب وکیلے بیٹھے چپا نے چندن کی ڈانیاں نے اپنی جیت کے لال کٹیا اگے بچن کر دیں توپ دیتی پر توپ بعد دیتے ہو گئی پہلے تو توپ سگار والے چل دیا یہ سب کچھ جھوٹا ہو گیا دیکھو انہوں نے جی کھنڈن کیرتا میں بےتی کی انہیں راہ دیا کہ کھنڈن کیول کسی کے دھرم اوپر سات لار کا نہیں یہ صحیح مارگ دسن واسطے کیتا گیا حضور سچے پاتشاہ کے بچن کہ دونوں کا بچر ہے سنوں بگاڑو پھول پکڑ جب نیل بگاڑو مائی گوبند پوجا کرنا لے کر آؤں اپنا پھول اگروپ نہ پاؤں میرا اندر دیر ہے پلنگا بچ امرت بسن کے کنڈا تو دیپ نہیں دے رہا آٹا
کیسے پوچھ کر تیری داسا اگیو بچن کرتے تانا اور تم پوچھ رہا ہوں گر پرساد نرجر پا ایک گل شروع کرنی گر پرساد نرجر پا بچوں کو پھول پیدا کرنا ہے پانی پیدا کرنا ہے چکر پیدا کرنا ہے اس کام کا اپنا تن سے من کیوں نہیں پوجا دے رہے پتھر دیں سب کو یاد کر کے دے پوری مالی گئے کنو اپنا تن ملا سب کو میرا سدا سدا نہ آئے نہ جائے وہ اپنا جی پورک ہے سب میں رہا سمجھ مہاراج کہہ رہے ہیں کہ تن میں ارجن پوچھ رہا ہوں گر پرساد رنجن پاؤں پوجا ارجا آئے نہ چوری مہاراج میں کام پوجا نہیں ہوں گی تیری لوگ کرم کرم کر رہے ہیں کہہ رہے سب گرم بولی میری بند کلا کی ہو گئی ارجن نے ذکر کیا کہ جتنی دیر تک سات گرو کا ملاپ نہیں اتنی دیر تک پرماتما کے نال ملاپ نہیں ہو سکتا کیونکہ گرو سمرتھ ہے داس نے ایک طرح ارد کی تھی کہ تانتو گرنتھ صاحب کی پوتر قربانی سب تو زیادہ زور گر پرساد سے گر پرسادی سے گرو کی نظر سے دیتا گیا کیونکہ گرو کے اندر سمرتھ گرو تو بنا جیت کا آتم طور سے وکاس ہے جنہیں ابھی گرو گرنتھ صاحب کی بانی پڑھتے ہیں سات گرو کی پروارتا سات گرو کے کرم سات گرو کی بخشی ہر ایک گل کا ذکر کیا گیا گرو گرنتھ صاحب سے پہلا مہاراج جی کے بچنا چ پڑھی کہ گرو ہے کون سب گرو کون ہے سوامی سن سب کو پتا ہے کہ سارے تک سب گرو سرخ تر گئے سن سب کو پتا بانی گرو گرو ہے بانی بے بانی امرت سار جہاں ابھی گرودیو کے بچے پڑھ رہے ہیں کہ گرو شبد ہی سارا گرو ہے حضور نے پھر بانی گرو کے جڑے درش دسے انہوں نے پہلی بات یہ کہی ابھی گرو کے سوال ہوئی اپنے ایک بڑی ہوئی کہ جدو کوئی سات گرو کو جاتا ہے پہلی بات یہ کہ گرو کبھی بھی کسی کو کوئی مانگتا نہیں جڑا مانگتا ہے تن پدارتھ چیڑیا بھی آپ نے جگہ ہے سب چیڑے کو سب گرو سے گرو نہیں ہو سکتے پہلی گل کہ گرو داتا ہے دوسری گل کہ گرو تھن کا دھک ہے کوئی بھی گرو کو تن کا ہوا آ رہے سب گرو کچھ تب نے جو بندے دے اندر تھن دے دے تیسری بات کہ گرو ایک بلدے پر چراغ کی طرح ہے ہم کارن مٹان والے نے جو اج بھگتی نے چوری کا ذکر کیا پر گل کا چاند بھی ہے چاند آ گئے کہ خدیرا چلا جاتا ہے سب گرو ایک بردے پر دیپک کی طرح نہیں کہ جہاں گرو کی سو لے رہے سچ ایک اندروں کا گیان کا خدیرا رکھا جاتا ہے سب گرو نے امرت بانی سے بچی کہے کہ گر داتا گر ہر تاج گرو داتا ہے کیونکہ یہ میں تان کر چکے ہاں اگلے بھی دیکھتے ہیں گرو چیلیا سے نسبت کرتا ہے کہ جتنے بڑے کسی کے امیر چیلے اتنا بڑا گرو منیا جاتا جتنے کسی کے پیچھے زیادہ لوگ ان سب تو بڑے گرو منیا جاتا ہے میں بےتی کرا سب کے گھر اندر گرو کی پرواہ کری تم کو دان کرنے تو اپنی رچنا ایک تک شبد بدلے کہ بائیں چیلے لچن گول پیر کلائے پھر پھر اٹھ اٹھ راوا چاہتا ہے پائے لے کر لوگ اثر کر جائے روٹیاں تال پورے تال آم اٹھائے دھرتی نہ مہاراج کہہ لگے کوئی آنکھوں کیوں دیر والے سمے گرو گرنتھ صاحب کی پوتر بانی حضور کا ایک شلوک ہے اسی وہ شلوک پڑھ رہے ہیں گرودیو دھن گرو نانک صاحب کے امرت بچن ہے حضور نے اسے بخشش کی تھی ہے فرمایا کہ گر تیرتھ لائے منگل جائے تن کا پورن نہ لگی ہے پانی گرو مانتا نہیں گرو داتا ہے گر تیرتھ لائے منگل جائے تن کا پورن نہ لگی ہے پائے تان کھائے چرتوں دے دان کرا پچھان ہے بےتی کرا پہلا شبد کہ گرو داتا ہے کلے پدارتھ نہیں اپنے داتے کے ارتھ کرنے پدارتھ
پدار دیوہ پر سنتو گرنتھ صاحب کرپا کرتے ہیں کہ پدار دیوہ کیول نہیں سنتو داتا سن جی دان دیوہ اندر پتی کا دان دے تن پدار کا کوئی بندہ بھی سوار کے کسی دے سکتا ہے پر سر کے پربھو کے نام کا داتا کیول کمرا سب اس داتا پر ہے حضور نے تاہی بانی کیا گو داتا کو دیا کا اور اندر دیتا ہے گردی کو کیوں ہوئے امر پدارتھ نام کا من مانے سکھ ہوئے جہاں من گرو تک من جائے وہ اندر آپ سکھ ملتا اس تو آگے جو گرو کی پرواشا دیتی ہے اس کو منی صاحب کا پوتر پہ سرو کہ سات پتی کے لیے جانیا سب کچھ اس کا نام میں تھوڑا جا اس کر کے بھیجنا بھیجوا مان لیتا کیونکہ آج کی گرو گرنتھ صاحب جو سب سب سن کے ارتھ آپ اپنے کری جانے کے اپنے اپنے ڈیرے اپنے اپنے جگہ پر یوں کہہ رہے ہو کہ دانا گرو گرنتھ صاحب کیوں لکھے نہیں کہ جان اپنے گھر سے سن کے جان کے لوگوں اپنی جان دکھائی جائے سانسو جب شبد ہو جائے مت میں اپنے کسی گرو سے ارتھ کرنا پڑ گرمتی جب سانو شبد سے ارتھ کریں گے کہ سن سمرا سن گرو گرنتھ صاحب کے شبد کے چیتے کوئی شبد تو کر کے شبد ہوئے ہوئے گیان درج کرا کہ گرو کا دتا ہوا گیان مہاراج جی کا سات پرت جی جانے ہیں سات پرت اس کا نام جنہیں سات پرت کو آکال پرت کو جانے ہیں وہ ستگرو ہے اس کا سنگ سکھ اندر ہے ایک وہ جب گرو کی سنگت کر کے سکھ کا کال اتارا ہو جاتا ہے نام سہار ہونے دام اس کو اگے بڑھے جب گرو کو کل ملتا ان ویسے گرو کی جو انیک طریقے میں ملتی ہے گرو گرنتھ صاحب کی بانی کا پاٹ کر دی اج ہم لوگوں نے پانچ کے تانبے کی چھو کا ذکر کیا سورج چڑھے کے سنہرے کے جان کا ذکر کیا پڑے گی سب گرو انیک طریقے اندر اپنی چھو دے دے جی سکھمنی صاحب کا پتا ہے کہ گرو نے کوئی درشن کرے تو درشن رنگ بھی گرو کی چھو مل جاتی سپرشتا مل جاتی سبند لگتا ہے جب درشن کرتا ہے تو وہ اندروں بھی بخش گرو کی برتن لگ رہی ہے جب کوئی گرو کی سنگت بھی آ کے بیٹھتا ہے تو سنگت ویچ بھی گرو کی چھو ملتی ہے جب کسی سے گرو اپنی امرت درشٹی کرتا ہے ادو بھی بخش گرو کی چھو ملتی ہے جب ستگرو کے چرنوں میں سپرش کرتا ہے ادو بھی گرو کی چھو ملتی ہے سچ یہ جب گرو اپنا کسی گرمنتر شبد دینا ہے ادو گرو کی چھو ملتی ہے تو اس چھو میں کتنی طاقت ہے کہ گرو سپرش کرے منتر دے کے ایک عام بندے کو سنت کی پدوی بخش دینا ستگرو ارجن صاحب کے بچن کے شبد درشن پہلے منی یہ ستگرو کی سپرشتا ہے گرو کی چھو ہے کہ سب درشن گرو کے درشن نربل ہے جب سمراٹ گرو ملتا ہے تو وہ درشن بھیجو بھی چھو مل رہی ہے ہوں آپ کہ درشن کم گل جب شبد نہیں جا رہی ہے تو ادو من بڑے تیار ہو جائے بھی یہ درشن کی گل کم چلے بےتی کرن گرو گرنتھ صاحب کے شبد کی جب جاپ کرتا ہے وہ ابھیاس کرتا ہے سچ یہ اس شبد کے ابھیاس میں اس شبد کے جاپ میں ہی گرو نے درج ہے مہاراج جی کی بات بھی بہت ہے یہ شبد کی سپرش بھی جیتا سب درشن دیکھ پوری پرس چرن گت نربل بھی دوسرا جب گرو کے چرن کو سپرش کرتا ہے تو وہ اندر کی اوستھا وہ جیون کی ریت آپ کی نربل بن جاتی ہے یہ سپرشتا سب درشن دیکھ پوری پرتر چرن کا نربل ہی پیٹر سانگ سنگ دان کرا کے ساتھ سنگ جب کوئی گرو کی سنگت بھی جا کے بیٹھتا ہے تو وہ اندر سپرشتا ملتی ہے نام چلن لگ رہی ہے پیٹر سنگ رام گن روے پار رام کی در چڑھ سن کر بچن جب کوئی گرو کے بچن سن گئے کرنا آگانے وہ کن وہ اندر ترپت ہو جاتا ہے من سنتوش آسکت دیا نے پورا گر کے وہ جان کا منتر مہاراج نے امرت درشٹ دیکھے ہوئے سن جب شروع ہے یہ جن ابھیاس کو دیکھیے
कईयां नूं दर्शन करके दात मिलदी, कईयां नूं शब्द सुन के दात मिलदी, कईयां नूं चरण स्पर्श करके दात मिलदी, कईयां नूं गुरु दा गुरमंत्र शब्द मिलिया उहनां नूं दात मिलदी। हुण दौलतां दाई है उहदे सिर देखिया ते उहनूं देखण नाल ही अंदर दी बख्शिश मिलदी। सच्चे सच ने देखिया पर देखने का नहीं बनिया। जदों गुरु ने कीर्तन किया शब्द की चूं मिली तो सचन सच का अंदर तब्दील हो गई। कईयां बचन दे के तंतु नाम सह इस तरह कृपालता करते रहे, तंतु नाम सह बचन कर रहे हैं कि देखो गुरु तो बिना अंदर से कपाल किसे नहीं खुल रही। ये रब के घर की एक मर्यादा एक श्लोक है गुरु ग्रंथ है कि गुरु पूंजी पाप विवल, गुरु को चाबी है गुरु को पूंजी है। तो बंदे के अंदर जो संगल बचे पाप विवलता तक करेंगे वो तारे जिस पछमान के पैर मारे जाते संग्रह मारे कितने बंदे के अंदर। देखो ये बंधना के तारे के अंदर पर गुरु को पूंजी है गुरु पूंजी पाप विवल मन को का संसद नाम गुरु मन का आत्मा है और ना पूंजी हर किसी गुर को चाबी नहीं के अंदर देख के बाद खोल सके। मैं छोटी सी गुलाम देनी चाहूंगा कि थोड़ा जा टिकाऊ बन गए तो सतगुरु के शब्द के निदान समझ सके। गुरु अमरदास महाराज उन्होंने अपने जीवन का बहुत हिस्सा जोड़ा है ये कह सकते हैं कि कर्म का प्रतीत होया। उन्होंने अंदर भी भुख जरूर थी पर राह नहीं लगे जेड़ा रस्ता उन्होंने लग्या उस रस्ते से वो चल रहे। उन्होंने जो अपना कुल धर्म सी उसके मुताबिक वो हर साल तकरीबन गंगा स्नान करने वास्ते जाते। इतिहासकारों ने 19 को बार गंगा के स्नान का जिक्र किया। गंगा स्नान करते रहे पर सतगुरु को धार्मिक किया। गंगा स्थिरता कितना पर सच ये कि उन्होंने अंदर का उस टिकाव भी बनी। पर जब किसी ब्रह्मचारी सिर्फ एक ही कोई गल की वापस आंदा गंगा तो घर वापस आंदा कि आप जी का शरीर वडेरा हो चुका है तुम बचत बड़ी प्यारे करते हो पर मैं एक गल दसो तो गुरु का नाम की अजे मैं भारत हाँ यत्न कर लिया गुरु अजे लगा नहीं तो उन्हें इको गल जान लग्या कह लगे कि देखो थोड़े बचपन जवानी चली भी बुढ़ेपा आ गया कभी उसके रुकना नजर आता पा है कि अगे भी गुरु ने धारण किया कदों गुरु धारण करोगे तेरे जैसे बुरे का संगत करके साडा समा भी बर्बाद हो गया। इन्हें शब्द कह पर एक चोट बची। मैं बेनती करा गुरु की बख्शिश करना उन्होंने 19 साल के करीब तीर्थ स्नान किया पर जब धन गुरु अंगद साहब की बेटी बीबी अमृत सिर एक शब्द सुना मारू राज का शब्द की अमृत वेले दुर्ध जी ने मदानी बाई ने शब्द पढ़िया से उस शब्द दिया कुछ सुधा सुनिया से बाबा अमरदास के अंदर बहुत बड़ा विकास मिला। मैं साथी ने केवल तक इस बेनती करनी चाहता हाँ कि भावें कोई तीर्थ स्नान नहीं भावें कोई दान नहीं है भावें कोई जिन्नी मर्जी बार उसकी सेवा करता है मैं यही काम का गलत कह पर एक बेटी अंदर की तरक्की ता है जो बंदा अपना आपा गुरु को समर्पित करता है उसे तो बड़ा तरक्की है आत्मिक जीवन। एक शब्द से सुने उस शब्द से बोल सुनने था दीदी अमृत सिर्फ यही क्या देखा कि जो कुछ तो अपनी रचना तो गा रही है अक्सर तेरे कन्ना पैर में अर्चना भी समझ नहीं रही पर जो कुछ सुनया मेरे अंदर को बड़ा बड़ा धीर मिलया टिका मिलया। उस वक्त दीदी अमृत ने अमृत वेले के वचन कह कहने के पिता जी एक कोई आम किसी की रचना नहीं कानून नानक साहब सच्चे पातशाह जी का शब्द है। एक शब्द है कि करनी ताकत मन मसवाही बुरा भरा देख पै जो क्यों फिर चलाए तुम चलिए तो हम नानी अंत करें
چپ چپ کی بات رہا ہر نسرت تیرے گھن کر رہا جانی رہ جانی صبح جیسی کہیں پانی تیری کہنا کہ دیکھ تیرا زندگی کیوں نکلنی گئی ہے کہ اب دل سے رام جان سے جانی بنے ہیں ہر کہیں جیسی جان بڑھنا جائے یہ اخیر سے میرے ارد کیتے کہ کالا آلم بندے کا شریر ایک لوہار کی پتی ہے کہ سب سے ان کیول پرمان میں نہ لے نام تو بنا چیز کے بندہ کھانا ہے باندھا ہے پہنتا ہے پر بندگی کو بنا شریر کس طرح سبل ہے کہ بندے کا لوہار کی پتی کافی ہو یہ لوہار کی پتی ہے من کے لوہے کی طرح طرح کر چلی جاتا ہے سنیا سرکار کی اگ لگی ہے پاپاں کے کولے جوں جوں پہلے بھی اگ ہور پک دیے چنتا بھی چلی اس من لوہے کوٹ کے پکڑے کوئی پاسا بھی من کا چنتا نے سر تو بنا نہیں چلیا کی بنی کا من کا سر کے منور ہو چکا بس یہی گل کہی بیبی ہمروں نے ارد کر دیا اگو پریم کے آنسو آئے کہہ رہے کہ بیٹا جو کچھ یہاں اکثر کیا گیا مجھے یہ لگتا ہے کہ سمجھ کا میرے پاس من کر چکا ہے منور بن گیا یہاں ہوں کوئی بچا نہیں منور لوگ سب کچھ لوہے کو گھروں باہر کر سکتے ہیں ہوں ساری حالت یہ ہوگی کہ منور ورگا من پر اگے بجلی کمروں نے کیا نہیں دیتا جی ایک ادارن لوہے کی ضرورت ہے پتی کی ضرورت ہے چنتا کی ضرورت ہے چھڑے کوئی مانگی ہے پر چھڑے کوئی لوہے کو لوہار کروں بار سن دیتا ہے پر گرو کہتا ہے جب چھڑے کوئی بن سے اپنی امرت درشتی کرے وہ چھڑے کوئی بن کی گرمی اڑا دیتا وہ سونا اڑا دیتا ایک گرو کی کرامات حضور کے بچن نے کہ کایا آن من چلو گا پنچ ادم لا کے کولے پاس پڑے اوپر من چلیا سنی جنگل پیا منور سچ کرو جس من کا بالکل صحیح کر کوئی یقین نہیں کرتا پتر دیا برادری یقین نہیں کرتی پر گرو نانک صاحب کہتے ہیں تیرا من کن نکما ہو چکا ہے کوئی تیرے سے بھروسہ نہیں کرتا تہلے بھی گرو کو لا گرو کے شبد کی امرت درشتی تیرے سرے پر من بھی سونا بنتا ہے اس کو سمجھتا ہے مہاراج کہتے ہیں کہ کانا آج من چلو گا پنچ اگر لا رہی کوئی پاس پڑے اوپر من چلے گا سنی چند پہ پیا منور کنچن سے ہو گئے جی کوئی ملا چلے گا ایک نام امرت کو دے رہا ہے وہ نام درشت سے دے گا ایک نام امرت کی بوند گرو دے رہا ہے دیکھے کنچن بن سکتا جب بجلی امرو نے بچن کہے لیکن بابا امر داس جی کا بیٹا رو کے کئی تن اج دوپہر بھی میرے کنا سے آواز پوچھتی ہے ایسا سما لگ گیا اجے تک گرو والا نہیں سب گرو والا نہیں کہہ لگے گرو نانک صاحب کے گھر کی میرے دس پا دیتی میں انہوں نے ملنا جنہ کا شبد ہے اگو بجلی جی نے کیا کہ کہ وہ تو پرب کو پیارا کر رہے ان پتا پردیش کے اندر وراجمان ہے کھجور صاحب کی دھرتی جو بس پتا مل رہے کہہ لگے بیٹا چکر کے لے جائے بی پی امر بابا امر داس جی کھجور لے کے آئے کھجور صاحب جب کھجور پہنچے تھے میں صرف ایک دو بیٹیاں کرنی اس کر کے کہ گرو کی تو ملے تیر کسی نام کو کچھ نہیں کر سکتا جو گرو کی سو کر دی کرم کام کو کچھ نہیں کر سکتا جو گرو کا شبد کر رہا بات کی بھجنا کو کچھ نہیں کر سکتی جو کچھ گرو کی امرت درشتی کر رہی بابا امر داس لے کے جس روز کرنے کی امرت آپ گھر چلیں گے تن کو اندر صاحب انہوں نے دیکھا بیٹی آئی کہہ لگے بیٹا کیویں پتر دیتا پتا جی بابا امرداس جی کا ذکر کیا کہ وہ نہ آئے تھے حضور سچے پاس کا آپ اس کے اگے لہن واسطے چلے قرما چاہے پر جب کچھ گرو میرے لگے گا کہ رشتے دار نہیں چل رہا
ਇਸ ਖੂਨ ਦੇ ਵਿੱਚ ਉਹਦੀ ਸਾਰੀ ਜਿਹੜੀ ਸ਼ਬਦ ਦੇ ਵਿੱਚ ਵਿਭਾਗ ਦੀ ਗੱਲ ਵਿਚਾਰ ਦਾ ਰਿਸ਼ਤਾ ਪ੍ਰਵਾਨ ਹੈ। ਹਜ਼ੂਰ ਸੱਚੇ ਪਾਤਸ਼ਾਹ ਆਪ ਉੱਠ ਕੇ ਅੱਗੇ ਲੈਣ ਗਏ, ਪਰ ਮੈਂ ਆਪ ਕਹੂੰਗੀ ਕਿ ਪੁਰਨਾ ਚਾਹੀਏ ਇਸੇ ਕਰਕੇ ਗਏ, ਮੈਂ ਅਗਲੀ ਪੇਸ਼ੀ ਦੇ ਵਿੱਚ ਕਰਨੀ ਚਾਹਾਂ। ਜਦੋਂ ਅਸਰ ਲੈਣ ਗਏ ਬਾਬਾ ਅਮਰਦਾਸ ਬੈਠੇ ਨੇ, ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਉੱਠ ਕੇ ਖੜੇ ਹੋ ਗਏ ਬਾਬਾ ਅਮਰਦਾਸ, ਤੇ 25 ਸਾਲ ਗੁਰੂ ਅੰਗਦ ਦੇਵ ਤੋਂ ਵੱਡੇ ਬਾਬਾ ਅਮਰਦਾਸ, 25 ਸਾਲ ਵੱਡੇ, ਕਿਉਂਕਿ ਗੁਰੂ ਅੰਗਦ ਸਾਹਿਬ ਦਾ ਆਗਮਨ ਸਨ 1504 ਦਾ ਹੈ ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਗਮਨ ਸਨ 1479 ਦਾ 79। 25 ਸਾਲ ਵੱਡੇ ਨੇ ਤੀਸਰੇ ਗੁਰਦੇਵ ਛੋਟੇ ਗੁਰੂ ਅੰਗਦ ਸਾਹਿਬ ਜੀ ਨੇ, ਹੁਣ ਉਹਨਾਂ ਦਾ ਇੱਕ ਕੁੜਮਾ ਚਾਹੀਦਾ ਹੈ। ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਦੇਖ ਕੇ ਬਾਬਾ ਅਮਰਦਾਸ ਉੱਠ ਕੇ ਖੜੇ ਹੋ ਗਏ। ਤਾਂ ਗੁਰੂ ਅੰਗਦ ਸਾਹਿਬ ਉਹਨਾਂ ਨੂੰ ਗਲਵਕਤੀ ਵਿੱਚ ਲੈ ਕੇ ਆਪਣੀਆਂ ਦੋਨੋਂ ਬਾਹਾਂ ਖੋਲੀਆਂ ਕਿ ਆਪਣੇ ਗਲੇ ਦਾ ਗਮਾ ਆਪਣੀ ਗਲਵਕਤੀ ਵਿੱਚ ਲਾਵਾਂ। ਕਹਿੰਦੇ ਬਾਬਾ ਅਮਰਦਾਸ ਉਹ ਖੁੱਲੀਆਂ ਬਾਹਾਂ ਰਹਿ ਦਿੱਤੀਆਂ, ਕਰਾਰੇ ਵਿੱਚ ਨਹੀਂ ਆਏ। ਇਸੋ ਦਿਨ ਤਨ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਡਿੱਗ ਪਏ, ਰੋ ਪਏ ਤੇ ਇਹ ਗੱਲ ਕਿਹਾ, ਮੇਰੇ ਮਾਲਕ ਮੈਂ ਅੱਜ ਕੁੜਮਾਕਾਰੀ ਤੇ ਦੁਨੀਆਦਾਰੀ ਦਾ ਬਣਾ ਕੇ ਬਿਲਕੁਲ ਹੀ ਤੇਰੇ ਕਰਾਇਆ, ਇੱਕ ਮਨੂਰ ਤੇਰੇ ਘਰ 'ਤੇ ਆਇਆ ਹੈ, ਸੁਣਿਆ ਤੁਸੀਂ ਅੰਮ੍ਰਿਤ ਦ੍ਰਿਸ਼ਟ ਕਰੋ ਤੇ ਮਨੂਰ ਸੋਨਾ ਬਣ ਜਾਂਦਾ। ਮੈਂ ਮਨੂਰ ਆਇਆ ਹਾਂ, ਮੇਰਾ ਟਿਕਾਣਾ ਨਹੀਂ, ਤੁਸੀਂ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ 'ਚ ਪਾ ਦਿਓ। ਮੇਰੇ ਇਹੀ ਕਰਤੀ ਨਹੀਂ ਕਿ ਮੈਂ ਤੁਹਾਡੇ ਗਲੇ ਮਿਲ ਜਾਂ। ਇਹਨੂੰ ਕਵੀ ਸੰਤੋਖ ਸਿੰਘ ਉਹਨਾਂ ਸ੍ਰੀ ਗੁਰੂ ਪ੍ਰਤਾਪ ਸਿੰਘ ਇਸ ਤਰ੍ਹਾਂ ਲਿਖਿਆ ਹੈ, ਉਹ ਲਿਖਦੇ ਨੇ, ਲਾ ਸੰਬੰਧ ਸੰਸਾਰ ਤੋਂ ਫਿਰ ਸਭ ਤੋਂ ਸਾਡੇ ਕਰਕੇ ਖਰਾਬ ਸੰਸਾਰ ਦੀ ਤਾਂ ਦੇਖ ਕੇ ਗੁਰੂ ਅੰਗਦ ਸਾਹਿਬ ਉੱਠ ਕੇ ਖੜੇ ਹੋ ਗਏ। ਲਾ ਸੰਬੰਧ ਸੰਸਾਰ ਤੋਂ ਫਿਰ ਸਭ ਤੋਂ ਸਾਡੇ ਗਰ ਕਿਸੇ ਕੋ ਤਿਆਰ ਰਹੇ ਪੰਚੇ ਕਰ ਸਾਡੇ ਆਪਣੇ ਕਲਾਰੇ ਦੀ ਗਲਵਕਤੀ ਵਿੱਚ ਰਹਿਣ ਲੱਗੇ। ਕਹਿੰਦੇ ਉਸ ਵੇਲੇ ਹੋਇਆ ਕਿ ਚਰਨ ਗਏ ਸ੍ਰੀ ਅਮਰਦਾਸ, ਬਾਬੇ ਅਮਰਦਾਸ ਨੇ ਚਰਨ ਪਕੜ ਲਿਆ, ਗਲਵਕਤੀ ਵਿੱਚ ਨਹੀਂ ਗਏ, ਚਰਨ ਗਏ ਸ੍ਰੀ ਅਮਰਦਾਸ ਬੰਧਨ ਕੋਲ ਸਾਡੀ ਗਰ ਕਿਸੇ ਕੋ ਕੁਛ ਨਹੀਂ ਮਿਲੇ ਦਾਸ ਪਿਤਾਜੀ, ਕਿ ਮਾਨਸ ਮੈਂ ਗਲਵਕਤੀ ਵਿੱਚ ਗਲੇ ਲੱਗਣ ਵਾਲਾ ਨਹੀਂ, ਮੈਂ ਤਾਂ ਮਨੂਰ ਦਾ ਇਸ ਕਿਰਪਾ ਸਾਨੂੰ ਮੈਨੂੰ ਆਪਣੇ ਚਰਨਾਂ ਵੀ ਸਾਂਭ। ਮੇਰੀ ਬੇਨਤੀ ਹੈ ਆਪਣਾ ਆਪ ਮਾਰ ਦਿੱਤਾ, ਹੁਣ ਗੁਰੂ ਅੰਮ੍ਰਿਤ ਸਾਹਿਬ ਦੇ ਦਰਸ ਕਿੰਨੀ ਬਖਸ਼ ਕਰਦੀ ਹੈ। ਦੇਖੋ ਗੁਰੂ ਕੋਲ ਸਮਝਦਾ ਹੈ ਕਿ ਸੋਲਾਂ ਜਨਮਾਂ ਦੇ ਵਿੱਚ ਮਿਲਾਪਾ ਹੈ, ਅਸੀਂ ਦੇਖਾਂਗੇ ਅੱਗੇ ਥੋੜ੍ਹੇ ਇੱਕ ਦੋ ਮੈਂ ਪ੍ਰਮਾਣ ਜੋੜਦੇ ਸੀ। ਜਦੋਂ ਗੁਰੂ ਕੋਲ ਜਾਂਦਾ ਹੈ ਫਿਰ ਭਾਵਨਾ ਲੈ ਕੇ ਜਾਏ। ਹੁਣ ਦੇਖੋ ਗੁਰੂ ਕੋਲ ਜਾਣ ਦੇ ਆਪੋ ਆਪਣੇ ਤਰੀਕੇ, ਮੈਂ ਇਸ ਬੇਨਤੀ ਦੇ ਇੰਡੀਆ ਵੀ ਕਰਦੇ ਹਾਂ, ਕਿਤੇ ਕੋਈ ਸਮੁੰਦਰ ਦਾ ਕਿਨਾਰਾ ਆਪਣੇ ਜ਼ਿੰਦਗੀ ਸਮੁੰਦਰ ਹੈ ਤੇ ਸਾਰੇ ਬੰਦੇ ਸਮੁੰਦਰ ਦੇ ਕੋਲ ਇੱਕੋ ਪ੍ਰਿੰਸੀ ਵਾਲੇ ਚਲੀ ਜਾਂਦੇ। ਕੋਈ ਬੰਦਾ ਗਰਮੀ ਦੇ ਦਿਲ ਲੰਘੇ ਹੁੰਦੇ ਨੇ, ਕਹਿੰਦਾ ਚਲੋ ਸਮੁੰਦਰ ਵਿੱਚ ਨਾ ਹੀ ਚਲੀਏ, ਉਹ ਨਹਾਉਣ ਤੇ ਤੁਰ ਗਈ ਹੈ। ਕੋਈ ਕਹਿੰਦਾ ਚਲੋ ਵੀ ਕਿਨਾਰੇ ਨੂੰ ਮਾਂ ਕਰਾਂਗੇ ਪੈਰ ਕਰਾਂਗੇ। ਕੋਈ ਬੰਦਾ ਕਹਿੰਦਾ ਲਹਿਰਾਂ ਵਰਗੀਆਂ ਨੇ ਅੱਜ ਗੋਡੀ ਅੱਜ ਉੱਤੇ ਆਪਾਂ ਫੈਕਟਰੀ ਉਹਦੇ ਰਾਹੀਂ ਲਹਿਰਾਂ ਦੇ ਉੱਪਰ ਆਨੰਦ ਮਾਣਾ। ਇੱਕ ਐਸਾ ਹੁੰਦਾ ਹੈ ਜਿਹੜਾ ਸਿਰਫ ਸਮੁੰਦਰ ਵਿੱਚ ਚੁੱਬੀ ਮਾਰਦਾ ਹੈ ਤੇ ਕਿੰਨਾ ਕਿੰਨਾ ਸਮੁੰਦਰ ਦੇ ਵਿੱਚ ਸਮਾਂ ਰਹਿੰਦਾ ਹੈ ਤੇ ਉਹ ਡੂੰਘਾ ਡੁੱਬੀ ਮਾਰਦਾ ਤੇ ਅੰਦਰੋਂ ਖਜ਼ਾਨਾ ਲੈ ਕੇ ਬਾਹਰ ਆ ਜਾਂਦਾ। ਸਮੁੰਦਰ ਤੇ ਇੱਕੋ ਤੇ ਹਰ ਬੰਦਾ ਖਜ਼ਾਨੇ ਲੈਣ ਦੀ ਦ੍ਰਿਸ਼ਟੀ ਨਾਲ ਹੀ ਆਇਆ, ਹਰ ਬੰਦੇ ਦੇ ਅੰਦਰ ਦੀ ਸੋਚ ਆਪੋ ਆਪਣੀ ਹੈ, ਕੋਈ ਸੈਰ ਕਰਨ ਆਇਆ, ਕੋਈ ਲਹਿਰਾਂ ਦੇਖਣ ਆਇਆ, ਕੋਈ ਗੋਸ਼ਟੀ ਕਰਨ ਵਾਸਤੇ ਆਇਆ, ਕੋਈ ਬੰਦਾ ਜਿਹੜਾ ਉੱਥੇ ਕੇਵਲ ਲੋਕਾਂ ਦਾ ਮੌਜ ਮੇਲਾ ਦੇਖਣ ਆਇਆ, ਇੱਕ ਐਸਾ ਆਇਆ ਜਿਹੜਾ ਚੁੱਭੀ ਮਾਰਦਾ ਲੋਕਾਂ ਨੂੰ ਦਿਸਦਾ ਵੀ ਨਹੀਂ, ਖਜ਼ਾਨਾ ਲੈ ਕੇ ਆਪਣੇ ਘਰ ਨੂੰ ਤੁਰਦਾ। ਇਸੇ ਤਰ੍ਹਾਂ ਗੁਰਦੁਆਰੇ ਵੀ ਅੱਜ ਕੱਲ੍ਹ ਵਰਤ ਗਿਆ। ਮੈਂ ਜਦੋਂ ਸੱਚ ਦੇ ਵਿੱਚ ਕਹਿਣ ਲੱਗਾ, ਅੱਜ ਲੋਕ ਸਾਰੇ ਗੁਰੂ ਤੋਂ ਗੁਰੂ ਨੂੰ ਮੰਗਦੇ ਨਹੀਂ, ਹਕੀਕਤ ਕਿ ਗੁਰੂ ਕੋਲ ਗੁਰੂ ਨੂੰ ਮੰਗਣ ਹੁੰਦਾ ਹੋਵੇ ਬੰਦਾ ਤੇ ਇਹਦੀ ਜ਼ਿੰਦਗੀ ਕਿਉਂ ਨਾ ਫਲੀ ਜਾਏ। ਕੋਈ ਬੰਦਾ ਤਾਂ ਦੇਖਣ ਜਾ ਕੇ ਆਉਂਦਾ, ਚਲੋ ਦੇਖ ਕੇ ਪ੍ਰਬੰਧ ਕਿਸ ਤਰ੍ਹਾਂ ਦਾ ਚੱਲਦਾ ਹੈ। ਕੋਈ ਇਹਦੇ ਵਿੱਚ ਬੰਦਾ ਲੰਗਰ ਚੱਕ ਕੀ ਕੋਈ ਬਣਿਆ ਹੋਣਾ, ਦੇਖੋ ਸਾਡੀ ਸੋਚ ਆ।
स्वयं करके अंदर से चलो आज फलाना बंदा है सुनिए की बोल रहा है लेकिन सुन तो बात फिर उसकी मान करके नैतिकता भी माना और बारह भी दे उन्होंने जागरूक भी दी सोचना हुआ कोई बंदा जरा उसके देश में क्या करना है कोई कांग्रेस का चेक करना आ रहा है कोई प्रबंधन देखना आ रहा है कोई संगत बेचारे बंदे देखना आ रहे हैं पर इस भावना वाला होवे कि संगत में ज्ञान संगत में गुरु बनता है न गुरु ग्रंथ साहब के शब्द चुप्पी मारती है लोग कनारे तो कई साल रह के चले गए पर ले कुछ ना गया पर भावना वाला चुप्पी मारी और गुरु ग्रंथ साहब जो खजाना ले गया मस्ती रखना भी बात मस्ती रखन जवान मान जे गुरती दृष्टि रखन बन सच ऐसे गुरु में चुप्पी मारने वाले गुरु ने कह दिया कि ये पानी समुद्र है कि तू तो खुद भी समुद्र पदार्थों पर मेरे अंदर जा रखना कर्म पदार्थ बहुत आदर भरिया आराम वाणी गुरबाणी लग गए जिन्हें हर चढ़िया आराम गुरबाणी ला कर जिन्हें हर चढ़िया मनबोध रत्न अपारा हर नाम अतुल पाया तेरी भगत भरे भंडारा समुद्र बरोल शरीर हम देखिए समुद्र बरोल शरीर हम देखते हैं एक वस्त्र अमूल दिखाई गुरु को बिल को बिल गुरु है नाम तेरना पाए हम गुरु को जरूरत ज्यादा मैं बेनती करना शरीर कोई गुरु बंदे के अंदर चेंज कर दे जब अंदर चेंज होता है शरीर और चेंज है पर बंदे की दृष्टि तब्दील हो जाती है सतगुरु ने वाणी की एक बंदी को बड़े वचन बड़े वचन कह कबीर साहब का एक वचन है कबीर साता साचा सतगुरु मैं ले लिया शब्द जो पाया ये दो श्लोक होते हैं वाणी भी होता है शब्द भी होता है कहते मैंने सच्चा सतगुरु मिल गया कहते मेरे गुरु ने शब्द मेरे दिता उपदेश दिता मंत्र दिता कबीर सच्चा सतगुरु मैं ले लिया शब्द जो पाया एक शब्द की है एक शब्द मेरे प्राण बच गए बहुत जन्म एक अक्षर हर मन बस्त नानक होत के बाद एक शब्द की है एक अक्षर की है फिर इस किस्म के पिछले दिन विचार गुरु ग्रंथ साहिब के हजारा शब्द ने पर यह हजारा शब्दों को एक ही शब्द समाया जिसका ज्ञान हजारा भी समाया हुए जब कोई शब्द न जुड़ता है सब एक वो अलग धुनी वो एक शब्द से प्राणा मेरे समझ लग जाता वो एक अक्षर एक शब्द पत्नी के लिए कबीर साधन शब्द मैं मिलेगा शब्द जो बाया एक उन्हें एक शब्द दिता होया कि लाख की पॉइंट मिल गया इससे पढ़िया जमीन से मिल गया गुरु ने शब्द दिता अंदर की खाओ में मार के रख दी सतगुरु ने कृपा की थी सब से चरणा भी छूट बन सब जो भाया के लाख की पॉइंट मिल गया अगे है पढ़िया कलेजे से उसे कलेजे कलेजे भी सेज बह गया हूँ एक चोर का जो श्लोक है वह भी मैं नाल कह ही देना अगला श्लोक है कि गुरु का शब्द मिलता है पर प्यारे गुरु का घोषणा करनी कि तेरा अंदर ही बात की पोली बनिया पे गुरु का जरूरी अगला श्लोक है कबीर साचा सतगुरु क्या करे जो सिखा में तू अंधे एक ना लागी जो बात बजाई है खूब कबीर जी के शब्द का मैं एक बाण मारी एना अद्भुत की होया तब्दीली किया अगला श्लोक में तीसरा कह देना कबीर सतगुरु सूर में बाया बाण जो एक वो शब्द की बाया बाण जो एक लाख की मोहे घेर पड़ा परा करे तीर मारिया मैंने आजा गुरु ने जब शब्द का बाण मारिया इन्हें कलेजे ठीक होया मैं जमीन से दे दिया ते उस तो बाद खुद तीर ने अपना रंग दिखाया जब सामने शब्द का अंदर गया उस शब्द ने पहला काम की कीता मेरे इंद्रिया दर्शन कर दी हूं देखो जे ये अर्थ आप बाल की करा वो हो कहने का तीर का असर यह होया कि पहला मेरी जबान चली मैं गुंडा हो गया दूसरा तीर ने असर कीता
میری آنکھوں جو پانی کا سکے ہر وقت پیارے کو پکارا لوگ کہنے لگتا کمرا ہو گیا. تیسرا اثر نے جیتا میرے کان دونوں بند ہو گئے بڑے ہو گئے. چوتھا اثر نے جیتا ایسا تیر تیز ہی میرے دونوں پیروں میں پگڑے کر دیتے کہ نہ میں بول سکنا نہ سن سکنا نہ چل سکنا. گرو کے شب نے ایک گیتا گونگا گوا بابرا کمی گونگا ہوا بابرا بہرا ہوا کان پاؤں کے پگل پیا ماریا سب گروا کی گزا ہوئے اب مجھے چپ کر دی کہ گرو نے گوبیاں کر دیتا کن کھے بولے ہو گئے بابرا کھے ہو گیا پیرا پر پگلا کھے ہو گیا جی زبان سے رات بولتی تھی جنہ دوستوں کو اچھی دیکھا بھی نہیں انہوں نے رنگ کے نیا کرنے ہیں جنہ کے لیے نہیں ہوئے انہوں نے ہی بدنامی بندہ کر رہے انہوں نے پہلا کرنے کیا کہنا کہ اپنے سمان کے ٹکڑے دیتا ہوں بولنا کرتا انہوں نے نندیا والی گلتی تو بالکل کنگا کر دیا. ہوں مانی کی گل کہتا ہے کہ منا کس بندے کی نندیا کر چکا ہے. ایک بار داس نے بیساکھی سے ایک جگہ بنتی کی کئی سال پہلے جن کی ریت مریا ہے شری اکال تخت صاحب جی وہ بیس گرو گرنتھ صاحب کی بانی ہے بانی وہ آدھار ہے اس ریت مریا جو دسے ہے وہ ہے بنجی ماتر پر باقی گلان سے گرو گرنتھ صاحب جی جو سیکھنی وہ تھی سارے کو کتاب چاہے مریادہ تھا وہ سکھ کی تاریخ سکھ کون ہے یہ روزمرہ جیون کی سارے دھرم کے سنسکار کی باقی جب بھی گرو گرنتھ صاحب سے جڑیں گے سانوں اپنے آپ بتا کے ایک حصہ پچھوں مل رہے ہیں کہ جدھر سے گرو امرت درشتی کر کے خوب کی ملتی تبدیلی کی ہے. ہوں گرو گرنتھ صاحب کی بانی صبح بھی ارد کی تھی پرانے کام تو بچے نے بہت زور دیتا گیا جنوں اج کا سماج اج کا نوجوان ورگ کما کرو وہ آزادی کے نام سے رہ گئے پر گرو گرنتھ صاحب کے سدھانت منگ والے یہ گل یاد رکھو گرو گھر کے اندر سب تو پہلے بندے اپنے من سے قابو پاؤ لیے ہٹ کر کے نہیں جتنے پرماتما کا چنتن آ جائے گا اسے بادشاہ کا چنتن آپ کے نام نہیں چلا جائے گا. اس ایک ادارن دے دینا پچھلے سال میں وہ تصدیق میں بھی یاد رہ جاتا کہ کتنے کتنے کی ہو جاتا میں کہہ سکتے شریر کی چار دوڑا نے خاص کر بھوک پیاس تین چوتھی باشنا یہ بھوک ہے کہ جب بندے کو پیٹ کی بھوک لگے تو یہ کہ میں روٹی کا چیتا بلا دینا میں روٹی کی یاد نہیں کرنا ساری چیتا پرانے نال روٹی سے نہیں جانا بھوک نے نہیں مرنا سارے چیتا پران کے باوجود بھی شریر کمزور ہوا تو بھوک اندر پرگل ہو گئی بندہ کہ روٹی کا چیتا پرانتا پر کمزوری پر مار رہے پیاس لگی ہے پانی کا چیتا پڑھائے گا تو پانی کے چیتے پران کا گرمی بنی پیاس بندے کے اندر ختم کرے گی نیند آ جائے کہ بسترے کا چیتا بلا دیتا سارے بسترے نے چیتا بنایا نیند نے چڑھنا نہیں اس کو تک کہ بندہ اپنی گڈی ڈرائیو کر رہے ہیں اکا دنیا کے اندر سونا پہنا چیتنا سونا پہ چیتا بنایا نہیں بھوک لگی ہے کرم کرنا پڑے گا کھانا پڑے گا بولے پیاس لگی ہے تو کرم کرنا پڑے گا پانی پینا پڑے گا نیند آئیے کہ کرم کرنا پڑے گا سونا پڑے گا پر سچ یہ باسنا بندے اندر کسی بھی وقت کو پرمٹ ہوئے گرو چیتے کر رہے کہ باسنا کا اندر چیتا ہو جاتا ہے سچ لوگ کرم کرم تو بنا ہی بندے کام کر رہے ہیں. میری بیٹی سمجھ کتنے گرو چیتا آ جائے باسنا کا چیتا بنایا بڑے پیارے بچن بھائی صاحب اپنا بیٹے سن وہ کسی بندہ چوری کرتا کوئی کاغذ کا چوری کاغذ کا مجھے چتن ہو کے مجھے چوری کر رہے ہو دیکھتا کبے سجے تک دیکھتا نہیں نکی جی بڑک رکھتا ہے جب وہ چوری کر لگا انہیں سامان بن رہا تو ایک پروار کا کسی گرے آواز دے دیتی
उन्हें फूका नहीं मार देता, फूका ना मेरा ख्याल समझे उन्हें कई प्राणी सज्जनों से बता था और थोड़ा जब खम गया और थोड़ी लड़ने वाले दिन नाता मुझे कहना चाहिए वो बंदा मारा कर्म कर रहे हैं पर बात आवाज कहें कि वो खास काम लेने चोरी करता बचिया समान करके चला जाता है जब वो बंदा पाप कर तो है गुरु का शब्द के लिए करना भी पहले चाहते हुए पाप को जाने शब्द के साथ कबीर का तीसरे दिन है मैं कहिए सब जरूर अर्थ करने जाने दो गुरु कर की बाणी प्राय स्थान को बंदे ने बचन भी पूरे किए चार बच्चे प्रयत्न बच्चे क्रह के तन गुरु गोविंद सिंह जी ने अनंतपुर शहर की एक लड़ाई जब उनसे दुश्मन हरा के आए से डोड़ा हाथ चलाए डोड़ा लेके आए डोड़ा एक हाथ लगा दरबार में आए फिर महाराज जी ने इतना समाज किसी जगह के आए कि पूछा डोड़ा कहां से अभियान में डरना क्या महाराज के दुश्मन बीबिया की बेपत्ती कर देंगे किसे को बदला नहीं रह सकता ये अभ्यास की शादी है महाराज उस वक्त कहते वीर आके क्या कि जे एक बंदा गंदगी खलोता हुआ चित्र बंद है सिर्फ उसके बराबर गंदगी खलो के चित्र बंद करते मैं अपने पक्ष में ना पूछा जाए कि दुश्मन की बहु गंदगी देख के कह मेरी इज्जत हूं मैं पूरी है सिख ने मुंडिया ने भी पात्र कोई हाथ लगा एक कवि संतोष सिंह ने चार सत्रह को लिखते हैं कौन सिंगर गुरजे गुण खानी गुण खानी दल के गुणा की खान तहन को बोलते हैं कौन सिंगर गुरजे गुण खानी पटक सुख भुगवा की दुआनी सिख बदला में भला भी ना रहे गुर शास्त्र क्यों बढ़ हटा दे कहते कौन सतगुरु बोले इस मेरे हमने जानो पंथ पूछे ऐसे सुबह सुने कौन सतगुरु बोले इसे हम ने जानो पंथ पूछे नहीं अगर गति विचार पहुंचाऊ तंत्र काम करना चाहूं मैं पंथ चिंतन में डोबर नहीं आया मैं इस गुरु नानक के पंथ सब तो पूछा था उसी की जानते मानते हो देखो इशारा गुरु ग्रंथ साहब जरूर की बात करोगे मेरे एक प्रतीत मैं मन के अंदर बात करके कि गुरु ग्रंथ साहब के शब्द की नजर इन सुन लियो जिन्ना पाप पराए तन के कोल से जानता है गुरु ग्रंथ साहब के अंदर इतना पाप पराए मिलिया दोनों शब्द कटे हैं तुझे एक दो प्रमाण की लगे मन रे सोचा कौन सुमत है जिंदी गुरुदे पाल मन रे कौन सुमत है जिंदी पर धारा निंदिया रस रखे दोनों कटे पर धारा से निंदिया पर धारा निंदिया प्रत्यो राम भगत ने की सब मनीषा से की पत्नी के पर करे रूप ना देख है लेकर सांस की तैर संत बने ते महाराज जी ने अभी तो की करना सुने दोनों बराबर करना सुने दाम की निंदा सबसे जाने आप उसको बंदा एक गुरु ग्रंथ साहब तो तुम्हें निंदा चिंदा करें पढ़ाई हजूर ने क्या पढ़ाई की निंदा करना चूठी लाए अखबारी बेर पढ़ाई जो है गिरे करें चोरी बुरे आई महाराज चंद देख के तू पढ़ाई निंदा किस पढ़ाया तम क्यों समझ लिए गुरु ने पहला तीर मारिया कहने के तम कर अपनी जवान को गुड़िया कर किसी की निंदा पा दिया हूँ इसे सवाल होता है कि सच में तो सच कहिए तो मैं बेनती कर सच में मना ता सच गए खुद जे सच कमा लिया जे किसी को थले काम भी तू कहना मैं सच में सच कहना सच दो होंगे सच एक होंगे अपने बंदे का गुना देख के भी कहना कोई गल नहीं तो विरोधी जी तू मरी गलती देख के कहना लोगों को मैं सच बोलना तो आप से तन के अपने धन का सच भी लोग सामने बदल गया सच की परिभाषा एक पूरी सच दो झूठ नेता होंगे सच भी करिए नेता हो सच क्यों नहीं कोई क्यों दुनिया की जल गुरु ने पहला तीर मारिया क्यों दी उन्होंने गुंडा कर दिता यह मतलब वो बोलता नहीं यह मतलब यह कि तुम बोलना नहीं होता वो बोलता है सच एक बोलता गुरु की आवाज
گنگا کور بھاگا چلا ہو گیا, بیرا پورا کان کنڈا تو بڑا ہو گیا. کہنے لگے پانوں سے کنڈل پہ ماریا سب کچھ وہاں گرو نے کنڈل ماریا چینج کر دیتا اور اس کو کے بورڈ پر آ جاتے گرو گرنتھ صاحب میں تین سویے دو آپ تین کر دینا تھا. دیکھو جدو آپ بانی بنا دے تو کرنا تین ہی کرنا سی یہ کرا کے پھر گرو کا کرتا میرا خیال تو پریکٹیکل کر دیا. جی آپ ویسے بھی پریکٹیکل کرنے والے تو کسی کی ساری جیون جا کے گلا بنا دو. اگے یہ بھی پوچھا جانا کتنی لگا کی کما کرو نہ پوچھا تھا کتنی لگا کسی کو مانگے کتنا اب کیا کرنی چیز تو باقی ہے ویسے کام کر سمجھا کرنی نہیں کرنی کرنی تو کر کے کیا ہے تو سامنے کا باقی کیا باقی جو کیتا انہیں کہنا چار پر آپ اگر کر سبھی جاندار نے گوبند بجن میں کن بندے کا اندر تبدیل ہوئی. دیکھو شہید ہوئی ہو سکتا کئی بھی تبدیل ہوئی ہوگی چوکر کا جیون دیکھوں سے کون دیکھ کسی بڑی تبدیلی ہے. گرو گرنتھ صاحب پاٹھ صاحب نے بچن کیا کہ بندے کا تن ہوئی ہے جب گرو اندر وچار کی تبدیلی ہو جائے وچار جب آچار بن جاتے ہیں کلے وچار وچار آچار بنتے

ਸਤਿਗੁਰੂ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸੰਤ ਹੀ ਹੈ।

नानक रहण रजाई। आसा महला पहला, सोना वड्डा आखे सब कोई,

ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਆਓ ਸੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ, ਸੇ ਜਨ ਜੁਗਮਹਿ ਸੁਖ ਵਾਸੀ, ਸੇ ਮੁਕਤ ਭਏ।

ਆਸਾ ਮਹੱਲਾ ਪਹਿਲਾ ਛੇ ਤਾਰ ਛੇ ਗੁਰ ਛੇ ਉਪਦੇਸ਼ ਗੁਰਗੁਰ ਇੱਕੋ ਸਮੇਤ ਬਾਬਾ ਜੈ ਧਾਰ ਕਰਦੇ ਕੀਰਤ ਹੋਏ ਸੋ ਧਾਰ ਰਾਸ ਵਡਾਈ ਹੋਏ ਰਾਓ ਢੀਂਡੇ ਸੋਏ ਚੜਿਆ ਘੜੀਆਂ ਪਹਿਰਾਂ ਛੁੱਟੀ ਵਾਰੀ ਮਹਾਂ ਹੋਆ ਸੂਰਜੇ ਕੋਰ ਸਮੇਤ ਨਾਨਕ ਕਰਦੇ ਤੇ ਜਿੱਤੇ ਦੇਸ਼ ਰਾਜ ਕੁਮਾਰੀ ਮਹੱਲਾ ਪਹਿਲਾ ਸ੍ਰੀ ਗਗਨ ਮੈਂ ਸਾਲ ਰਾਮ ਚੰਦ ਦੀਪਕ ਬਣੇ ਸਾਰੀ ਕਾ ਮੰਗਲ ਜਨਕ ਮੋਤੀ ਰੂਪ ਮਲ ਆਨੜੋ ਪਵਨ ਚਬਰੋ ਕਰੇ ਸਗਲ ਬਨ ਰਾਏ ਬੁਲੰਤ ਜੋਤੀ ਐਸੀ ਆਰਤੀ ਹੋਏ ਸਭ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਦਾ ਜੰਤ ਤੇਰੀ ਰਾਉ ਸਹਿ ਸਭ ਨੈਣ ਨੈਣ ਨੈਣ ਹੈ ਤੋਏ ਪਾਉ ਸਹਿਸ ਮੂਰਤ ਨਾ ਏਕ ਤੋਹੀ ਸਹਿਸ ਪਦ ਵਿਮਲ ਨਾ ਨੇਕ ਪਦ ਗੰਧ ਵੈਣਾ ਸਹਿਸ ਸਭ ਗੰਧ ਵੇਦ ਚਲ ਸਮੋਹੀ ਸਭ ਮੈਂ ਜੋ ਜੋਤ ਹੈ ਸੋਏ ਚੰਗਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਜਿਸ ਭਾਵੈ ਸੁਆਰਤੀ ਹੋਏ ਹਰ ਚਰਨ ਕਵਲਨ ਪ੍ਰੰਗ

ਰਾਮ ਕਰੋਧ ਨਗਰ ਵਾ ਭਰਿਆ ਨਲ ਸਾਧੂ ਸੰਦਲ ਖੰਡਾ ਹੇ ਪੂਰਵ ਜਗਤ ਅਜਿਹੇ ਗੁਰ ਪਾਇਆ ਮਾਨ ਹਰ ਲੇਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਗੁਣ ਵੱਡਾ ਹੇ ਕਰ ਗੰਡਾਓ ਤੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਨ ਅੰਤਰ ਹੋ ਮੈਂ ਕੰਡਾ ਹੇ ਜਿਉ ਜਿਉ ਚਲਹੇ ਸੁਭੈ ਦੁਖ ਪਾਵਹੇ ਜਮ ਕਾਲ ਸਹਿ ਸੁਰ ਗੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਕੰਡਾ ਹੇ ਅਵਨਾਸੀ ਪੁਰਖ ਪਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਗ ਰਾਗ ਵੱਡ ਵੱਡਾ ਹੇ ਜਨ ਨਾਨਕ ਨਾਮ ਅਦਾਰ ਠੀਕ ਹੈ ਹਰ ਨਾਮੇ ਹੀ।

ਅਗ ਬਚਨ ਸਹਿਲਾ ਹੌਦ ਕਟ ਜਨ ਨਾਰੀ ਮਾਨ ਗੁਰਮਨ ਕਾਲ ਸਵਾਰੀ ਰਹਾਉ ਏ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਦੇ ਅੰਨੀ ਜਿਸ ਜਗਾ ਕੀਆ ਵਹਿ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਰਿਹਾਜ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਲੋ ਫੇਰਾ ਅੰਤਰ ਜਾਮੀ ਪੁਰ

0: केळबोदी रंगीली धरती दे वसनीक श्रोतियो, तुसीं इह प्रोग्राम FM रेडियो CISK 94.3 तों सुन रहे हो। यह प्रोग्राम गुरद्वारा साहिब वैष्णव सिंह सभा विलियम्स लेक तों प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसीं सानूं सुझाव दिंदे रहोगे। साडे स्टूडियो दे टेलीफोन नंबर तां आप जी नूं पता ही है, जे नहीं तां ओह वी लिख लो जी। एरिया कोड 250-392-3074 अते फैक्स नंबर एरिया कोड 250-392-3075।
1: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Jiyo Gaudi Gwari Mahala Tija Satgur Mile Bad Paag Sanjog Gaudi Gwari Mahala Tija Gaudi Aagya Gwari Jati Hai ਤੀਜੇ ਸਤਿਗੁਰੂ ਜੀ ਕਿਰਪਾਲਤਾ ਕਰ ਰਹੇ ਹਨ। ਸਤਿਗੁਰ ਮਿਲੇ ਵਡ ਭਾਗ ਸੰਯੋਗ ਹਿਰਦੈ ਨਾਮ ਨਿਤ ਹਰ ਰਸ ਭੋਗ ਜਿਨ੍ਹਾਂ ਦੇ ਵੱਡੇ ਭਾਗ ਹੈ ਕਿ ਸੰਯੋਗੀ ਕੋ ਕਰਮ ਨੂੰ ਸਤਿਗੁਰੂ ਜੀ ਮਿਲਦੇ। ਇਹ ਕੱਲ੍ਹ ਦੀ ਵਿਚਾਰ ਸਰਵਨ ਕੀਤੀ ਹੈ। ਅੱਗੇ ਪਾਤਸ਼ਾਹ ਕਿਰਪਾ ਕਰਦੇ ਮਹੱਲਾ ਤੀਜਾ ਗੌੜੀ ਵੈਰਾਗਣ ਅਕਬਰ ਬਾਦਸ਼ਾਹ ਨੂੰ ਬੇਨਤੀ ਕਰਨ ਤੇ ਜਦੋਂ ਹਿੰਦੂਆਂ ਅਤੇ ਮੁਸਲਮਾਨਾਂ ਨੇ ਸ਼ਿਕਾਇਤ ਕੀਤੀ, ਇਹਨਾਂ ਨੇ ਆਪਣਾ ਜੁਦਾਈ ਧਰਮ ਚਲਾ ਲਿਆ ਅਤੇ ਅਕਬਰ ਨੇ ਮਹਾਰਾਜ ਨੂੰ ਬੇਨਤੀ ਕੀਤੀ ਵੀ ਆਪ ਕਿਰਪਾ ਕਰੋ ਕਿ ਇਹਨਾਂ ਦੀ ਦੁਬਿਧਾ ਮਿਟ ਜਾਵੇਗੀ ਅਤੇ ਆਪਣੇ ਜਿੱਥੇ ਜਾਣਾ ਸੰਗਤ ਦਾ ਭਲਾ ਹੀ ਕਰਨਾ ਹੈ। ਸਤਿਗੁਰ ਸੱਚੇ ਪਾਤਸ਼ਾਹ ਤੀਰਥ ਯਾਤਰਾ ਕਰਦੇ ਹੋਏ ਹਰਿਦੁਆਰ ਗਏ ਅਤੇ ਪੰਡਤਾਂ ਨੇ ਇੱਥੇ ਪ੍ਰਸ਼ਨ ਕੀਤੇ ਹੈ ਕਿ ਬੇਸੰਸਕ੍ਰਿਤ ਬਾਣੀ ਸੀ, ਵੇਦ ਸ਼ਾਸਤਰ ਗ੍ਰੰਥ ਸੀ ਅਤੇ ਫਿਰ ਤੁਹਾਨੂੰ ਇਹ ਗੁਰਮੁਖੀ ਵਿੱਚ ਬਾਣੀ ਉਚਾਰਨ ਦੀ ਕਿਉਂ ਲੋੜ ਪਈ? ਅਤੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦਾ ਭੁਲੇਖਾ ਦੂਰ ਕਰਨ ਲਈ ਕਿਰਪਾ ਕਰਦੇ ਬਾਬਾ ਤੋਂ ਐਸੇ ਪਰਮ ਕਿਰਪਾ ਜੀ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਜਿਹੜੀ ਬਾਣੀ ਉਹ ਭਰਮ ਦੀ ਨਿਵਿਰਤੀ ਕਰਨ ਵਾਸਤੇ ਕਿਰਪਾ ਕੀਤੀ ਹੈ। ਜੈਸੀ ਧਰਤੀ ਉੱਪਰ ਮੇਘਲਾ ਵਰਸਤ ਹੈ ਕਿਆ ਧਰਤੀ ਨੂੰ ਅਤੇ ਪਾਣੀ ਨਾਲ ਹੀ ਕਹਿੰਦੇ ਜਿਸ ਤਰ੍ਹਾਂ ਇੱਕ ਤਰੀਕਾ ਆ, ਰੀਤੀ ਆ, ਮਰਜ਼ਾਦਾ ਆ ਕਿ ਜਿਸ ਵਕਤ ਧਰਤੀ ਉੱਤੇ ਬਦਲ ਮੀਂਹ ਬਰਾਉਂਦੇ ਅਤੇ ਜਿਤਨੀ ਵੀ ਸ੍ਰਿਸ਼ਟੀ ਹੈ ਲੋਕ ਹੈ ਬੜੇ ਖੁਸ਼ ਹੁੰਦੇ। ਪਾਤਸ਼ਾਹ ਕਹਿੰਦੇ ਅਸੀਂ ਪੰਡ ਤੋਂ ਤੁਹਾਨੂੰ ਪੁੱਛਦੇ ਹਾਂ ਕਿ ਕੀ ਧਰਤੀ 'ਚ ਅੱਗੇ ਪਾਣੀ ਹੈ ਨਹੀਂ, ਜੇ ਧਰਤੀ ਵਿੱਚ ਪਾਣੀ ਹੈ ਤਾਂ ਫਿਰ ਉਹ ਪਾਣੀ ਹਰਿਆਵਲ ਕਿਉਂ ਨਹੀਂ ਦੇ ਰਿਹਾ, ਹਰਾ ਭਰਾ ਕਿਉਂ ਨਹੀਂ ਕਰ ਰਿਹਾ ਬਨਸਪਤੀ ਨੂੰ? ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ ਬਿਨ ਪੱਗਾ ਵਰਸਤ ਫਿਰਾਈ। ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਜ਼ਮੀਨ ਦੇ ਥੱਲੇ ਪਾਣੀ ਤਾਂ ਹੈਗਾ, ਇਹ ਗੱਲ ਪ੍ਰਤੱਖ ਹੈ, ਪਰ ਉਹ ਜਿਹੜਾ ਪਾਣੀ ਹੈ ਪੱਗਾ ਮੈਨੇ ਪੈਰਾਂ ਤੋਂ ਮੇਰਾ ਨੂੰ ਕਿਉਂ ਧਰਤੀ ਵਿੱਚੋਂ ਆਪਣੇ ਆਪ ਤੋਂ ਨਿਕਲ ਨਹੀਂ ਸਕਦਾ? ਪੀਣ ਵਾਸਤੇ ਪਾਣੀ ਕੱਢਣਾ ਹੋਵੇ ਤਾਂ ਬੜੇ ਯਤਨ ਕਰਨੇ ਪੈਂਦੇ ਆ। ਪੁਰਾਣੇ ਜ਼ਮਾਨੇ ਖੂਹ ਪੱਟਦੇ ਸੀ, ਫਿਰ ਹਲਟ ਆਦਿਕ ਦਾ ਸਮਾਨ ਲਿਆਂਦਾ, ਫਿਰ ਬੋਲ ਜੋੜੇ ਅਤੇ ਫਿਰ ਉਹ ਕਦੇ ਪਾਣੀ ਨਿਕਲਦਾ ਸੀ। ਉਹਦੇ ਨਾਲ ਤਾਂ ਥੋੜ੍ਹੀ ਬਹੁਤ ਫਸਲ ਜਿਹੜੀ ਹੈ ਹਰੀ ਭਰੀ ਹੁੰਦੀ ਸੀ। ਅਤੇ ਹੁਣ ਬੱਦਲਾਂ ਦਾ ਇਹ ਹੈ ਵੀ ਜਿੱਥੇ ਮੀਂਹ ਵਰ ਜਾਂਦੇ ਆ ਸਾਰੀ ਧਰਤੀ ਨੂੰ ਹਰਾ ਭਰਾ ਕਰ ਦਿੰਦੇ ਆ। ਇਸ ਤਰ੍ਹਾਂ ਇੱਕ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਆ ਮਹਾਰਾਜ, ਜਿਹੜੀ ਤੁਹਾਡੀ ਸੰਸਕ੍ਰਿਤ ਬਾਣੀ ਹੈ ਉਹ ਜਿਵੇਂ ਧਰਤੀ ਦੇ ਥੱਲੇ ਪਾਣੀ ਹੈ, ਉਹਨੂੰ ਪ੍ਰਾਪਤ ਕਰਨ ਲਈ ਬੜੇ ਯਤਨ ਕਰਨੇ ਪੈਂਦੇ ਆ। ਇਸ ਤਰ੍ਹਾਂ ਜਿਹੜੀ ਸੰਸਕ੍ਰਿਤ ਆ, ਪਹਿਲਾਂ 12 ਸਾਲ ਤਾਂ ਵਿਆਕਰਨ ਦੇ ਗ੍ਰੰਥ ਪੜ੍ਹੇ, ਲਘੂ ਕੌਮ ਦੀ ਹੈ, ਮੱਧ ਕੌਮ ਦੀ, ਸਿਧਾਂਤ ਕੌਮ ਦੀ, ਇਸ ਤਰ੍ਹਾਂ ਹੋਰ ਵੀ ਹੈ। ਫਿਰ ਜਿਹੜੇ ਵੇਦ ਆ ਉਹ ਸੰਸਕ੍ਰਿਤ 'ਚ, ਹੁਣ ਇਹਨਾਂ ਨੂੰ ਪੜ੍ਹ ਕੇ ਲਾਭ ਤਾਂ ਉਹ ਹੀ ਲੈ ਸਕਦਾ ਜਿਹੜਾ ਪਹਿਲਾਂ ਇੰਨਾ ਸਮਾਂ ਪਹਿਲਾਂ ਵਿਆਕਰਨ ਪੜ੍ਹੇ, ਫਿਰ ਇਹਨਾਂ ਗ੍ਰੰਥਾਂ ਨੂੰ ਪੜ੍ਹੇ, ਫਿਰ ਇਹਨਾਂ ਦੇ ਅਰਥ ਸਿੱਖੇ। ਇਸ ਵਾਸਤੇ ਜਿਹੜੀ ਸੰਸਕ੍ਰਿਤ ਬਾਣੀ ਹੈ ਇਹਨੂੰ ਪੈਰਾਂ ਤੋਂ ਦੇਣਾ ਪਿਆ, ਅਤੇ ਜਿਹੜੀ ਅਸੀਂ ਗੁਰਮੁਖੀ ਬਾਣੀ ਆਚਾਰੀ ਹੈ ਉਹ ਬੱਦਲਾਂ ਦੇ ਪਾਣੀ ਵਾਂਗੂ ਸੌਖੀ ਹੈ। ਜਿੱਥੇ ਵੀ ਕੋਈ ਰਹਿ ਰਿਹਾ ਇਸ ਬਾਣੀ ਨੂੰ ਪੜ੍ਹ ਵਿਚਾਰ ਕੇ ਆਨੰਦ ਜਿਹੜਾ ਲਾਭ ਸੁੱਖ ਪ੍ਰਾਪਤ ਕਰ ਸਕਦਾ, ਅਤੇ ਬੱਦਲਾਂ ਦੇ ਪਾਣੀ ਵਾਂਗੂ ਇਹ ਸ਼ੁੱਧ ਗੁਣਾਂ ਦੀ ਹਰਿਆਵਲਤਾ ਨੂੰ ਪੈਦਾ ਕਰਨ ਵਾਲੀ। ਸੰਸਕ੍ਰਿਤ ਤੋਂ ਪੜ੍ਹਨਾ ਜਾਣਾ ਕੇਵਲ ਮਹਿਮਾ ਨਾਮ ਪਛਾਣਾ ਹੈ, ਤਾਂ ਤੇ ਸਤਿਗੁਰ ਸ੍ਰੀ ਮੁੱਖ ਬਾਣੀ ਰਚ ਦੀਨੀ ਲੋਕਨ ਗਤ ਜਾਣੀ। ਬਾਬਾ ਤੂੰ ਐਸੇ ਪਰਮ ਸਿਪਾਹੀ, ਬਾਬੇ ਅਮਰ ਰਹੇ ਪੰਡਿਤ ਜੀ ਸੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਨੇ ਬਾਣੀ ਰਚੀ ਹੈ, ਉਹ ਬਾਣੀ ਇਸ ਪ੍ਰਕਾਰ ਨਿਸ਼ਚਾ ਕਰਕੇ ਬੱਦਲਾਂ ਦੇ ਪਾਣੀ ਨੂੰ ਸੌਖਿਆਂ ਹੀ ਭਰਮ ਨੂੰ ਦੂਰ ਕਰ ਦਿੰਦੀ ਹੈ। ਕਹਿੰਦੇ ਵੇਦ ਬਾਣੀ ਜਿਹੜੀ ਹੈ ਇਹ ਤਾਂ ਈਸ਼ਵਰ ਦੀ ਰਚਨਾ ਹੈ, ਅਤੇ ਗੁਰਮੁਖੀ ਜਿਹੜੀ ਮਨੁੱਖਾਂ ਦੀ ਬੋਲੀ ਹੈ। ਪਾਤਸ਼ਾਹ ਕਿਰਪਾ ਕਰਦੇ ਨੇ, ਜੋ ਕੁਛ ਫਰਕ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਧੀ ਰਹਾਓ। ਕਹਿੰਦੇ ਜਿਸ ਨਿਰੰਕਾਰ ਨੇ ਇਹ ਕਹਿੰਦੇ ਵੇਦਾਂ ਦੀ ਬਾਣੀ ਰਚਨਾ ਕੀਤਾ, ਸੋਈ ਕੋਈ ਹੈ ਰੇ, ਉਹੋ ਹੀ ਕੋਈ ਜਿਹੜਾ ਨਿਰੰਕਾਰ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰ ਹੋਇਆ, ਅਤੇ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਧਾਰ ਕੇ ਕੀ ਬਾਣੀ ਉਚਾਰੀ ਹੈ। ਕਹਿੰਦੇ ਕਿ ਜਿਹੜੀ ਵੇਦਾਂ ਦੀ ਬਾਣੀ ਉਚਾਰਨ ਕਰਕੇ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ, ਇਸ ਤਰ੍ਹਾਂ ਗੁਰਮੁਖੀ ਬਾਣੀ ਪੜ੍ਹਨ ਕਰਕੇ ਪਰਮਾਤਮਾ ਜੀ ਦੀ ਆਸ ਮਾਉਂਦਾ। ਅਤੇ ਪੰਡਿਤ ਕਹਿਣ ਲੱਗਾ ਪਰਮਾਤਮਾ ਅਤੇ ਸਾਰੇ ਪਰਿਪੂਰਨ, ਅਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਕਿਉਂ ਧਾਰਿਆ, ਪਾਤਸ਼ਾਹ ਨੇ ਬਾਬਾ ਤੋਂ ਐਸੇ ਭਰਮ ਚੁਕਾ। ਕਹਿੰਦੇ ਸਾਡੇ ਬਾਬੇ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਅਵਤਾਰ ਹੋਣ ਵਿੱਚ ਇਸ ਤਰ੍ਹਾਂ ਜਾਣ ਕੇ ਤੁਸੀਂ ਜਿਹੜਾ ਭਰਮ ਇਹਨੂੰ ਚੁਕਾ ਦਿਓ, ਦੂਰ ਕਰ ਦਿਓ। ਜੈਸੇ ਧਰਤੀ ਉੱਪਰ ਮੇਘ ਦਾ ਵਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾ, ਜਿਸ ਤਰ੍ਹਾਂ ਇਹ ਗੱਲ ਹੈ ਵੀ ਧਰਤੀ ਦੇ ਮੇਘ ਦਾ ਮੈਨੂੰ ਬੱਦਲ ਵਰਦਾ ਫਿਰ ਰਿਹਾ ਕਿ ਧਰਤੀ ਪਾਣੀ ਹੈ, ਜੇ ਧਰਤੀ ਪਾਣੀ ਹੈ ਅਤੇ ਪਰ ਜਿੰਨੀ ਕੁ ਹਰਿਆਲੀ ਬੱਦਲਾਂ ਦਾ ਪਾਣੀ ਦਿੰਦਾ ਉੱਨੀ ਹਰਿਆਲੀ ਧਰਤੀ ਦਾ ਪਾਣੀ ਨਹੀਂ ਦਿੰਦਾ। ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸ ਹੈ, ਮੈਨੂੰ ਪੱਗਾ ਵਰਸ ਪਰਾ ਜੀ, ਜਿਸ ਤਰ੍ਹਾਂ ਧਰਤੀ ਦੇ ਵਿੱਚ ਜਿਹੜਾ ਪਾਣੀ ਪ੍ਰਤੱਖ ਹੈ ਪਰ ਉਹ ਪਾਣੀ ਪੈਰਾਂ ਤੋਂ ਦੇਣਾ, ਬੱਦਲ ਭਾਵੇਂ ਪੈਰਾਂ ਤੋਂ ਦੇਣਾ ਫਿਰ ਵੀ ਸਾਰੇ ਹੀ ਵਰਖਾ ਕਰਦੇ ਫਿਰਦੇ, ਇਸ ਤਰ੍ਹਾਂ ਪਰਮੇਸ਼ੁਰ ਭਾਵੇਂ ਸਾਰੇ ਵਿਆਪਕ ਆ ਪਰ ਉਹ ਪ੍ਰਗਟ ਹੋ ਕੇ ਜੀਵਾਂ ਨੂੰ ਆਨੰਦ ਨਹੀਂ ਦਿੰਦਾ। ਇਸ ਵਾਸਤੇ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਰਗੁਣ ਸਰੂਪ ਧਾਰ ਕੇ ਪ੍ਰਗਟ ਹੋ ਕੇ ਇਹ ਨਾਮ ਰੂਪੀ ਜਲ ਦੀ ਵਰਖਾ ਕਰਦੇ ਆ, ਔਰ ਹਰ ਜਗ੍ਹਾ ਆਪਣਾ ਪਵਿੱਤਰ ਉਪਦੇਸ਼ ਦੇ ਕੇ ਸਾਰਿਆਂ ਨੂੰ ਨਿਹਾਲ ਕਰ ਦਿੰਦੇ। ਇਸ ਵਾਸਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਹੋਣਾ ਸਫਲ ਹੈ। ਪੰਡਿਤ ਕਹਿਣ ਲੱਗਾ ਕਿ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇਵਤਿਆਂ ਦਾ ਅਵਤਾਰ ਹੈ ਜਾਂ ਕਿਸੇ ਹੋਰ ਦੇ ਆ? ਮਹਾਰਾਜ ਸੱਚੇ ਪਾਤਸ਼ਾਹ ਨਿਰਣਾ ਕਰਦੇ, ਜੋ ਕੁਛ ਕਰਤ ਹੈ, ਜੋ ਕੁਛ ਕਰਤ ਹੈ ਸੋਈ ਕੋਈ ਹੈ ਰੇ ਕੈਸੇ ਜਾਏ ਸਮਾਧੀ ਰਾਮ। ਕਹਿੰਦੇ ਜਿਹੜਾ ਨਿਰੰਕਾਰ ਪਰਮੇਸ਼ਵਰ ਆ, ਜਿੰਨਾ ਸੰਸਾਰ ਉਹੀ ਪੈਦਾ ਕਰਦਾ, ਉਹੀ ਪਰਮਾਤਮਾ ਧੰਨ ਗੁਰੂ ਨਾਨਕ ਦੇਵ ਜੀ ਦਾ ਸਰੂਪ ਹੈ। ਔਰ ਜਿਸ ਤਰ੍ਹਾਂ ਪਰਮਾਤਮਾ ਦੀ ਉਪਾਸ਼ਨਾ ਕਰਨਾ ਜੀਵ ਉਹਦੇ ਵਿੱਚ ਭੇਦ ਹੋ ਜਾਂਦਾ, ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਉਪਾਸ਼ਨਾ ਕਰਨਾ ਇਹ ਜਿਹੜਾ ਜੀਵ ਆ ਇਹ ਪਰਮੇਸ਼ਵਰ ਦੇ ਵਿੱਚ ਅਭੇਦ ਹੋ ਜਾਂਦਾ, ਕਿਉਂਕਿ ਪਰਮੇਸ਼ਵਰ ਅਤੇ ਗੁਰੂ ਨਾਨਕ ਸਾਹਿਬ ਦੋ ਨੇ ਇੱਕ ਸਰੂਪ ਹੋ ਗਏ, ਕਿਉਂਕਿ ਗੁਰੂ ਸਾਹਿਬ ਨੇ ਸਰਗੁਣ ਅਤੇ ਨਿਰਗੁਣ ਇੱਕ ਰੂਪ ਕਰਕੇ ਮੰਨਿਆ, ਅਤੇ ਸ਼ਬਦ ਵੀ ਜਿਹੜਾ ਆ ਉਸੇ ਦਾ ਹੀ ਰੂਪ ਹੈਗਾ ਇਸ ਵਾਸਤੇ, ਅਤੇ ਉਹਦੇ ਤਿੰਨੇ ਸਰੂਪ ਆ, ਬਾਣੀ ਵੀ ਉਹਦਾ ਸਰੂਪ ਆ ਅਤੇ ਨਿਰਗੁਣ ਰੂਪ ਵੀ ਹੈ, ਸਰਗੁਣ ਰੂਪ ਵੀ ਹੈ, ਉਹ ਆਪੇ ਹੀ ਸਾਰਾ ਕੁਛ ਕਰ ਰਿਹਾ ਹੈ। ਇਸ ਵਾਸਤੇ ਜੋ ਕਿਸ਼ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਜ ਰਹਾਓ। ਇਸ ਵਾਸਤੇ ਜਿਹੜਾ ਜੋ ਕੁਝ ਕਰ ਰਿਹਾ, ਸੰਸਾਰ ਨੂੰ ਪੈਦਾ ਕਰ ਰਿਹਾ, ਉਹ ਪਰਮੇਸ਼ਰ ਕਰ ਰਿਹਾ, ਉਹ ਹੀ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਜੀ ਦਾ ਰੂਪ ਸੰਸਾਰ 'ਤੇ ਪ੍ਰਗਟ ਹੋਇਆ। ਜਿਵੇਂ ਉਹਦੀ ਉਪਾਸ਼ਨਾ ਕਰਨਾ ਜੀਵ 'ਚ ਭੇਦ ਹੋ ਜਾਂਦਾ, ਇਸ ਤਰ੍ਹਾਂ ਮਾਰਗ ਦੀ ਉਪਾਸ਼ਨਾ ਕਰਨਾ ਉਹਦੇ ਵਿੱਚ ਸਮਾ ਜਾਂਦਾ। ਹੁਣ ਅੱਗੇ ਉਹ ਜਿਹੜਾ ਪ੍ਰਸੰਗ ਆ ਪਹਿਲੇ ਅਰਥ ਦੇ ਮੁਤਾਬਕ ਇਹ ਜਾਰੀ ਹੋਇਆ। ਕਹਿੰਦੇ ਬਾਣੀ ਵਿੱਚ ਕੀ ਕੁਝ ਕਥਨ ਕੀਤਾ, ਕਹਿੰਦੇ ਇਸ ਬਾਣੀ 'ਚ ਨਿਰੰਕਾਰ ਪਰਮੇਸ਼ਰ ਦੀ ਜਿਹੜੀ ਸ਼ਕਤੀ ਉਹ ਦੱਸੀ, ਇਸਤਰੀ ਪੁਰਖ ਹੋਏ ਤੈ ਕਿਆ ਹੋਏ ਕਰਮ ਕੁਮਾਰ, ਇਸਤਰੀ ਪੁਰਖ ਉਹ ਫਿਰ ਜਦੋਂ ਛਾਤੀ ਜੁਦਾ ਹੋ ਜਾਂਦੇ ਆ ਫਿਰ ਉਹ ਬੱਚੇ ਬੱਚੇ ਪੈਦਾ ਕਰਨੇ ਰੂਪੀ ਜਿਹੜੇ ਕਰਮ ਕਮਾਉਂਦੇ ਆ, ਕਮਾ ਸਕਦੇ ਆ ਕਹਿੰਦੇ ਨਹੀਂ। ਕਹਿੰਦੇ ਪਰਮਾਤਮਾ ਦੀ ਆਪਣੀ ਤਾਕਤ ਹੈ ਜਿਹੜਾ ਰਕਤ ਦਿੰਦੇ ਮਿਲਾਪ ਤੋਂ ਬੱਚੇ ਬੱਚਿਆਂ ਦਾ ਸੁੰਦਰ ਸਰੀਰ ਬਣਾ ਦਿੰਦਾ, ਕਿਉਂਕਿ ਹੁਣ ਕਈ ਐਸੇ ਹੈ ਉਹਨਾਂ ਨੂੰ ਮਾਰੇ ਔਲਾਦ ਦਿੰਦਾ ਹੀ ਨਹੀਂ, ਅਤੇ ਜੇ ਬੰਦੇ ਦੀ ਚਤਰਾਈ ਨਾ ਮਿਲ ਜਾਏ ਤਾਂ ਫਿਰ ਉਹ ਬੇਔਲਾਦੇ ਕਿਉਂ ਰਹਿੰਦੇ। ਕਹਿੰਦੇ ਉਹ ਜਿਹੜੇ ਬੱਚੇ ਬੱਚੀਆਂ ਉਹ ਵੀ ਉਹਦੀ ਸੱਤਾ ਨਾਲ ਹੀ ਪ੍ਰਗਟ ਹੁੰਦੇ, ਇਸ ਵਾਸਤੇ ਉਹ ਕੈਸੇ ਸੁੰਦਰ ਸਰੀਰਾਂ ਨੂੰ ਬਣਾ ਦਿੰਦਾ। ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਹਾਤਮਾ, ਇਹ ਨਿਰੰਕਾਰ ਪਰਮੇਸ਼ਰ ਇਹ ਸੰਸਾਰ ਦੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਰੂਪ ਨਜ਼ਰ ਆ ਰਹੇ ਸਾਰੇ ਤੇਰੇ ਰਚੇ ਹੋਏ। ਫਿਰ ਜਦੋਂ ਮਹਾਂਪਰਲੋ ਹੋ ਜਾਂਦੀ ਹੈ ਤੇਰੀ ਮਾਇਆ ਵਿੱਚ ਇਹ ਲੀਨ ਹੋ ਜਾਂਦੀ, ਜਦੋਂ ਇਸ ਤਰ੍ਹਾਂ ਵਿਚਾਰ ਦੇ ਵਚਨ ਪੰਡਿਤ ਨੇ ਸੁਣੇ ਸਰਦਾ ਫਿਰ ਪੈਦਾ ਹੋ ਗਈ। ਇੱਥੇ ਸਮਰੱਥ ਪੁਰਖ ਹੈ ਫਿਰ ਹੱਥ ਜੋੜ ਕੇ ਕਹਿ ਰਿਹਾ, ਕਿਤਨੇ ਜਨਮ ਭੂਲ ਪਰੇ ਸੇ ਜਾਂ ਕਿਤਨੇ ਜਨਮ ਭੂਲ ਪਰੇ ਸੇ ਜਾਂ ਪਾਇਆ ਤਾਂ

ਪਾਇਆ ਤਾਂ ਭੁੱਲੇ ਨਹੀਂ, ਜਦੋਂ ਤੁਹਾਡਾ ਦਰਸ਼ਨ ਪਾ ਲਿਆ ਹੁਣ ਨਹੀਂ ਭੁੱਲਾਂਗੇ, ਪਹਿਲਾਂ ਬਸ ਐਵੇਂ ਨਿੰਦਿਆ ਕਰਦੇ ਰਹੇ। ਜਾ ਕਾ ਕਾਰਜ ਸੋਈ ਪਰ ਜਾਣਾ ਜੇ ਗੁਰ ਕਾ ਸਬਦ ਸੁਣਾ। ਕਹਿੰਦੇ ਜਿਸ ਨਿਰੰਕਾਰ ਪਰਮੇਸ਼ਰ ਦਾ ਇਹ ਪੈਦਾ ਕੀਤਾ ਆ, ਉਹ ਕਰਤਾ ਆ, ਮਾਇਆ ਕਾਰਨ ਆ, ਇਹ ਕਾਰਜ ਸੰਗਾਰ ਆ, ਉਸ ਪਰਮਾਤਮਾ ਨੂੰ ਪਰ ਵਿਸ਼ੇਸ਼ ਕਰਕੇ ਭਰੀ ਪ੍ਰਕਾਰ ਕਹਿੰਦੇ ਤਾਂ ਹੀ ਜਾਣਦੇ ਹਾਂ। ਜੇ ਗੁਰੂ ਦੇ ਉਪਦੇਸ਼ ਵਿੱਚ ਸਮਾ ਜਾਏ, ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾ ਹੀ, ਕਿ ਨਿਰੰਕਾਰ ਪਰਮੇਸ਼ਰ ਤੇਰਾ ਸ਼ਬਦ ਇਹ ਸੰਸਾਰ ਜਿੰਨਾ ਆ ਤੇਰਾ ਹੀ ਬਣਾਇਆ ਹੋਇਆ, ਔਰ ਆਪੇ ਹੀ ਤੂੰ ਸੰਸਾਰ ਨੂੰ ਵੀ ਆਪੇ ਆਪੇ ਦੇ ਵਿੱਚ ਇਸ ਵਜੇ ਗਿਆ ਹੋਇਆ, ਤੇਰੇ ਕਾਹਦਾ ਭਰਮ ਹੈ? ਕਹਿੰਦੇ ਕੋਈ ਵੀ ਭਰਮ ਨਹੀਂ, ਤੂੰ ਆਪੇ ਹੀ ਸਾਰੀ ਲੀਲਾ ਕਰ ਰਿਹਾ। ਨਾਨਕ ਤੱਤ ਸਿਓ ਮਿਲਿਆ, ਪੁਨਰਪ ਜਨਮ ਨਾ ਆਜ। ਸੱਚੇ ਪਾਤਸ਼ਾਹ ਕਹਿੰਦੇ ਤੱਤ ਕਿਹੜਾ? ਜਿਹੜਾ ਸਾਰਿਆਂ ਦਾ ਲਕਸ਼ ਰੂਪ ਹੋ ਕੇ ਤੱਤ ਸਿਓ ਅਤੇ ਸਿਧਾਂਤ ਰੂਪੀ ਪਰਮਾਤਮਾ ਨਾਲ ਮਿਲ ਗਿਆ, ਫਿਰ ਕਹਿੰਦੇ ਪੁਨਰਪ ਅਤੇ ਮੁੜ ਕੇ ਉਹ ਜਨਮ ਮਰਨ ਦਾ ਜਿਹੜਾ ਚੱਕਰ ਆ ਇਹਦੇ ਵਿੱਚ ਨਹੀਂ ਆਉਂਦਾ। ਗੌੜੀ ਵੈਰਾਗਣ ਮਹੱਲਾ ਤੀਜਾ, ਸਭ ਜੋ ਕੱਲ ਹੈ ਵਸ ਹੈ ਵਾਧਾ ਦੂਜਾ ਪਰ। ਇਹ ਜਿੰਨਾ ਵੀ ਸੰਸਾਰ ਆ ਇਹ ਦਵੈਤ ਭਾਵ ਦੇ ਵਿੱਚ ਬਣਿਆ ਹੋਇਆ, ਨਾਮ ਨਹੀਂ ਜਪਦਾ ਕਿਸੇ ਵਾਸਤੇ, ਫਿਰ ਕਾਲ ਦੇ ਵਸ ਵਿੱਚ ਪੈ ਜਾਂਦਾ। ਹੋਮੇ ਕਰਮਕ ਮਾਪ ਦੇ ਮਨਮੁਖ ਮਿਲਿਆ ਸਜਾਏ, ਇਹ ਅੰਗਤਾ ਮਮਤਾਈ ਲੱਗ ਕੇ ਜਿੰਨੇ ਜੀਵ ਆ ਸਕਾਮ ਕਰਮਾਂ ਨੂੰ ਕਰਦੇ ਆ ਨਿਸ਼ਕਾਮ ਨਹੀਂ, ਉਹ ਫਿਰ ਮਨਮੁਖਾਂ ਨੂੰ ਬੜੀ ਭਾਰੀ ਸਜ਼ਾ ਮਿਲਦੀ ਹੈ। ਮੇਰੇ ਮਨ ਗੁਰਚਰਣੀ ਚਤਲਾਏ, ਇਹ ਮੇਰੇ ਮਨਾਂ ਜਦੋਂ ਭਲਾ ਚਾਹੁੰਦਾ ਸਤਿਗੁਰਾਂ ਦੇ ਚਰਨਾਂ ਨਾਲ ਚਿਤ ਦੀ ਵਰਤੀ ਨੂੰ ਲਾਉਣਾ ਕਰ। ਗੁਰਮੁਖ ਨਾਮ ਨਿਧਾਨ ਲੈ ਦਰਗਹਿ ਲੈ ਛਡਾਏ ਰਹੋ, ਫਿਰ ਸਤਿਗੁਰਾਂ ਤੋਂ ਇਹ ਨਾਮ ਦਾ ਨਿਧਾਨ ਖਜ਼ਾਨਾ ਜਿਹੜਾ ਪ੍ਰਾਪਤ ਕਰ। ਸਤਿਗੁਰ ਸੱਚੇ ਪਾਤਸ਼ਾਹ ਤੈਨੂੰ ਪਰਲੋਕ ਹੀ ਭਾਵ ਦਰਗਾਹ ਦੇ ਵਿੱਚ ਜਮਰਾਜ ਤੋਂ ਛਡਾ ਲੈਣਗੇ। ਲੱਖ ਚੌਰਾਸੀ ਹੀ ਭਰਮ ਦੇ ਮਨਾਂ ਚ ਆਵਿਆ ਜਾਏ, ਜਿਹੜਾ ਮਨ ਦਾ ਹਠ ਕਰਦੇ ਆ ਗੁਰੂ ਦਾ ਵਚਨ ਨਹੀਂ ਮੰਨਦੇ, ਉਹ ਜਿਹੜੇ ਮਨਮੁਖ ਲੋਕ ਆ 84 ਲੱਖ ਜੂਨਾਂ ਵਿੱਚ ਭਟਕਦੇ ਫਿਰਦੇ ਆ, ਜੰਮਦੇ ਮਰਦੇ ਹਨ। ਗੁਰਕਾ ਸ਼ਬਦ ਨੇ ਚੀਨਿਓ ਫਿਰ ਜੂਨੀ ਪਾਏ, ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਸ਼ਬਦ ਉਪਦੇਸ਼ ਚੀਨਿਆ ਜਾਣਿਆ ਹੀ ਨਹੀਂ, ਉਹ ਮੁੜ ਮੁੜ ਕੇ ਜੂਨਾਂ ਵਿੱਚ ਪਾਏ ਜਾਂਦੇ ਹਨ। ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ, ਪਾਤਸ਼ਾਹ ਕਹਿੰਦੇ ਜਿਹਨਾਂ ਗੁਰਮੁਖ ਜਨਾਂ ਨੇ ਆਪਣੇ ਮਨ ਦੇ ਅੰਦਰ ਗੁਰੂ ਤੋਂ ਸ਼ਰਧਾ ਧਾਰ ਕੇ ਕਿ ਉਹਨਾਂ ਦੇ ਬਚਨ ਨੂੰ ਮੰਨਿਆ, ਉਹਨਾਂ ਦੇ ਮਨ 'ਚ ਨਾਮ ਵਸ ਗਿਆ, ਜਿਨ੍ਹਾਂ ਦੇ ਮਨ 'ਚ ਨਾਮ ਵਸ ਗਿਆ ਉਹਨਾਂ ਨੇ ਫਿਰ ਆਪਣੇ ਸਵੈਮ ਸਰੂਪ ਆਤਮਾ ਨੂੰ ਪਛਾਣ ਲਿਆ ਕਿ ਇਹ ਜੋਤ ਸਰੂਪ ਹੈ। ਅੰਦਨ ਭਗਤੀ ਰਤਿਆ ਹਰਨਾਮੇ ਸੁੱਖ ਸਮਾਏ, ਜਿਹੜੇ ਦਿਨ ਰਾਤ ਉਹਦੀ ਭਗਤੀ ਵਿੱਚ ਰੱਤੇ ਰਹਿੰਦੇ ਉਹ ਪਰਮਾਤਮਾ ਨਾਮ ਜਪ ਕੇ ਫਿਰ ਆਤਮਕ ਸੁੱਖ ਜਿਹੜਾ ਉਹਦੇ ਵਿੱਚ ਸਮਾ ਜਾਂਦੇ ਆ। ਤਥਾ ਜਿਹੜਾ ਸੁੱਖ ਸਰੂਪੀ ਪਰਮੇਸ਼ੁਰ ਹੈ ਉਹਦੇ ਨਾਮ ਜਪ ਕੇ ਉਹਦੇ ਸਮਾਏ ਅਭੇਦ ਹੋ ਜਾਂਦੇ ਹਨ। ਮਨ ਸ਼ਬਦ ਮਾਰਿਆ ਪ੍ਰਤੀਤ ਹੋਏ ਹਮੇ ਤਜੇ ਵਿਕਾਰ, ਜਿਨ੍ਹਾਂ ਦਾ ਸਤਿਗੁਰੂ ਦੇ ਉਪਦੇਸ਼ 'ਤੇ ਪ੍ਰਤੀਤ ਭਰੋਸਾ ਹੋ ਗਿਆ ਨਾ ਉਹਨਾਂ ਦਾ ਮਨ ਫਿਰ ਜੀਵਤਪਾ ਹੰਕਾਰ ਵੱਲੋਂ ਮਰ ਜਾਂਦਾ, ਅਤੇ ਹੋਮੇ ਆਦਿਕ ਜਿੰਨੇ ਵੀ ਦੋਸ਼ ਹੈ ਤਜੇ ਉਹ ਫਿਰ ਤਿਆਗ ਦਿੰਦੇ ਹਨ। ਜਾਂ ਨਾਨਕ ਕਰਮੀ ਪਾਈਆਂ ਹਰਨਾਮਾ ਕੋਟ ਭੰਡਾਰ, ਮਹਾਰਾਜ ਕਹਿੰਦੇ ਜਿਹੜੇ ਪਿਛਲੇ ਜਨਮਾਂ ਦੇ ਚੰਗੇ ਕਰਮਾਂ ਦੇ ਮੁਤਾਬਕ ਕਰਮੀ ਉਹਦੀ ਕਿਰਪਾ ਨਾਲ ਇਹ ਜਿਹੜੇ ਜੀਵ ਹੈ ਸਤਿਗੁਰਾਂ ਪਾਸੋਂ ਪਰਮਾਤਮਾ ਦਾ ਭਗਤੀ ਦਾ ਭੰਡਾਰਾ ਪ੍ਰਾਪਤ ਕਰ ਲੈਂਦੇ ਹਨ। ਗੌੜੀ ਵੈਰਾਗੜ ਮਹੱਲਾ ਤੀਜਾ, ਵੀ ਜਿਹੜਾ ਦਿਨ ਚਾਰ ਹੈ ਹਰ ਹਰ ਲਿਖ ਪਾਇਆ। ਕਹਿੰਦੇ ਹਰੇਕ ਦੇ ਮੱਥੇ 'ਤੇ ਪਰਮਾਤਮਾ ਨੇ ਇਹੋ ਜਿਹਾ ਲਿਖ ਲਿਖ ਕੇ ਪਾਤਾ, ਕਰੀ ਲੋ ਕਲਮ ਲਿਖੋ ਲੇਖ ਮਾਤਮ ਦਾ ਸੰਪਾਸ਼ਾ ਲੈਂਦੇ, ਇਹ ਲੋਹੇ ਦੀ ਕਲਮ ਨਾ ਲੇਖ ਲਿਖਦਾ ਭਾਵ ਪੱਕੇ ਲੇਖ ਲਿਖੇ ਹੋਏ। ਕਹਿੰਦੇ ਆ ਜਿਹੜਾ ਇਹ ਹਰੀ ਨੇ ਹਰ ਹਾਂਜੀ ਨਿਰੰਕਾਰ ਪਰਮੇਸ਼ਰ ਹਰ ਨਾਮ ਬ੍ਰਹਮੇ ਦਾ ਉਹਦੇ ਦੁਆਰਾ ਲਿਖ ਲਿਖ ਕੇ ਪਾਤਾ।
ਫਿਰ ਇਹ ਜਿਹੜਾ ਮਾਤ ਲੋਕ ਰੂਪ

ਟੇਕਾ ਘਰ ਆ ਤੇ ਜਿਹੜਾ ਜੀਵ ਰੂਪੀ ਲੜਕੀ ਦਾ ਕਹਿੰਦੇ ਇੱਥੇ ਚਾਰ ਦਿਨ ਦਾ ਰਹਿਣਾ ਫਿਰ ਜਿਹੜਾ ਦਿਨ ਚਾਰ ਹੈ ਹਰ ਲਿਖ ਪਾਇਆ ਇੱਥੇ ਜੀਵ ਆਤਮਾ ਨੇ ਕਿੰਨੇ ਕੁ ਦਿਨ ਰਹਿਣਾ ਜਿੰਨੀ ਕੁ ਪਰਾ ਰੱਬ ਦੇ ਸੋਭਾ ਬੰਤੀ ਨਾਰ ਹੈ ਗੁਰਮੁਖ ਗਾਇਆ ਉਹ ਜੀਵਾਤਮਾ ਸੋਭਾ ਵਾਲੀ ਹੈ ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖਿਆ ਦੁਆਰਾ ਪਰਮਾਤਮਾ ਦੇ ਪਵਿੱਤਰ ਗੁਣਾਂ ਨੂੰ ਗਾਇਆ ਹੈ। ਦੇਵ ਕੜਾ ਗੁਣ ਸੰਭਲ ਹੈ ਸਾਹੋਰੇ ਵਾਸ ਪਾਇਆ। ਕਹਿੰਦੇ ਜਿਹੜੀ ਜੀਵਾਤਮਾ ਮਾਤਲੁਕ ਰੂਪੀ ਪੇ ਕੇ ਕਰ ਪਰਮਾਤਮਾ ਦੇ ਜੇ ਸ਼ੁਭ ਗੁਣਾਂ ਨੂੰ ਸੰਭਾਲਦੀ ਹੈ ਫਿਰ ਉਹ ਪ੍ਰਲੋਕ ਰੂਪੀ ਜਿਹੜਾ ਸਹੁਰਾ ਘਰ ਉੱਥੇ ਜਾ ਕੇ ਉਸਨੇ ਨਿਵਾਸ ਪ੍ਰਾਪਤ ਕਰ ਲਿਆ। ਕਿਉਂਕਿ ਆ ਜਿਹੜਾ ਲੋਕ ਆ ਇੱਕ ਸਕੂਲ ਆ ਜਿਹੜਾ ਇੱਥੇ ਇਮਤਿਹਾਨ 'ਚ ਪਾਸ ਹੋ ਗਿਆ ਉਹਨੂੰ ਸੱਚਖੰਡ ਦਾ ਰਸਤਾ ਖੁੱਲ੍ਹਾ, ਜਿਹੜਾ ਫੇਲ ਹੋ ਜਾਂਦਾ ਮੁੜ ਮੁੜ ਕੇ ਭਟਕੀ ਜਾਂਦਾ। ਗੁਰਮੁਖ ਸਾਹਿਬ ਸਮਾਣੀ ਆਰਾ ਮਨ ਪਾਇਆ ਉਹ ਜਿਹੜੇ ਗੁਰਮੁਖ ਜੀਵਾਤਮਾ ਉਹ ਸਹਿਜ ਪਾਤ ਵਿੱਚ ਸਮਾਈਆਂ ਜਿਹਨਾਂ ਦੇ ਮਨ 'ਚ ਪਰਮਾਤਮਾ ਦਾ ਨਾਮ ਪਾਇਆ ਮੈਨੂੰ ਚੰਗਾ ਲੱਗਾ। ਸਹੁਰੇ ਪਈਏ ਫਿਰ ਵਸੈ ਕੌਕਿਤ ਵਿਦ ਪਾਈਏ ਸਹੁਰੇ ਨਾਮ ਪ੍ਰਲੋਕ ਦਾ ਅਤੇ ਪ੍ਰਲੋਕ ਵਿੱਚ ਔਰ ਪਈਏ ਇਹ ਸਲੋਕ ਕਹਿੰਦੇ ਜਿਹੜਾ ਪਰਮਾਤਮਾ ਵਸ ਰਿਹਾ ਆ ਇਹ ਗੱਲ ਦੱਸੋ ਉਹ ਕਿਹੜੀ ਵਿਧੀ ਨਾਲ ਉਹਨੂੰ ਪ੍ਰਾਪਤ ਕਰੀਏ। ਆਪ ਨਿਰੰਜਨਾ ਲੱਗ ਹੈ ਆਪੇ ਮੇਲਾਈਏ ਰਹਾਓ ਉਹ ਨਿਰੰਕਰ ਤਾਂ ਆਪੇ ਨਿਰੰਜਨ ਮਾਇਆ ਮਲ ਵਿਦਿਆ ਤੋਂ ਰਹਿਤ ਅਲੱਗ ਸਰੂਪ ਹੈ ਜੇ ਕਹਿੰਦੇ ਆਪੇ ਕਿਰਪਾ ਕਰੇ ਮਲਾਵੇ ਤਾਂ ਹੀ ਮਿਲ ਸਕੀਦਾ ਹੈ ਆਪੇ ਹੀ ਪ੍ਰਭ ਦੇਹ ਮਤ ਹਰ ਨਾਮ ਕੇ ਉਹ ਨਿਰੰਕਾਰ ਆਪੇ ਸ੍ਰੇਸ਼ਟ ਮਤ ਦਿੰਦਾ ਫਿਰ ਉਹਦੇ ਨਾਮ ਨੂੰ ਧਿਆਇਆ ਜਾਂਦਾ। ਵਡਭਾਗੀ ਸਾਧੂ ਨੂੰ ਮਿਲਿਆ ਮੁੱਖ ਅੰਮ੍ਰਿਤ ਪਾਈ ਹੈ ਵੱਡਿਆਂ ਭਾਗਾਂ ਨਾਲ ਜੇ ਪੂਰੇ ਗੁਰੂ ਮਿਲ ਜਾਣ ਉਹ ਫਿਰ ਇਹਦੇ ਮੁੱਖ ਵਿੱਚ ਨਾਮ ਰੂਪੀ ਅੰਮ੍ਰਿਤ ਪਾ ਦਿੰਦੇ ਆ ਖੰਡੇ ਦਾ ਅੰਮ੍ਰਿਤ ਵੀ ਬਖਸ਼ਦੇ ਉਹਨਾਂ ਦੋ ਦਾ ਬਿਨ ਸਹਿ ਸਹਿ ਕੇ ਸੁੱਖ ਸਮਾਈਏ। ਇਹ ਜਿਹੜੀ ਹੰਗਤਾ ਮਮਤਾ ਵਾਲੀ ਦਵੈਸ਼ ਵਿਰਤੀ ਦੁਬਧਾ ਵਿਰਤੀ ਇਹ ਫੇਰੀਆਂ ਦੇ ਜਿਹੜੇ ਦੋਸ਼ ਆ ਜਦੋਂ ਨਾਸ ਹੋ ਜਾਣ ਫਿਰ ਸਹਿਜੇ ਸੁੱਤੇ ਸਿੱਧੇ ਸੁੱਖ ਸਰੂਪੀ ਪਰਮੇਸ਼ਰ ਵਿੱਚ ਇਹਦੀ ਸਮਾਈ ਹੋ ਜਾਂਦੀ ਹੈ। ਸਭ ਆਪੇ ਆਪ ਵਰਤਦਾ ਆਪੇ ਨਾ ਲਾਈਏ ਜੇ ਬਚਨ ਦੀ ਸਾਂਝ ਆ ਉੱਥੇ ਮਿਲਾਪ ਆ ਜੇ ਬਚਨ ਦੀ ਸਾਂਝ ਨਾ ਹੋਵੇ ਇਹ ਤਾਂ ਮਿਲਾਪ ਹੁੰਦਾ ਹੀ ਨਹੀਂ। ਮਿੱਤਰ ਦਾ ਵੀ ਤਾਂ ਹੀ ਚਾਹੇ ਘਰ ਆ ਚਾਹੇ ਬਾਹਰ ਕਿਤੇ ਵੀ ਹੈ ਜਿੱਥੇ ਬਚਨ ਦੀ ਸਾਂਝ ਆ ਉੱਥੇ ਮੇਲ ਮਿਲਾਪ। ਜਦੋਂ ਬਚਨ ਇੱਕ ਦੂਜੇ ਦਾ ਨਹੀਂ ਰਲਦਾ ਤਾਂ ਗੜਬੜ ਹੋ ਜਾਂਦੀ ਹੈ। ਸਭ ਆਪੇ ਆਪ ਵਰਤਦਾ ਆਪੇ ਨਾ ਲਾਈਏ ਉਹ ਨਿਰੰਕਾਰ ਕਾਰਨ ਜਾ ਆਪੇ ਵਰਤ ਰਿਹਾ ਆਪਣੇ ਦਾਸਾਂ ਨੂੰ ਸੇਵਕਾਂ ਨੂੰ ਨਾਮ ਸੁਣ ਲਓ ਚਾਪੇ ਲਾ ਲੈਂਦਾ ਮਨਮੁਖ ਗਰਭ ਨੂੰ ਪਾਏ ਹੋ ਗਿਆ ਇਹਨਾਂ ਨੇ ਜਿਹੜੇ ਮਨਮੁਖ ਆ ਗਰਮ ਨੇ ਹੰਕਾਰ ਕਰਕੇ ਉਹਨੇ ਪ੍ਰਾਪਤ ਨਹੀਂ ਕੀਤਾ ਉਹ ਅਗਿਆਨੀ ਹੈ ਹਾਂਜੀ ਗਿਆਨੇ ਔਰ ਬੇਸਮਝ ਆ। ਸਤਿਗੁਰ ਸੇਵਾ ਨਾ ਕਰਿਆ ਫਿਰ ਫਿਰ ਪਛੋ ਤਾਂ ਪਛਾਣੇ ਉਹ ਸਤਿਗੁਰ ਸੱਚੇ ਪਾਏ ਸੇਵਾ ਕਰਦੇ ਨੇ ਫਿਰ ਫਿਰ ਮੈਨੇ ਮੁੜ ਮੁੜ ਕੇ ਫਿਰ ਪਛਤਾਉਂਦੇ ਹੀ ਹੈ ਗਰਭ ਜੋਨੀ ਵਾਸ ਪਾਏ ਦੇ ਗਰਭੇ ਗੱਲ ਜਾਣੇ ਉਹ ਫਿਰ ਵਾਰ ਵਾਰ ਮਾਂ ਦੇ ਗਰਭ ਜੋਨੀ ਵਾਸਾ ਪਾਉਂਦੇ ਆ ਔਰ ਇਸੇ ਤਰ੍ਹਾਂ ਉਹਦੇ ਗਰਭ ਵਿੱਚ ਕਈ ਵਾਰੀ ਗਲ ਜਾਣਗੇ ਉਹ ਸਿਰੇ ਨਹੀਂ ਚੜ੍ਹਦੇ ਦੁਨੀਆਂ ਦੇਖਣ ਦਾ ਹੁਕਮ ਹੀ ਨਹੀਂ ਹੁੰਦਾ ਮਾਲਕ ਨੂੰ ਮੇਰੇ ਕਰਤੇ ਇਹ ਵੈ ਭਾਵ ਦਾ ਮਨਮੁੱਖ ਪਰਮਾਣੇ ਕਹਿੰਦੇ ਮੇਰੇ ਕਰਤੇ ਨਿਰੰਕਾਰ ਨੂੰ ਇਸ ਤਰ੍ਹਾਂ ਪਾਉਂਦਾ ਜਿਹੜੇ ਮਨਮੁੱਖ ਆ ਉਹ ਜੂਨਾਂ ਦੇ ਵਿੱਚ ਹੀ ਘੁਮਾਏ ਜਾਂਦੇ ਆ। ਮੇਰਾ ਹਰ ਪ੍ਰਭ ਲੇਖ ਲਿਖਾਇਆ ਤੁਰਮਤ ਪੂਰਾ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਮੱਥੇ 'ਤੇ ਧੁਰੋਂ ਦਰਗਾਹ ਤੋਂ ਮੇਰੇ ਪਰਮਾਤਮਾ ਨੇ ਇਹ ਲੇਖ ਲਿਖਾਇਆ ਹੈ ਕਿਉਂਕਿ ਬ੍ਰਹਮਾ ਪਾਸੋਂ ਪੂਰਾ ਜਿਹੜਾ ਲੇਖ ਲਿਖਾ ਦਿੱਤਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਪੂਰ। ਫਿਰ ਕਹਿੰਦੇ ਐਸੇ ਜਿਹੜੇ ਸੂਰਮੇ ਪੂਰੇ ਸਤਿਗੁਰ ਭੇਟਿਆ ਮਿਲ ਗਏ ਉਹਨਾਂ ਨੇ ਫਿਰ ਹਰੀ ਹਰ ਪਰਮੇਸ਼ਰ ਦਾ ਨਾਮ ਧਿਆਉਣਾ ਕੀਤਾ ਹੈ। ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਦ ਵੀਰਾ ਪਰਮੇਸ਼ਰ ਦਾ ਨਾਮ ਹੀ ਮੇਰਾ ਪਿਤਾ ਆ ਉਹੀ ਮੇਰੀ ਮਾਂ ਆ ਅਤੇ ਉਹਦਾ ਨਾਮ ਹੀ ਮੇਰਾ ਸੰਬੰਧੀ ਵੀਰਾ ਮੈਨੂੰ ਭਰਾ ਵੀ ਉਹ ਹਰ ਹਰ ਭਗਤ ਮਲਾਏ ਪ੍ਰਭ ਜਾਂ ਨਾਨਕ ਕੀੜਾ ਪਾਤਸ਼ਾਹ ਕਹਿੰਦੇ ਨਿਰੰਕਾਰ ਮੈਂ ਤੁਹਾਡਾ ਕੀੜਾ ਮੈਨੂੰ ਕੀਟ ਦਾਸ ਹੂੰ ਆਪ ਕਿਰਪਾ ਕਰਕੇ ਮੇਰੇ ਹੋਗਨ ਬਖਸ਼ ਕੇ ਮੈਨੂੰ ਆਪਣੇ ਨਾਲ ਮਿਲਾ ਲਵੋ। ਗੋ
ਪੌੜੀ ਵੈਰਾਗਣ ਮਹਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਸਤਿ ਵਿਚਾਰਾ ਕਹਿੰਦੇ ਸੱਚੇ ਪਾਤਸ਼ਾਹ ਤੋਂ ਗਿਆਨ ਪਾਇਆ ਜਾਂਦਾ ਕਦੋਂ ਜਦੋਂ ਤੱਤ ਸਿਧਾਂਤ ਨੂੰ ਵਿਚਾਰ ਲਿਆ ਸਤਿਗੁਰਾਂ ਪਾਸੋਂ ਤੱਤ ਤੋਂ ਦਾ ਜਿਹੜਾ ਸੋ ਵਿਚਾਰ ਪ੍ਰਾਪਤ ਕਰ ਲਿਆ ਫਿਰ ਉਹਦਾ ਗਿਆਨ ਪ੍ਰਾਪਤ ਹੋਇਆ ਕਿਉਂਕਿ ਪਹਿਲਾਂ ਸ਼ਰ ਬਣਿਆ ਮੰਨਣਿਆ ਫਿਰ ਇਹਨਾਂ ਦੇ ਆਸਣੇ ਫਿਰ ਹੈ ਤੱਤੋਂ ਦਾ ਉਤੋਧਨ ਇਹ ਵਿਚਾਰ ਪ੍ਰਾਪਤ ਕਰਨੀ ਜੀਵ ਤੇ ਹਾਂਜੀ ਪਰਮਾਤਮਾ ਇੱਕ ਹੈ ਕਿਉਂਕਿ ਜੀਵ ਜਿਹੜੀ ਉਹਦੀ ਅੰਸ਼ ਹੈ ਮਤ ਮਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ ਮੁਰਾਰਾ ਮੈਨੇ ਜਿਹੜਾ ਮਨ ਰੂਪੀ ਮੁਰਦੈਂਤ ਨੂੰ ਮਾਰਨ ਵਾਲਾ ਜਦੋਂ ਉਹਦਾ ਨਾਮ ਜਪਿਆ ਜਿਹੜੀ ਮਲੀਨ ਭੈੜੀ ਬੁੱਧੀ ਸੀ ਉਹ ਨਾਸ਼ ਹੋ ਗਈ ਸ਼ੁਭ ਮਤ ਪ੍ਰਗਟ ਹੋ ਗਈ ਔਰ ਜਿਹੜੀ ਬੁੱਧੀ ਦੇ ਵਿੱਚ ਮਲੀਨਤਾ ਸੀ ਹਾਂਜੀ ਅਤੇ ਉਹ ਫਿਰ ਪ੍ਰਗਟ ਹੋ ਗਏ ਮੇਰੇ 'ਚ ਆਹ ਦੋਸ਼ ਹੈ ਆਹ ਮੈਲਾਪਣ ਹੈ ਅਤੇ ਫਿਰ ਮਲੀਨਤਾ ਨੂੰ ਦੂਰ ਕਿਵੇਂ ਕੀਤਾ ਜਾਏ ਕਹਿੰਦੇ ਜਪ ਨਾਮ ਮੁਰਾਰਾ ਜਦੋਂ ਮੁਰਾਰੀ ਪਰਮੇਸ਼ਰ ਦਾ ਨਾਮ ਜਪਿਆ ਮਲੀਨਤਾ ਦੂਰ ਹੋ ਗਈ ਨਾਮ 'ਚ ਬਰਕਤ ਹੈ ਸ਼ਿਵ ਸ਼ਬਦ ਮਿਟਾਈ ਆ ਚੂਕਾ ਅੰਧਿਆਰਾ ਸ਼ਿਵ ਤੇ ਸ਼ਕਤੀ ਸ਼ਕਤੀ ਆ ਪਾਰਵਤੀ ਆ ਦੇਵੀ ਦੇਵਤਿਆਂ ਦੀ ਉਪਾਸ਼ਨਾ ਦੂਰ ਕਰਤੀ ਸ਼ਿਵ ਜਿਹੜਾ ਕਲਿਆਣ ਸਰੂਪ ਪਰਮੇਸ਼ਰ ਸੀ ਉਹਦਾ ਸਿਮਰਨ ਕਰਕੇ ਜਿਹੜੀ ਵਿਖੇਪ ਅਤੇ ਅਵਰਣ ਸ਼ਕਤੀ ਰੂਪ ਮਲੀਨਤਾ ਦੂਰ ਕਰਤੀ ਅਤੇ ਅਗਿਆਨਤਾ ਰੂਪੀ ਹਨੇਰਾ ਜਿਹੜਾ ਸੀ ਅੰਧਿਆਰਾ ਅਗਿਆਨਤਾ ਦਾ ਹਨੇਰਾ ਚੂਕਾ ਮੈਨੇ ਦੂਰ ਹੋ ਗਿਆ ਤੁਰਮਾਸਤਕ ਜਿਹਨੇ ਕੋਲ ਲਿਖਿਆ ਤਿੰਨ ਹਰ ਨਾਮ ਪਿਆਰਾ ਤੁਰ ਦਰਗਾਹ ਨੂੰ ਜਿਹਨੇ ਮੱਥੇ 'ਤੇ ਲੇਖ ਲਿਖੇ ਉਹ ਲੇਖਾਂ ਦਾ ਫਲ ਜਿਹਨੂੰ ਪ੍ਰਾਪਤ ਹੋਇਆ ਕਹਿੰਦੇ ਉਹਨਾਂ ਨੂੰ ਫਿਰ ਹਰੀ ਦਾ ਨਾਮ ਪਿਆਰਾ ਲੱਗਾ ਕਿਉਂਕਿ ਜਿਹਨੇ ਮੱਥੇ 'ਤੇ ਨਾਮ ਜਪਣ ਦਾ ਲੇਖ ਲਿਖਿਆ ਉਹ ਜਪਦਾ ਉਹਨੂੰ ਨਾਮ ਵੀ ਪਿਆਰਾ ਲੱਗਦਾ ਹਰ ਕਿਤ ਵਿਦ ਪਾਈ ਹੈ ਸੰਤ ਜਨੋ ਜਿਸ ਦੇਵ ਹੋ ਜੀਵਾਂ ਇਹ ਸੰਤ ਜਨੋ ਮਹਾਤਮਾ ਜਨੋ ਪਰਮਾਤਮਾ ਕਿਵੇਂ ਪ੍ਰਾਪਤ ਹੁੰਦਾ ਜਿਹਦੇ ਦਰਸ਼ਨ ਕਰਕੇ ਅਸੀਂ ਜਿਉਂਦੇ ਹਾਂ ਹਰ ਦਿਨ ਚਸਨ ਜੀਵ ਤੀਵਰ ਮੇਲੇ ਹੋ ਹਰ ਰਸ ਜੀਵਾ ਰਹੋ ਕਹਿੰਦੇ ਪਰਮਾਤਮਾ ਤੋਂ ਦਿਨਾਂ ਵਿਛੜ ਕੇ ਇੱਕ ਚਸਾ ਥੋੜ੍ਹਾ ਮਾਤਰ ਵੀ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਅਤੇ ਸਤਿਗੁਰੂ ਕਿਰਪਾ ਕਰੋ ਸਾਨੂੰ ਮਿਲਾ ਦਿਓ ਪਰਮਾਤਮਾ ਨਾਲ ਅਸੀਂ ਜਿਹੜਾ ਆਤਮਾ ਰਾਸੀ ਨੂੰ ਪੀਣਾ ਕਰੀਏ ਓਂ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਕਹਿੰਦੇ ਫਿਰ ਪਰਮਾਤਮਾ ਦਾ ਨਾਮ ਜਪਣ ਵਾਲੇ ਦੀ ਮੁਕਤੀ ਉਹਨੂੰ ਕਰ ਦਿੱਤੀ ਇਸ ਵਾਸਤੇ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਹਾਂ ਅਤੇ ਹਮੇਸ਼ਾ ਉਹਦੇ ਜਸ ਨੂੰ ਸੁਣਦੇ ਹਾਂ ਉਹ ਗਤ ਕੀਨੀ ਕਲਿਆਣ ਕਰਨ ਵਾਲਾ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਇਹ ਨਾਮ ਦਾ ਰਸ ਅਸੀਂ ਸਤਿਗੁਰਾਂ ਤੋਂ ਪਾਇਆ ਮੇਰਾ ਮਨ ਅਤੇ ਤਨ ਸਿਮਰਨ ਵਿੱਚ ਹੁਣ ਲੀਨੀ ਮੈਨੇ ਲੀਨ ਹੋ ਗਿਆ ਧੰਨ ਧਨ ਗੁਰ ਸਤਿਗੁਰ ਧੰਨ ਧਨ ਗੁਰ ਸਤਿਪੁਰਖ ਹੈ ਜਿਹਨ ਭਗਤ ਕਰ ਦੇਣੀ ਉਹ ਸਤਿਪੁਰਖ ਨਿਰੰਕਾਰ ਕਹਿੰਦੇ ਉਹਦੇ ਸਰੂਪ ਸਤਿਗੁਰੂ ਜੀ ਧੰਨ ਧਨ ਮੈਨੇ ਮਨ ਬਣੇ ਸ਼੍ਰੀ ਧੰਨਤਾ ਜੋਗ ਆ ਜਿਹਨਾਂ ਸਤਿਗੁਰਾਂ ਨੇ ਸਾਨੂੰ ਪਰਮਾਤਮਾ ਦੀ ਭਗਤੀ ਦਿੱਤੀ ਹੈ ਜਿਸ ਗੁਰ 'ਤੇ ਹਰ ਪਾਇਆ ਸੋ ਗੁਰ ਹਮ ਕੀਨੇ ਜਿਹੜੇ ਸਤਿਗੁਰਾਂ ਤੋਂ ਪਰਮਾਤਮਾ ਪਾਇਆ ਅਤੇ ਅਸੀਂ ਕਹਿੰਦੇ ਹਾਂਜੀ ਉਹ ਗੁਰੂ 'ਤੇ ਅਸੀਂ ਸ਼ਰਧਾ ਧਾਰਨ ਕਰ ਲਈ ਕਿਉਂਕਿ ਜਿਹਨਾਂ ਪਾਸੋਂ ਪਰਮੇਸ਼ਰ ਦਾ ਨਾਮ ਪਾਇਆ ਐਸੇ ਸਤਿਗੁਰਾਂ ਦੀ ਸੇਵਾ ਅਸੀਂ ਕੀਤੀ ਹੈ ਗੁਣਦਾਤਾ ਹਰ ਰਾਏ ਹਮ ਅਵਗੁਣੇ ਆ ਰਹੇ ਗੁਣਦਾਤਾ ਹਰ ਰਾਏ ਉਹ ਜਿਹੜਾ ਪਰਮਾਤਮਾ ਰਾਜਾ ਰੂਪ ਪਰਮੇਸ਼ਰ ਹੈ ਸ਼ੁਭ ਗੁਣਾਂ ਦਾ ਦਾਤਾ ਸ਼ੁਭ ਗੁਣ ਬਖਸ਼ਣ ਵਾਲਾ ਅਸੀਂ ਔਗਣ ਵਾਲੇ ਹਾਂ ਔਗਣਾਂ ਦੇ ਆਲੇ ਘਰ ਹਾਂ ਪਾਪੀ ਪਾਤਰ ਡੂਬਦੇ ਗੁਰਮੰਦਾਰ ਤਾਰੇ ਅਸੀਂ ਪਾਪੀ ਪੱਥਰਾਂ ਵਰਗੇ ਸੀ ਸੰਸਾਰ ਸਾਗਰ ਡੁੱਬ ਰਹੇ ਸੀ ਪਰਮਾਤਮਾ ਨੇ ਸਾਨੂੰ ਗੁਰਮਤਮੇ ਨੇ ਆਪਣੀ ਮੱਤ ਦੇ ਕੇ ਧਾਰ ਲਿਆ ਤੂੰ ਗੁਣ ਦਾਤਾ ਨਿਰਮਲਾ ਹਮ ਅਵਗੁਣੇ ਆ ਰਹੇ ਆਪ ਸ਼ੁਭ ਗੁਣਾਂ ਦੇ ਦਾਤੇ ਹੈ ਪਵਿੱਤਰ ਰੂਪ ਹੋ ਅਸੀਂ ਔਗਣਾਂ ਵਾਲੇ ਹਾਂ ਸਾਡੀ ਬੁੱਧੀ ਬੜੀ ਮਲੀਨ ਹੈ ਮੈਲੇ ਮਨ ਵਾਲੇ ਕਿਰਪਾ ਕਰੋ ਹਰ ਸ਼ਰਨਾਗਤ ਰਾਖ ਲਿਓ ਮੁੜ ਮੋਦ ਨੇ ਸਤਾਰੇ ਇੰਨਾ ਕਰ ਤੁਹਾਡੀ ਸ਼ਰਨ ਆ ਸਾਡੀ ਲਾਜ ਰੱਖ ਲਓ ਤੂੰ ਸਾਡੇ ਵਰਗੇ ਕਿੰਨੇ ਮੂੜ ਮੁਗਧ ਬੜੇ ਬੜੇ ਮੂਰਖ ਜੜ ਜੜੇ ਉਹ ਤੁਸੀਂ ਧਾਰ ਦਿੱਤੇ ਹਨ ਸਹਿਜਾਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਕਹਿੰਦੇ ਜਿਹਨਾਂ ਨੇ ਸਤਿਗੁਰਾਂ ਦੀ ਸਿੱਖਿਆ ਲੈ ਕੇ ਮਨ ਵਿੱਚ ਪਰਮਾਤਮਾ ਦੇ ਨਾਮ ਨੂੰ ਧਿਆਇਆ ਕਹਿੰਦੇ ਉਹਨਾਂ ਨੂੰ ਸਦਾ ਹੀ ਸਹਿਜਾਨੰਦ ਇਹ ਜਿਹੜਾ ਗਿਆਨਾਨੰਦ ਹੈ ਭਜਨਾਨੰਦ ਹੈ ਅਤੇ ਵਿਸ਼ਾਨੰਦ ਹੈ ਯੋਗਾਨੰਦ ਹੈ ਅਤੇ ਬ੍ਰਹਮਾਨੰਦ ਅਤੇ ਗਿਆਨਾਨੰਦ ਪ੍ਰਾਪਤ ਹੋ ਗਿਆ
ਸੱਜਣ ਅਰਪਰ ਪਾਇਆ ਕਰ ਸੁਹਿਲਾ ਗਾਇਆ, ਜਿਨ੍ਹਾਂ ਨੇ ਸਾਧਸੰਗ ਰੂਪੀ ਘਰ ਵਿੱਚ ਬਹਿ ਕੇ ਪਰਮਾਤਮਾ ਦਾ ਸੁਹਿਲਾ ਮੈਨੇ ਜਸ ਗਾਇਆ, ਉਹਨੇ ਨਿਰੰਕਾਰ ਨੂੰ ਪ੍ਰਾਪਤ ਕਰ ਲਿਆ। ਹਰ ਦਇਆ ਤਾਰ ਪ੍ਰਭ ਬੇਨਤੀ ਹਰ ਹਰ ਚੇਤ ਆਇਆ, ਜਿਨ੍ਹਾਂ ਕਾ ਸਾਡੀ ਤੇ ਇਹ ਬੇਨਤੀ ਸਾਡੇ ਦਇਆ ਤਾਰੋ, ਸਾਤੋਂ ਆਪਣੇ ਨਾਮ ਦਾ ਚਿੰਤਨ ਕਰਾਓ, ਤੇਰੇ ਨਾਮ ਨੂੰ ਜਪਦੇ ਰਹੀਏ। ਜਾਂ ਨਾਨਕ ਮੰਗਾ ਧੂੜ ਤਿੰਨ ਜਿਨ ਸਤਿਗੁਰ ਪਾਇਆ, ਕਹਿੰਦੇ ਅਸੀਂ ਉਹਨਾਂ ਗੁਰਮੁਖ ਜਿਨ੍ਹਾਂ ਦੀ ਧੂੜੀ ਮੰਗਦੇ ਹਾਂ ਜਿਨ੍ਹਾਂ ਨੇ ਪੂਰੇ ਸਤਿਗੁਰਾਂ ਨੂੰ ਪਾ ਲਿਆ ਅਥਵਾ ਸਤਿਗੁਰਾਂ ਪਾਸੋਂ ਨਾਮ ਦੀ ਬਰਕਤ ਨੂੰ ਪਾ ਲਿਆ। ਗੋੜੀ ਵਾਰੀ ਮਹੱਲਾ ਚੌਥਾ ਚੌਪਦੇ ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੁਰ ਗੁਰ ਕਰਿਆ। ਕਹਿੰਦੇ ਇਹ ਨਿਰੰਕਾਰ ਪੰਡਿਤ ਲੋਕ ਹੈ ਜਿਹੜੇ ਛੇ ਸ਼ਾਸਤਾਈ ਸਤਾਈ ਸਿਮਰਤੀਆਂ ਚਾਰ ਵੇਦ ਅਠਾਰਾਂ ਪੁਰਾਣੇ ਇਹਨਾਂ ਗ੍ਰੰਥਾਂ ਨੂੰ ਉਹਨਾਂ ਨੇ ਪੜ੍ਹਨਾ ਕੀਤਾ, ਅਤੇ ਜਿਹੜੇ ਜੋਗੀ ਹੈ ਉਹ ਗੁਰੂ ਗੁਰ ਆਚਰਨ ਕਰਦੇ ਫਿਰਦੇ। ਮੈਂ ਮੂਰਖਾ ਹਾਂ ਜਾਂ ਪੜ੍ਹਿਆ, ਕਹਿੰਦੇ ਅਸੀਂ ਮੂਰਖਾਂ ਨੇ ਤਾਂ ਆਪਣੇ ਮੂੰਹ ਦੇ ਨਾਲ ਹਿੰਦੀ ਨੂੰ ਰੱਖ ਰੋਕ ਕੇ ਕਹਿੰਦੇ ਹਰ ਹਰ ਪਰਮੇਸ਼ਰ ਦੇ ਜਪ ਨੂੰ ਪੜ੍ਹਿਆ, ਉਹਦਾ ਜਪਜੀ ਸਾਹਿਬ ਪੜ੍ਹਿਆ ਜਾਂ ਉਹਦਾ ਬਖਸ਼ਿਆ ਮੂਲ ਮੰਤਰ ਗੁਰਮੰਤਰ ਜਪਿਆ। ਨਾ ਜਾਣਨਾ ਕਿਆ ਗਤ ਰਾਮ ਹਮਾਰੀ, ਕਹਿੰਦੀ ਮੈਂ ਤਾਂ ਮਾਰਾ ਇਹ ਵੀ ਨਹੀਂ ਜਾਣਦਾ, ਮੇਰੀ ਬੁੱਧੀ ਥੋੜ੍ਹੀ ਹੈ। ਫਿਰ ਰਾਮੀ ਹੋਏ ਰਾਮ ਪਰਮੇਸ਼ਰ, ਸਾਡੀ ਗਤੀ ਕਲਿਆਣ ਕਿਵੇਂ ਹੋਏਗੀ? ਮੈਂ ਆਪਣੇ ਮਨ ਨੂੰ ਕਹਿੰਦੇ ਇਸ ਤਰ੍ਹਾਂ ਹਰ ਵੇਲੇ ਸਮਝਾਉਂਦਾ ਰਹਿੰਦਾ, ਹਰ ਭਜ ਮਨ ਮੇਰੇ ਤਰ ਭੌਜਲ ਤੂੰ ਤਾਰੀ ਰਹੋ। ਕਹਿੰਦੇ ਇਹ ਮੇਰੇ ਮਨਿਆ ਪਰਮੇਸ਼ਰ ਸਿਮਰਨ ਕਰ, ਇਹ ਭਗਤੀ ਰੂਪੀ ਤਾਰੀ ਜਿਹੜੀ ਬੇੜੀ ਲੈ ਕੇ ਤਾਰੀ ਨਾਮ ਬੇੜੀ ਦਾ ਇਹ ਸੰਸਾਰ ਸਮੁੰਦਰ ਤੋਂ ਤਰਨਾ ਕਰ ਰਹੋ। ਸੰਨਿਆਸੀ ਬਹੂਤ ਲਾਏ ਦੇਹ ਸਵਾਰੀ, ਪਰਤਰਿਆ ਤਿਆਗ ਕਰੀ ਬ੍ਰਹਮਚਾਰੀ। ਜਿਹੜੇ ਸੰਨਿਆਸ ਮੱਤ ਵਾਲੇ ਸੰਨਿਆਸੀ ਲੋਕ ਆ, ਉਹ ਆਪਣੀ ਦੇਹ ਨੂੰ ਇਸ਼ਨਾਨ ਚਨਾਨ ਕਰਕੇ ਭਗੂਤੀ ਮਾਰ ਲੈਂਦੇ, ਅਤੇ ਕਈ ਫਿਰ ਬ੍ਰਹਮਚਾਰੀ ਉਹਦੇ ਚੇਤਨ ਮਾਇਆ ਤਿਆਗ ਕੇ ਬ੍ਰਹਮਚਰ ਜਪ ਸਤ ਨੂੰ ਧਾਰਨ ਕਰਦੇ ਹਨ। ਮੈਂ ਮੂਰਖ ਹਰ ਆਸ ਤੁਮਾਰੀ, ਇਹ ਨਿਰੰਕਾਰ ਮੈਨੂੰ ਮੂਰਖ ਨੂੰ ਤਾਂ ਇੱਕੋ ਸ਼ੁੱਧ ਆਪ ਜੀ ਦੀ ਆਸ ਹੈ। ਕਹਿੰਦੇ ਮੈਂ ਮੂੰਹ ਆਦਿਕ ਇੰਦਰੀਆਂ ਨੂੰ ਰੋਕ ਕੇ ਇਹ ਨਿਰੰਕਾਰ ਸਿਮਰਨ ਕਰਨ ਵਾਸਤੇ ਤੇਰੀ ਆਸਾ ਧਾਰੀ। ਖੱਤਰੀ ਕਰਮ ਕਰੇ ਸੂਰਤਨ ਪਾਵੇ, ਸੂਦ ਵੈਸ ਪਰ ਕਿਰਤ ਕਮਾਵੇ। ਜਿਹੜਾ ਖੱਤਰੀ ਹੈ, ਹਾਂਜੀ, ਸੂਰਮ ਸੂਰਤਨ ਮੈਨੇ ਸੂਰਮਤਾਈ ਦੇ ਪਾਉਣ ਵਾਲੇ ਕਰਮਾਂ ਨੂੰ ਕਰਦਾ, ਅਤੇ ਸ਼ੂਦਰ ਜਿਹੜਾ ਉਹ ਆਪਣੇ ਬਰਨ ਦੇ ਮੁਤਾਬਕ ਪਰ ਕਿਰਤ ਪਰਾਈ ਕਿਰਤ ਨੂੰ ਕਮਾਉਂਦਾ। ਜਿਹੜੇ ਵੈਸ ਸਾਧਕ ਹੈਗੇ ਆ ਉਹ ਖੇਤੀਬਾੜੀ ਦੇ ਕਰਮਾਂ ਨੂੰ ਕਰਦੇ ਆ। ਮੈਂ ਮੂਰਖ ਹਰ ਨਾਮ ਸ਼ਰਾਬ ਹੈ, ਕਹਿੰਦੇ ਮੈਂ ਮੂਰਖ ਨੂੰ ਇਹ ਯਕੀਨ ਕੀਤਾ ਕਿ ਪਰਮਾਤਮਾ ਦਾ ਨਾਮ ਬੰਧਨਾਂ ਤੋਂ ਛੁਡਾਉਣ ਵਾਲਾ ਹੈ। ਸਭ ਤੇਰੀ ਸ੍ਰੇਸ਼ ਤੋਂ ਆਪ ਰਿਹਾ ਸਮਾਈ, ਗੁਰਮੁਖ ਨਾਨਕ ਦੇ ਵਡਿਆਈ। ਇਹ ਪਾਤਸ਼ਾਹ ਜਿੰਨੀ ਸ੍ਰੇਸ਼ਟੀ ਤੇਰੀ ਹੈ, ਤੂੰ ਸਾਰਿਆਂ ਵਿੱਚ ਸਮਾਈ ਕਰ ਰਿਹਾ ਸਮਾਇਆ ਹੋਇਆ। ਮਹਾਰਾਜ ਕਹਿੰਦੇ ਜਿਹਤੇ ਤੂੰ ਕਿਰਪਾ ਕਰਦਾ ਉਹਨੂੰ ਗੁਰਮੁਖ ਵਡਿਆਈ ਦਿੰਦਾ। ਮੈਂ ਅੰਦਰੇ ਹਰ ਤੇਲ ਟਕਾਈ, ਕਹਿੰਦੇ ਮੈਂ ਅੰਦੇ ਅਗਿਆਨੀ ਮੂਰਖ ਨੇ ਆਪ ਦੀ ਓਟ ਟਕਾਈ, ਪਾਪ ਤੇਰਾ ਹੀ ਆਸਰਾ ਗ੍ਰਹਿਣ ਕੀਤਾ ਹੋਇਆ। ਥੋੜ੍ਹੀ ਵਾਰੀ ਵੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਾਜ ਮੇਰੇ ਸਾਧੂ ਸੰਗਤ ਜਨ ਕੀ। ਨਿਰਗੁਣ ਕਹਿੰਦੇ ਇਹ ਸਾਰੇ ਸ਼ੁਭ ਗੁਣਾਂ ਤੋਂ ਰਹਿਤ ਮਨਮੁਖ ਪੁਰਖਾ, ਹਾਂਜੀ, ਸਾਰੀ ਕਥਾ ਦੇ ਵਿੱਚੋਂ ਪਰਮਾਤਮਾ ਦੀ ਕਥਾ ਸ੍ਰੇਸ਼ਟ ਹੈ। ਪਰਮਾਤਮਾ ਦੀ ਕਥਾ ਵਿੱਚੋਂ ਨਿਰਗੁਣ ਬ੍ਰਹਮ ਦੀ ਕਥਾ ਸ੍ਰੇਸ਼ਟ ਹੈ। ਪਰਮਾਤਮਾ ਜਨਾਂ ਦੀ ਸਤਸੰਗ ਵਿੱਚ ਮਿਲ ਕੇ ਉਹਦੀ ਕਥਾ ਨੂੰ ਭਜਨੇ ਨੇ, ਭਜਣਾ ਕਰ ਸੁਣਨਾ ਕਰ, ਪਰ ਭੋਜਲ ਕਥ ਕਥਾ ਸੁਣ ਹਰ ਕੀ। ਅਕਥਨੀ ਹੈ ਕਥਾ ਜਿਹੜੀ ਪਰਮਾਤਮਾ ਦੀ ਨੂੰ ਸੁਣ, ਇਹ ਸੰਸਾਰ ਨੂੰ ਤੋਂ ਤੁਰਤ ਕਰ ਜਾਏਗਾ। ਗੋਬਿੰਦ ਸਤਸੰਗਤ ਮੇਲਾਏ ਹਰ ਰਸ ਰਸਨਾ, ਰਾਮ ਗੁਣ ਗਾਏ ਰਹੋ। ਗੋ ਜਿਹੜਾ ਇੰਦਰੀਆਂ ਦਾ ਬਿੰਦ ਪ੍ਰਕਾਸ਼, ਸਤਸੰਗਤ ਵਿੱਚ ਆਪਣੇ ਆਪ ਨੂੰ ਅਭੇਦ ਕਰਕੇ ਮਿਲਾ ਕੇ ਪਰਮਾਤਮਾ ਦੇ ਗੁਣਾਂ ਨੂੰ ਗਾ। ਇਹ ਜਿਹੜੀ ਰਸਨਾ ਜੀਵ ਆ, ਇਹਨੂੰ ਨਾਮ ਦੇ ਰਸ ਵਿੱਚ ਰਸਾਉਣਾ ਕਰ। ਜੋ ਜਨ ਧਿਆਵੈ ਹਰ ਹਰ ਨਾਮਾ, ਤਿੰਨ ਦਸਨ ਦਾਸ ਪਰਮ ਰਾਮ। ਉਹ ਗੁਰਮੁਖ ਪਿਆਰੇ ਧੰਨ ਆ ਜਿਹੜੇ ਹਰੀਹਰ ਨਾਮ ਨੂੰ ਧਿਆਉਂਦੇ ਆ। ਹੇ ਰਮੇ ਹੋਏ ਰਾਮ, ਕਿਰਪਾ ਕਰਕੇ ਸਾਨੂੰ ਨਾਮ ਜਪਣ ਵਾਲਿਆਂ ਦੇ ਦਾਸਾਂ ਦੇ ਦਾਸ, ਦਾਸਾਂ ਦੇ ਦਾਸ ਬਣਾ। ਜਨ ਕੀ ਸੇਵਾ ਉਤਮ ਕੰਮ, ਕਹਿੰਦੇ ਉਹਨਾਂ
اور پیاروں کی مہاپرکھوں کی سیوا کرنی یہ سب تو اتم شریشٹھ کام ہے. جو ہر کی ہر کتھا سناوے سو جن ہمارے منچت پاوے. جڑا بھی پیارا پرماتما کی سانو کتھا سنا ہے وہ سارے من بہت پاوے چنگا لگتا ہے. جن پگ رین وٹ پاگی پاوے کہندے اسی پرشاں دے چرناں دی ٹوٹ بڑیاں بھاگاں والے پرشے پراپت کرتے ہیں. سنت جنہاں تو پریت بانی آئی جن کو لے سلی گا تر پائی انہاں مہاپرکھاں نے ساری پریت بان آئی ہے. جنہاں دے مستک دے اتنے پرماتما نے شبھ کرماں کا لیس لے کے پایا ہویا ہے. تے جن نانک نام سمائی بارا کہندے ایسے جڑے گرمکھ پیارے آ وہ پرماتما دے نام چبھید ہو جاندے نام جپتے نام ہی مل جاندے. بڑی واری ملا چوتھا ماتا پریت کرے پت گائے مینے پریت پی جل نہ ماتا پریت کرے پت گائے. جی ماں کی پریتی کی ہوں پت نو کھلاؤن وچ پیار کرتی اور جل میں شنان کرنا مینے بچی کی بڑی پریتی ہو رہی ہے بڑا ٹھیلیاں کرتی ہے. ستگر جی گرسکھ مکھ پائے اس طرح ستگر سچے پاشا پریتی ہے. وہ گرمکھا کے منہ ددارتھ پاؤن خوش ہوں لنگر چکاؤن جی مہاراج سچے پاشا آپ لونا کھانے سی تو گرو پیارے ساتھ سنگت نیران کڑاہ روز چنگے جی پدارتھ کھلاؤ سی. گوند تے جان ہر مل ہو ہم پیارے جن ملیاں دکھ جارے ہمارے رہو. اے پادشاہ ایسے پیارے گرمکھا نے سنوں ملا دیو جنہیں ملنا ساڈے سارے دکھ پاپ مٹ جان. جیوں میرے بچرے کو پریت لگا ہوا کامن پریتیاں پیدا کریا ہوا جس طرح بچہ ہوں انہوں مل کے گو ماتا بڑا پیار کرتی اس طرح جی پردیش گیا ہوئے تو وہ دیوی کا پتی گھر آ جائے تو وہ اس بڑی پریتی شردا ہوں ہر جن پریجا ہر جس گاو ہے اس طرح جڑے رب کے پیارے ہیں جی انہوں کا پرماتما نہ پیار ہے تو پرماتما کا جس کر کے بڑے خوش ہوں. سارنگ پریت بس ہے جل سارا نر پر جی مایا دیکھ پسارا سارنگ جڑا پپیہا جل سارا جسمانتی گون دے برنے نہ منجو جڑا سارنگ پپیہا وہی پریتی نرپت پریت اور مایا دیکھ پسارا جڑا نران کا پتی راجا ہے ہاں جی وہ مایا دے پسارے دیکھنے پریتی ارجن پریت جتا نرنکارا اس طرح جڑے ہری دے جن سیوک بھگتے ہیں پرماتما نرنکار کا نام جپن سے انہوں کی پریتی ہے وہ بڑا سکھ منگے نر پرانی پیت مایا تن کھاٹے گرسکھ پیر گر ملے گلاٹے. اس طرح کہندے جنہیں بھی پرانا نو دھارن والے پرکھ آ یہ جی چلنی مایا روپ تھانے ہاں جی یہ کٹن کما سے انہوں کی پریتی ہے یہ واسطے کتنے دیساں پردیساں تکے کھانے. اس طرح جی جڑے پرکھ پرانے ہیں پرانا تک دھن مال کھٹنے کی پریتی ہے جب تک جیندے لگے ہی رہتے. اس طرح جڑے گرو دے گرسکھان دے گلاٹے میں نے گال نہ لگن کی پریتی ہے گرسکھان کی پریتی ہے کہ ستگران کا بدیش ساڈے گل وچ مل گیا جا نانک پری ساتھ پگ جاٹے. مہاراج کہندے جڑے گرمت پیارے سنتان کے چرن چٹن چنا جنہ کی پریتی ہے بھاو داسا بھاو نو گرہن کر دے. گوڑی واری ملا چوتھا تیتا پریت تھی پر پائے پوکے پریت ہو گئے انکائے. اس طرح کہندے جڑا منگتا ہے گھر کا مالک نو پیچھا پائے نا کہ منگ تیری تیت تو میں نے منگ تیری وہ پریتی ہے اتوا بھوکا جڑا بندہ ہے وہ ان کھان پریتی ہوں گرسکھ پریت گر مل آ گائے. اس طرح گرسکھان کی پریتی ستگران ملن نال ہے کیونکہ مہاراج ملنا گرسکھ کا من اگائے رج جا گرو کا پردیش روپی بچن سن کے ترپت ہو جاتا ہر درشن دو ہر آس تماری کر کرپا لو پور ہماری راو. یہ پادشاہ سنو اپنے درشن دے دو سانوں تھوڑے ملن کی ہر ویلے آسا لگ رہی کرپا کر ساری جی روچا اچھا یہ پوری کر دو. جگ بھی پری سورج مکھ لگ ہے میرے پیارے سب دکھ تیاگ ہے. اس طرح کہتے سورج منہ لگن چکلی کی پریتی اس طرح جی میں سورج چڑھتا کہ چک بھی اپنے پیارے نہ مل کے سارے دکھوں جا کے میں نے دور کر دیں. وہ چک بھا چک بھی سی نا وہ چک بھی نے کہا مہارا رام چندر جی آئے وہ چک بھی کہتے لو کالا وہ تو گل سیتا دے روڈے کرتے
ਲਾਸ਼ ਉਹਨੂੰ ਕਹਿੰਦਾ ਮਾਰਾਂ ਹੁਣ ਤਾਂ ਜਾਨਵਰ ਵੀ ਟਿਚਰਾਂ ਕਰਦੇ ਆ। ਮਹਾਰਾਜ ਕਹਿੰਦੇ ਅੱਛਾ, ਕਹਿੰਦੇ ਲਓ ਹੁਣ ਵਿਛੜੇ ਨੇ, ਉਹ ਸਾਰੀ ਰਾਤ ਇਕੱਠੇ ਹੁੰਦੇ ਆ ਅਤੇ ਵਿਛੜੇ ਰਹਿੰਦੇ ਆ, ਅਤੇ ਸੂਰਜ ਨੂੰ ਉਡੀਕ ਕਰ ਚੜ੍ਹੇ ਅਤੇ ਮਿਲਾਪ ਹੋਏ, ਉਦੋਂ ਦਾ ਵਚਨ ਹੀ ਨਹੀਂ ਚੱਲੀ ਜਾਂਦਾ। ਗੁਰਸਿੰਘ ਫਰੀਦ ਗੁਰੂ ਮੁੱਖ ਲੱਗ ਹੈ, ਇਸ ਤਰ੍ਹਾਂ ਜਿਹੜੇ ਗੁਰੂ ਪਿਆਰੇ ਉਹਨਾਂ ਦੀ ਪ੍ਰੀਤੀ ਸਤਿਗੁਰਾਂ ਦੇ ਮੁੱਖ ਲੱਗਣ ਨਾਲ ਭਾਵ ਦਰਸ਼ਨ ਕਰਨਾ, ਅਤੇ ਜਿਹੜਾ ਗੁਰੂ ਦਾ ਦਰਸ਼ਨ ਕਰਕੇ ਗੁਰੂ ਦੇ ਸਿੱਖ ਖੁਸ਼ ਹੁੰਦੇ ਪ੍ਰਸੰਨ ਹੁੰਦੇ। ਬਸ਼ਿਰ ਪ੍ਰੀਤ ਕੀਰ ਮੁੱਖ ਆਏ, ਹਿਰਦੈ ਵਿਰਦੈ ਦੇਖੈ ਮਾਏ। ਇਸ ਤਰ੍ਹਾਂ ਜਿਵੇਂ ਮੂੰਹ ਦੇ ਵਿੱਚ ਖੀਰ ਦੇ ਖਾਣ ਨਾਲ ਭਾਵ ਕੀ ਬੱਚਾ ਜਿਹੜੇ ਉਹ ਗਊ ਦਾ ਥਣ ਦੁੱਧ ਚੁੰਘਣ ਨਾਲ ਬੱਚੇ ਦੀ ਤਰੀਕੀ, ਉਹ ਆਪਣੀ ਮਾਏ ਮਹਿਨੇ ਮਾਂ ਦੋ ਨੂੰ ਦੇਖ ਕੇ ਆਪਣੇ ਮਨ ਬੜਾ ਪਿਕਸੇ ਮੈਂ ਖੁਸ਼ ਹੁੰਦਾ। ਗੁਰਸਿੱਖ ਪ੍ਰੀਤ ਗੁਰੂ ਮੁੱਖ ਲਾਏ, ਇਸ ਤਰ੍ਹਾਂ ਗੁਰਸਿੱਖਾਂ ਦੀ ਸਤਿਗੁਰਾਂ ਨਾਲ ਪ੍ਰੀਤੀ ਹੈ, ਉਹ ਸਤਿਗੁਰਾਂ ਨੂੰ ਆਪਣੇ ਮੂੰਹ ਨਾਲ ਲਾਵਣ, ਭਾਵ ਮੇਰੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਬਚਨ ਵਿਲਾਸ ਕਰਨ, ਫਿਰ ਖੁਸ਼ ਹੋ ਜਾਂਦੇ। ਹੋਰ ਸਭ ਪ੍ਰੀਤ ਮਾਇਆ ਮੋਹ ਪਾਚਾ, ਬਿਨ ਸਜਾਇ ਪੂਰਾ ਕੱਚ ਪਾਚਾ। ਕਹਿੰਦੇ ਮਾਇਆ ਦਾ ਮੋਹ ਹੋਣ ਕਰਕੇ ਜਿੰਨੀਆਂ ਵੀ ਦੁਨੀਆਂ ਨੇ ਪ੍ਰੀਤੀਆਂ ਤਾਜੋ ਸਮਾਜ ਇਕੱਠੇ ਕਰੀ ਫਿਰਦਾ ਉਹ ਕੱਚੇ ਹੀ ਆ, ਕਿਉਂਕਿ ਸੰਸਾਰ ਦੇ ਜਿਹੜੇ ਝੂਠੇ ਪਦਾਰਥਾਂ ਦਾ ਕੱਚਾ ਪਾਜ ਇੱਕ ਦਿਨ ਨਾਸ ਹੋ ਜਾਣ ਵਾਲਾ ਹੈ। ਜਾਂ ਨਾਨਕ ਸ੍ਰੀ ਤ੍ਰਿਪਤ ਗੁਰ ਸਾਚਾ ਪਾਤਸ਼ਾਹ ਕਹਿੰਦੇ ਆ, ਜਿਹੜਾ ਗੁਰਸਿੱਖ ਹੈ ਉਹਦੇ ਮਨ ਨੂੰ ਸੰਸਾਰ ਦੇ ਜਿੰਨੇ ਪਦਾਰਥ ਇਹਨਾਂ ਨੂੰ ਤ੍ਰਿਪਤੀ ਕਰਨ ਵਾਲੇ ਸੱਚੇ ਗੁਰੂ ਆ, ਅਤੇ ਗੁਰਮੁਖ ਜਨਾਂ ਦੀ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਪ੍ਰੀਤੀ ਹੈ। ਗੁਰਸਿੱਖਾਂ ਦੇ ਕਿੰਨੇ ਕਿੰਨੇ ਕਸ਼ਟ ਆਏ, ਸਜ਼ਾ ਦਿੱਤੀਆਂ, ਦੁਨੀਆਂ ਦੇ ਪਦਾਰਥ ਲੋਭ ਲਾਲਚ ਦਿੱਤੇ, ਕੁਰਸੀਆਂ ਦੇ ਲਾਲਚ ਦਿੱਤੇ, ਪਰ ਉਹ ਭਰਮੇ ਨੇ। ਉਹਨੇ ਗੁਰੂ ਨਾਲ ਪ੍ਰੀਤੀ ਨਿਭਾਈ ਹੈ, ਮਰਾਇਆ ਪਦਾਰਥਾਂ ਪਿੱਛੇ ਚਾਰ ਦਿਨ ਵੱਧ ਜੀਣ ਵਾਲੀ ਜ਼ਿੰਦਗੀ ਨੂੰ ਨਹੀਂ ਦੇਖਿਆ। ਉਹ ਕਹਿੰਦੇ ਗੁਰੂ ਦੇ ਪਿਆਰ ਵਿੱਚ ਤੁਹਾਨੂੰ ਥੋੜ੍ਹੇ ਦਿਨ ਜ਼ਿੰਦਗੀ ਮਿਲੇ, ਤੁਹਾਨੂੰ ਦੋਸਤੀ ਮਿਲੇ, ਇਹਦੇ ਵਿੱਚ ਇਹ ਸਫਲਤਾ। ਗੌੜੀ ਗੁਆਰੀ ਮਹੱਲਾ ਚੌਥਾ, ਸਤਿਗੁਰ ਸੇਵਾ ਸਫਲ ਹੈ ਬਣੇ, ਜਿਸ ਮਿਲ ਹਰ ਨਾਮ ਧਿਆਇਆ ਹਰ ਧਣੀ। ਸੇਵਾ ਕਹਿੰਦੇ ਬਹੁਤ ਹੈ, ਮਾਂ ਪਿਓ ਦੀ ਵੀ ਹੈਗੀ ਹੈ, ਲੰਗੜੇ ਲੂਲੇ ਪਿੰਗਲੇ ਪਾਹਜਾਂ ਦੀ ਵੀ ਸੇਵਾ ਹੈ, ਇਸੇ ਤਰ੍ਹਾਂ ਜਾਨਵਰਾਂ ਦੀ ਵੀ ਸੇਵਾ ਆ, ਅਤੇ ਹੋਰ ਜੰਤ ਪ੍ਰਕਾਰ ਦੀਆਂ ਸੇਵਾ ਹੈਗੀਆਂ, ਉਹਨਾਂ ਦਾ ਵੀ ਫਲ ਤਾਂ ਹੈ। ਮਾਂ ਪਿਓ ਦੀ ਸੇਵਾ ਕਰੋਗੇ, ਜ਼ਮੀਨ ਜਾਇਦਾਦ ਅਤੇ ਬੈਂਕ ਬੈਲੈਂਸ ਮਾਇਆ ਪਦਾਰਥ ਮਿਲ ਜਾਣ, ਅਤੇ ਅਫਸਰ ਦੀ ਉਹ ਵੀ ਮਦਦ ਕਰੇਗਾ, ਲੀਡਰ ਦੀ ਕੋਈ ਨੌਕਰੀ ਚਾਕਰੀ ਦੇ ਜਾਏਗਾ। ਇਸ ਤਰ੍ਹਾਂ ਹੁਣ ਦਰਖਤਾਂ ਦੀ ਕਰੋ ਵੀ ਲੱਕੜ ਛਾਇਆ ਫਲ ਦੇ ਦਿੰਦੇ ਆ, ਕੁੱਤੇ ਦੀ ਕਰੋ ਵੀ ਘਰ ਦੀ ਰਾਖੀ ਕਰਦਾ, ਗਊ ਮੱਝਾਂ ਦੀ ਕਰੋ ਦੁੱਧ ਪਦਾਰਥ ਮਿਲ ਜਾਂਦੇ ਆ, ਪਰ ਦੇਵੀ ਦੇਵਤਿਆਂ ਤੋਂ ਮਾਇਆ ਪਦਾਰਥ ਮਿਲਣਗੇ ਮੁਕਤੀ। ਇਸ ਕਰਕੇ ਸਾਰੀਆਂ ਸੇਵਾ ਨਾਲੋਂ ਸਤਿਗੁਰ ਦੀ ਸੇਵਾ ਸਫਲ ਹੈ ਬਣੀ, ਇਹ ਫਲਾਂ ਦੇ ਸਹਿਤ ਬਣ ਗਈ, ਜਿਸ ਮਿਲ ਹਰ ਨਾਮ ਧਿਆਇਆ ਹਰ ਧਣੀ। ਔਰ ਸਤਿਗੁਰ ਦੀ ਸੇਵਾ ਮਿਲਦੀਆਂ ਅਤੇ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਜਿਨ੍ਹਾਂ ਹਰ ਜਪਿਆ ਤਿੰਨ ਪੀਛਿਆ ਝੂਠੀ ਘਣੀ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਉਹਨਾਂ 'ਚ ਬੜੀ ਬਰਕਤ ਆ ਜਾਂਦੀ ਹੈ, ਉਹਨਾਂ ਦੇ ਪਿੱਛੇ ਤੁਰਨ ਨਾਲ ਘਣੀ ਮੈਨੇ ਬਹੁਤ ਦੁਨੀਆ ਜਿਹੜੀ ਹੈ ਉਹ ਮਾਵੀ ਬੰਧਨਾਂ ਤੋਂ ਛੁੱਟ ਗਈ ਹੈ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲ ਸਭ ਪਾਪ ਲੈ ਜਾਈ ਰਾਹ। ਕਹਿੰਦੇ ਇਹ ਗੁਰੂ ਪਿਆਰਿਓ, ਸਤਿਗੁਰਾਂ ਤੋਂ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਬੋਲਣਾ ਕਰੋ, ਪਰਮਾਤਮਾ ਦਾ ਨਾਮ ਬੋਲਣ ਨਾਲ ਜਪਣ ਨਾਲ ਸਾਰੇ ਪਾਪ ਲੈ ਜਾਂਦੇ, ਦੂਰ ਹੋ ਜਾਂਦੇ। ਜਬ ਗੁਰ ਮਿਲਿਆ ਤਾਂ ਮਨ ਵਰਤਿਆਇਆ, ਧਾਵਤ ਪੰਚ ਰਹਿ ਵਰਤਿਆਇਆ। ਜਦੋਂ ਪੂਰੇ ਸਤਿਗੁਰੂ ਮਿਲ ਗਏ, ਉਹਨਾਂ ਦੀ ਸਿੱਖਿਆ ਹੀ ਆ ਨਾਮ ਧਿਆਉਣ ਦੀ, ਨਾਮ ਧਿਆਇਆ। ਕਹਿੰਦੇ ਫਿਰ ਮਨ ਜਿਹੜਾ ਸੀ ਇਸ ਤਰ੍ਹਾਂ ਬਸ ਵਿਚਾਰ, ਇਹ ਜਿਹੜੇ ਪੰਜ ਗਿਆਨ ਇੰਦਰੀਏ ਸੀ ਇਹ ਵੀ ਵਿਕਾਰਾਂ ਵੱਲੋਂ ਦੌੜਨ ਤੋਂ ਰੁਕ ਗਿਆ। ਅੰਦਰ ਨਗਰੀ ਹਰ ਗੁਣ ਗਾਇਆ, ਉਹ ਦਿਨ ਰਾਤ ਸਾਧ ਸੰਗਤ ਰੂਪੀ ਨਗਰੀ 'ਚ ਆ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ। ਸਤਿਗੁਰ ਪੱਗ ਧੂਲ ਜਿਹਨਾਂ ਮੁੱਖ ਲਾਏ, ਤਿੰਨ ਕੂੜ ਕੇ ਆ ਕੇ ਹਰ ਲਗਲਾਏ। ਕਹਿੰਦੇ ਜਿਹਨਾਂ ਗੁਰੂ ਪਿਆਰਿਆਂ ਨੇ ਆਪਣੇ ਮੂੰਹ ਨਾਲ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਲਾਈ ਹੈ, ਉਹਨਾਂ ਨੇ ਕੂੜ ਜਿਹੜੇ ਝੂਠੇ ਖਿਆਲ ਸੀ ਤਿਆਗ ਕੇ ਪਰਮਾਤਮਾ ਦਾ ਨਾਮ ਜਪਣ 'ਚ ਆਪਣੀ ਗਿਰਤੀ ਲਾਈ ਹੈ। ਅਤੇ ਹਰ ਦਰਗਾਹ ਮੁੱਖ ਪੂਜਲ ਭਾਈ, ਕਹਿੰਦੇ ਇਹ ਗੁਰਮੁਖੋ ਉਹ ਪਰਮਾਤਮਾ ਦੀ ਦਰਗਾਹ ਵਿੱਚ ਪੂਜਲ ਪਵਿੱਤਰ ਮੁੱਖ ਵਾਲੇ, ਗੁਰਸੇਵਾ ਆਪ ਹਰ ਭਾਵੈ, ਕ੍ਰਿਸ਼ਨ ਬਲਭੱਦਰ ਗੁਰ ਪੱਗ ਲਗ ਧਿਆਵੈ। ਕਹਿੰਦੇ ਸਤਿਗੁਰਾਂ ਦੀ ਸੇਵਾ ਕਰਨੀ ਇਹ ਪਾਤਸ਼ਾਹ ਸਾਨੂੰ ਚੰਗੀ ਲੱਗਦੀ,
ਇਸੇ ਕਰਕੇ ਕ੍ਰਿਸ਼ਨ ਜੀ ਲੈ ਲਓ, ਬਲਭੱਦਰ ਲੈ ਲਓ, ਇਹ ਦੋਨੋਂ ਜਣੇ ਆਪਣੇ ਗੁਰੂ ਦਰਬਾਰ ਦੇ ਚਰਨੀ ਲਾ ਕੇ ਉਹਨਾਂ ਦੀ ਸੇਵਾ ਕਰਦੇ ਰਹੇ ਅਤੇ ਨਾਮ ਨੂੰ ਧਿਆਉਂਦੇ ਰਹੇ। ਹਾਲਾਂਕਿ ਦੇਖੋ ਮੌਕੇ 'ਤੇ ਉਤਾਰਿਆ, ਗੁਰੂ ਦੀ ਸੇਵਾ ਕਰਨ ਸੁਣੀ ਵੀ ਬੜਾ ਪੁੰਨ ਸਮਝਿਆ। ਨਾਨੂ ਗੁਰਮੁਖ ਹਰ ਆਪ ਤਰਾਵੈ, ਪਾਤਸ਼ਾਹ ਕਹਿੰਦੇ ਆ ਜਿਹੜੇ ਗੁਰਮੁਖ ਬਣ ਕੇ ਸੇਵਾ ਕਰਦੇ ਪਰਮਾਤਮਾ ਨੂੰ ਆਪੇ ਹੀ ਧਾਰ ਲੈਂਦਾ। ਗੋੜੀ ਗੁਆਰੀ ਮਹੱਲਾ ਚੌਥਾ, ਹਰ ਆਪੇ ਜੋਗੀ ਡੰਡਾ ਤਾਰੀ, ਹਰ ਆਪੇ ਰੱਬ ਰਹਿ ਬਨਵਾਰੀ। ਕਹਿੰਦੇ ਉਹ ਪਰਮਾਤਮਾ ਜੋਗੀ ਰੂਪੀ ਆਪੇ ਹੀ ਬਣ ਰਿਹਾ ਡੰਡਾ ਤਾਰੀ, ਤਿਰਦੰਡੀ ਸਵਾਮੀ ਸੰਨਿਆਸੀ ਰੂਪੀ ਆਪੇ ਬਣ ਰਿਹਾ ਅਤੇ ਆਪੇ ਬਨਵਾਰੀ ਸੰਸਾਰ ਰੂਪੀ ਜਿਹੜਾ ਜੰਗਲ ਦਾ ਮਾਲਕ ਪਰਮੇਸ਼ਰ ਆ ਰੱਬ ਰਹਿਆ, ਸਾਰੇ ਵਿਆਪਕ ਵੀ ਉਹ ਆਪੇ ਹੋ ਰਿਹਾ ਹੈ। ਹਰ ਆਪੇ ਤਪ ਤਪ ਹੈ ਲਾਏ ਤਾਰੀ, ਉਹ ਆਪੇ ਤਾਰੀ ਮੈਂ ਤਾੜੀ ਸਮਾਧੀ ਲਾ ਕੇ ਤਪ ਨੂੰ ਤਾਪ ਰਿਹਾ, ਭਾਵ ਤਪੱਸਿਆ ਕਰ ਰਿਹਾ। ਐਸੇ ਮੇਰਾ ਆਰਾਮ ਰਿਹਾ ਭਰਪੂਰ ਨਿਗਤ ਵਸਿਆ, ਨਾ ਹੀ ਹਰ ਦੂਰ ਰਹੋ। ਇਸ ਦਿਨ ਮੇਰਾ ਰਮਿਆ ਹੋਇਆ ਆਰਾਮ ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ, ਸਾਰਿਆਂ ਦੇ ਨੇੜੇ ਨਿਵਾਸ ਕਰ ਰਿਹਾ, ਕਿਸ ਤੋਂ ਵੀ ਦੂਰ ਨਹੀਂ ਹੈ। ਹਰ ਆਪੇ ਸਭ ਸੁਰਤ ਧੁਨੇ ਆਪੇ, ਹਰ ਆਪੇ ਵੇਖਿਆ ਵੇਖਿਆ ਆਪੇ, ਉਹ ਆਪੇ ਨਿਰੰਕਾਰ ਪਰਮੇਸ਼ਰ ਸ਼ਬਦ ਉਪਦੇਸ਼ ਰੂਪ, ਆਪੇ ਸੁਰਤ ਗਿਆਤ ਰੂਪ ਹੈ, ਆਪੇ ਸੁਰਤ ਸ੍ਰੇਸ਼ਟ ਪ੍ਰੀਤੀ ਰੂਪ ਆ, ਆਪੇ ਸ਼ਬਦ ਦੇ ਧੁਨ ਮੈਨੇ ਉਚਾਰਨ ਕਰਨ ਵਾਲਾ ਹੈ, ਧੁਨ ਰੂਪੀ ਆਪੇ, ਆਪੇ ਸ਼ਬਦ ਉਹ ਬ੍ਰਹਮ ਰੂਪ, ਆਪੇ ਸੁਰਤ ਮੈਨੇ ਵੇਦ ਰੂਪੀ ਹੈ, ਗਿਆਨ ਰੂਪ ਹੈ, ਆਪੇ ਵੇਦਾਂ ਦੀ ਧੁਨੀ ਨੂੰ ਉਚਾਰਨ ਵਾਲਾ, ਆਪੇ ਆਪਣੀ ਰਚਨਾ ਨੂੰ ਦੇਖ ਰਿਹਾ, ਦੇਖ ਦੇਖ ਕੇ ਵਿਗਸਿਆ ਮੈਨੇ, ਬੜਾ ਖੁਸ਼ ਹੋ ਰਿਹਾ। ਹਰ ਆਪ ਜਪਾਏ ਆਪੇ ਹਰ ਜਾਪੇ, ਉਹ ਆਪੇ ਗੁਰੂ ਸਰੂਪ ਹੋ ਕੇ ਨਾਮ ਨੂੰ ਜਪਾਉਂਦਾ, ਆਪੇ ਜਗਿਆਸੂ ਰੂਪ ਹੋ ਕੇ ਨਾਮ ਨੂੰ ਜਪਦਾ। ਹਰ ਆਪੇ ਸਾਰੰਗ ਅੰਮ੍ਰਿਤ ਆਰਾ, ਹਰ ਅੰਮ੍ਰਿਤ ਆਪ ਹੀ ਆਵਣ ਹਾਰਾ, ਉਹ ਆਪੇ ਜਗਿਆਸੂ ਰੂਪ ਸਾਰੰਗ ਮੈਨੇ ਪਪੀਹਾ ਬਣਿਆ ਹੋਇਆ ਅਤੇ ਨਾਮ ਰੂਪੀ ਅੰਮ੍ਰਿਤਾਰਾ ਸੁਆਤੀ ਬੂੰਦ ਨੂੰ ਪੀਣ ਵਾਲਾ, ਆਪੇ ਨਾਮ ਰੂਪ ਅੰਮ੍ਰਿਤ ਸੁਆਤੀ ਬੂੰਦ ਨੂੰ ਪਲਾਉਣ ਵਾਲਾ, ਬੱਦਲ ਰੂਪ ਗੁਰੂ ਰੂਪ ਵੀ ਆਪੇ ਹੀ ਹੈ। ਹਰ ਆਪ ਕਰੇ ਆਪੇ ਨਿਸਤਾਰਾ, ਉਹ ਪਰਮਾਤਮਾ ਬੰਧਨਾਂ 'ਚ ਵੀ ਆਪੇ ਪਾ ਰਿਹਾ, ਆਪੇ ਬੰਧਨਾਂ ਤੋਂ ਨਿਸਤਾਰਾ ਛਡਾਉਣ ਵਾਲਾ, ਮੁਕਤ ਕਰਨ ਵਾਲਾ ਹੈ। ਹਰ ਆਪੇ ਬੇੜੀ ਤੁਲਹਾ ਤਾਰਾ, ਹਰ ਆਪੇ ਗੁਰਮਤੀ ਨਿਸਤਾਰਾ, ਆਪੇ ਕਹਿੰਦੇ ਜਿਹੜੀ ਆਸਾ ਤ੍ਰਿਸ਼ਨਾ ਰੂਪੀ ਨਦੀ ਹੈ, ਇਹਤੋਂ ਪਾਰ ਲਾਉਣ ਵਾਸਤੇ ਭਗਤੀ ਰੂਪੀ ਬੇੜੀ ਰੂਪੀ ਆਪੇ ਹੈ, ਆਪੇ ਸੰਕਲਪਾਂ ਵਿਕਲਪਾਂ ਰੂਪੀ ਨਾਲਿਆਂ ਤੋਂ ਪਾਰ ਲਗਾਉਣ ਵਾਸਤੇ ਪ੍ਰੇਮ ਅਦਵੈਤ ਨਿਸ਼ਚਾ ਰੂਪੀ ਤੁਲਹਾ ਵੀ ਆਪੇ, ਆਪੇ ਹੀ ਸੰਸਾਰ ਸਾਗਰ ਤੋਂ ਉਤਾਰਨ ਵਾਸਤੇ ਗਿਆਨ ਰੂਪੀ ਜਹਾਜ਼ ਵੀ ਆਪੇ ਹੀ ਹੈ। ਇੱਥੇ ਗੁਰਮਤੀਆਂ ਨੂੰ ਉਹ ਸਿੱਖਿਆ ਦੇ ਕੇ ਧਾਰ ਦਿੰਦਾ, ਹਰ ਆਪੇ ਨਾਨਕ ਪਾਵੈ ਪਾਰਾ। ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ 'ਤੇ ਉਹ ਕਿਰਪਾ ਕਰਦਾ, ਉਹ ਜਗਿਆਸੂ ਰੂਪ ਹੋ ਕੇ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਇਹ ਵੀ ਆਪੇ ਪ੍ਰਾਪਤ ਕਰਦਾ। ਆਪੇ ਜਗਿਆਸੂ ਰੂਪ ਹੋਏ ਪਰਲਾ ਜਿਹੜਾ ਕੰਡਾ ਕੀ ਹੈ ਸਰੂਪ ਦਾ ਗਿਆਨ, ਉਹਨੂੰ ਪ੍ਰਾਪਤ ਕਰਨ ਵਾਲਾ ਵੀ ਆਪੇ ਹੀ ਹੈ। ਗੌੜੀ ਵੈਰਾਗਣ ਮਹੱਲਾ ਚੌਥਾ, ਸਾਹੋ ਮਾਰਾ ਤੂੰ ਚਣੇ, ਜੈਸੀ ਤੂੰ ਰਾਸ ਦੇਹ, ਐਸੀ ਹਮ ਦੇਹ, ਧਣੀ ਨਾਮ ਸਿੰਧੀ ਬੋਲੀ 'ਚ ਮਾਲਕ ਦਾ, ਤੂੰ ਸਾਡਾ ਸ਼ਾਹੂਕਾਰ ਵੀ, ਜਿਸ ਤਰ੍ਹਾਂ ਤੂੰ ਰਾਸ ਪੂੰਜੀ ਮੂਹੜੀ ਦੇ ਦੇਣਾ ਉਸ ਤਰ੍ਹਾਂ ਦੀ ਅਸੀਂ ਲੈ ਲੈਂਦੇ। ਨਾਮ ਬਣਨ ਜਾ ਰੰਗ ਤੋਂ ਜੇ ਆਪ ਦਿਆਲ ਹੋਏ ਦੇ, ਉਹ ਨਿਰੰਕਰ ਆਪੇ ਦਿਆਲੂ ਬਣ ਕੇ ਰੰਗ ਤੋਂ ਪ੍ਰੇਮ ਦੀ ਜਿਹੜੀ ਕੀਮਤ ਨਾ, ਅਸੀਂ ਕਹਿੰਦੇ ਜਿਹੜਾ ਨਾਮ ਸੌਦਾ ਆ ਇਹਨੂੰ ਬਣ ਜਾ ਮੈਨੇ ਖਰੀਦ ਲਵਾਂਗੇ। ਨਾਮ ਬਣ ਜਾ ਰੇ ਰਾਮ ਕੇਹਰ ਬਣ ਜੇ ਕਰਾਵੈ ਤੇ ਰਾਸ ਰੇ ਰਹਾਓ, ਅਤੇ ਸੱਚੇ ਪਾਤਸ਼ਾਹ ਹੀ ਆਪ ਦੇ ਬਣਜਾਰੇ ਗੁਮਾਸ਼ਤੇ ਖਰੀਦ ਆ ਰਹੇ ਹਾਂ, ਕਿਰਪਾ ਕਰਕੇ ਜਿਹੜੇ ਸਵਾਸਾਂ ਰੂਪੀ ਰਾਸ ਪੂੰਜੀ ਦੇ ਕੇ ਸਾਰੇ ਬਿਹਾਰਾਂ ਰੂਪੀ ਜਿਹੜੇ ਬਣਜ ਸੌਦੇ ਇਹਨਾਂ ਨੂੰ ਕਰਾ ਵੀ ਆਪੇ ਰਹੇ ਹੋ। ਲਾਹਾ ਹਰ ਭਗਤ ਧਨ ਖਟਿਆ, ਹਰ ਸੱਚੇ ਸਾਵਨ ਭਾਇਆ, ਜਿਹਨਾਂ ਨੇ ਪਰਮੇਸ਼ਰ ਦੀ ਭਗਤੀ ਕਰਕੇ ਲਾਹਾ ਖੱਟ ਲਿਆ। ਕਹਿੰਦੇ ਉਹ ਜਿਹੜੇ ਜਗਿਆਸੂ ਰੂਪੀ ਵਪਾਰੀ ਹੈ, ਸੱਚਾ ਸ਼ਾਹੂ ਕੌਣ, ਪਰਮਾਤਮਾ ਦੇ ਮਨ ਨੂੰ ਭਾਗ ਹੈ ਚੰਗੇ ਲੱਗੇ ਹਨ। ਹਰ ਜਾ ਪਰ ਬੱਖਰ ਲੱਗਿਆ, ਜਮੇ ਜਾਗਾ ਤੀ ਨੇੜਨ ਆਇਆ। ਕਹਿੰਦੇ ਜਿਹਨਾਂ ਪਰਮੇਸ਼ਰ ਦੇ ਨਾਮ ਸਿਮਰਨ ਨੂੰ ਕੀਤਾ, ਇਸ ਬੱਕਰ ਸੌਦੇ ਨੂੰ ਲੱਦ ਲਿਆ, ਗ੍ਰਹਿਣ ਕਰ ਲਿਆ, ਉਹ ਜਮਾਂ ਦੇ ਜਗਾਤੀ ਜਿਹੜੇ ਮਸੂਦੀ ਹੈ ਉਹਨਾਂ ਦੇ ਨੇੜੇ ਨਹੀਂ ਆਉਂਦੇ। ਹੋਰ ਬਣਜ ਰਹਿ ਵਪਾਰੀ ਹੈ, ਅਨੰਤ ਤਰੰਗੀ ਰੂਪ ਮਾਇਆ, ਜਿਹੜੇ ਮਨ ਨੂੰ ਹੋਰ ਕਈ ਤਰ੍ਹਾਂ ਦੇ ਅਨੇਕ ਤਰੰਗਾਂ ਮਾਇਆ ਦੇ ਇਹ ਬਣਜ ਵਪਾਰ ਕਰਦੇ ਆ, ਨਾਮ ਜਪਦੇ ਨਹੀਂ, ਦੇਖ ਕੇ ਸੜਬਟ ਕੇ ਫਿਰਦੇ ਆ, ਉਹ ਫਿਰ ਪਰਲੋਕ ਜਾ ਕੇ ਬੜੇ ਦੁੱਖ ਪਾਉਂਦੇ ਆ, ਅਤੇ ਚਾਰ ਦਿਨ ਚਮੜੀ ਚਲਾ ਲੈਂਦੇ ਆ। ਅੱਗੇ ਇਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ, ਕੋਈ ਅਜਿਹੇ ਬਣਜਾਰ ਲਾਇਆ ਫਲ ਤੇ ਹੱਥ ਨੂੰ ਪਾਇਆ,
ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਦੇ ਇਹ ਵਪਾਰ 'ਚ ਪਰਮਾਤਮਾ ਨੂੰ ਲਾਇਆ ਉਸੇ ਤਰ੍ਹਾਂ ਦਾ ਉਹ ਫਲ ਤੇ ਪਾ ਲੈਂਦੇ ਆ। ਹਰ ਹਰ ਬਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਗਈ ਕਹਿੰਦੇ ਨਾ ਇਹ ਨਾਮ ਜਪਣ ਰੂਪੀ ਬਣਜ ਵਪਾਰ ਉਹੀ ਗੁਰੂ ਕਰਦੇ ਆ ਜਿਹਨਾਂ ਨੂੰ ਪਰਮਾਤਮਾ ਦਿਆਲੂ ਹੋ ਕੇ ਅਸੀਂ ਦਾਸ ਦੇ ਦਿੰਦਾ। ਜਨ ਨਾਨਕ ਸਾਹਿਬ ਹਰ ਸੇਵਿਆ ਫਿਰ ਲੇਖਾ ਮੁਲਣ ਲਈ ਕਹਿੰਦੇ ਉਹਨਾਂ ਗੁਰੂ ਪਿਆਰਿਆਂ ਨੇ ਸੱਚੇ ਸ਼ਾਹੂਕਾਰ ਪਰਮੇਸ਼ਰ ਦਾ ਸਿਮਰਨ ਕੀਤਾ। ਉਹਨਾਂ ਤੋਂ ਫਿਰ ਧਰਮਰਾਜ ਅੜੰਬੂਰ ਕਹਿੰਦੇ ਕਦਾ ਚਿੱਤ ਵੀ ਹਿਸਾਬ ਕਿਤਾਬ ਨਹੀਂ ਰਹਿੰਦਾ। ਉਹ ਕਹਿੰਦੇ ਹੁਣ ਮੇਰੇ ਨਾਲ ਤਾਂ ਕੋਈ ਸੰਬੰਧ ਨਹੀਂ ਰਹਿ ਗਿਆ ਬਲਕਿ ਉਹਨਾਂ ਦਾ ਸਤਿਕਾਰ ਕਰਦਾ। ਗੌੜੀ ਵੈਰਾਗਣ ਮਹਲਾ ਚੌਥਾ ਜਿਉਂ ਜੰਨੀ ਕਰ ਪਾਲਤੀ ਸੋਚੀ ਕਰ ਆਸਾ ਜਿਸ ਤਰ੍ਹਾਂ ਜਿੰਨੀ ਮਾਤਾ ਉਹ ਪੁੱਤ ਦੀ ਆਸ ਕਰਕੇ ਗਰਭ ਨੂੰ ਪਾਲਦੀ ਦੇ ਸਿਰੇ ਚੜ੍ਹ ਜਾਏ ਵੱਡਾ ਹੋਵੇ ਤਾਂ ਖਾਟ ਦੇ ਕਰ ਭੋਗ ਬਲਾਸਾ ਉਹ ਮਨ ਕੇ ਅਸੀਂ ਵਿਚਾਰਾਂ ਕਦੇ ਵੱਡਾ ਹੋਵੇਗਾ ਮਾਇਆ ਪਤਾ ਕੱਟ ਕੇ ਸਾਨੂੰ ਦੇਗਾ ਜੇ ਧੰਨ ਨਾਲ ਅਸੀਂ ਅਨੇਕ ਪ੍ਰਕਾਰ ਆਨੰਦ ਵਿਲਾਸ ਭੋਗਾਂਗੇ ਕਿਉਂ ਹਰ ਦਿਨ ਪ੍ਰੀਤਾ ਰਾਖਦਾ ਅਤੇ ਆਪ ਹਤਾਸਾ। ਇਸ ਤਰ੍ਹਾਂ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੀ ਪ੍ਰੀਤੀ ਦਿੰਦਾ ਹੈ। ਉਹ ਪ੍ਰੀਤੀ ਦੀ ਆਸ ਕਰਦੇ ਆ ਆਪਣਾ ਹਤਾਸਾ ਦੇ ਕੇ ਫਿਰ ਉਹਨੂੰ ਜ਼ਰੂਰ ਸੰਕਟਾਂ ਤੋਂ ਬਚਾ ਕੇ ਰੱਖਦਾ ਹੈ। ਜਿਵੇਂ ਪ੍ਰਹਲਾਦ ਦੇ ਕਿੰਨੇ ਸੰਕਟ ਆਏ ਅਤੇ ਮਰਦਾਨਾ ਜੀ 'ਤੇ ਰੱਖਿਆ ਕਰਦੇ ਰਹਿ। ਇਸ ਤਰ੍ਹਾਂ ਜਿਹਦੇ ਨਾਲ ਪ੍ਰੀਤੀ ਹੈ ਉਸ ਜਗਤੀ ਦੀ ਜਿਵੇਂ ਕਿਵੇਂ ਉਹ ਆਪ ਕਿਰਪਾ ਰੂਪੇ ਹੱਥ ਦੇ ਕੇ ਰੱਖਾ ਸਾਹਮਣੇ ਨੇ ਮੇਰਦਾ ਹੱਥ ਦੇ ਕੇ ਰੱਖਿਆ ਕਰਦੇ ਬਚਾ ਲੈਂਦੇ। ਮੇਰੇ ਨਾਮ ਹੈ ਮੂਰਖ ਹਾਰ ਰਾਖ ਮੇਰੇ ਵਸਈਆ ਜਨ ਕਿ ਉਸਮਾਂ ਤੁਸੀਂ ਵਸਈਆ ਰਹੋ ਹੇ ਰਮੇ ਰਾਮ ਮੇਰੇ ਪਰਮਾਤਮਾ ਸਾਨੂੰ ਮੂਰਖ ਨੂੰ ਰੱਖਣਾ ਕਰੋ ਅਸੀਂ ਮੂਰਖ ਹਾਂ ਸਾਨੂੰ ਰੱਖ ਲਓ ਇਹ ਗਸਾਈਆਂ ਤੁਸੀਂ ਸਾਡੇ ਮਾਲਕ ਨੇ ਹਾਂਜੀ ਸਾਡੇ ਸੇਵਕਾਂ ਤੋਂ ਜਿਹੜੀ ਉਪਮਾ ਹੋਣੀ ਇਹੀ ਤੇਰੀ ਵਡਿਆਈ ਆਪਣੀ ਵਡਿਆਈ ਆਪੇ ਕਰਾਓ ਕਿਰਪਾ ਕਰੋ ਮੰਦਰ ਘਰ ਹਰ ਆਨੰਦ ਹਰ ਹਰ ਜਸਮਨ ਭਾਵ ਹੈ ਉਹ ਸਰੀਰ ਘਰ ਦੇ ਮੰਦਰ ਅੰਦਰ ਪਰਮਾਤਮਾ ਦਾ ਆਨੰਦ ਮੰਗਲਾਚਾਰ ਹੋ ਰਿਹਾ ਗੁਰਮੁਖਾਂ ਦੇ ਔਰ ਜਿਨ੍ਹਾਂ ਦੇ ਮਨ 'ਚ ਪਰਮਾਤਮਾ ਦਾ ਜਸ ਕਰਨਾ ਬਹੁਤ ਚੰਗਾ ਲੱਗਦਾ ਹੈ। ਸਬਰਾਂ ਮਿੱਠੇ ਮੁੱਖ ਲੱਗ ਹੈ ਜਾਂ ਹਰ ਰਾਹ ਗੁਣ ਗਾਵੈ ਕਹਿੰਦੇ ਉਸ ਵੇਲੇ ਸਾਰੇ ਜਿਹੜੇ ਪਦਾਰਥ ਆ ਮਿੱਠੇ ਰਸ ਮੁੱਖ ਕਹਿੰਦੇ ਉੱਥੇ ਕਹਿੰਦੇ ਮੁੱਖ ਲੱਗੈ ਉਹ ਪ੍ਰਾਪਤ ਹੋ ਜਾਂਦੇ ਕਦੋਂ ਜਦੋਂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਉਸੇ ਜਿਹਨਾਂ ਪਦਾਰਥਾਂ ਦੀ ਦੌੜਾ ਫਿਰਦਾ ਉਸ ਉੱਤੇ ਕਦੇ ਮਿਲ ਜਾਂਦੇ। ਹਰ ਦਿਨ ਪਰਿਵਾਰ ਸੁਧਾਰ ਹੈ ਇੱਕ ਹੀ ਪੂਰੀ ਸਭ ਜਗ ਹੈ ਕਹਿੰਦੇ ਜਦੋਂ ਪਰਮਾਤਮਾ ਦਾ ਸੇਵਕ ਬਣ ਜਾਏ ਉਹ ਪ੍ਰਤੱਖ ਪਰਿਵਾਰ ਨੂੰ ਵੀ ਸੁਧਾਰ ਲੈਂਦਾ ਜਿਸ ਸੰਸਾਰ ਦੇ ਵਿੱਚ ਸੱਤ ਨਾਨਕੇ ਸੱਤ ਦਾਦਕੇ ਸੱਤ ਸਹੁਰੇ ਇੱਕੀ ਕੁਲਾਂ ਕਹਿੰਦੇ ਤਾਰ ਲਾਉਂਦਾ ਆਪਣੇ ਪਰਿਵਾਰ ਦਾ ਵੀ ਸੁਧਾਰ ਕਰਨਾ ਇੱਕੀ ਮੈਨੇ ਇੱਕ ਆਪ ਸਾਰੇ ਸੰਸਾਰ ਦੇ ਕੁਲੀ ਮੈਨੇ ਕੁੱਲ ਜੀਵਾਂ ਨੂੰ ਦੁੱਖਾਂ ਤੋਂ ਛੁਡਾ ਲੈਂਦਾ ਇੱਕੀ ਮੈਨੇ ਇੱਕੀ ਵਿਸਵੇ ਸਤਸੰਗ ਆ ਉਹਦੇ 'ਚ ਕੁੱਲ ਜਿੰਨੇ ਜੀਵ ਆ ਕੇ ਪਰਮਾਤਮਾ ਦਾ ਸਿਮਰਨ ਕਰਦੇ ਆ ਸਾਰੇ ਜੀਵਾਂ ਨੂੰ ਉਹ ਛੁਡਾ ਲੈਂਦਾ ਜੋ ਕੁਛ ਕੀਆ ਸੋ ਹਰ ਕੀਆ ਕੀ ਵਡਿਆਈ ਇਹ ਜੋ ਕੁਝ ਨਜ਼ਰ ਆ ਰਿਹਾ ਉਸੇ ਨੇ ਕੀਤਾ ਉਹਦੀ ਵਡਿਆਈ ਉਹਦੀ ਇੱਛਾ ਮੁਤਾਬਕ ਸਾਰਾ ਕੁਝ ਹੋ ਆ ਰਿਹਾ ਹਰ ਜੀ ਦੇ ਤੇਰੇ ਤੂੰ ਵਰਤਦਾ ਹਰ ਪੂਜ ਕਰੇ ਹਰ ਜੀ ਤੇਰੇ ਇਹ ਨਿਰੰਕਾਰ ਤੋਂ ਸਾਰੇ ਜੀ ਜਿਹੜੇ ਆ ਉਹ ਇਹਨਾਂ 'ਚ ਵਰਤਦੇ ਤੇਰੀ ਸੱਤਾ ਵਿੱਚ ਹੀ ਚੱਲ ਰਹੇ ਆ ਔਰ ਇਹਨਾਂ ਨੂੰ ਪ੍ਰੇਰ ਕੇ ਤੂੰ ਆਪਣੀ ਪੂਜਾ ਵੀ ਆਪੇ ਕਰਾ ਰਿਹਾ ਹੈ ਹਰ ਭਗਤ ਭੰਡਾਰ ਲਹਾਏ ਦਾ ਆਪੇ ਵਰਤਾਈ ਆਪੇ ਤੂੰ ਭਗਤ ਰੂਪ ਭੰਡਾਰਾ ਲਹਾਏ ਦਾ ਇਹਨਾਂ ਨੂੰ ਲਭਾ ਦਿੰਦਾ ਉਹ ਪ੍ਰਾਪਤ ਕਰ ਲੈਂਦੇ ਆਪੇ ਗੁਰੂ ਰੋ ਹੋ ਕੇ ਭੰਡਾਰੇ ਨੂੰ ਵਰਤਾਉਣ ਵਾਲਾ ਵੀ ਆਪੇ ਹੀ ਹੈ। ਲਾਲਾ ਹਾਟ ਵਿਹਾਜਿਆ ਕਿਆ ਅਤੇ ਸਿਤਰਾਈ ਕਹਿੰਦੇ ਮੈਂ ਲਾਲਾ ਦਾਸ ਜਿਹੜਾ ਹਾਂ ਇਹ ਸਾਧ ਸੰਗਤ ਹੱਟੀ ਦੇ ਵਿਹਾਜਿਆ ਮੈਂ ਖਰੀਦਿਆ ਹੋਇਆ ਹੁਣ ਮੇਰੀ ਕੀ ਚਿਤਰਾਈ ਹੈ ਜਿਹੜੀ ਜੀ ਮੁੱਲ ਖਰੀਦ ਲਿਆ ਕੇ ਉਹਦੀ ਪੱਕੀ ਹੋ ਜਾਂਦੀ ਹੈ ਹੁਣ ਤੁਹਾਡੇ ਪੱਕੇ ਦਾਸ ਹਾਂ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਖਾਸੀ ਕੋ ਹਰ ਨਾਮ ਕਢਾਈ ਇਹ ਕਹਿੰਦੇ ਪ੍ਰਤੱਖ ਤੁਸੀਂ ਸਾਨੂੰ ਰਾਜ ਸਿੰਘਾਸਨਾਂ 'ਤੇ ਬਹਾਲ ਦਿਓ ਫਿਰ ਵੀ ਕਹਿੰਦੇ ਮੈਂ ਆਪ ਦਾ ਗੁਲਾਮ ਦਾਸ ਇਹ ਕਹਿੰਦੇ ਘਾਹ ਖੋਤਣ ਵਿੱਚ ਲਾ ਦਿਓ ਫਿਰ ਵੀ ਆਪ ਦੇ ਜਸ ਚਾਰੀ ਜਮਾਂਗੇ ਕਿਸੇ ਤੂੰ ਪਰੰਤੂ ਨਹੀਂ ਕਰਾਂਗੇ ਚਾਹੇ ਸਰੂਪ ਰੂਪੀ ਰਾਜ ਸਿੰਘਾਸਨ ਬਹਾਲ ਦਿਓ ਤਾਂ ਵੀ ਤੁਹਾਡੇ ਦਾਸ ਨੇ ਜੇ ਖਾਸੀ 84 ਲੱਖ ਜੂਨਾਂ 'ਚ ਘੁਮਾਈ ਜਾਓਗੇ ਹਾਂਜੀ ਫਿਰ ਵੀ ਆਪ ਜੀ ਦਾ ਨਾਮ ਕਢਾਈ ਮੈਨੇ ਉਚਾਰਦੇ ਰਹਾਂਗੇ ਹੁਣ ਤੈਨੂੰ ਛੱਡ ਕੇ ਸਾਡਾ ਗੁਜ਼ਾਰਾ ਨਹੀਂ ਹੈ ਜਾਂ ਨਾਨਕ ਹਰ ਦਾ ਦਾਸ ਹੈ ਹਰ ਕੀ ਵਡਿਆਈ ਇਹ ਸੱਚੇ ਪਾਤਸ਼ਾਹ ਅਸੀਂ ਆਪ ਦੇ ਦਾਸ ਨੇ ਇਸ ਕਰਕੇ ਜਿੰਨੀ ਵਡਿਆਈ ਹੈ ਉਹ ਸਾਰੀ ਆਪ ਜੀ ਦੀ ਹੈ ਅਤੇ ਆਪ ਕਿਰਪਾ ਕਰੋ ਇਸੇ ਤਰ੍ਹਾਂ ਤੁਹਾਡੀ ਵਡਿਆਈ ਮਹਿਮਾ ਕਰਦੇ ਰਹੀਏ।
ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਗੌੜੀ ਗੁਆਰੀ ਮਹੱਲਾ ਚੌਥਾ ਕਰਸਾਣੀ ਕਰਸਾਨ ਕਰੇ ਲੋਚਿਆ ਜੀਵ ਲਾਏ ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਹਨ ਜਿਸ ਤਰ੍ਹਾਂ ਕਰਸਾਨ ਜ਼ਿਮੀਦਾਰ ਜੀਵ ਲਾਏ ਮਨ ਲਾ ਕੇ ਕਰਸਾਨੀ ਮੈਨੇ ਖੇਤੀ ਕਰਦਾ ਮਨ ਵਿੱਚ ਫਿਰ ਉਹਦਾ ਲੋਚਿਆ ਜੀਵ ਲਾਏ ਉਹਦਾ ਜਿਹੜਾ ਫਲ ਆ ਉਹਨੂੰ ਲੋਚਦਾ ਉਹਦੀ ਇੱਛਾ ਕਰਦਾ ਫਲ ਜੋਤਾ ਹੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਾਂ ਪਹਿਲਾਂ ਦਾ ਹਲ ਜੋਤਦਾ ਬਹੁੰਦਾ ਫਿਰ ਖੂਹ ਜੋੜਦਾ ਉਦਮ ਕਰਦਾ ਫਿਰ ਆਖੀ ਆਦਿ ਕਰਦਾ ਕਈ ਤਰ੍ਹਾਂ ਦੇ ਉਦਮ ਕਰਦਾ ਹੈ ਅਤੇ ਮਨ 'ਚ ਇੱਛਾ ਇਹ ਹੁੰਦੀ ਹੈ ਕਿ ਬਹੁਤਾ ਅੰਨ ਪੈਦਾ ਹੋਏਗਾ ਅਤੇ ਉਹਨੂੰ ਮੇਰਾ ਧੀ ਪੁੱਤ ਜਿਹੜੇ ਆ ਉਹ ਖਾਣਗੇ ਕਿਉਂ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਸੇਵਕ ਆ ਉਹ ਪਰਮਾਤਮਾ ਦਾ ਸਿਮਰਨ ਕਰਦੇ ਆ ਮਨ ਵਿੱਚ ਇੱਛਾ ਰੱਖਦੇ ਆ ਕਿ ਜਪਿਆ ਹੋਇਆ ਨਾਮ ਅੰਤ ਸਮੇਂ ਸਾਨੂੰ ਜਿਮਦੂਤਾਂ ਤੋਂ ਛਡਾ ਲਵੇਗਾ ਮੈਂ ਮੂਰਤੀ ਗਤ ਕੀ ਜੈ ਮੇਰੇ ਰਾਮ ਹੇ ਰਮੇ ਹੋਏ ਰਾਮ ਮੇਰੀ ਮੂਰਖ ਦੀ ਗਤ ਮੈਨੇ ਮੁਕਤੀ ਕਰ ਦੇਣਾ ਕਰੋ ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਕਹਿੰਦੇ ਹੇ ਨਿਰੰਕਾਰ ਪਰਮੇਸ਼ਵਰ ਸਾਨੂੰ ਜਿਹੜੇ ਪੂਜਾ ਯੋਗ ਸਤਿਗੁਰੂ ਉਹਨਾਂ ਦੀ ਸੇਵਾ ਰੂਪੀ ਕੰਮ ਵਿੱਚ ਲਾ ਦੇਣਾ ਕਰੋ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ ਜਿਸ ਤਰ੍ਹਾਂ ਸੌਦਾਗਰ ਜਿਹੜੇ ਘੋੜਿਆਂ ਦੇ ਵਪਾਰੀ ਹੈ ਉਹ ਘੋੜਿਆਂ ਨੂੰ ਲੈ ਕੇ ਸੌਦਾਗਰੀ ਕਰਨ ਵਾਸਤੇ ਧਾਵੇ ਮੈਨੇ ਭੱਜਦੇ ਨੱਚਦੇ ਹਨ ਦੌੜਦੇ ਹਨ ਧਨ ਖੱਟੇ ਆਸਾ ਕਰੇ ਮਾਇਆ ਮੋਹ ਵਧਾਵੇ ਅਤੇ ਧਨ ਦੇ ਖੱਟਣ ਦੀ ਆਸ ਕਰਦੇ ਹੈ ਅਤੇ ਮਨ ਦੇ ਵਿੱਚ ਮਾਇਆ ਦਾ ਮੋਹ ਵਧਾਉਂਦੇ ਅਤੇ ਉੱਥੋਂ ਖੁੱਲ੍ਹੀ ਮਾਇਆ ਮਿਲੇਗੀ ਕਿਉਂ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁੱਖ ਪਾਵੈ ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਸੇਵਕ ਆ ਪਰਮਾਤਮਾ ਦੇ ਨਾਮ ਨੂੰ ਉਚਾਰਦੇ ਆ ਪਰਮਾਤਮਾ ਦਾ ਨਾਮ ਬੋਲਣ ਨੂੰ ਨਾਮ ਜਪ ਕੇ ਸੁੱਖ ਨੂੰ ਪ੍ਰਾਪਤ ਕਰਦੇ ਹਨ ਦੇਖਾਂ ਚਾਹੇ ਹਟਵਾਣੀਆਂ ਵੈ ਹਾਟ ਕਮਾਏ ਹਟਵਾਣੀਆਂ ਤੋਂ ਭਾਵ ਜਿਵੇਂ ਹੱਟੀ ਵਾਲਾ ਦੁਕਾਨ ਵਾਲਾ ਉਹ ਦੁਕਾਨ 'ਤੇ ਬਹਿ ਕੇ ਕਮਾਈ ਕਰਦਾ ਅਤੇ ਦੇਖ ਸੰਚੇ ਮਾਇਆ ਨੂੰ ਇਕੱਠੀ ਕਰਦਾ ਹੈ ਮੋਹ ਝੂਠਾ ਪਸਾਰਾ ਝੂਠ ਦਾ ਝੂਠੇ ਲਪਟਾਏ ਅਤੇ ਮੋਹ ਜਾਂ ਗਿਆਨ ਦਾ ਜਿੰਨਾ ਵੀ ਪਸਾਰਾ ਆ ਖਲਾਰਾ ਝੂਠਾ ਆ ਔਰ ਝੂਠੇ ਜਿਹੜੇ ਵਿਅਕਤੀ ਆ ਬਸ ਇਹਦੇ ਹੀ ਲਪਟਾਏ ਮੈਨੇ ਲਪਟ ਰਹੇ ਆ ਚਿੰਬੜ ਰਹੇ ਇਹ ਝੂਠੇ ਪਸਾਰੇ ਰਹਿ ਰਹੇ ਉਹ ਵੀ ਝੂਠਾ ਆ ਅਤੇ ਝੂਠੇ ਧੰਦਿਆਂ ਦੇ ਵਿੱਚ ਦਿਨ ਰਾਤ ਲੱਭਦੇ ਰਹਿੰਦੇ ਫਸੇ ਰਹਿੰਦੇ ਹਨ ਕਿਉਂ ਹਰ ਜਨ ਹਰ ਧਨ ਸੰਚਿਆ ਹਰ ਘਰ ਚਲਿਆ ਜਾਏ ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਸੇਵਕ ਆ ਉਹਨੇ ਨਾਮ ਧਨ ਸੰਚਿਆ ਮੈਨੇ ਇਕੱਠਾ ਕੀਤਾ ਇਹ ਜਿਹੜਾ ਸਿਮਰਨ ਰੂਪੀ ਇਹ ਰਾਹ ਦਾ ਜਿਹੜਾ ਖਰਚਾ ਇਹਨੂੰ ਲੈ ਕੇ ਪ੍ਰਲੋਕ 'ਚ ਜਾਂਦੇ ਹਨ ਇਹ ਮਾਇਆ ਮੋਹ ਕੁਟੰਬ ਹੈ ਭਾਏ ਦੂਜੇ ਪਾਸ ਕਿ ਮਾਇਆ ਦਾ ਅਤੇ ਕੁਟੰਬ ਪਰਿਵਾਰ ਦਾ ਜਿਹੜਾ ਮੋਹ ਹੈ ਇਹ ਕਹਿੰਦੇ ਦਵੈਸ਼ ਭਾਵ ਦੀ ਇਹ ਗੱਲ ਭਾਰੀ ਪਈ ਹੋਈ ਹੈ ਮਾਇਆ ਦੇ ਮੋਹ 'ਚ ਜਿੰਨੇ ਜੀਵ ਫਸੇ ਹੋਏ ਆ ਉਹ ਦਵੈਸ ਕਰਕੇ ਕੁਟੰਬ ਦੇ ਮੋਹ 'ਚ ਫਸ ਰਹੇ ਹਨ ਗੁਰਮਤੀ ਸੋਜਨ ਕਰੈ ਜੋ ਦਾਸਨ ਉਦਾਸ ਜਿਨ੍ਹਾਂ ਨੇ ਗੁਰੂ ਦੀ ਮਤ ਸਿੱਖਿਆ ਲੈ ਲਈ ਹੈ ਉਹ ਫਿਰ ਦਾਸਾਂ ਦੇ ਦਾਸ ਬਣ ਜਾਂਦੇ ਨਿਮਰਤਾ ਧਾਰਦੇ ਬੰਦਗੀ ਕਰਦੇ ਆ ਉਹ ਤਰ ਜਾਂਦੇ ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ ਪਾਤਸ਼ਾਹ ਕਹਿੰਦੇ ਜਿਹਨਾਂ ਗੁਰਮੁਖਾਂ ਨਾਮ ਨੂੰ ਧਿਆਇਆ ਉਹਨਾਂ ਦੇ ਹਿਰਦੇ 'ਚ ਪ੍ਰਗਾਸ਼ ਮੈਨੇ ਗਿਆਨ ਹੋ ਗਿਆ ਗੌੜੀ ਵੈਰਾਗਣ ਮਹੱਲਾ ਚੌਥਾ ਨਿਤ ਦਿਨ ਸਰਾਤ ਲਾਲਚ ਕਰੇ ਪਰ ਮੈਂ ਭਰਮਾਇਆ ਕਿ ਜੀਵ ਦੀ ਹਾਲਤ ਹੈ ਨਿਤ ਹਮੇਸ਼ਾ ਖਾਣ ਪੀਣ ਦਾ ਲਾਲਚ ਕਰ ਰਿਹਾ ਹੈ ਮਾਇਆ ਇਕੱਠੀ ਕਰਨ ਦਾ ਇਹ ਮਾਇਆ ਦਾ ਭਰਮਾਇਆ ਭਰਮ ਚੱਕਰ 'ਚ ਭਰਮ ਰਿਹਾ ਹੈ ਬੇਗਾਰ ਕਰੇ ਬੇਗਾਰੀ ਬੇਗਾਰ ਤੇਰਾ ਬੇਗਾਰੀ ਆ ਸਿਰ ਭਾਰ ਉਠਾਇਆ ਜਿਸ ਤਰ੍ਹਾਂ ਬਗਾਰੀ ਆ ਕੋਈ ਮਜ਼ਬੂਰ ਹੁੰਦਾ ਬਗਾਰ ਕਰਨ ਨਾਲ ਇਹ ਬਗਾਰੀਆਂ ਦੀ ਨਿਆਈ ਬਗਾਰ ਵਾਲੇ ਕੰਮ ਦਿਨ ਰਾਤ ਕਰਦਾ ਫਿਰ ਰਿਹਾ
ਸਿਰ ਦੇ ਪਾਪਾਂ ਰੂਪੀ ਜਿਹੜੇ ਭਾਰ ਪੰਡਾ ਉਹਨੂੰ ਚੁੱਕੀ ਜਾਂਦਾ ਹੈ। ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕਹਿ ਕੰਮ ਹਰ ਲਾਇਆ। ਲੇਕਿਨ ਜਿਹੜੇ ਵਿਅਕਤੀ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਕਰਦੇ ਆ ਪਰਮਾਤਮਾ ਉਹਨਾਂ ਨੂੰ ਸਰੂਪ ਰੂਪੀ ਘਰ ਦੀ ਪ੍ਰਾਪਤੀ ਦੇ ਕਾਰਜ ਵਿੱਚ ਲਾਇਆ ਹੋਇਆ ਕਿ ਤੂੰ ਨਾਮ ਜਪ ਕੇ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਸੀ। ਮੇਰੇ ਰਾਮ ਤੋੜ ਬੰਧਨ ਮਾਇਆ ਕਰ ਕਹਿ ਕੰਮ ਲਾਏ। ਇਹ ਸੱਚੇ ਪਾਤਸ਼ਾਹ ਸਾਡੇ ਗੱਲ ਜਿਹੜੇ ਮਾਇਆ ਦੇ ਬੜੇ ਬੜੇ ਸੰਗਲ ਬੰਧਨ ਪਏ ਹੈ ਇਹਨਾਂ ਨੂੰ ਤੋੜ ਦਿਓ ਅਤੇ ਸਾਨੂੰ ਸਰੂਪ ਰੂਪੀ ਘਰ ਦੇ ਕਾਰਜ ਵਿੱਚ ਲਾ ਲਓ ਕਿ ਤੇਰੀ ਬੰਦਗੀ ਕਰਦੇ ਰਹੀਏ। ਨਿਤ ਹਰ ਗੁਣ ਗਾਵ ਹੈ ਹਰ ਨਾਮ ਸਮਾਏ ਰਹੋ। ਨਿਤਾ ਪ੍ਰਤੀ ਪਰਮਾਤਮਾ ਦੇ ਗੁਣ ਨੂੰ ਉਗਾਉਂਦੇ ਹਨ ਅਤੇ ਪਰਮਾਤਮਾ ਦੇ ਨਾਮ ਵਿੱਚ ਸਮਾਏ ਮੈਨੇ ਸਮਾਏ ਰਹਿੰਦੇ ਅਭੇਦ ਹੋ ਜਾਂਦੇ ਹਨ। ਰਹੋ ਨਰ ਪ੍ਰਾਣੀ ਚਾਕਰੀ ਗਏ ਨਰਪਤ ਰਾਜੇ ਅਰਥ ਸਮਾਇਆ ਕਿ ਜਿੰਨੇ ਵੀ ਪ੍ਰਾਣਾਂ ਨੂੰ ਧਾਰਨ ਵਾਲੇ ਵਿਅਕਤੀ ਹੈ ਨਰਾਂ ਦਾ ਪਤੀ ਕੌਣ ਰਾਜਾ ਉਹਨਾਂ ਦੇ ਕੋਲ ਜਾ ਕੇ ਮਾਇਆ ਦੀ ਇੱਛਾ ਵਾਸਤੇ ਉਹਦੀ ਪ੍ਰਾਪਤੀ ਲਈ ਅਰਥ ਵਾਸਤੇ ਕਹਿੰਦੇ ਉਹਨਾਂ ਦੀ ਜਾ ਕੇ ਸਾਰੇ ਤਰ੍ਹਾਂ ਦੀ ਨੌਕਰੀ ਚਾਕਰੀ ਕਰਦੇ ਹਨ। ਇਸ ਤਰ੍ਹਾਂ ਜਿਹੜੇ ਵਿਅਕਤੀ ਪੁਰਖਿਆ ਆਪਣੇ ਅਰਥ ਮਿਹਣੇ ਆਪਣੇ ਮਤਲਬ ਲਈ ਸਵਾਰਥ ਵਾਸਤੇ ਜਦ ਤੱਕ ਪ੍ਰਾਣ ਆ ਉਦੋਂ ਤੱਕ ਰਾਜਿਆਂ ਦੀ ਜਾ ਕੇ ਨੌਕਰੀ ਚਾਕਰੀ ਕਰਦੇ ਹੈ। ਇਸ ਵਾਸਤੇ ਸਾਰੀ ਮਾਇਆ ਜਿਹੜੀ ਉਹ ਰਾਜਿਆਂ ਕੋਲ ਰਹਿੰਦੀ ਹੈ। ਕਹਿ ਬੰਦ ਹੈ ਕਹਿ ਡਾਨ ਦੇ ਕਹਿ ਨਰਪਤ ਮਰ ਜਾਇਆ ਕਹਿ ਮੈਨੇ ਜਾਂ ਤਾਂ ਜਿਹੜੇ ਰਾਜੇ ਹੈ ਕਿਸੇ ਦੇ ਗਨਾਹ ਪਾਪ ਕਰਕੇ ਬੰਨੇ ਉਹਨੂੰ ਬੰਨ ਲੈਂਦੇ ਆ ਕੈਦ ਵਿੱਚ ਸੁੱਟ ਦਿੰਦੇ ਆ। ਕਹਿ ਜਾਂ ਰਾਜੇ ਇਸ ਤਰ੍ਹਾਂ ਡੰਨ ਲਾ ਕੇ ਨੌਕਰਾਂ ਪਾਸੋਂ ਧੰਨ ਖੋਲਣ ਦੇ ਟੈਕਸ ਟੁਕਸ ਲਾ ਲੈਂਦੇ ਆ। ਕਹਿ ਜਾਂ ਰਾਜਾ ਮਰ ਜਾਂਦਾ ਅਤੇ ਤਨਖਾਹ ਮਿਲਦੀ ਨਹੀਂ ਉਹ ਕਹਿੰਦੇ ਉਹਨੂੰ ਉਹਨੂੰ ਪਤਾ ਹੋਊਗਾ ਧੰਨ ਧੰਨ ਸੇਵਾ ਸਫਲ ਸਤਿਗੁਰ ਕੀ ਜਿਤ ਹਰ ਹਰ ਨਾਮ ਜਪ ਹਰ ਤੁਕ ਪਾਇਆ। ਕਹਿੰਦੇ ਧੰਨ ਧੰਨ ਧੰਨਤਾ ਜੋ ਕੌਣ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਸਫਲ ਹੈ ਉਹ ਖਾਲੀ ਨਹੀਂ ਰਹਿੰਦਾ। ਜਿਸ ਮੈਨੇ ਜਿਨ੍ਹਾਂ ਦੀ ਸੇਵਾ ਕਰਕੇ ਜਿਹੜੇ ਗੁਰੂ ਕੇ ਪਿਆਰੇ ਆ ਪਰਮਾਤਮਾ ਦੇ ਨਾਮ ਨੂੰ ਜਪ ਕੇ ਸਾਰੀ ਤਰ੍ਹਾਂ ਸੁੱਖ ਪਾਇਆ ਹੈ। ਨਿਤ ਸੌਦਾ ਸੂਤ ਕੀਤਾ ਵੋ ਭਾਂਤ ਕਰ ਮਾਇਆ ਕੇ ਸਾਈਂ ਨਿਤ ਸੌਦਾ ਸੂਤ ਕੀਤਾ ਵੋ ਭਾਂਤ ਕਰ। ਕਹਿੰਦੇ ਜੀ ਮਾਇਆ ਦੀ ਪ੍ਰਾਪਤੀ ਵਾਸਤੇ ਜੀ ਨਿਤ ਮੈਨੇ ਹਮੇਸ਼ਾ ਬਹੁਤ ਭਾਂਤ ਕਰ ਬਹੁਤ ਤਰ੍ਹਾਂ ਦੇ ਢੰਗਾਂ ਰੰਗਾਂ ਨਾਲ ਸੌਦੇ ਕਰਦੇ ਆ ਵਿਆਜੀ ਰੁਪਏ ਦੇ ਦਿੰਦੇ ਆ ਨਿਤ ਹਮੇਸ਼ਾ ਸੂਦ ਮੈਨੇ ਫਿਰ ਵਿਆਜ ਇਕੱਠਾ ਕਰੀ ਜਾਂਦੇ ਆ ਮਾਇਆ ਦੀ ਛਿੱਲ ਲਾ ਲਾ ਖਾਂਦੇ ਆ। ਜਾਂ ਲਾਹਾ ਦੇ ਤਾਂ ਸੁੱਖ ਮਨੇ ਟੋਟਾ ਮਰ ਜਾਈ ਇਹ ਕਹਿੰਦੇ ਉਹ ਫਿਰ ਕਹਿੰਦੇ ਸੌਦਾ ਲਾਹਾ ਇਹ ਜਿਹੜਾ ਲਾਭ ਨਫਾ ਦੇਵੇ ਸੌਦਾ ਇਹ ਤਾਂ ਬੜਾ ਸੁੱਖ ਮੰਨਦੇ ਆ ਇਹ ਟੋਟਾ ਘਾਟਾ ਪੈ ਜਾਏ ਅਤੇ ਹੋਕਿਆਂ ਨੇ ਮਰ ਜਾਂਦੇ ਆ। ਜੋ ਗੁਣ ਸਾਂਝੀ ਗੁਰਸੋ ਕਰੇ ਨਿਤਨੇ ਸੁੱਖ ਪਾਈ। ਲੇਕਿਨ ਜਿਹੜੇ ਗੁਰੂ ਪਿਆਰੇ ਸੁੱਖ ਗੁਣਾਂ ਦੀ ਸਾਂਝੀ ਮੈਨੇ ਭਾਈ ਵਾਲੀ ਕਰਦੇ ਸਤਿਗੁਰਾਂ ਦੇ ਨਾਲ ਉਹ ਕਹਿੰਦੇ ਹਮੇਸ਼ਾ ਨਿਤ ਪ੍ਰਤੀ ਹਮੇਸ਼ਾ ਸੁੱਖ ਦੀ ਪ੍ਰਾਪਤੀ ਕਰਦੇ ਹਨ। ਜਿਤਨੀ ਭੂਖ ਅਨੁਰ ਸਾਧ ਹੈ ਤਿਤਨੀ ਭੂਖ ਫਿਰ ਲੱਗ ਹੈ ਪਾਤਸ਼ਾਹਾਂ ਦੇ ਜਿੰਨੀ ਕਾਰ ਰਸਤਾ ਸੰਸਵਾਦਾਂ ਵਿੱਚ ਇਹਨੂੰ ਭੁੱਖ ਇੱਛਾ ਲੱਗ ਰਹੀ ਹੈ ਉਹਨਾਂ ਦੇ ਜਿਹੜੇ ਰਾਸ ਸਵਾਦ ਲੈਣ ਦੇ ਪਿੱਛੋਂ ਉਨੀ ਭੁੱਖ ਹੋਰ ਲੱਗ ਜਾਂਦੀ ਹੈ। ਜਿਵੇਂ ਅੱਗ 'ਚ ਬਾਲਣ ਪਾਈ ਜਾਓ ਉਹਨੇ ਹੋਰ ਮਚੀ ਜਾਂਦੀ ਹੈ ਤੇਲ ਪਾਓ ਹੋਰ ਮਚਦੀ ਕਿਉਂਕਿ ਸੰਤੋਖ ਤੋਂ ਬਿਨਾਂ ਇਹਨੂੰ ਰੱਜ ਤ੍ਰਿਪਤੀ ਆਉਂਦੀ ਨਹੀਂ ਹੈ। ਜੇ ਸਾਰ ਆਪ ਕਿਰਪਾ ਕਰੇ ਸੋ ਵੇਚੇ ਸਿਰਗੁਰੇ ਅੱਗ ਹੈ ਜਿਨ੍ਹਾਂ ਦੇ ਮਾਲਕ ਆਪਣੀ ਕਿਰਪਾ ਕਰਦੇ ਹਨ ਉਹ ਫਿਰ ਜਿਹੜੇ ਪ੍ਰੇਮੀ ਜਾਣੇ ਹਨ ਆਪਣਾ ਸਿਰ ਵੇਚ ਦਿੰਦੇ ਭਾਵ ਗੁਰੂ ਦੇ ਪਰਦੇ ਸੇਵਕ ਬਣ ਕੇ ਸੇਵਾ ਕਰਦੇ ਹੰਕਾਰ ਨਹੀਂ ਕਰਦੇ ਹਨ। ਜਾਂ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੁੱਖਣਾ ਲੱਗ ਹੈ ਪਾਤਸ਼ਾਹ ਜਿਹੜੇ ਗੁਰੂ ਪਿਆਰੇ ਹੈ ਪਰਮੇਸ਼ਰ ਦੇ ਨਾਮ ਰਸ ਲੱਗ ਕੇ ਹੈ ਤ੍ਰਿਪਤ ਹੋ ਜਾਂਦੇ ਆ ਰੱਜ ਜਾਂਦੇ ਆ ਮੁੜ ਕੇ ਉਹਨਾਂ ਨੂੰ ਕਦੇ ਵੀ ਭੁੱਖ ਨਹੀਂ ਲੱਗਦੀ ਭਾਵ ਇੰਨੇ ਸੰਤੋਖੀ ਹੋ ਜਾਂਦੇ ਹਨ। ਜਿਸ ਤਰ੍ਹਾਂ ਰਵਿਦਾਸ ਭਗਤ ਕੋਲ ਪੁੱਛਾ ਨਾਰਾਣੀ ਆਈ ਕਿ ਮਾਰਾ ਹੀਰਾ ਲੈ ਲਓ ਗਰੀਬੀ ਆ ਸੋਹਣੇ ਮੰਦਰ ਬਣਾ ਲਓ ਸਰਾਵਾਂ ਬਣਾਓ ਲੰਗਰ ਚਲਾਓ ਜਾਸ ਹੋਵੇ ਉਹ ਕਹਿੰਦੇ ਸਾਨੂੰ ਲੋੜ ਨਹੀਂ। ਉਹ ਫਿਰ ਜਦੋਂ ਜ਼ਿਆਦਾ ਕਿਹਾ ਕਹਿੰਦੇ ਚੰਗਾ ਛੱਪੜੀ ਦੇ ਮੁੱਠੇ ਜਿਹੇ 'ਚ ਟੰਗ ਜਾ ਉੱਥੇ ਟੰਗੇ ਫਿਰ ਕੋਈ ਸਮੇਂ ਬਾਅਦ ਮਾਤਾ ਜੀ ਆਏ ਜਦੋਂ ਰਾਣੀ ਨੇ ਦੇਖਿਆ ਵੀ ਮੇਰੇ ਗੁਰੂ ਤਾਂ ਉਸ ਤਰ੍ਹਾਂ ਹੀ ਆ ਅਤੇ ਇਹਨਾਂ ਨੇ ਹੁਣ ਵਰਤਿਆ ਹੀ ਨਹੀਂ। ਕਹਿੰਦੇ ਮਹਾਰਾਜ ਤੁਸੀਂ ਵਰਤਿਆ ਨੇ ਮੈਂ ਹੀਰਾ ਦਿੱਤਾ ਸੀ ਫਿਰ ਰਵਿਦਾਸ ਜੀ ਕਹਿੰਦੇ ਹਰ ਸੋ ਹੀਰਾ ਛੱਡ ਕੇ ਕਰੇ ਹਨ ਕੀ ਆਸ ਇਹ ਨਾਲ ਦੋ ਜਿੱਤ ਜਾਏਗੇ ਸੱਤ ਭਾਖ ਹੈ ਰਵਿਦਾਸ। ਰਵਿਦਾਸ ਜੀ ਕਹਿੰਦੇ ਅਸੀਂ ਹੀਰੇ ਕੀ ਕਰਨੇ ਹਾਂ ਸਾਨੂੰ ਨਾਮ ਰੂਪੀ ਹੀਰਾ ਮਿਲ ਗਿਆ ਇਹ ਲੈ ਜਾ ਅਸੀਂ ਇਹਦੇ 'ਚ ਸੰਤੁਸ਼ਟ ਹਾਂ
اپنی جڑی ساری غریباں والی کرتا وہی کری جانے ہیں کیونکہ انہوں نے اندر سنتوکھ آ گیا پھر بھوک نہیں رہتی. گوڑی ویراگن والا چوتھا ہمرہ من کے ہر ہاس نت کیوں دیکھا ہر دس مارا کہ پرمیشر ساڈے من دے اور چت دے سدا ہمیشہ واسطے یہ آسا لگی رہتی ہے کہ پرماتما اِسی آپ کا درشن کیویں ویکھنا کریے. جن پریت لائی سو جانتا ہمرہ من چت ہر بہت پیار پیارا. کہندے جس نرنکار پرمیشر نے یہ ساڈے من چ پریتی لائی ہے وہ ساڈے دکھاں نوں جاندا ہے. وہ نرنکار ساڈے من چت بہت پیارا لگ رہا. اور پروانے گورے اپنے جن بچھڑیا ملیا میرا سرجن آ رہا. ابھی اپنے ستگروں کو بلہار کروان جاتے ہیں جہے ستگر نے سنو بچھڑیا ہوا نرنکار پرمیشر نے ملا دیتا ہے. میرے رام ہم پاپی سرن پرے ہر دوار اے میرے رمے ہوئے رام اِسی پاپی ہر ویلے آپ جی کی ستسنگت چاہتے ہیں. تاری چرن گرہن کی ہے تھوڑے چرن چا کے ٹہ پین ڈگ پے ہیں. مت نرگن ہم میلے کبوں اپنی کرپا دھار رہا ہو. مت نرگن ہم میلے یہ متاں کہندے اپنی کرپا درشٹی کر کے جی سانو جڑے میلے من والے گنا تو سینے ہیں انہوں اپنے نہ ملا لینا کرو. یہ ساری جی میل آ وہ دور کر دو ساڈا اجل بنا دو. مت نرگن ہم ملا کب ہوں اپنی کرپا دھار رہو. یہ سچے پاتشاہ متاں کی اپنی کرپا درشٹی کر کے سانو نرگن گنا تو جنیا کرپا کر کے اپنے چرنوں نہ ملا لینا کرو. ہمرے اوگن بہت بہت ہے بہت بار بار ہر گنت ناو ہے. یہ نرنکار پرمیشر دیکھا ہے ساڈے تاں کہ بہت باری مڑ مڑ کے بار بار کیتے اوگن پرے تو پرے بہت تو بہت ہے جنہاں دی گنتی نہیں آ سکتی کنے کو اوگن ہے جی. توں گنوانتا ہر ہر دیال ہر آپے بخش لہے ہر پاو ہے. اے پرمیشر آپ سارے گنا والے تھوڑا سبھا بڑا دیالو اور جنہاں دا سمن کیتا ہے آپ جی نوں منظور ہو جاندا انہاں نوں آپ جی بخش کے اپنے نہ ملا لیندے ہو. ہم اپرادھی راکھے گر سنگتی اپدیش جی ہر نام چڑھاوے. ابھی بڑے پاپی اپرادھی ہیں ستگوروں کی سنگت ملا کے تھی سانو ڈبدیاں رکھ لیا اور جمدوتوں کو چھڑاؤن والا پرماتما کا نام وہ پرماتما کا نام اپدیش جہاں ستگور سچے پاتشاہ نے سانو بخشیا. تمرے گن کیا کہا میرے ستگورا جب گر بولا ہے تب بسم ہو جائے. یہ سب تے کہڑے کہڑے پوتر گن پر پکار کر رہے ہیں تین جی تو جس ویلے تھی آپ کرپا کر کے سانو بلا لینا اس وقت ساڈا جڑا من ہے گرو جڑے بڑے ہیں بسم اسچارج روپ آتوا بڑا حیران ہو جا کہ سارے ارگے جڑے نیچ کرمی سی انہوں سے بھی تھی ایڈی وڈی کرپا کر دیتی ہے. ہم جیسے اپرادھی اور کوئی رکھ ہے جیسے ہم ستگور رات لیے چڑھائے ساڈے ارگے جڑے مہان پاپی جی نے رکھ سکتا سی کوئی بھی نہیں. یہ ستگور سچے وا جس طرح ستگور نے اپنی شرم دے کے سانو انہوں پاپاں دکھان تو چڑھا لیا ہے. توں گر پتا توں ہے گر ماتا توں گر بندھن میرا سخا سفائے. اے ستگرو تھی میرے پتا دے سمان میری ماتا بھی تھی. اے ستگرو تھی ساڈے بندھن میں سگندی ہیں. اے ستگرو تھی سکھائے سہایتا کرنے والے میرے سخا میں نے متراں دے سولو. جو ہماری بد ہوتی میرے ستگرا سادل تمہار جان ہوں آپے. اے سچے پاتشاہ ساڈی جیڑی جیڑی حالت سی قابل انہوں چنگی طرح تھی ہر طرح کر کے جانتے ہو. ہم روزتے پھرتے کوئی بات نہ پوچھتا گر ستگر سن کیرے ہم تھاپے. ابھی مارا تھان تھان چرا سیلا جنا تکے کھانے رولتے پھرتے ہی ساری کو بات میں نے گل نو پوچھتا بنا ساری کو گل سن کے راجی نہ گرو جڑے پوجنے ستگر سچے پاتشاہ اپنے ملا کے سانوں کیڑے دسان گر تھاپے بڑے بنا دیتا. ਧੰਨ ਧੰਨ ਗੁਰੂ ਨਾਨਕ ਜਨ ਤੇਰਾ ਜਿਸ ਮਿਲਿਆ ਚੁੱਕੇ ਸਭ ਸੋਗ ਸੰਤਾਪੇ. ਜਨ ਤੇਰਾ ਅਸੀਂ ਤੇਰੇ ਦਾਸ ਹਾਂ ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੁਸੀਂ ਧੰਨ ਦਾ ਯੋਗ ਨੇ.
ਜਿਹਨਾਂ ਨੂੰ ਮਿਲਦੇ ਹਨ ਸਾਡੇ ਸੋਗ ਸੰਤਾਪ ਜਿਹਨੇ ਦੁੱਖ ਸੀ ਚੁੱਕਿਆ ਉਹਨਾਂ ਨੇ ਸਭ ਨਿਵਿਰਤ ਹੋ ਗਿਆ ਦੂਰ ਹੋ ਗਏ ਹਨ। ਗੌੜੀ ਵੈਰਾਗਣ ਵਾਲਾ ਚੌਥਾ ਕੰਚਨ ਨਾਰੀ ਮੈਂ ਜਿਉ ਲੁਪਤ ਹੈ ਮੋਹ ਮਿੱਠਾ ਮਾਇਆ ਨਿਰੰਕਾਰ ਅੱਗੇ ਇਸ ਤਰ੍ਹਾਂ ਬੇਨਤੀਆਂ ਕਰਨੀਆਂ ਸਾਡਾ ਜਿਹੜਾ ਮਨ ਆ ਉਹ ਕੰਚਨ ਮੈਨੇ ਸੋਹਣਿਆਂ ਦੇ ਗਹਿਣਿਆਂ ਨੂੰ ਅਤੇ ਇਸੇ ਤਰ੍ਹਾਂ ਇਸਤਰੀ ਪਰਿਵਾਰ ਇਹਦੇ ਵਿੱਚ ਲੁਭਾਵਮਾਨ ਹੋ ਰਿਹਾ ਮਾਇਆ ਦਾ ਜਿਹੜਾ ਮੋਹ ਉਹ ਬੜਾ ਮਿੱਠਾ ਲੱਗ ਰਿਹਾ ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ ਫਿਰ ਕਹਿੰਦੇ ਘਰ ਆ ਮੰਦਰ ਆ ਘੋੜੇ ਆ ਅਨਰਸ ਮੈਨੇ ਹੋਰ ਜਿਹੜੇ ਕਈ ਤਰ੍ਹਾਂ ਦੇ ਰਾਸ ਆ ਔਰ ਖੁਸ਼ੀਆਂ ਦੇ ਵਿੱਚ ਆਪਣੇ ਮਨ ਨੂੰ ਇੱਧਰੇ ਲਾਇਆ ਹੋਇਆ ਰੰਗ ਤਮਾਸ਼ਿਆਂ ਵਿੱਚ ਹਰ ਪਲ ਚਿਤਨ ਆਵੇ ਕਿਉਂ ਛੁੱਟਾਂ ਮੇਰੇ ਹਰ ਹਰ ਆਇਆ ਇਹ ਨਿਰੰਕਾਰ ਪਰਮੇਸ਼ਰ ਉਹਦਾ ਸਾਡੇ ਚਿੱਤ ਵਿੱਚ ਚੇਤੇ ਨਹੀਂ ਆਉਣਾ ਕਿ ਮਹਾਰਾਜ ਹਾਂਜੀ ਅਸੀਂ ਸੰਸਾਰ ਤੋਂ ਕਿਵੇਂ ਛੁੱਟਾਂਗੇ ਰਾਜਾ ਮੈਨੇ ਰਾਜਾ ਰੂਪ ਪਰਮੇਸ਼ਰ ਕਿਵੇਂ ਸਾਡਾ ਤੇਰੇ ਬਿਨਾਂ ਛੁਟਕਾਰਾ ਹੋਏਗਾ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਹੇ ਰਮੇ ਹੋਏ ਰਾਮ ਅਤੇ ਜਿੰਨੇ ਵੀ ਕਈ ਤਰ੍ਹਾਂ ਦੇ ਮੇਰੇ ਨੀਚ ਕਰਮ ਆ ਇਹ ਸਾਰੇ ਮੇਰੇ ਵਿੱਚ ਹੀ ਆ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ ਰਹੋ ਇਹ ਨਿਰੰਕਾਰ ਪਰਮੇਸ਼ਰ ਆਪ ਸਾਰੇ ਗੁਣਾਂ ਵਾਲੇ ਆ ਔਰ ਤੂੰ ਦਿਆਲੂ ਆ ਕਿਰਪਾਲੂ ਆ ਕਿਰਪਾ ਕਰਕੇ ਮੇਰੇ ਸਾਰੇ ਜਿਹੜੇ ਔਗਣ ਆ ਇਹਨਾਂ ਨੂੰ ਕਿਰਪਾ ਕਰਕੇ ਬਖਸ਼ ਦੇ ਕਿਸ ਰੂਪ ਨਹੀਂ ਕਿਸ ਜਾਤ ਨਾ ਹੀ ਕਿਸ ਢੰਗ ਨਾ ਮੇਰਾ ਨਾ ਤਾਂ ਮਾਰਾ ਮੇਰਾ ਸਰੂਪ ਹੀ ਸੋਹਣਾ ਨਾ ਜਾਤ ਹੀ ਉੱਚੀ ਹੈ ਨਾ ਮੇਰਾ ਕੋਈ ਚੰਗਾ ਚੱਜ ਆਚਾਰ ਵਿਹਾਰੀ ਹੈ ਨਾ ਸਫਾਈ ਰੂਪੀ ਰੂਪ ਸੁੰਦਰ ਰੂਪ ਨੇ ਨਾ ਸ੍ਰੇਸ਼ਟ ਹਾਂਜੀ ਅਚੁੱਤ ਜਾਤੀ ਹੈ ਅਤੇ ਨਾ ਮੇਰਾ ਜਪ ਤਪ ਕਰਨ ਦਾ ਢੰਗ ਜਿਹੜਾ ਤਰੀਕਾ ਇਹ ਵੀ ਮਾਰਾ ਚੰਗਾ ਨਹੀਂ ਹੈ ਕਿਆ ਮੋਹ ਲੈ ਬੁੱਲ ਹੈ ਗੁਣ ਵੀ ਹੁਣ ਨਾਮ ਜਪਿਆ ਨਾ ਤੇਰਾ ਅਸੀਂ ਮਾਰਾ ਸ਼ੁਭ ਗੁਣਾਂ ਤੋਂ ਹੀਣੇ ਹਾਂ ਆਪ ਜੀ ਦਾ ਨਾਮ ਵੀ ਨਹੀਂ ਜਪਿਆ ਫਿਰ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਬੋਲੀਏ ਤੇਰੇ ਨਾਲ ਗੱਲਬਾਤ ਕਰੀਏ ਅਸੀਂ ਗੱਲ ਕਰਨ ਜੋਗੇ ਹੀ ਨਹੀਂ ਹਮ ਪਾਪੀ ਸੰਗ ਗੁਰ ਉਪਰੇ ਪੁਣ ਸਤਿਗੁਰ ਤੇਰਾ ਇਹ ਸੱਚੇ ਪਾਤਸ਼ਾਹ ਪਾਪੀ ਹਾਂ ਪਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਉਹਨਾਂ ਮਿਲ ਕੇ ਤਰ ਗਏ ਹਾਂ ਇਹ ਸਤਿਗੁਰਾਂ ਦਾ ਪੁੰਨ ਅਤੇ ਵੱਡਾ ਪ੍ਰਤਾਪ ਹੈ ਜਿਵੇਂ ਲੋਹਾ ਕਾਠ ਨਾ ਤਰ ਜਾਂਦਾ ਇਸ ਤਰ੍ਹਾਂ ਹੀ ਸਭ ਜੀਵ ਪਿੰਡ ਮੁੱਖ ਨੱਕ ਦੀਆ ਬਰਤਨ ਕੋ ਪਾਣੀ ਇਹ ਜਿੰਨੇ ਵੀ ਜੀਵ ਜੰਤੂ ਆ ਸਾਰਿਆਂ ਨੂੰ ਤੂੰ ਪਿੰਡ ਸਰੀਰ ਵੀ ਦਿੱਤਾ ਨੱਕ ਮੂੰਹ ਦਿੱਤਾ ਔਰ ਬਰਤਨ ਵਾਸਤੇ ਪਾਣੀ ਆਦਿ ਵੀ ਦਿੱਤਾ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗ ਆਣੀ ਖਾਣ ਵਾਸਤੇ ਅੰਨ ਭੋਜਨ ਦਿੱਤਾ ਪਹਿਨਣ ਲਈ ਕੱਪੜੇ ਦਿੱਤੇ ਅੰਨ ਮੈਨੇ ਹੋਰ ਚੰਗੇ ਚੰਗੇ ਰਸ ਜਿਹੜੇ ਉਹਨਾਂ ਦਾ ਰਸ ਭੋਗਣ ਵਾਸਤੇ ਵੀ ਦਿੱਤੇ ਜਿੰਦੀ ਸੁਚੇਤਨਾ ਆ ਵੀ ਪਸ਼ੂ ਹੋਂ ਕਰ ਜਾਣੇ ਜਿਸ ਨਿਰੰਕਾਰ ਨੇ ਪਦਾਰਥ ਦਿੱਤੇ ਆ ਉਹ ਤਾਂ ਸਾਨੂੰ ਕਹਿੰਦੇ ਯਾਦ ਆਉਂਦੇ ਨੇ ਕਿ ਐਸਾ ਪਸ਼ੂ ਅਗਿਆਨੀ ਜੀਵ ਆ ਉਹਨਾਂ ਪਦਾਰਥਾਂ ਨੂੰ ਹੋਂ ਕਰ ਜਾਣੇ ਆਪਣੇ ਕਰਕੇ ਜਾਣਦਾ ਕਿ ਮੇਰੀ ਚਤਰਾਈ ਨੇ ਇਹ ਪ੍ਰਾਪਤ ਹੋਏ ਹੋਏ ਆ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਣੂ ਅਤੇ ਨਿਰੰਕਾਰ ਪਰਮੇਸ਼ੁਰ ਸਾਰਾ ਕੁਝ ਆਪ ਜੀ ਦਾ ਕੀਤਾ ਵਰਤ ਰਿਹਾ ਤੁਸੀਂ ਅੰਤਰ ਜਾਣੀ ਸਾਰਿਆਂ ਦੇ ਮਨਾਂ ਦੀਆਂ ਜਾਣਨ ਵਾਲੇ ਹੋ ਹਮ ਜੰਤ ਵਿਚਾਰੇ ਕਿਆ ਕਰਿਆ ਸਭ ਖੇਲ ਤੁਮ ਸਵਾਮੀ ਅਸੀਂ ਵਿਚਾਰੇ ਜੀਵ ਜੰਤੂ ਕੀ ਕਰ ਸਕਦੇ ਹਾਂ ਇਹ ਸਵਾਮੀ ਮਹਾਰਾਜ ਸਾਰਾ ਤੁਹਾਡਾ ਆਪਣੇ ਖੇਲ ਰਚਾਇਆ ਹੋਇਆ ਹੈ ਜਾਂ ਨਾਨਕ ਆਠ ਬਿਹਾ ਜੀ ਆਹਰ ਗੁਲਮ ਗੁਲਾਮੀ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਕਹਿੰਦੇ ਸਤਸੰਗ ਰੂਪੀ ਹੱਟੀ ਦਾ ਬਿਹਾਜਾ ਖਰੀਦਿਆ ਆ ਇਹ ਨਿਰੰਕਾਰ ਪਰਮੇਸ਼ਰ ਮੈਂ ਗੁਲਮ ਗੁਲਾਮੀ ਦਾਸਾਂ ਦਾ ਦਾਸ ਆ ਕਿਰਪਾ ਕਰਕੇ ਬਖਸ਼ ਦਿਓ ਗੌੜੀ ਵੈਰਾਗਣ ਵਾਲਾ ਚੌਥਾ ਜੋ ਜੰਨੀ ਜਣ ਪਾਲਤੀ ਰਾਖਿਆ ਨਜ਼ਰ ਮਝਾਰ ਜਿਮ ਜੰਨੀ ਮਾਂ ਨੂੰ ਪੁੱਤ ਨੂੰ ਜਨਮੇ ਨੇ ਜੰਮ ਕੇ ਉਹਨੂੰ ਪਾਲਦੀ ਔਰ ਹਰ ਵਕਤ ਆਪਣੀ ਨਜ਼ਰ ਮਝਾਰ ਨਿਗਾਹ ਅੱਖਾਂ ਦੇ ਸਾਹਮਣੇ ਰੱਖਦੀ ਹੈ ਇੱਧਰ ਹੁੰਦਾ ਉਸੇ ਵੇਲੇ ਦੇਖਦੀ ਵੀ ਕਿੱਧਰ ਚਲੇ ਗਿਆ ਅੰਤਰ ਬਾਹਰ ਮੁੱਖ ਦੇਖ ਰਾਸ ਤਿੰਨ ਤਿੰਨ ਕੋ ਚਾਰ ਘਰ ਦੇ ਅੰਦਰ ਜਾਂਦੀ ਹੈ ਚਾਹੇ ਬਾਹਰ ਜਾਂਦੀ ਹੈ ਉਹਦੇ ਮੂੰਹ 'ਚ ਫਿਰ ਗਰਾਸ ਬੁਰਕੀ ਲੈ ਲੈਂਦੀ ਹੈ ਭਾਵ ਆਪਣੇ ਬਣਾ ਕੇ ਦੁੱਧ ਪਿਲਾਉਂਦੀ ਹੈ ਤਿੰਨ ਤਿੰਨ ਥੋੜ੍ਹੇ ਥੋੜ੍ਹੇ ਸਮੇਂ 'ਚ ਉਹਨੂੰ ਪੁਚਾਰਨੇ ਨੇ ਬੜੇ ਲਾਡ ਲਡਾਉਂਦੀ ਹੈ ਕਿਉਂ ਸਤਿਗੁਰ ਗੁਰਸਿੱਖ ਰਾਤ ਹਰ ਪ੍ਰੀਤ ਪਿਆਰ ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹੈ ਪਰਮਾਤਮਾ ਨਾਲ ਜਿਹਨਾਂ ਦੀ ਪ੍ਰੀਤੀ ਹੈ ਉਹਨਾਂ ਗੁਰਮੁਖ ਪਿਆਰਿਆਂ ਨੂੰ ਅਤੇ ਸਤਿਗੁਰ ਸੱਚੇ ਪਾਤਸ਼ਾਹ ਇਵੇਂ ਹੀ ਰੱਖਦੇ ਆ ਜਿਵੇਂ ਮਾਤਾ ਬੱਚੇ ਦੀ ਸੰਭਾਲ ਕਰਦੀ ਹੈ ਹਾਂਜੀ ਕਹਿੰਦੇ ਜਿਹਨਾਂ ਗੁਰਮੁਖਾਂ ਦੀ ਸਤਿਗੁਰਾਂ ਨਾਲ ਪ੍ਰੀਤੀ ਹੈ ਅਤੇ ਪਰਮਾਤਮਾ ਉਹਨਾਂ ਨੂੰ ਹਾਂਜੀ ਮਾਂ ਵਾਂਗੂ ਰੱਖਦਾ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨੇ ਵੱਡੇ ਪਿਆਰ ਨਾਲ ਗੁਰਸਿੱਖਾਂ ਨੂੰ ਰੱਖਦੇ ਆ ਔਰ ਫਿਰ ਖਾਣ ਪੀਣ ਨੂੰ ਭੋਜਨ ਪਾਣੀ ਲੰਗਰ ਸਭ ਕੁਝ ਦਿੰਦੇ ਆ
ਮੇਰੇ ਰਾਮ ਮੁਬਾਰਕ ਹਰ ਪ੍ਰਭ ਕੇ ਹੈ ਕਿਆਂ ਨੇ। ਇਹ ਮੇਰੇ ਰਮੇ ਰਾਮ, ਅਸੀਂ ਤੁਹਾਡੇ ਨਿਆਣੇ ਬਾਲਕਿਆਂ, ਸਾਨੂੰ ਸੋਝੀ ਨਹੀਂ ਹੈਗੀ। ਧੰਨ ਤੁਹਾਨੂੰ ਗੁਰੂ ਗੁਰ ਸਤਿਗੁਰ।

ਸੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸੰਤਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਮੇਰਾ ਪਾਧਾ, ਕਹਿੰਦੇ ਮੈਨੂੰ ਉਪਦੇਸ਼ ਦੇਣ ਵਾਲੇ ਕੌਣ ਆ? ਸੰਤਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਨੇ ਪਰਮਾਤਮਾ ਉਪਦੇਸ਼ ਦੇ ਕੇ ਸਾਨੂੰ ਸਿਆਣੇ ਕਰ ਦਿੱਤਾ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਬੇਨਤੀ ਕਰ ਰਹੇ, ਜੈਸੇ ਗਗਨ ਪ੍ਰਾਂਤੀ ਉੱਠਦੀ ਕੱਪੜੇ ਬਾਗੇ ਵਾਲੇ, ਜਿਸ ਤਰ੍ਹਾਂ ਦੇ ਬਾਗੇ ਦਾ ਮਤਲਬ ਹੁੰਦਾ ਚਿੱਟੇ ਕੱਪੜਿਆਂ ਵਾਲੀ, ਖੰਭਾਂ ਵਾਲੀ ਕੌਣ ਕੂੰਜ ਹੈ, ਜਿਵੇਂ ਉਹ ਆਕਾਸ਼ ਵਿੱਚ ਉੱਠਦੀ ਹੈ ਨਾ, ਉਹ ਫਿਰਦੀ ਹੋਈ ਫਿਰ ਉਹ ਰਾਖਿਆ ਚੀਤ ਪੀਛੇ ਪੀਛਿਆਂ ਵਿੱਚ ਵਚਰੇ ਨੇ ਸਹਿਰਦਾ ਆਕਾਰ ਸੰਭਾਲੀ, ਉਹ ਆਕਾਸ਼ ਚੁੜਦੀ ਹੈ ਪਰ ਉਹਦਾ ਜਿਹੜਾ ਚਿੱਤ ਉਹ ਪਿੱਛੇ ਜਿੱਥੇ ਆਂਡੇ ਦਿੱਤੇ ਅਤੇ ਬੱਚੇ ਕੱਢੇ ਆ, ਉਹਨਾਂ ਨੂੰ ਆਪਣੇ ਮਨ ਬੱਚਿਆਂ ਦੀ ਸਾਰ ਸੰਭਾਲ ਨੂੰ ਰੱਖਦੀ ਹੈ, ਬੱਚਿਆਂ ਦੀ ਸਾਰ ਯਾਦ ਨੂੰ ਸੰਭਾਲਦੀ ਹੈ। ਯਾਨੀ ਹੁਣ ਦੇਖੋ ਉੱਧਰ ਕੂੰਜਾਂ ਜਿਹੜੀਆਂ ਆਪਣੇ ਉੱਥੇ ਜਾ ਕੇ ਬੱਚੇ ਦੇ ਆਉਣੀਆਂ, ਇੱਧਰ ਆ ਜਾਣੀਆਂ ਠੰਡ ਤੋਂ ਡਰਦੀਆਂ, ਪਰ ਉਹ ਜਿਹੜਾ ਮਨ 'ਚ ਸਿਮਰਨ ਕਰਦੀਆਂ ਪਰਮਾਤਮਾ ਦੀ ਅਰਦਾਸ ਆ ਕਿ ਪਰਮਾਤਮਾ ਦੀ ਕਿਰਪਾ ਨੂੰ ਬੱਚੇ ਵੀ ਨਿਕਲਦੇ ਆ ਪਲਦੇ ਵੀ ਹੈ, ਕਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰਸਿੱਖ ਰੱਖਿਆ ਜੀ ਨਾਲੀ, ਇਸ ਤਰ੍ਹਾਂ ਜਿਹੜਾ ਗੁਰਸਿੱਖ ਆ ਹਰੀ ਹਰ ਨਿਰੰਕਾਰ ਨਾਲ ਪ੍ਰੀਤੀ ਆ ਉਹਨਾਂ ਦੀ, ਉਹ ਗੁਰਸਿੱਖਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਇਸੇ ਪ੍ਰਕਾਰ ਕਿਉਂਦੇ ਨੇ, ਉਸ ਖੂੰਜ ਵਾਂਗੂ ਆਪਣੇ ਜੀ ਨਾਲ ਯਾਦ ਰੱਖਦੇ ਭੁਲਾਉਂਦੇ ਨੇ। ਹਾਂਜੀ, ਜੇ ਬਲਦੀ ਭੱਠ 'ਚ ਵੜ ਗਿਆ ਤਾਂ ਮਹਾਰਾਜ ਅੰਤਰ ਜੰਮੀ ਜਾਣਗੇ, ਉੱਥੇ ਰੱਖਿਆ ਕਰਦੇ ਆ। ਜੈਸੇ ਕਾਤੀ ਤੀਸ ਵਤੀਸ ਸਾਹਿਬ ਜਰਾਕਰ ਰਸਨਾ ਮਾਸਕਾ ਤਕੇਰੀ, ਜਿਸ ਤਰ੍ਹਾਂ ਦੰਦਾਂ ਦੀ ਕਾਤੀ ਮੈਨੇ ਕੈਂਚੀ ਜਿਹੜੀ ਹੈ, ਕੈਂਚੀ ਵਾਂਗੂ ਨਾ ਸਭ ਕੁਛ ਖਾਣ ਪਾਣੀ ਨੂੰ ਕਿਵੇਂ ਧੁੱਪ ਧੁੱਪ ਕੇ ਖਾਈ ਜਾਂਦੇ, ਕਿਸੇ ਤਰ੍ਹਾਂ ਤੀਹਾਂ ਦੇ ਕਿਸੇ ਬੱਤੀ ਲਾਉਂਦੇ ਆ ਕਿਸੇ ਤੀਹ ਆ, ਪਰ ਉਹਨਾਂ ਨੂੰ ਕੈਂਚੀ ਕੈਂਚੀ ਦੇ ਵਿੱਚ ਮਾਸ ਅਤੇ ਰੱਤ ਕੇਰੀ ਮੈਨੇ ਜਿਹੜੀ ਲਹੂ ਦੀ ਜੀਵ ਨੂੰ ਪਰਮੇਸ਼ਰ ਨੇ ਆਪ ਕਿਵੇਂ ਰੱਖਿਆ ਹੋਇਆ, ਦੰਦ ਬਾਕੀ ਦਾ ਕੁੱਤੋ ਕੁੱਤ ਪੀ ਜਾਂਦੇ ਆ ਅਤੇ ਜੀਵ ਦੇ ਲਓ ਬੱਤੀ ਦੰਦਾਂ 'ਚ ਕਿਵੇਂ ਘੁੰਮਦੀ ਹੈ, ਇਹ ਵੀ ਰੱਖਿਆ ਕੌਣ ਕਰਦਾ? ਹੈਂ, ਦੰਤ ਜੀਵ ਜਿਉਂ ਰਾਖਿਆ ਦੁਸ਼ਟ ਰਿਸ਼ ਸੰਘਾਰ, ਇਸ ਤਰ੍ਹਾਂ ਹੋਰ ਦੁਸ਼ਮਣਾਂ ਤੋਂ ਵੀ ਰੱਖਿਆ ਕਰ ਸਮਰਾਖਿਆ। ਕੋਈ ਜਾਣੋ ਮਾਸ ਕਾਤੀ ਕਹਿ ਕੇ ਸ਼ਹਾਦ ਹੈ ਤਾਂ ਬਸ ਤਿਆਰ ਕਰੀ, ਕਹਿੰਦੇ ਕੋਈ ਗੱਲ ਇਹ ਵਿਚਾਰ ਕਰਕੇ ਜਾਣੇ ਕਿ ਜਿਹੜੀ ਮਾਸ ਦੀ ਕਾਤੀ ਕੈਂਚੀ ਜੀਵ ਹੈ ਇਹਦੇ ਹੱਥ 'ਚ ਕੁਛ ਹੈਗਾ, ਇਹ ਮਾਸ ਦੀ ਜਿਹੜੀ ਜੀਵ ਹੈ ਉਹਦੇ ਬਸ ਕੀ ਹੈ? ਹੈਂ, ਕੁਝ ਵੀ ਨਹੀਂ। ਕਹਿੰਦੇ ਜੇ ਮੈਂ ਆਖਾਂ ਆਪਣੇ ਬਾਲਣਾ ਦੰਦਾਂ ਦੀ ਕੈਂਚੀ ਤੋਂ ਬਚ ਰਹੀ ਹਾਂ, ਹੈਂ, ਜਾਂ ਦੰਦਾਂ ਦੀ ਕੈਂਚੀ ਦੇ ਹੱਥ 'ਚ ਕੁਝ ਹੈ, ਉਹ ਆਖੇ ਕਿ ਮੈਂ ਦਇਆ ਕਰਕੇ ਜੀਵ ਨੂੰ ਨਹੀਂ ਕੱਟਦੀ, ਹੈਂ, ਦੰਦਾਂ ਦੀ ਕੈਂਚੀ, ਇਹ ਸਾਰੀ ਗੱਲ ਕਹਿੰਦੇ ਉਹ ਪਰਮਾਤਮਾ ਨੇ ਆਪਣੇ ਬਸ 'ਚ ਰੱਖੀ ਹੈ। ਸਾਰੇ ਜਿੰਨੇ ਇੰਦਰੀ ਹੈ ਪਰਮਾਤਮਾ ਦੇ ਵਸ 'ਚ ਹੈ, ਜਿਸ ਤਰ੍ਹਾਂ ਰੱਖਦਾ ਉਵੇਂ ਰਹਿੰਦੇ ਆ, ਇਹਨਾਂ ਇੰਦਰੀਆਂ ਦੇ ਆਪਣੇ ਅਧੀਨ ਕੁਛ ਵੀ ਨਹੀਂ ਹੈ। ਕਿਉਂ ਸਾਂਝਣਾ ਕਿ ਨਾਲ ਨਿੰਦਾ ਕਰਿਆ ਹਰ ਰੱਖਿਆ ਪੈ ਜਾਣ ਕਰੀ, ਇਸ ਤਰ੍ਹਾਂ ਜੇ ਕੋਈ ਮਾੜਾ ਪੁਰਸ਼ ਮਹਾਤਮਾ ਜਿਨ੍ਹਾਂ ਸੰਤਾਂ ਦੀ ਨਿੰਦਿਆ ਕਰਦਾ, ਪਰਮਾਤਮਾ ਆਪਣੇ ਸੇਵਕਿਆਂ ਦੀ ਪੱਕ ਇੱਜ਼ਤ ਨੂੰ ਆਪੇ ਹੀ ਰੱਖਦਾ ਆ। ਮਤ ਕੋਈ ਜਾਣ ਹੋ ਕਿਸੇ ਗਏ ਕਿਸੇ ਹਾਥ ਹੈ ਸਭ ਕਰੇ ਕਰਾਇਆ, ਕਹਿੰਦੇ ਗੁਰਮੁਖੋਂ ਮਤਾਂ ਇਸ ਤਰ੍ਹਾਂ ਕੋਈ ਸਮਝੇ ਜਾਣੇ ਕਿਸੇ ਦੇ ਹੱਥ 'ਚ ਕੁਝ ਹੈ ਕੁਛ ਵੀ ਨਹੀਂ, ਕਿਉਂਕਿ ਸਾਰੇ ਜੀਵ ਨਿਰੰਕਾਰ ਜਿਵੇਂ ਕਰਾਉਣਾ ਚਾਹੁੰਦਾ ਉਵੇਂ ਹੀ ਕਰਦੇ ਆ। ਜਰਾ ਮਰਾ ਤਾਪ ਸਿਰਤ ਸਾਫ ਸਭ ਹਰ ਕੇ ਬਸ ਹੈ, ਕੋਈ ਲਾਗ ਨਾ ਸਕਿਆ ਬਿਨ ਹਰ ਕਾ ਲਾਇਆ, ਜਰਾ ਨਾਮ ਹੁੰਦਾ ਬੁਢਾਪੇ ਦਾ ਅਤੇ ਮਰਾ ਨਾਮ ਹੁੰਦਾ ਮੌਤ ਦਾ ਮਰਨ ਦਾ, ਤਾਪ ਨਾਮ ਹੁੰਦਾ ਬੁਖਾਰ ਦਾ। ਹਾਂਜੀ, ਜਿਹਨੂੰ ਆਦੀ ਵਿਆਦੀ ਉਪਾਧੀ ਰੂਪ ਤਿੰਨ ਰੂਪ ਹੁੰਦੇ ਆ। ਹਾਂਜੀ, ਇਹ ਤਿੰਨ ਤਾਪ ਕਹੇ ਜਾਂਦੇ ਆ। ਸਿਰ ਸਿਰ ਦਾ ਜਿਹੜਾ ਦਰਦ ਹੁੰਦਾ, ਹਾਂਜੀ, ਸਿਰ 'ਚ ਦਰਦ ਹੋਣੀ ਹੈ, ਅਤੇ ਫਿਰ ਜਾਂ ਸਿਲਤ ਸੁਲਤ ਕੋਈ ਚੁੱਭ ਜਾਣੀ, ਸਾਪ ਹੁੰਦਾ ਸਰਾਪ ਮਿਲਣਾ ਜਾਂ ਸੱਪ ਸੁੱਪ ਦਾ ਲੜ ਜਾਣਾ। ਇਸ ਤਰ੍ਹਾਂ ਜਿੰਨੇ ਵੀ ਸਾਰੇ ਤਰ੍ਹਾਂ ਦੇ ਦੁੱਖ ਹੈ ਇਹ ਵੀ ਮਾਲਕ ਦੇ ਵਸ 'ਚ ਹੈ, ਪਰਮਾਤਮਾ ਦੇ ਇਲਾਜ ਤੋਂ ਬਿਨਾਂ ਆਪਣੇ ਆਪ ਕੋਈ ਬਿਮਾਰੀ ਵੀ ਨਹੀਂ ਲੱਗ ਸਕਦੀ। ਇਹ ਵੀ ਹੈ, ਜੇ ਕੋਈ ਉਲਟ ਹੋ ਕੇ ਚੱਲਦਾ ਉਹ ਫਿਰ ਜਿਹੜਾ ਬਿਮਾਰੀ ਇਹੋ ਜਿਹੀ ਲਿਆਉਂਦਾ ਉਹਨੂੰ ਮੂੰਹਦੇ ਕਰ ਦਿੰਦਾ, ਚੰਗਾ ਉਹ ਜੇ ਤੈਨੂੰ ਸੁੱਖ ਦਿੱਤਾ ਹਜ਼ਮ ਨਹੀਂ ਹੁੰਦਾ ਤਾਂ ਫਿਰ ਤੂੰ ਆਪੇ ਹੀ ਦਿੰਦਾ, ਇਹ ਤਾਂ ਉਹਦੇ ਕੋਲ ਹੀ ਹੈ ਨਾ। ਐਸਾ ਹਰਨਾਮ ਮਨ ਚਿੱਤ ਨਿਤ ਧਿਆਵ ਹੋ, ਜਾਂ ਨਾਨਕ ਜੋ ਅੰਤੀ ਅਵਸਰ ਲੈ ਛਡਾਇਆ। ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਉਹ ਜਿਹੜਾ ਪਰਮਾਤਮਾ ਉਹਦੇ ਨਾਮ ਨੂੰ ਜੇ ਮਨ ਚਿੱਤ ਧਿਆਉਣਾ ਕਰੀਏ ਧਿਆਉਂਦੇ ਰਹੀਏ, ਉਹ ਅੰਤ ਨੂੰ ਫਿਰ ਅਵਸਰ ਕਹਿੰਦੇ ਜਿਹੜੇ ਅੰਤ ਦਾ ਸਮਾਂ ਆਉਂਦਾ ਨਾ ਜਮਾਂ ਤੋਂ ਛਡਾ ਲੈਂਦਾ। ਅਤੇ ਜਦੋਂ ਫਿਰ ਗੁਰੂ ਸਾਹਿਬ ਮਹਾਰਾਜ ਜਾਂਗੂ ਹੋਇਆ ਅਤੇ ਮਹਾਰਾਜ ਕੋਲ ਤਾਂ ਸਾਰੀ 4,000 ਸੈਨਾ ਸੀ, ਉੱਧਰ 35,000 ਚੜ ਕੇ ਲੱਲਾ ਵੇਗ ਕਮਰ ਵੇਗ ਹੁਣੀ ਆ ਗਏ, ਅਤੇ ਫਿਰ ਉੱਥੇ ਰਾਜ ਯੋਧ ਸਾਰੇ ਬਾਬਾ ਬੀਬੀ ਚੰਦ, ਭਾਈ ਲੱਖੂ, ਜੇਠਾ, ਪੁਰਾਣਾ, ਜਿਤਨੇ ਬੜੇ ਬੜੇ ਜਾਤੀ

0: ਮਾਲੋ ਗੁਰਸਿੱਖ ਸੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਉਹ ਤਾਂ ਅੱਗੇ ਟੁੱਟੇ ਆਏ, ਠੰਡ ਵੀ ਬਹੁਤ ਸੀ ਅਤੇ ਹੁਣ ਮਹਾਰਾਜ ਦੇ ਹੁਕਮ 'ਚ ਹੀ ਆ ਸਾਰਾ। ਇੰਨੀ ਠੰਡ ਬਰਦਾਸ਼ਤ ਸੀ, ਉਹ ਠੰਡ ਨੇ ਦੋਹਰੇ ਕਰਤੇ, ਹੁਣ ਹਥਿਆਰ ਕਿਹੜਾ ਚਲਾਵੇ, ਅਤੇ 4000 ਨੇ ਸਾਰੇ ਖਪਾ ਦਿੱਤੇ। ਉੱਥੇ ਕਹਿੰਦੇ ਵੇਖ ਕੀ ਹੋਇਆ, ਇਹਦੇ ਪੁੱਛਿਆ ਸ਼ਾਹਜਹਾਂ ਨੇ, ਕਹਿੰਦੇ ਉੱਥੇ ਠੰਡੇ ਪੈ ਗਈ ਅਤੇ ਉਹ ਹਸਨ ਅਲੀ ਜਿਹੜਾ ਜੋ ਕਹਿੰਦਾ ਜੀ ਅਸੀਂ ਕਹਿੰਦੇ ਰਹੇ ਕਿਹਨ ਆਪਣਾ ਹਮਲਾ ਕਰਾ ਤਾ, ਅਤੇ ਉਹ ਪਹਿਲਾਂ CID ਲੈ ਆਇਆ ਸੀ, ਭੂਪੇ ਸਿੰਘਾਂ ਨੇ ਫੜ ਲਿਆ ਅਤੇ ਫਿਰ ਜਿਹੜੇ ਦੱਸਿਆ ਥੋੜ੍ਹੀਆਂ ਜਿਹੀਆਂ ਲਾਈਆਂ ਲੋਈਆਂ, ਫਿਰ ਉਹ ਮਾਫ਼ੀ ਮੰਗੇ ਅਤੇ ਮਹਾਰਾਜ ਇਸ਼ਾਰਾ ਮਹਾਰਾਜ ਕਹਿੰਦੇ ਕੋਈ ਨਹੀਂ, ਤੈਨੂੰ ਸੂਬਾ ਬਣਾ ਦੇਣਗੇ ਕਾਬਲ ਦਾ। ਉਹ ਜਿਹੜੇ ਸ਼ਾਹਜਹਾਂ ਨੂੰ ਦੱਸਿਆ, ਉਹਨੂੰ ਜਾ ਕੇ ਵੀ ਇਸ ਤਰ੍ਹਾਂ ਉਹਦੀ ਗਲਤੀ ਨਾਲ ਸਾਰੇ ਮਰ ਗਏ। ਉਹ ਹਸਨ ਅਲੀ ਨੂੰ ਭੇਜ ਕਹਿੰਦੀ ਉਹਨੇ ਸੂਬਾ ਬਣਾਤਾ, ਵੀ ਇਹਦੀ ਮਤਲਬ ਕੀ ਨਾ ਹੋਇਆ, ਕਿਤੇ ਮਾਰੇ ਠੰਡ ਵੀ ਮਹਾਰਾਜ ਦੇ ਹੱਥ 'ਚ, ਇਹ ਗੜੇ ਵੀ ਮਹਾਰਾਜ ਦੇ ਹੱਥ 'ਚ, ਗਰਮੀ ਸਰਦੀ ਜੋ ਕੁਛ ਵੀ ਹੈ, ਜੇ ਕਰਨਾ ਚਾਹੇ ਉਹ ਬਿਨਾਂ ਯੁੱਧ ਜੰਗ ਵੀ ਕਰਾ ਸਕਦਾ, ਆਰਨ ਭੰਨ ਜਾ ਕੇ ਨਿੱਤਰ ਪੂਰਿਆ, ਇਹ ਉਹਦੀ ਮੌਜ ਆ। ਗੌੜੀ ਵੈਰਾ ਗਣਵਾਲਾ ਚੌਥਾ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਪੰਤਨ ਸਾਹਿਬ ਕਲਗੀਧਰ ਪਾਤਸ਼ਾਹ ਜਾਖਸ਼ਾਂ ਨੇ ਕਿਹਾ ਮਹਾਰਾਜ ਜੇ ਸਾਨੂੰ ਯਾਦ ਕਰੋ ਅਸੀਂ ਮਦਦ ਚਾਹਵਾਂਗੇ। ਮਹਾਰਾਜ ਕਹਿੰਦੇ ਅਸੀਂ ਜਾਈਏ ਅਤੇ ਇੱਕ ਤੀਰ ਨੇ ਸਭ ਪਸਣਾ ਭੂਸ ਕਰ ਲਈਏ, ਇਹ ਤਾਂ ਸਾਡਾ ਇੱਕ ਖੇਲ ਰਚਾਇਆ ਹੋਇਆ, ਇਹਨਾਂ ਕਾਇਰ ਲੋਕਾਂ ਦੇ ਵਿੱਚ ਬਹਾਦਰੀ ਭਰਨੀ। ਗੌੜੀ ਵੈਰਾਗਨ ਮਹੱਲਾ ਚੌਥਾ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਕਹਿੰਦੇ ਜਿਹਨਾਂ ਦੇ ਮਿਲਣ ਕਰਕੇ ਮਿਲਣ ਮਨ ਵਿੱਚ ਪਾਤਸ਼ਾਹ ਕਹਿੰਦੇ ਬੜਾ ਆਨੰਦ ਹੋ ਜਾਂਦਾ, ਉਹੀ ਅਸਲ ਵਿੱਚ ਸਤਿਗੁਰ ਕਹੇ ਜਾਂਦੇ ਆ, ਅਤੇ ਜਿਹਦੇ ਮਿਲਣ ਸ਼ਾਂਤੀ ਆ ਜਾਏ। ਮਨ ਕੀ ਦੁਬਦਾ ਬਿਨ ਸਿਆਰ ਪਰਮ ਬਦਲਈ ਹੈ, ਉਹਨਾਂ ਦੀ ਸੰਗਤ ਮਨ ਦੀ ਜਿਹੜੀ ਦੁਬਦਾ ਕੀ ਦਵੈਸ਼ ਦਿੱਤੀ ਉਹ ਨਾਸ਼ ਹੋ ਜਾਂਦੀ, ਰਾਗ ਦਵੈਸ਼ ਖਤਮ ਹੋ ਜਾਂਦੇ। ਫਿਰ ਜਿਹੜਾ ਪਰਮ ਪਦ, ਹਾਂਜੀ ਵੱਡੀ ਪਦਵੀ ਹੈ ਨਿਰੰਕਾਰ ਦੇ ਮਿਲਾਪ ਦੀ, ਉਹਨੂੰ ਲਈ ਇਹਨਾਂ ਨੇ ਪ੍ਰਾਪਤ ਕਰ ਲਈਦਾ। ਮੇਰਾ ਸਤਿਗੁਰ ਪਿਆਰਾ ਕਿਤ ਵਿਧ ਮਿਲਿਆ, ਮੇਰੇ ਜਿਹੜੇ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਕਿਹੜੀ ਵਿਧੀ ਢੰਗ ਨਾਲ ਮਿਲਣਗੇ। ਕੌਂ ਖਿਣ ਖਿਣ ਕਰੀ ਨਮਸਕਾਰ, ਮੇਰਾ ਗੁਰ ਪੂਰਾ ਕਿਉਂ ਮਿਲਿਆ ਰਾਹੋ। ਅਸੀਂ ਕਹਿੰਦੇ ਖਿਣ ਖਿਣ ਥੋੜ੍ਹੇ ਥੋੜ੍ਹੇ ਸਮੇਂ ਨੂੰ ਹਰ ਵੇਲੇ ਨਮਸਕਾਰਾਂ ਕਰਦੇ ਹਾਂ ਕਿ ਮੇਰਾ ਪੂਰਾ ਸਤਿਗੁਰੂ ਕਿਹੜੇ ਤਰੀਕੇ ਨਾਲ ਸਾਨੂੰ ਮਿਲ ਪਾਏਗਾ, ਉਹ ਕਿਹੜੀ ਯੁਗਤੀ ਢੰਗ ਹੈ। ਕਰ ਕਿਰਪਾ ਹਰ ਮਿਲਿਆ ਮੇਰਾ ਸਤਿਗੁਰ ਪੂਰਾ, ਜਦੋਂ ਨਿਰੰਕਾਰ ਨੇ ਕਿਰਪਾ ਕੀਤੀ ਉਹਨਾਂ ਨੇ ਮੈਨੂੰ ਪੂਰੇ ਸਤਿਗੁਰੂ ਮਿਲਾਤੇ। ਕਿਸ਼ਕੁਨੀ ਜਨ ਕੇਰੀ ਵਾਲੇ ਸਤਿਗੁਰ ਧੂੜਾਂ, ਜਦੋਂ ਸਤਿਗੁਰ ਸੱਚੇ ਪਾਏ ਚਰਨਾਂ ਦੀ ਧੂੜੀ ਲਈ, ਉਹਨੇ ਆਪਣੇ ਸੇਵਕਾਂ ਦੀਆਂ ਸਾਰੀਆਂ ਮਨ ਦੀਆਂ ਇੱਛਾ ਪੂਰੀਆਂ ਕਰਦੀਆਂ। ਹਰ ਭਗਤ ਰੜਾਵੇ ਹਰ ਭਗਤ ਸੁਣਿਆ ਅਤੇ ਸਤਿਗੁਰ ਮਿਲੀ ਹੈ, ਕਿਉਂਕਿ ਨਫਕਤ ਗੁਰੂ ਦਾ ਕੀ ਕੰਮ ਹੈ, ਉਹ ਨਿਰੰਕਾਰ ਦੀ ਭਗਤੀ ਦਾ ਉਪਦੇਸ਼ ਦ੍ਰਿੜ ਕਰਾ ਦਿੰਦੇ ਕਿ ਭਗਤੀ ਕਰਨੇ ਕਾਰਜ ਸਿੱਧ ਹੁੰਦੇ, ਪਰਮਾਤਮਾ ਦੀ ਭਗਤੀ ਸੰਬੰਧੀ ਵਚਨ ਸੁਣਦੇ ਹੈ। ਹਾਂਜੀ, ਅਤੇ ਸਤਿਗੁਰੂ ਨੂੰ ਮਿਲਣਾ ਚਾਹੀਦਾ, ਛੋਟਾ ਮੁੱਲ ਨਾ ਆਵੇ, ਹਰ ਲਾਭ ਨਿਤ ਦ੍ਰਿੜੀ ਹੈ। ਇਹ ਕਹਿੰਦੇ ਜਿਹੜਾ ਲਾਭ ਦੇਣ ਵਾਲਾ ਪਰਮਾਤਮਾ ਦਾ ਨਾਮ ਉਹਨੂੰ ਨਿਤਾ ਪਰੇ ਰੋਜ਼ ਦ੍ਰਿੜ ਕਰੀਏ, ਜਪਦੇ ਰਹੀਏ, ਮੂਲ ਮੈਨੇ ਕਦਾ ਚਿਤ, ਫਿਰ ਨਾਮ ਜਪਣ ਵਾਲੇ ਨੂੰ ਕਦੀ ਤੋਟਾ ਘਾਟਾ ਨਹੀਂ ਆਉਂਦਾ। ਜਿਸ ਘਰੇ ਦਾ ਵਿਗਾਸ ਹੈ ਭਾਵ ਦੂਜਾ ਨਾ। ਕਹਿੰਦੇ ਜਿਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਅਤੇ ਆਪਣੇ ਕਹਿੰਦੇ ਜਿਹਨਾਂ ਨੂੰ ਗੁਰੂ ਦਾ ਅਤੇ ਨਿਰੰਕਾਰ ਦਾ ਵਿਗਾਸ ਪ੍ਰਕਾਸ਼ ਗਿਆਨ ਆ, ਆਨੰਦ ਆ, ਉਹਨਾਂ ਦੇ ਅੰਦਰ ਫਿਰ ਦਵੈਸ਼ ਭਾਵ ਨਹੀਂ ਰਹਿੰਦਾ। ਜਿਸ ਘਰੇ ਦਾ ਵਿਗਾਸ ਇਹਨਾਂ ਦੇ ਹਿਰਦੇ 'ਚ ਵਿਗਾਸ ਗਿਆਨ ਦਾ ਪ੍ਰਕਾਸ਼ ਹੈ, ਭਾਵ ਦੂਜਾ ਨਹੀਂ, ਉੱਥੇ ਦੂਜਾ ਦਵੈਸ਼ ਭਾਵ ਨਹੀਂ ਫਿਰ ਰਹਿੰਦਾ। ਨਾਨਕ ਅਤੇ ਸਤਿਗੁਰ ਮਿਲੋ ਦਰਿਆ ਹਰ ਗੁਣ ਗਵਾਹੀ, ਪਾਤਸ਼ਾਹ ਕਹਿੰਦੇ ਉਹ ਸਤਿਗੁਰਾਂ ਮਿਲ ਕੇ ਪਰਮਾਤਮਾ ਗੁਣ ਨੂੰ ਗਵਾਹੀ ਮੈਨੂੰ ਗਾਉਣਾ ਕਰਦੇ ਆ, ਸੰਸਾਰ ਸਾਗਰ ਤੋਂ ਧਰ ਜਾਂਦੇ। ਮਹੱਲਾ ਚੌਥਾ, ਗੌੜੀ ਪੂਰਵੀ ਹਰ ਦਿਆਲ ਦਇਆ ਪ੍ਰਭਕੀਨੀ, ਮੇਰਾ ਮਮਤਾ ਨ ਮੁੱਖ ਹਰ ਬੋਲੀ। ਕਹਿੰਦੇ ਨਿਰੰਕਾਰ ਪਰਮੇਸ਼ੁਰ, ਪਰਮੇਸ਼ੁਰ ਬੜੇ ਦਿਆਲੂ ਆ, ਸਾਡੇ ਦਇਆ ਕੀਤੀ ਹੈ, ਮਨ ਅੰਦਰ ਵੀ ਤਨ ਅੰਦਰ ਵੀ ਅਤੇ ਮੁੱਖ ਵਿੱਚ ਪਰਮਾਤਮਾ ਦੀ ਬੋਲੀ ਜਿਹੜੀ ਹੁਣ ਉਹ ਪ੍ਰਵੇਸ਼ ਕਰ ਗਈ ਹੈ, ਅਤੇ ਅਸੀਂ ਹੁਣ ਹਰ ਵੇਲੇ ਪਰਮਾਤਮਾ ਦਾ ਇਨਾਮ ਉਚਾਰਨ ਕਰਦੇ। ਕਈ ਕਹਿੰਦੇ ਵੀ ਐਵੇਂ ਵਾਹਿਗੁਰੂ ਕਰੀ ਜਾਂਦੇ ਹਾਂ। ਕਹਿੰਦੇ ਜਦੋਂ ਪਿਆਰ ਪੈ ਜਾਂਦਾ ਨਾ, ਜਿਹਦਾ ਪਿਆਰ ਹੋਵੇ ਫਿਰ ਰਸਨਾ 'ਤੇ ਉਹਦਾ ਇਨਾਮ ਆ ਜਾਂਦਾ, ਦੂਜਾ ਨਾਂ ਰਹਿੰਦਾ ਹੀ ਨਹੀਂ। ਇਸ ਵਾਰੇ ਜਦੋਂ ਦਿਆਲੂ ਪਰਮਾਤਮਾ ਦਇਆ ਕਰਤੀ ਅਤੇ ਸਾਡੇ ਮਨ 'ਚ ਨਿਰੰਕਾਰ ਦਾ ਗਿਆਨ, ਤਨ ਵਿੱਚ ਪਰਮਾਤਮਾ ਦੀ ਭਗਤੀ, ਮੂੰਹ ਵਿੱਚ ਹਰ ਬੋਲੀ, ਪਰਮਾਤਮਾ ਦਾ ਨਾਮ ਉਚਾਰਨਾ ਸ਼ੁਰੂ ਕਰ ਦਿੱਤਾ ਸੀ। ਗੁਰਮੁਖ ਰੰਗ ਭਇਆ ਤੂੜਾ, ਹਰ ਰੰਗ ਭੀਨੀ ਮੇਰੀ ਚੋਲੀ। ਕਹਿੰਦੇ ਉਹ ਗੁਰਮੁਖ ਸਤਿਗੁਰਾਂ ਦੁਆਰਾ ਆਤਮੇ ਨੇ ਬਹੁਤ ਹਾਂਜੀ ਗੂੜਾ ਰੰਗ ਜਿਹੜਾ ਅਸੀਂ ਪ੍ਰਾਪਤ ਹੋ ਗਿਆ। ਔਰ ਕਹਿੰਦੇ ਉਸ ਪਰਮਾਤਮਾ ਦੇ ਰੰਗ ਵਿੱਚ ਸਾਡੀ ਜਿਹੜੀ ਬੁੱਧੀ ਰੂਪੀ ਚੋਲੀ ਸੀ ਨਾ, ਚੋਲਾ ਸੀ, ਧੀਨੀ ਮੈਨੂੰ ਭਿੱਜ ਗਈ, ਰੰਗੀ ਗਈ ਹੈ। ਉਹ ਬੁੱਧੀ ਜਿਹੜੀ ਹੁਣ ਉਹਦੇ ਪਿਆਰ ਰੂਪੀ ਰੰਗ ਵਿੱਚ ਰੰਗੀ ਗਈ। ਆਪਣੇ ਹਰ ਪ੍ਰਭ ਕੀ ਹੋ ਬੋਲੀ, ਅਸੀਂ ਕਹਿੰਦੇ ਆਪਣੇ ਹਰੀ ਨਿਰੰਕਾਰ ਪਰਮੇਸ਼ਰ ਬੋਲੀ ਮੈਨੇ ਦਾਸ ਹੈ। ਜਬ ਹਮ ਹਰ ਸੇਤੀ ਮਨ ਮਾਨਿਆ ਕਰ ਕਿਨੋ ਜਗ ਸਭ ਬੋਲੋ ਮੋਲੀ ਰਹੋ। ਕਹਿੰਦੇ ਜਦੋਂ ਮੇਰਾ ਮਨ ਪਰਮਾਤਮਾ 'ਤੇ ਮੰਨ ਗਿਆ ਨਾ, ਫਿਰ ਕਹਿੰਦੇ ਪਰਮਾਤਮਾ ਨੇ ਸਾਰਾ ਜਗਤ ਅਮੋਲੀ ਮੈਨੇ ਅਨਮੁੱਲਾ ਜਿਹੜਾ ਗੋਲ ਮੈਨੇ ਗੋਲਾ ਸਾਰਾ ਸੰਸਾਰ ਹੀ ਦਾਸ ਬਣਾਤਾ। ਹੈਂ ਉਹ ਸਾਰੇ ਆ ਕੇ ਅਤੇ ਉਹਨੂੰ ਨਮਸਕਾਰਾਂ ਕਰਦੇ ਅਤੇ ਦੁਨੀਆ ਦੇਖਦੇ ਸੜਦੀ ਹੈ ਅਤੇ ਇਹਨਾਂ ਬੰਦਗੀ ਵਾਲੇ ਲੋਕ ਕਿਉਂ ਨਮਸਕਾਰ ਕਰੀ ਜਾਂਦੇ। ਪਰ ਉਹ ਵਿਵੇਕ ਸੰਤ ਜਨ ਭਾਈ ਖੋਜ ਹਿਰਦਾ ਦੇ ਢੰਡੋਲੀ ਕਹਿੰਦੇ ਗੁਰੂ ਪਿਆਰੋ, ਜਿਹੜੇ ਸੰਤ ਜਨਾਂ ਨੂੰ ਮਿਲ ਕੇ ਵਿਵੇਕ ਮੈਨੇ ਬ੍ਰਹਮ ਗਿਆਨ ਪ੍ਰਾਪਤੀ ਦੀ ਵਿਚਾਰ ਕਰੋ। ਕਹਿੰਦੇ ਪਰਮਾਤਮਾ ਨੂੰ ਬਾਹਰ ਜੰਗਲਾਂ ਤੀਰਥਾਂ ਪਹਾੜਾਂ ਦੀਆਂ ਗੁਫਾਂ ਵਿੱਚ ਖੋਜਦੇ ਆ। ਕਹਿੰਦੇ ਜਦੋਂ ਉਹਨੇ ਕਿਰਪਾ ਕਰਤੀ ਫਿਰ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਸਿਰ ਦੇ ਵਿੱਚ ਹੀ ਹਾਂਜੀ ਦਿਖਾ ਦਿੰਦੇ ਹੋ। ਕਹਿੰਦੇ ਢੂੰਡ ਕੇ ਵੇਖ ਤੇਰੇ ਅੰਦਰ ਹੀ ਆ। ਹਾਂਜੀ ਉਹ ਜਿਸ ਤਰ੍ਹਾਂ ਕਹਿੰਦੇ ਕੋਈ ਨਹਾਉਣ ਗਿਆ, ਨਹਾਉਣ ਗਿਆ ਅਤੇ ਉੱਥੇ ਪੱਗ ਦੇ ਵਿੱਚ ਆਪਣੇ ਹੀਰਾ ਰੱਖਿਆ ਹਾਰ ਸੀ ਹੀਰਿਆਂ ਨੂੰ, ਕੋਈ ਲਾਈ ਕੇ ਖਾਣ ਵਾਲੀ ਅਤੇ ਚੋਕੇ ਲੱਗ ਗਈ। ਹਾਂਜੀ ਹੁਣ ਉਹ ਕਹਿੰਦਾ ਕਿੱਥੇ ਗਿਆ ਅਤੇ ਜਿਹੜੇ ਉਹ ਦੇਖਦਾ ਤਾਂ ਪਾਣੀ ਦੇ ਵਿੱਚੋਂ ਨਜ਼ਰ ਆ ਜਾਂਦਾ, ਜਿਹੜੇ ਚੁੱਭੀ ਮਾਰਦਾ ਤਾਂ ਲਾਈਦਾ ਨਹੀਂ, ਬੜਾ ਹੈਰਾਨ। ਫਿਰ ਹੋਰ ਬੰਦੇ ਵੀ ਕੀ ਲਾਈਦਾ ਕਿ ਆਹ ਗੱਲ ਹੋਈ ਹੈ, ਹਿੱਲ ਲੱਗ ਜਾ ਕੇ ਹਾਂਜੀ ਉਹ ਦੇਖਿਆ ਨਹੀਂ ਹਿੱਲ ਦਾ ਉੱਤੇ ਆ ਲੈਣਾ ਉਹਦੇ 'ਚ ਉੱਥੋਂ ਉਹਦਾ ਹਾਂਜੀ ਅਕਸ ਪੈ ਰਿਹਾ ਸੀ। ਉਹ ਕਹਿੰਦੇ ਵੀ ਇਹ ਹੈਗਾ, ਕਹਿੰਦੇ ਉਹ ਪਾਣੀ ਜਿਹਦਾ ਹੈਗਾ ਚੁੱਭੀ ਮਾਰ ਕੇ ਲਾਈਦਾ ਨਹੀਂ। ਫਿਰ ਉਹ ਦਰਾਸ 'ਤੇ ਜਿਹੜਾ ਜਿਹੜੇ ਜਾ ਕੇ ਦੇਖਿਆ ਉਹ ਉੱਥੇ ਪਿਆ ਸੀ। ਕਹਿੰਦੇ ਲੈ ਉਹਦਾ ਪ੍ਰਤੀਬਿੰਬ ਪੈਂਦਾ ਸੀ, ਇਸ ਤਰ੍ਹਾਂ ਰੱਬ ਦਾ ਪ੍ਰਤੀਬਿੰਬ ਪੈ ਰਿਹਾ ਜਿਵੇਂ ਪਾਣੀ ਵਿੱਚ ਉਹ ਪ੍ਰਤੀਬਿੰਬ ਆ, ਅਸੀਂ ਪ੍ਰਤੀਬਿੰਬ ਫੜਦੇ ਹਾਂ ਅਤੇ ਜਿਹੜਾ ਬਿੰਬ ਆ ਉਹਨੂੰ ਭੁੱਲੇ ਬੈਠੇ। ਅਤੇ ਜੇ ਹੁਣ ਪਾਣੀ ਵਿੱਚ ਚੰਦ ਦਾ ਪ੍ਰਤੀਬਿੰਬ ਆ, ਹੈਂ ਉਹ ਪਾਣੀ 'ਚ ਵੜ ਕੇ ਉਹਨੂੰ ਚੰਦ ਨੂੰ ਫੜਾਂਗੇ ਫੜ ਹੋ ਜੂਗਾ, ਉਹਨਾਂ ਜਿਹੜੇ ਬਿਰਤੀ ਉੱਚੀ ਚੱਕਾਂਗੇ ਦੇਖਾਂਗੇ ਨਿਗਾਹ ਉੱਪਰ ਕਰਕੇ ਫਿਰ ਦਿਸੂਗਾ। ਇਸ ਵਾਸਤੇ ਕਹਿੰਦੇ ਆ ਕਰੋ ਵਿਵੇਕ ਸੰਤ ਜਨ ਪਾਈ ਹੈ, ਸੰਤ ਜਨੋ ਉਹਨਾਂ ਨਾਲ ਮਿਲ ਕੇ ਵਿਵੇਕ ਗਿਆਨ ਦੀ ਗੱਲ ਕਰੋ, ਖੋਜ ਹਿਰਦੇ। ਉਹ ਕਹਿੰਦੇ ਆ ਹਿਰਦੇ 'ਚ ਖੋਜ ਕੇ ਢੰਡੋਲੋ, ਢੂੰਡ ਕੇ ਦੇਖੋ ਬਾਹਰ ਕਿੱਥੇ ਲੱਜਦੇ ਫਿਰਦੇ ਹਾਂ। ਹਰਾ ਰੂਪ ਸਭ ਜੋਤ ਸਵਾਈ, ਹਰ ਨਿਗਟ ਵਸੈ ਹਰ ਕੋਲੀ। ਕਹਿੰਦੇ ਸਾਰੇ ਰੂਪ ਪਰਮਾਤਮਾ ਦੇ ਸਾਰਿਆਂ ਵਿੱਚ ਉਹਦੀ ਜੋਤ ਆ ਰਹੀ ਹੈ, ਹਰ ਹਰ ਨਿਕਟ ਕੋਲੀ। ਉਹ ਕਹਿੰਦੇ ਨੇੜੇ ਤੋਂ ਨੇੜੇ ਪਰਮਾਤਮਾ ਵੱਸ ਰਿਹਾ, ਤੁਸੀਂ ਲਾਈਦੇ ਫਿਰਦੇ ਹਾਂ। ਕਹਿੰਦੇ ਜਿਹੜੇ ਪਰਮਾਤਮਾ ਕੋਲੀ, ਕੋਲੀ ਨਾਮ ਦਾ ਬੜਾ ਸੂਰ ਹੈ, ਆਪਣੀ ਮਾਇਆ ਨਾਲ ਐਸੀ ਕਿਰਿਆ ਕੀਤੀ ਸੀ, ਉਹ ਜਿਹੜਾ ਪਰਮਾਤਮਾ ਨਿਕਟ ਵੱਸ ਰਿਹਾ। ਹਾਂਜੀ ਜਦੋਂ ਬਰਾਹ ਦਾ ਰੂਪ ਧਾਰਿਆ ਅਤੇ ਉਹ ਜਿਹੜੀ ਧਰਤੀ ਸੀ ਫਿਰ ਖੁੱਡਾਂ 'ਤੇ ਚੁੱਕ ਕੇ ਲਿਆ। ਇਸ ਵਾਸਤੇ ਕਹਿੰਦੇ ਉਹਨੂੰ ਹਰੀ ਨੂੰ ਨਿਕਟ ਨੇੜੇ ਵੱਸ ਰਿਹਾ ਆ। ਕਿੰਨਾ ਕੁ ਨੇੜੇ ਵੱਸ ਰਿਹਾ? ਕਹਿੰਦੇ ਸਾਡੇ ਕੋਲ ਵੱਸ ਰਿਹਾ, ਸ਼ਾਹਰਾਗ ਨੂੰ ਵੀ ਉਹ ਤਾਂ ਨੇੜੇ ਆ। ਹਰ ਹਰ ਨਿਕਟ ਵਸੈ ਸਭ ਜਗ ਚਾਹੇ ਅਪਰੰਪਰ ਬੋਲੋ ਤੋਲੀ। ਉਹ ਨਿਰੰਕਾਰ ਪੁਰ ਸਾਰੇ ਸੰਸਾਰ ਦੇ ਨੇੜੇ ਵੱਸ ਰਿਹਾ, ਪਰ ਉਹ ਅਕਾਲ ਪੁਰ ਅਪਰੰਪਰ ਸੰਸਾਰ ਤੋਂ ਪਰਾ ਰੂਪ ਆ। ਅਤੋਲੀ ਮੈਨੇ ਤੋਲਣੇ ਤੋਰਿਆ, ਵਿਚਾਰ ਤੋਰਿਆ ਤੇ ਹਰ ਹਰ ਪ੍ਰਗਟ ਕੀਓ ਗੁਰਪੂਰ ਹੈ ਸਿਰ ਵੇਚਿਓ ਗੁਰ ਪੈ ਮੋਲੀ। ਜਦੋਂ ਕਹਿੰਦੇ ਸਤਿਗੁਰਾਂ ਦੇ ਕੋਲ ਆਪਣੇ ਸਿਰ ਨੂੰ ਮੁੱਲ ਵੇਚ ਦਿੱਤਾ, ਇਹ ਪੂਰੇ ਸਤਿਗੁਰਾਂ ਨੇ ਨਿਰੰਕਾਰ ਪਰਮੇਸ਼ਰ ਪ੍ਰਗਟ ਕਰਕੇ ਦਿਖਾ ਦਿੱਤਾ ਕਿ ਜਿੰਨਾ ਚਿਰ ਆਪਾ ਭਾਵ ਬਣਾਈ ਬੈਠਾ ਉਨਾ ਚਿਰ ਤਾਂ ਕੁਝ ਨਹੀਂ ਲੱਗਣਾ, ਜਦੋਂ ਆਪਣੀ ਹੁਣੇ ਛੱਡੂਗੀ ਤੇ ਗੱਲ ਬਣਨੀ। ਹਰ ਜੀ ਅੰਤਰ ਬਾਹਰ ਤੁਮ ਸਰਨਾਲ ਤੁਮ ਬੜਪੁਰਖ ਬਡੋਲੇ, ਕਿ ਨਿਰੰਕਾਰ ਮੈਂ ਆਪ ਅੰਦਰ ਵੀ ਹਾਂ ਬਾਹਰ ਸਾਰੇ ਪਰਿਪੂਰਨ, ਅਸੀਂ ਤੁਹਾਡੇ ਚਰਨ ਚਰਨ ਵਿੱਚ ਆਏ ਹਾਂ। ਆਪ ਵੱਡਿਆਂ ਤੋਂ ਵੱਡਿਆਂ ਵੱਡ ਪੁਰਖ ਵੱਡੋਲੀ, ਤੁਹਾਡੇ ਨੂੰ ਵੱਡਾ ਕੋਈ ਨਹੀਂ, ਵੱਡਿਓ ਵੱਡੇ ਹਾਂ। ਜਾਂ ਨਾਨਕ ਆਂਦਨ ਹਰ ਗੁਣ ਗਾਵੇ ਮਿਲ ਸਤਿਗੁਰ ਗੁਰ ਵਿਚੋਲੀ। ਪਾਤਸ਼ਾਹ ਕਹਿੰਦੇ ਵਿਚੋਲੇ ਕੌਣ ਆ? ਸਤਿਗੁਰੂ ਵਿਚੋਲੀ ਮੈਨੇ ਵਿਚੋਲੇ, ਅਸੀਂ ਸੱਚੇ ਪਾਤਸ਼ਾਹ ਨਾਲ ਮਿਲ ਕੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਉਂਦੇ ਹਾਂ। ਗੌੜੀ ਪੂਰੀ ਮਹਲਾ ਚੌਥਾ, ਜਗ ਜੀਵਨ ਪਰੰਪਰ ਸੁਆਮੀ ਜਗਦੀਸ਼ਰ ਪੁਰਖ ਵਧਾਤੇ। ਹੇ ਸੰਸਾਰ ਨੂੰ ਜੀਵਨ ਪਦਵੀ ਦੇਣ ਵਾਲੇ ਪਰੰਪਰ, ਸੰਸਾਰ ਤੋਂ ਪਰਾ ਰੂਪ ਮਾਲਕ ਸਾਰਿਆਂ ਦੇ ਔਰ ਸਾਰੇ ਸੰਸਾਰ ਦੇ ਮਾਲਕ ਸੁਆਮੀ ਹੈ, ਪੰਜਾਬ ਪੁਰਖ ਵਧਾ ਕੇ ਸਾਰਿਆਂ ਦੇ ਕੀਤੇ ਕਰਮਾਂ ਦਾ ਫਲ ਦੇਣ ਵਾਲੇ ਪੁਰਖ ਪਰਮਾਤਮਾ ਹੋ। ਜਿਸ ਮਾਰਗ ਤੋਂ ਪ੍ਰੇਰਾਲ ਸੁਆਮੀ ਤਿਸ ਮਾਰਗ ਹਮ ਜਾਤੇ। ਹੇ ਸੁਆਮੀ ਨਾਥ ਮਾਲਕ, ਜਿਹੜੇ ਰਸਤੇ ਤੁਰਨ ਵਾਸਤੇ ਤੁਸੀਂ ਸਾਨੂੰ ਪ੍ਰੇਰਨਾ ਦਿੰਦੇ ਹਾਂ, ਅਸੀਂ ਉਸੇ ਰਸਤੇ ਜਾਂਦੇ ਹਾਂ। ਰਾਮ ਮੇਰਾ ਮਨ ਹਰ ਸੇ ਤੀਰਾ ਤੇ ਹੇ ਰਮੇ ਰਾਮ ਪਰਮੇਸ਼ਰ, ਕਿਰਪਾ ਕਰੋ ਸਾਡਾ ਮਨ ਤੁਹਾਡੇ ਨਾਲ ਰਾਤੀ ਮੈਨੇ ਸਾਦਾ ਕਰ ਰਹੇ, ਮਿਲਿਆ ਜੁਲਿਆ ਰਹੇ। ਅਤੇ ਨਹੀਂ ਤਾਂ ਮਨ ਬਹੁਤ ਪਾਸੇ ਮਿਲਦਾ ਜਾ ਕੇ ਗੁਰੂ ਨੂੰ ਤਾਂ ਮਿਲਦਾ ਹੀ। ਸਤ ਸੰਗਤ ਮੇਰਾ ਰਾਮ ਰਸ ਪਾਇਆ, ਹਰ ਰਾਮ ਨਾਮ ਸਮਾਤੇ ਰਹੋ। ਅਤੇ ਕਦੀ ਕਿਸੇ ਨੂੰ ਜੱਫੀ ਪਾ ਲਈ, ਕਿਸੇ ਨੂੰ ਕਿਸੇ ਪਜੋਤੀ ਪਾ ਲਈ, ਪਰ ਗੁਰੂ ਨਾਲ ਜੱਫੀ ਨਹੀਂ ਪਾਉਂਦਾ, ਉਹਦੇ ਨਾਲ ਪਿਆਰ ਨਹੀਂ ਕਰਦਾ। ਇਸ ਕਰਕੇ ਗੁਰੂ ਦੇ ਸ਼ਬਦ ਨਾਲ ਹੀ ਪ੍ਰੀਤੀ ਹੈ ਨਹੀਂ। ਇਸ ਵਾਸਤੇ ਮਨ ਬੁੱਧੀ ਰੁਕੀਆਂ ਬਾਹਾਂ ਜਿਹੜੀਆਂ ਹੋਰ ਪਾਸੇ ਮਨ ਦੌੜਦਾ, ਬੁੱਧੀ ਦੌੜਦੀ ਹੈ, ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦੀ। ਇਸ ਵਾਸਤੇ ਇਹ ਜਿਹੜੀਆਂ ਦੁਨੀਆਂ ਦੀਆਂ ਪ੍ਰੀਤੀਆਂ ਸਰੀਰਕ ਆ, ਟੂਟੀਆਂ ਮੂਟੀਆਂ, ਇਸ ਵਾਸਤੇ ਜਿਹੜੇ ਸਤਸਾਲਾਂ ਜਾਂ ਸੰਪਰਦਾਂ ਨੇ ਉਹਦੇ ਇਸ ਤਰ੍ਹਾਂ ਕਿਸੇ ਨੂੰ ਜੱਫੀ ਪਾ ਕੇ ਮਿਲਣਾ ਮਿਲਾਉਣਾ, ਇਹ ਮਨਾ ਹੁੰਦਾ। ਇਹ ਵੈਸੇ ਹੀ ਜਿਹੜਾ ਨਿਯਮ ਹੈ ਸਤਸੰਗਤ ਨਾਲ ਕਹਿੰਦੇ ਮਿਲ ਕੇ, ਅਸੀਂ ਸਤਸੰਗਤ ਮਿਲ ਰਾਮ ਰਸ ਪਾਇਆ, ਹਰ ਰਾਮੇ ਨਾਮ ਸਮਾਤੇ ਰਹੋ। ਕਈ ਹੁਣ ਗੁਰਦੁਆਰਿਆਂ ਜਾ ਕੇ ਵੀ ਜੱਫੀਆਂ ਪਾਈ ਜਾਣ, ਇਸ ਵਾਸਤੇ ਉਹ ਫਿਰ ਨਹੀਂ, ਉੱਥੇ ਤਾਂ ਗੁਰੂ ਦੇ ਨਾਲ ਪ੍ਰੇਮ ਪਾਉਣਾ। ਸਤਸੰਗਤ 'ਚ ਮਿਲ ਕੇ ਕਹਿੰਦੇ ਅਸੀਂ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਪਾਇਆ, ਇਸ ਵਾਸਤੇ ਪਰਮਾਤਮਾ ਦੇ ਨਾਮ ਵਿੱਚ ਅਸੀਂ ਸਮਾ ਗਏ ਹਾਂ। ਹਰ ਹਰ ਨਾਮ ਹਰ ਹਰ ਜਗ ਅਬਕਦ, ਹਰ ਹਰ ਨਾਮ ਹਰ ਸਾਥੇ। ਕਹਿੰਦੇ ਪਿੱਛੇ ਵੀ ਪਰਮਾਤਮਾ ਦਾ ਨਾਮ ਸੰਸਾਰ ਵਿੱਚ ਔਸ਼ਧੀ ਦਵਾਈ ਰੂਪ ਸੀ, ਅਬਕਦ ਮੈਨੇ ਔਸ਼ਧੀ, ਹੁਣ ਵੀ ਪਰਮਾਤਮਾ ਸੰਸਾਰ ਦਵਾਈ ਰੂਪ ਅਤੇ ਅੱਗੇ ਵੀ ਸਤਿਗੁਰੂ ਪਰਮਾਤਮਾ ਦਾ ਨਾਮ ਜਿਹੜਾ ਔਸ਼ਧੀ ਰੂਪ ਹੋਏਗਾ। ਔਸ਼ਧੀ ਦਾ ਅਰਥ ਕੀ ਹੈ? ਦਵਾਈ ਹੈ ਜੀ, ਅਬਕਦ ਕਹਿ ਲਓ, ਔਸ਼ਧੀ ਕਹਿ ਲਓ। ਸੰਸਾਰ ਵਿੱਚ ਹਰ ਮੈਨੇ ਜਿੰਨੇ ਵੀ ਜੀਵਾਂ ਨੂੰ ਹੈ ਜੀ, ਜੋ ਹਰ ਇੱਕ ਨੂੰ ਤਰ੍ਹਾਂ ਦੇ ਰੋਗ ਲੱਗੇ ਹੋਏ, ਕਈ ਤਰ੍ਹਾਂ ਦੇ ਰੋਗ ਲੱਗੇ ਆ, ਅਤੇ ਉਹਨਾਂ ਰੋਗਾਂ ਨੂੰ ਹਰ ਮੈਨੇ ਨਾਸ਼ ਕਰਕੇ, ਹਰਿਆਂ ਕਰਨ ਵਾਲਾ ਕੌਣ ਹੈ? ਹਰੀ ਨਿਰੰਕਾਰ। ਉਹ ਕਹਿੰਦੇ ਹਰ ਹਰ ਦਾ ਜਿਹੜਾ ਸਤਨਾਮ ਮੰਤਰ ਆ, ਇਹ ਔਸ਼ਧੀ ਮੈਨੇ ਬਹੁਤ ਵੱਡੀ ਬੂਟੀ ਆ, ਦਵਾਈ ਆ। ਹਰ ਮੈਨੇ ਜਿਵੇਂ ਤੰਦੂਏ ਨੇ ਹਰ ਹਾਥੀ ਨੂੰ ਹੇਠਾਂ ਜਲ ਵਿੱਚ ਹਰਿਆ, ਹਾਥੀ ਨੇ ਹਰ ਕੌਲ ਫੁੱਲ ਦੀ ਭੇਟਾ ਕੀਤੀ। ਕਹਿੰਦੇ ਉਸ ਹਰੀ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਤੰਦੂਏ ਤਾਰਾਂ ਕੱਢ ਕੇ ਹਾਥੀ ਦੇ ਦੁੱਖਾਂ ਨੂੰ ਹਰਿਆ। ਕਹਿੰਦੇ ਉਹ ਹਰ ਹਰ ਦਾ ਜਿਹੜਾ ਸਤਨਾਮ ਸਾਤੇ ਮੈਨੇ ਨੇਚੇ ਕਰਕੇ ਸੰਸਾਰ ਵਿੱਚ ਔਸ਼ਧੀ ਦਵਾਰੀ ਦਾਰੂ ਰੂਪਿਆ, ਦਵਾਈ ਰੂਪਿਆ। ਕਿਨਕੇ ਪਾਪ ਦੁੱਖ ਦਾ ਬਿਨਤੇ ਜੋ ਗੁਰਮੁਖ ਰਾਮ ਰਸਤਾ ਤੇ। ਕਹਿੰਦੇ ਉਹਨਾਂ ਦੇ ਦੁੱਖ ਪਾਪ ਸਾਰੇ ਨਾਸ਼ ਹੋ ਗਏ, ਜਿਹੜੇ ਸਤਿਗੁਰਾਂ ਦਾ ਉਪਦੇਸ਼ ਲੈ ਕੇ ਰਮੇ ਹੋਏ ਰਾਮ ਦਾ ਨਾਮ ਰੂਪੀ ਰਸ ਖਾਤੇ ਮੈਨੇ ਛਕਦੇ ਆ, ਖਾਂਦੇ ਆ, ਦਿਨ ਰਾਤ ਨਾਮ ਜਪਦੇ ਆ। ਜਿਨ ਕੋਲ ਲਿਖ ਲਿਖ ਦੁਰ ਮਾਸਕ ਤੇ ਗੁਰ ਸੰਤੋਖ ਕਰ ਨਾਤੇ, ਜਿਨ੍ਹਾਂ ਦੇ ਮੱਥੇ 'ਤੇ ਕਹਿੰਦੇ ਧੁਰ ਦਰਗਾਹ ਤੋਂ ਸ਼ੁਭ ਲੇਖਾਂ ਦਾ ਲੇਖ ਲਿਖਿਆ, ਉਹ ਜਿਹੜੇ ਗੁਰੂ ਪਿਆਰੇ ਆ, ਸੰਤੋਖ ਆਦਿਕ ਜਿਹੜੇ ਸ਼ੁਭ ਗੁਣਾਂ ਦਾ ਸਰੋਵਰ ਕੌਣ ਹੈ? ਹਰ ਹਰ ਮੈਨੂੰ ਸਰੋਵਰ ਕੋਲ ਸਤਿਗੁਰੂ ਹੈ, ਪਰ ਉਹਨਾਂ ਦੇ ਉਪਦੇਸ਼ ਰੂਪੀ ਜਲ ਵਿੱਚ ਨਾਤੇ ਮੈਨੇ ਇਸ਼ਨਾਨ ਕਰਦੇ। ਗੁਰਮਤਿ ਮਿਲ ਗਈ ਸਭ ਤਿੰਨ ਕੀ, ਜੋ ਰਾਮ ਨਾਮ ਰੰਗ ਰਾਤੇ, ਜਿਹੜੇ ਪਰਮੇਸ਼ਰ ਦੇ ਰੰਗ ਆਨੰਦ ਵਿੱਚ ਰਸਤੇ ਆ ਮਿਲੇ ਆ, ਉਹਨਾਂ ਦੇ ਅੰਦਰੋਂ ਕੋਟੀ ਮੱਤ ਹਾਂਜੀ ਜਿਹੜੀ ਸੀ, ਉਹ ਕੋਟੀ ਮੱਤ ਰੂਪੀ ਮੈਲ ਸਾਰੀ ਨਿਕਲ ਗਈ, ਦੂਰ ਹੋ ਗਈ, ਸ਼ੁੱਧ ਹੋ ਗਏ। ਪਰ ਰਾਮ ਤੁਮ ਆਪੇ ਆਪ ਆਪ ਪ੍ਰਭ ਠਾ ਕਰੋ ਤੁਮ ਜੀਵ ਡਵਰਨਾ ਦਾਤੇ। ਫਿਰ ਰਮੇ ਹੋਏ ਰਾਮ ਪਰਮੇਸ਼ਰ, ਆਪ ਪਿੱਛੇ ਵੀ ਠਾਕਰ ਸੀ, ਹੁਣ ਵੀ ਅਤੇ ਅੱਗੇ ਵੀ, ਸਾਰਿਆਂ ਦੇ ਠਾਕਰ ਮਾਲਕ ਹੈ, ਤੁਹਾਡੇ ਜਿੱਡਾ ਹੋਰ ਵੱਡਾ ਕੋਈ ਵੀ ਦਾਨ ਦੇਣ ਵਾਲਾ ਦਾਤਾ ਨਹੀਂ ਹੈ। ਜਾਂ ਨਾਨਕ ਨਾਮ ਲਏ ਤਾਂ ਜੀਵੈ, ਹਰ ਜੁਗੀ ਹਰ ਕਿਰਪਾ ਨੇ। ਪਾਤਸ਼ਾਹ ਕਹਿੰਦੇ ਆ, ਸੇਵਕ ਜਿਹੜੇ ਪਰਮਾਤਮਾ ਦਾ ਨਾਂ ਲੈਂਦੇ ਜੀਂਦੇ ਆ, ਆਪ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪਿਆ ਜਾਂਦਾ। ਜੇ ਤੁਸੀਂ ਕਿਰਪਾ ਨਾ ਕਰੋ, ਉੱਠਿਆ ਹੀ ਨਹੀਂ ਹੁੰਦਾ, ਦਰਿਦਰੇ ਪਿਆ ਰਹਿੰਦਾ, ਅਤੇ ਨਾਮ ਕੀ ਜਪਣਾ, ਹਰ ਵੇਲੇ ਆਲਸੀ ਪਈ ਰਹਿੰਦੀ, ਜਾਂ ਫਿਰ ਇਹੋ ਜਿਹਾ ਰੋਗ ਹੀ ਲੱਗ ਜਾਂਦੇ ਆ, ਉਹ ਰੋਗ ਨਹੀਂ ਕਿਸੇ ਕੰਢੇ ਲੱਗਣ ਦਿੰਦੇ। ਜਾਂ ਮਾਂ ਪੇ ਦਾ ਮੋਹ ਜਿਹੜਾ ਆ, ਪਰਿਵਾਰ ਦਾ ਮੋਹ ਆ, ਬੱਚੇ ਬੱਚੀਆਂ ਦਾ, ਉਹਦੇ 'ਚ ਫਸੇ ਆ, ਜਾਂ ਮਾਇਆ ਦੀ ਭੱਜ ਦੌੜ 'ਚ ਲੱਗੇ ਹੋਏ, ਜਾਂ ਕੰਮਾਂ ਵਿਹਾਰਾਂ 'ਚ ਇੰਨੇ ਗਲਤਾਨ ਹੋਏ ਆ, ਸਿਮਰਨ ਵੱਲ ਸੁਰਤ ਹੀ ਨਹੀਂ ਆਉਂਦੀ, ਇਹ ਤਾਂ ਉਹਦੀ ਕਿਰਪਾ ਹੋਵੇ। ਕਿਰਪਾ 'ਤੇ ਹਰ ਜਪੀ, ਹਰ ਕਿਰਪਾ 'ਤੇ ਉਹਦੀ ਕਿਰਪਾ ਹੋਵੇ, ਤੇ ਨਾਮ ਜਪਿਆ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਦੇ ਪਿਆਰੇ ਸਾਧ ਸੰਗਤ ਜੀ, ਫਤਿਹ ਬੁਲਾਓ। ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਸੁਭਾਗਾ ਸਮਾਂ ਜਦੋਂ ਗੁਰੂ ਦੀਆਂ ਸੰਗਤਾਂ ਗੁਰੂ ਦੇ ਦਰ ਦੇ ਉੱਤੇ ਆਪਣੀਆਂ ਹਾਜ਼ਰੀਆਂ ਜਿਹੜੀਆਂ ਲਵਾ ਰਹੀਆਂ ਹਨ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰ ਰਹੀਆਂ ਹਨ। ਹੁਣੇ ਹੁਣੇ ਆਪਾਂ ਕਥਾ ਦੇ ਵਿਚਾਰ ਆ ਜਿਹੜੇ ਗਿਆਨੀ ਜੀ ਪਾਸੋਂ ਸੁਣ ਰਹੇ ਸੀ, ਵੀ ਆਸਰਾ ਜਿਹੜਾ ਜਿਸ ਨੇ ਸਤਿਗੁਰੂ ਦਾ ਆਸਰਾ ਜਿਹੜਾ ਤੱਕਿਆ, ਇਸ ਭਵਜਲ ਸੰਸਾਰ ਦੇ ਵਿੱਚੋਂ ਉਹ ਪਾਰ ਹੋ ਗਿਆ। ਜਿਹਨੇ ਆਸਰਾ ਤੱਕਿਆ, ਹਰ ਚੀਜ਼ ਇੱਥੇ ਆਸਰੇ ਦੇ ਉੱਤੇ ਖੜੋਤੀ ਹੈ, ਪਰ ਜਿਨ੍ਹਾਂ ਨੂੰ ਸਤਿਗੁਰੂ ਦਾ ਆਸਰਾ ਮਿਲ ਗਿਆ, ਵੇਖੋ ਇਹ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ, ਇਹ ਉੱਪਰ ਚਾਨਣੀ ਲੱਗੀ ਹੈ, ਕਿਸੇ ਦਾ ਆਸਰਾ ਭਾਲਦੀ ਹੈ। ਤੇ ਇਹ ਆਸਰਾ ਜਿਹੜਾ ਇਹ ਚਾਨਣੀ ਭਾਲ, ਇਸੇ ਤਰ੍ਹਾਂ ਹੀ ਦਰਖਤ ਹੈ, ਉਸਦੇ ਟਾਹਣੇ ਦੇ ਨਾਲ ਪੱਤਾ ਜਿਹੜਾ ਝੂਮ ਰਿਹਾ, ਉਸ ਟਾਹਣੀ ਦਾ ਆਸਰਾ ਜਿਹੜਾ ਉਹ ਭਾਲ ਰਿਹਾ, ਤੇ ਉਹ ਟਾਹਣੀਆਂ ਜਿਹੜੇ ਮੋਟੇ ਮੁੱਢ ਦਾ ਆਸਰਾ ਜਿਹੜਾ ਭਾਲਦੀ ਹੈ, ਮੋਟਾ ਮੁੱਢ ਹੈ ਜਿਹੜਾ ਉਹ ਧਰਤੀ ਨਾਲ ਜੁੜਿਆ ਹੋਇਆ।

0: ਅਸੀਂ ਗੁਰੂ ਦੇ ਦਰਬਾਰ ਵਿੱਚ ਗੁਰੂ ਦਾ ਆਸਰਾ ਤੱਕ ਕੇ ਇੱਥੇ ਆਉਂਦੇ ਹਾਂ। ਕਹਿੰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਦਾ ਸਮਾਂ ਦੋ ਜਗਿਆਸੂ ਆ ਜਿਹੜੇ ਉਹ ਆਪਣੇ ਘਰ ਤੋਂ ਨੇੜੇ ਨੇੜੇ ਉਹ ਰਹਿੰਦੇ ਹੈ ਤੇ ਥੋੜਾ ਜਿਹਾ ਸਮਾਂ ਜਿਹੜਾ ਉਹ ਇਕੱਠੇ ਤੁਰ ਕੇ ਆਉਂਦੇ ਆ ਤੇ ਅੱਗੇ ਜਾ ਕੇ ਰਾਹ ਉਹਨਾਂ ਦੇ ਵੱਖੋ ਵੱਖਰੇ ਹੋ ਜਾਂਦੇ ਆ। ਇੱਕ ਦਾ ਰਾਹ ਜਿਹੜਾ ਕੁਸੰਗੀ ਬੰਦਾ ਹੈ ਜਿਸਨੇ ਕਦੇ ਗੁਰੂ ਦੀ ਸੰਗਤ ਨਹੀਂ ਕੀਤੀ ਇਹ ਥੀਏਟਰ ਡਰਾਮਿਆਂ ਵਿੱਚ ਚਲਿਆ ਜਾਂਦਾ ਤੇ ਇੱਕ ਉਹ ਜਗਿਆਸੂ ਹੈ ਜਿਹੜਾ ਗੁਰੂ ਦੇ ਦਰ ਦੇ ਉੱਤੇ ਆਉਂਦਾ। ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਕਥਾ ਅਤੇ ਕੀਰਤਨ ਜਿਹੜਾ ਇਹ ਸੁਣਦੇ ਹਰ ਰੋਜ਼ ਇਸੇ ਤਰ੍ਹਾਂ ਹੋ ਰਹੀ ਹੈ। ਕਹਿੰਦੇ ਇੱਕ ਦਿਨ ਜਿਹੜਾ ਕੁਸੰਗੀ ਬੰਦਾ ਸੀ ਨਾ ਇਹ ਪਹਿਲਾਂ ਆ ਗਿਆ ਤੇ ਧਰਤੀ ਉੱਤੇ ਬੈਠਿਆ ਇੱਕ ਡੱਕਾ ਜਿਹਾ ਲੈ ਕੇ ਧਰਤੀ ਨੂੰ ਇਸ ਤਰ੍ਹਾਂ ਐਵੇਂ ਫਰੋਲੀ ਜਾਂਦਾ। ਇਹਨੇ ਵੇਖਿਆ ਕੋਈ ਗਾਜਰ ਦਾ ਗਲ ਜਾਂ ਨਜ਼ਰ ਆ ਜਿਹੜਾ ਇਹ ਆ ਰਿਹਾ ਹੈ ਤੇ ਇਸ ਨੇ ਉਹ ਢੱਕਣ ਚੁੱਕ ਕੇ ਵੇਖਿਆ ਤੇ ਉਹ ਗਾਗਰ ਚ ਜਿਹੜੀ ਬਾਹਰ ਕੱਢੀ ਹੈ ਤੇ ਉਹਦੇ ਵਿੱਚ ਕੋਲੇ ਹਨ ਬਹੁਤ ਸਾਰੇ ਤੇ ਉਹ ਕੋਲੇ ਇਸ ਤਰ੍ਹਾਂ ਦੇ ਹਨ ਤੇ ਜਿਨ੍ਹਾਂ ਦੇ ਕੋਲਿਆਂ ਦੇ ਉੱਤੇ ਕੋਈ ਅੱਖਰ ਹੈ ਜਿਹੜੇ ਸਪੈਲਿੰਗ ਕੀਤੇ ਹੁੰਦੇ ਹਨ ਜਿਵੇਂ ਕੋਈ ਰੁਪਈਏ ਹੈ ਮੋਹਰਾਂ ਜਿਹੜੀਆਂ ਸੜੀਆਂ ਹੋਈਆਂ ਹੁੰਦੀਆਂ ਹਨ ਇਸ ਨੇ ਉਸ ਨੂੰ ਮੂਧਾ ਕੀਤਾ ਹੈ ਉਹਦੇ ਵਿੱਚ ਇੱਕ ਮੋਹਰ ਵੀ ਲੱਭ ਗਈ ਤੇ ਬੜਾ ਖੁਸ਼ ਹੋਇਆ ਕਹਿਣ ਲੱਗਿਆ ਵੇ ਕਦੇ ਕੋਈ ਸੰਗਤ ਚੰਗੀ ਨਹੀਂ ਕੀਤੀ ਹਮੇਸ਼ਾ ਮਾੜੀ ਸੰਗਤ ਹੀ ਕਰਦਾ ਰਿਹਾ ਪਰ ਵੇਖੋ ਸਤਿਗੁਰੂ ਨੇ ਕਿੰਨੀ ਮਿਹਰ ਕੀਤੀ ਆ ਫਿਰ ਵੀ ਮੇਰੇ ਉੱਤੇ ਆ ਸੋਨੇ ਦੀ ਮੋਹਰ ਲੱਭ ਗਈ ਮੈਨੂੰ ਅਤੇ ਇਹਨੇ ਚਰਨੋਂ ਜਿਹੜਾ ਸਤ ਸੰਗਤੀ ਬੰਦਾ ਸੀ ਉਹ ਵੀ ਆ ਗਿਆ ਪਰ ਪੈਰਾਂ ਦੇ ਵਿੱਚੋਂ ਉਸ ਲੰਘ ਮਾਰ ਮਾਰਦਾ ਤੁਰਿਆ ਆਉਂਦਾ ਤੇ ਪੁੱਛਣ ਲੱਗਿਆ ਕੀ ਗੱਲ ਹੈ ਤੂੰ ਇੰਨੀ ਅੱਜ ਦੇਰ ਵੀ ਲਾਤੀ ਲੇਟ ਵੀ ਹੋ ਗਿਆ ਤੇ ਤੂੰ ਕੀ ਗੱਲ ਹੈ ਇਸ ਤਰ੍ਹਾਂ ਤੂੰ ਕਿਉਂ ਤੁਰਦਾ। ਕਹਿਣ ਲੱਗਿਆ ਵੀ ਮੈਂ ਤਾਂ ਗੁਰੂ ਦੀ ਸੰਗਤ ਵਿੱਚ ਜਾਣਾ ਸੀਗਾ ਇਸ ਵਾਸਤੇ ਮੈਂ ਲੇਟ ਹੋ ਵੀ ਨਹੀਂ ਸਕਦਾ ਗਾ ਮੇਰੇ ਤਾਂ ਅੱਜ ਪੈਰ ਦੇ ਵਿੱਚ ਸੂਲ ਵੱਜੀ ਹੈ ਤੇ ਉਹ ਸਾਹ ਸਾਹ ਨਿਕਲ ਗਈ ਤੇ ਮੈਨੂੰ ਤਕਲੀਫ ਆ ਜਿਹੜੀ ਇਹ ਬੜੀ ਆ ਰਹੀ ਹੈ। ਇਹ ਕਹਿਣ ਲੱਗਿਆ ਕੁਸੰਗੀ ਬੰਦਾ ਮੈਂ ਤਾਂ ਕਦੇ ਚੰਗੀ ਸੰਗਤ ਨਹੀਂ ਕੀਤੀ ਤੂੰ ਤਾਂ ਸੰਗਤ ਚੰਗੀ ਕਰਦਾ ਤੇਰੇ ਤਾਂ ਸੂਲ ਵੱਜ ਗਈ ਹੈ ਤੇ ਮੈਨੂੰ ਆਹ ਵੇਖ ਸੋਨੇ ਦੀ ਮੋਹਰ ਲੱਭ ਗਈ ਹੈ ਤੇ ਇਹ ਬੰਦਾ ਕਹਿੰਦੇ ਹੈਰਾਨ ਜਿਹਾ ਹੋ ਗਿਆ ਸਤਸੰਗਤੀ ਬੰਦਾ ਕਹਿੰਦੇ ਆ ਚੱਲੀਏ ਫਿਰ ਕੁਸੰਗੀ ਨੂੰ ਕਹਿਣ ਲੱਗਿਆ ਆਪਾਂ ਪੁੱਛੀਏ ਤਾਂ ਸਹੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਸੱਚੇ ਪਾਤਸ਼ਾਹ ਇਹ ਜਿਹੜਾ ਕੌਤਕ ਹੈ ਜਿਹੜਾ ਕੀ ਵਰਤੇ ਹੈ ਇਹ ਬੰਦਾ ਜਿਹਨੇ ਕਦੇ ਚੰਗੀ ਸੰਗਤ ਨਹੀਂ ਕੀਤੀ ਥੀਏਟਰ ਡਟਰ ਡਰਾਮਿਆਂ ਦੇ ਵਿੱਚ ਜਾਂਦਾ ਇਸ ਨੂੰ ਤਾਂ ਅੱਜ ਮੋਹਰ ਲੱਭ ਗਈ ਹੈ ਤੇ ਮੈਂ ਸਤ ਸੰਗਤ ਵਿੱਚ ਰੋਜ਼ ਆਉਣਾ ਤੇ ਮੇਰੇ ਪੈਰ ਦੇ ਵਿੱਚ ਸੂਲ ਵੱਜ ਗਈ ਹੈ ਸਤਿਗੁਰੂ ਇਹ ਕੀ ਕਾਰਨ ਹੋਇਆ। ਪਹਿਲਾਂ ਸਾਹਿਬ ਕੁਸੰਗੀ ਨੂੰ ਕਹਿਣ ਲੱਗੇ ਇਹ ਉਮਰ ਨੀ ਲੇਖੇ ਵਿੱਚ ਪਈ ਤੇਰੇ ਪਿਛਲੇ ਜਨਮ ਤੋਂ ਮੋਹਰ ਇੱਕ ਦਾਨ ਕੀਤੇ ਵੱਧ ਕੇ ਉਸ ਤੋਂ ਗਾਗਰ ਬਣ ਗਈ ਤੇਰੀ ਐ ਪਰ ਕੋਲੇ ਹੋ ਗਏ ਕੁਸੰਗ ਕਰਕੇ ਅਸਲੀ ਮੋਹਰ ਇੱਕੋ ਹੀ ਟਾਈਮ ਰਹੀ ਤੇਰੇ ਤੇ ਕਹਿੰਦੇ ਜਿਹੜਾ ਸਤਸੰਗਤ ਵਿੱਚ ਰੋਜ਼ ਆਉਂਦਾ ਸੀ ਕਹਿਣ ਲੱਗਿਆ ਸੱਚੇ ਪਾਤਸ਼ਾਹ ਮੇਰੇ ਵੇਖੋ ਅੱਜ ਕਿੰਨੀ ਭਿਆਨਕ ਸੂਲ ਵੱਜੀ ਹੈ ਤੇ ਦਰਦ ਬੜਾ ਹੋ ਰਿਹਾ ਮੇਰੇ। ਫਿਰ ਮਹਾਰਾਜ ਸਤਸੰਗੇ ਨੂੰ ਕਹਿਣ ਲੱਗੇ ਪਿਛਲੇ ਜਨਮ ਤੋਂ ਪਾਪ ਕਮਾਉਂਦਾ ਰਿਹਾ ਕਿੱਡੇ ਪੱਤਾਂ ਅੱਖਾਂ ਦੇ ਪਕੜ ਕੇ ਗਫਲਤੀ ਮੈਂ ਵਿਗਦੀ ਉਹਨਾਂ ਦੇ ਸੂਲਾਂ ਨਗਾਉਂਦਾ ਰਿਹਾ ਸੂਲੀ ਮਿਲਣੀ ਸੀ ਉਹਨਾਂ ਦਾ ਦੋਸ਼ ਕਰਕੇ ਕਿਉਂਕਿ ਜੀਵ ਮੈਂ ਦੋਸ਼ੇ ਸਤਾਉਂਦਾ ਰਿਹਾ ਰਹਿ ਗਈ ਸੂਲੀ ਤੋਂ ਸੂਲ ਨਿਧਾਨ ਸਿੰਘਾ ਕਿਉਂਕਿ ਰੋਜ਼ ਸਤ ਸੰਗਤ ਵਿੱਚ ਆਉਂਦਾ ਰਿਹਾ ਸਾਰੇ ਸਤ ਸੰਗਤਾਂ ਕੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਨੇ ਮਹਾਨ ਕਿਰਪਾ ਕੀਤੀਆਂ, ਇੱਥੇ ਤਾਂ ਮੱਥਾ ਟੇਕਿਆ ਹੋਇਆ ਸੂਲੀਆਂ ਜਿਨ੍ਹਾਂ ਨੂੰ ਮਿਲਣੀਆਂ ਹੁੰਦੀਆਂ, ਫਾਸੀ ਲੱਗੇ ਕਹਿੰਦੇ ਕੋਠੀਆਂ ਲੱਗੀਆਂ ਹੁੰਦੀਆਂ, ਪਰ ਜਦੋਂ ਸਤਿਗੁਰੂ ਦੇ ਦਰ ਦੇ ਉੱਤੇ ਨਮਸਕਾਰ ਕਰਦੇ ਹਨ ਉਸ ਵੇਲੇ ਇਹ ਮਸਤਕ ਵਿੱਚ ਕਹਿੰਦੇ ਵਿਧਾਤਾ ਨੇ ਕਹਿੰਦੇ ਜਿਹੜੇ ਅੱਖਰ ਹਨ ਉਹ ਪੁੱਛੇ ਲਿਖੇ ਹੋਏ ਹਨ, ਪਰ ਜਦੋਂ ਗੁਰੂ ਦੇ ਦਰ ਦੇ ਉੱਤੇ ਆ ਕੇ ਇਸ ਤਰ੍ਹਾਂ ਮੋਹਰ ਵਾਂਗੂ ਲੱਗਦਾ ਨਾ ਮੱਥਾ, ਤੇ ਉਹ ਅੱਖਰ ਹੈ ਜਿਹੜੇ ਉਹ ਸਿੱਧੇ ਹੋ ਜਾਂਦੇ ਆ, ਤਕਦੀਰਾਂ ਜਿਹੜੀਆਂ ਉਹ ਬਦਲ ਜਾਂਦੀਆਂ ਹਨ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣਨ ਲੱਗੇ ਹਾਂ। ਜੇ ਬੰਦੇ ਆ ਜਗ ਸੁੱਖ ਤੋਂ ਲੋੜਦੇ, ਸਾਰਾ ਸੰਸਾਰ ਆ ਜਿਹੜਾ ਅੱਜ ਸੁੱਖ ਭਾਲਦਾ ਫਿਰਦਾ, ਪਰ ਸੁੱਖ ਹੈ ਜਿਹੜਾ ਉਹ ਗੁਰੂ ਦੇ ਦਰ ਦੇ ਬਿਨਾਂ ਮਿਲਦਾ ਨਹੀਂ। ਜਿਹੜੇ ਬੱਚਿਆਂ ਨੂੰ ਮਾਤਾ ਪਿਤਾ ਜਿਹੜੇ ਥੀਏਟਰ ਡਰਾਮਿਆਂ ਵਿੱਚ ਗਾਉਣ ਵਾਲੇ ਆਏ ਆ ਪੰਜਾਬ ਵਿੱਚੋਂ, ਉਹਨਾਂ ਨੂੰ ਸੁਣਨ ਜਾਂਦੇ ਆ, ਉਹ ਜਿਹੜੇ ਬੱਚੇ ਆ ਨਾ ਉਹਨਾਂ ਦੇ, ਉਹ ਕੁਝ ਸਿੱਖਦੇ ਹਨ। ਇੱਥੇ ਵੇਖਿਆ ਬੱਚੇ ਮੈਂ ਆਉਂਦੇ, ਤੇ ਜਦੋਂ ਅਸੀਂ ਇਹ ਸੁਰੰਗੀ ਵਜਾਉਂਦੇ ਹਾਂ, ਢੱਡਾਂ ਵਜਾਉਂਦੇ ਹਾਂ, ਤੇ ਉਹ ਬੱਚੇ ਸਾਡੀਆਂ ਨਕਲ ਕਰਦੇ ਹਨ। ਇਸ ਤਰ੍ਹਾਂ ਆਖਾ ਜਿਹੜਾ ਐਵੇਂ ਹੀ ਫੇਰੀ ਜਾਂਦੇ ਆ, ਬੈਠੇ ਹੁੰਦੇ ਆ ਕਈ ਵਾਰੀ ਬੱਚੇ, ਜਦੋਂ ਕੀਰਤਨ ਹੁੰਦਾ ਸੱਚੇ ਪਾਤਸ਼ਾਹ ਦਾ ਜੋੜੀ ਵੱਜਦੀ ਹੈ, ਫਿਰ ਉਹ ਬੱਚੇ ਆ ਜਿਹੜੇ ਫਿਰ ਇਸ ਤਰ੍ਹਾਂ ਹੱਥ ਮਾਰ ਲਾ ਪੈਂਦੇ ਆ। ਮੈਂ ਕਿਹਾ ਵੇਖ ਬੱਚਿਆਂ ਤੇ ਕਿੰਨਾ ਚੰਗਾ ਅਸਰ ਹੈ ਜਿਹੜਾ ਇਹ ਪੈਂਦਾ। ਆਪਾਂ ਗੁਰਦੁਆਰਾ ਸਾਹਿਬ ਬੱਚਿਆਂ ਨੂੰ ਲਿਆਉਂਦੇ ਹਾਂ, ਆਓ ਸੁੱਖ ਆ ਜਿਹੜੇ ਉਹ ਸਤਿਗੁਰੂ ਦੇ ਚਰਨਾਂ ਵਿੱਚੋਂ ਮਿਲਦੇ ਹਨ। ਜੇ ਬੰਦੇ ਆ ਜਗ ਸੁੱਖ ਤੋਂ ਲੋੜਦਾ,
1: ਜੇ ਬੰਦੇ ਆ

ਔਰ ਸਮਾਂ ਜਿਹੜਾ ਕਾਫੀ ਹੋ ਗਿਆ ਹੈ, ਕਿਉਂਕਿ ਢਾਡੀ ਸਿੰਘਾਂ ਦਾ ਵੀ ਸਮਾਂ ਸੀ ਜਿਹੜਾ ਥੋੜਾ ਲੇਟ ਹੋ ਗਿਆ। ਬਹੁਤ ਸਾਰੇ ਜਿਹੜੇ ਗੁਰੂ ਕੇ ਲਾਲ ਸੀ ਉਹ ਆਪਣੇ ਵਿਚਾਰ ਆ ਜਿਹੜੇ ਦੱਸਣ ਲੱਗ ਪਏ। ਤਾਂ ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਗੁਰੂ ਦੀਆਂ ਸੰਗਤਾਂ ਗੁਰੂ ਕੇ ਲੰਗਰਾਂ ਦੀ ਸੇਵਾ ਜਿਹੜੀ ਵੇਖੀ ਹੈ, ਭਾਂਡੇ ਸਾਫ਼ ਕਰ ਰਹੀਆਂ ਹਨ ਬੀਬੀਆਂ ਭੈਣਾਂ ਧੀਆਂ, ਨਾਲ ਭਾਂਡੇ ਸਾਫ਼ ਕਰਨ ਦੇ ਨਾਲ ਮਨ ਜਿਹੜਾ ਉਹ ਸਾਫ਼ ਹੁੰਦਾ ਹੈ। ਅਤੇ ਸੁਬਾਹ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਜਿਉਂ ਜਿਉਂ ਵੀਰ ਆਉਂਦੇ ਹੈ, ਬੀਬੀਆਂ ਭੈਣਾਂ ਧੀਆਂ ਆਉਂਦੀਆਂ, ਗੁਰੂ ਕੇ ਲੰਗਰਾਂ ਦੀ ਸੇਵਾ ਜਿਹੜੀ ਉਹ ਬਹੁਤ ਕਰਦੀਆਂ ਹਨ, ਗੁਰਦੁਆਰਾ ਸਾਹਿਬ ਦੀ ਸੇਵਾ ਜਿਹੜੀ ਬਹੁਤ ਕਰਦੀਆਂ ਹਨ। ਬੀਬੀਆਂ ਵੀ ਵੀਰ ਵੀ ਸਭ ਰਲ ਮਿਲ ਕੇ ਸੇਵਾ ਜਿਹੜੀ ਨਿਭਾ ਰਹੇ ਹਨ, ਗੁਰੂ ਦੇ ਦਰ 'ਤੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਨ। ਸਤਿਗੁਰੂ ਸੇਵਾ ਜਿਹੜੀ ਪ੍ਰਵਾਨ ਕਰਨ, ਮਹਾਰਾਜ ਖੁਸ਼ੀਆਂ ਬਖਸ਼ਣ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਆਹ ਹੁਣ ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਬਜ਼ੁਰਗਾਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਵੀ ਅਰਦਾਸ ਹੋਈ ਹੈ। ਸਤਿਗੁਰੂ ਇਤਿਹਾਸ ਭੇਟਾ ਮਾਇਆ ਅਰਦਾਸ ਹੋਈ ਹੈ, ਸਤਿਗੁਰੂ ਖੁਸ਼ੀਆਂ ਬਖਸ਼ਣ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ, ਸਾਰੀਆਂ ਸੰਗਤਾਂ ਸਭ ਮਾਈ ਭਾਈ ਰਲ ਮਿਲ ਕੇ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਜਿਹੜੀਆਂ ਕੌਮਾਂ ਆਪਣਾ ਇਤਿਹਾਸ ਵਿਚਾਰਦੀਆਂ ਰਹਿੰਦੀਆਂ ਉਹ ਕੌਮਾਂ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਹਨ। ਜਿਹਨਾਂ ਕੌਮਾਂ ਨੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਗੁਰੂਆਂ ਨੂੰ ਵਿਸਰ ਜਾਣ ਉਹ ਕੌਮਾਂ ਜਿਹੜੀਆਂ ਮਲੀਆ ਮੇਟ ਹੋ ਜਾਂਦੀਆਂ, ਕਿਉਂਕਿ ਉਹਨਾਂ ਨੂੰ ਆਪਣੇ ਵਿਰਸੇ ਦਾ ਜਿਹੜਾ ਇਹ ਪਤਾ ਨਹੀਂ ਹੁੰਦਾ। ਹੁਣੇ ਹੁਣੇ ਆਪਾਂ ਗਿਆਨੀ ਸਾਹਿਬ ਸਿੰਘ ਜੀ ਪਾਸੋਂ ਸੁਣ ਰਹੇ ਸੀ ਸਿੱਖ ਇਤਿਹਾਸ ਗੁਰੂ ਦਾ ਇਤਿਹਾਸ, ਆਪਾਂ ਸਾਡੀ ਸਿੰਘਾਂ ਪਾਸੋਂ ਉਹ ਇਤਿਹਾਸ ਸੁਣਨ ਲੱਗੇ ਹਾਂ। ਲੜੀਵਾਰ ਇਤਿਹਾਸ ਜਿਹੜਾ ਚੱਲ ਰਿਹਾ ਹੈ ਕਿ ਸਾਡਾ ਰਾਜ ਭਾਗ ਹੈ ਜਿਹੜਾ ਉਹ ਕਿਹੋ ਜਿਹਾ ਸੀਗਾ। ਸੁਬਹਾ ਅੰਮ੍ਰਿਤ ਵੇਲੇ ਆਪਾਂ ਵਿਚਾਰਾਂ ਕਰ ਰਹੇ ਸੀ ਵੀ ਗੁਰੂ ਦੇ ਦਰਬਾਰ ਵਿੱਚ ਸੰਗਤਾਂ ਆਉਂਦੀਆਂ ਹਨ ਆਪਣੀ ਕਮਾਈ ਦੇ ਵਿੱਚੋਂ ਤਿਲ ਫੁੱਲ ਕੱਢ ਕੇ ਸਤਿਗੁਰੂ ਦੀ ਭੇਟਾ ਕਰਦੀਆਂ ਹਨ। ਸਤਿਗੁਰੂ ਦੀ ਭੇਟਾ ਕਈ ਵੀਰ ਵੇਖੀ ਹਨ ਉਹ ਦਸਵੰਧ ਵੀ ਕੱਢਦੇ ਹੈ ਵੀ ਜੇ $10 ਆ ਗਏ ਤੇ ਉਹਦੇ ਵਿੱਚੋਂ $1 ਆ ਜਿਹੜਾ ਉਹ ਕੱਢ ਕੇ ਪਾਸੇ ਰੱਖ ਦੇਣਾ। ਸਰਦਾਰ ਮੰਗਲ ਸਿੰਘ ਜੀ ਗੁਰੂ ਕੇ ਕਾਸ਼ੀ ਦਮਦਮਾ ਸਾਹਿਬ ਤਰਵੰਡੀ ਦੇ ਨੇੜੇ ਉਹਨਾਂ ਦਾ ਪਿੰਡ ਹੈ ਤੇ ਉਹ ਦੱਸਣ ਲੱਗੇ ਸਾਨੂੰ, ਅਸੀਂ ਉਹਨਾਂ ਦੇ ਪਿੰਡ ਗਏ, ਕਹਿਣ ਲੱਗੇ ਵੇਖੋ ਜੀ ਸਤਿਗੁਰੂ ਮਹਾਨ ਕਿਰਪਾ ਕਰਦੇ ਉਸ ਵੇਲੇ ਜਦੋਂ ਗੁਰੂ ਨੂੰ ਯਾਦ ਰੱਖੀਏ, ਜੇ ਗੁਰੂ ਨੂੰ ਉਸਾਰ ਦਈਏ ਤੇ ਫਿਰ ਗੁਰੂ ਵੀ ਉਸਾਰ ਦਿੰਦੇ। ਕਹਿੰਦਾ ਮੈਂ ਸਿੰਘ ਸਾਹਿਬ ਯਾਨੀ ਲਾਲ ਸਿੰਘ ਜੀ ਜਿਹੜੇ ਇੱਥੇ ਤਖ਼ਤ ਦੇ ਉੱਤੇ ਗੁਰੂ ਕੀ ਕਾਸ਼ੀ ਵਿੱਚ ਸੇਵਾ ਨਿਭਾ ਰਹੇ ਸੀ ਉਹਨਾਂ ਨੂੰ ਜਾ ਕੇ ਮੈਂ ਦੱਸਿਆ ਮਹਾਰਾਜ ਮੇਰੇ ਕੋਲ 100 ਕਮਾਂ ਪੈਰੇ ਆ, 100 ਕਮਾਂ ਪਰ ਬਰਕਤ ਕੋਈ ਹੈ ਹੀ ਨਹੀਂ ਗੀ, ਬੜਾ ਵਾਹੀ ਬੀਜ ਹੈ, ਬੜੀ ਖਾਦ ਪਾਈ ਦੀ ਹੈ ਤੇ ਫਸਲ ਇਹ ਹੁੰਦੀ ਨਹੀਂ ਗੀ। ਉਹ ਕਹਿਣ ਲੱਗੇ ਯਾਨੀ ਲਾਲ ਸੈਣੀ ਕੋਈ ਪਿਛਲੇ ਜਨਮ ਦਾ ਹੁੰਦਾ ਹੈ ਵੀ ਤੇ ਤੂੰ ਉਹ ਕਰਿਆ ਕਰ ਜੇ ਤੂੰ ਆਖੇ ਲੱਗੇ ਵੀ ਜੇ 100 ਰੁਪਇਆ ਤੇ ਕੋਈ ਆਉਂਦਾ ਨਾ ਉਹਦੇ ਵਿੱਚੋਂ 10 ਰੁਪਏ ਗੁਰੂ ਕੇ ਲੰਗਰ ਦੇ ਵਿੱਚ ਦੇ ਦਿਆ ਕਰ ਤੇ ਜਦੋਂ ਕਣਕ ਆਉਂਦੀ ਹੈ ਉਹਦਾ ਵੀ ਦਸਵਾਂ ਦਸਾਂ ਦਾ ਜਿਹੜਾ ਉਹ ਗੁਰੂ ਕੇ ਲੰਗਰ ਵਿੱਚ ਲਿਆ ਕੇ ਪਾ ਦਿਆ ਕਰੋ। ਫਿਰ ਵੇਖੋ ਤੁਸੀਂ ਕਹਿੰਦਾ ਭਾਈ ਮੰਗਲ ਸਿੰਘ ਕਹਿਣ ਲੱਗੇ ਮੈਨੂੰ ਵੀ ਵੇਖੋ ਇਹ ਸੱਚ ਹੈ, ਅਸੀਂ ਪਹਿਲੇ ਸਾਲ ਦਸਵਾਂ ਦਾ ਜਿਹੜਾ ਕੱਢਿਆ ਤੇ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਅੱਗੇ ਸਾਡੇ ਜਿਹੜੇ ਦਾਣੇ ਫੱਕਾ ਸੀ ਉਹ ਦੂਣਾ ਹੋਇਆ ਤੇ ਘਰ ਵਿੱਚ ਬਰਕਤ ਪੈ ਗਈ। ਫਿਰ ਅਸੀਂ ਇਹ ਪਰ ਨਹੀਂ ਬਣਾ ਲਿਆ ਵੀ ਕੁਝ ਵੀ ਹੋਵੇ ਵੀ ਅਸੀਂ ਦਸਵਾਂ ਦਸਾਂ ਦਾ ਜਿਹੜਾ ਕਮਾਈ ਦੇ ਵਿੱਚੋਂ ਉਹ ਕੱਢਣਾ। ਕਹਿੰਦਾ ਅੱਜ ਵੇਖੋ ਸਤਿਗੁਰੂ ਨੇ ਐਸੇ ਭਾਗ ਲਾਏ ਆ ਅਜੇ ਧਰ ਧਰ ਕੇ ਭੁੱਲਦੇ ਹਾਂ, ਇੰਨੇ ਭਾਗ ਲੱਗੇ ਆ ਇਹ ਸਤਿਗੁਰੂ ਨੇ ਆ ਮਹਾਨ ਕਿਰਪਾ ਕੀਤੀ ਹੈ, ਸਤਿਗੁਰੂ ਦੀ ਸੇਵਾ ਹੈ। ਆ ਸੰਗਤਾਂ ਦੁੱਧ ਲਿਆਉਂਦੀਆਂ ਹਨ, ਆਟਾ ਲਿਆਉਂਦੀਆਂ ਹਨ, ਹੋਰ ਗੁਰੂ ਕੇ ਲੰਗਰ ਵਾਸਤੇ ਮਾਇਆ ਵੀ ਲਿਆਉਂਦੀਆਂ ਹਨ। ਇਹ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ ਕਿ ਨਹੀਂ ਹੁੰਦਾ ਆਪਾਂ ਕੱਲ੍ਹ ਦੀ ਦੁਕਾਨ

ਸੀ। ਲੋਕ ਕੰਬਦੇ ਜਰਮਨ ਜਪਾਨ ਦੇ ਵਿੱਚ, ਅੱਜ ਖਾਕ ਉੱਡ ਗਏ ਉਹਦੇ ਮੰਦਰਾਂ ਦੇ, ਬਣ ਕੇ ਸੁਆਹ ਬਰੋਲੇ ਅਸਮਾਨ ਦੇ ਵਿੱਚ। ਸਿਰਾਂ ਨਾਲ ਸਰਦਾਰੀਆਂ ਹੁੰਦੀਆਂ ਨੇ, ਇਹ ਵਾਕ ਸਿਆਣਿਆਂ ਦੇ ਸੱਚਦੇ ਨੇ। ਜਿੱਥੇ ਪੱਛਰਾਂ ਪਏ ਗਿੱਧਾ ਪਾਉਂਦੀਆਂ ਸੀ, ਉੱਥੇ ਅੱਜ ਪਏ ਭੂਤਨੇ ਨੱਚਦੇ ਨੇ। ਜਿਉਂ ਹੀ ਪੱਤ ਫੁੱਲ ਝੜਦੇ ਆਏ, ਬਾਗ ਬਹਾਰੋਂ ਖਾਲੀ ਸੀ, ਇੱਥੇ ਫੁੱਲ ਇੱਥੇ ਸੀ ਕਲੀਆਂ, ਰੋ ਰੋ ਕਹਿੰਦਾ ਮਾਲੀ ਸੀ। ਉਹ ਪੰਜਾਬ ਦਾ ਸ਼ੇਰ ਜਿਹੜਾ ਰਾਜ ਭਾਗ ਦਾ ਮਾਲਕ ਸੀ, ਜਿਹਦੇ ਰਾਜ ਵਿੱਚ ਹਰ ਬੰਦਾ ਜਿਹੜਾ ਉਹ ਸੁਖੀ ਹੁੰਦਾ ਸੀ, ਕੋਈ ਵੀ ਦੁਖੀ ਆ ਜਿਹੜਾ ਉਹ ਫਰਿਆਦ ਆ ਜਿਹੜਾ ਜਾ ਕੇ ਕਰਦਾ ਸੀਗਾ, ਤੇ ਮਹਾਰਾਜਾ ਰਣਜੀਤ ਸਿੰਘ ਉਹਦੀ ਫਰਿਆਦ ਛੇਤੀ ਦਿਨੇ ਸੁਣਦੇ ਸੀਗੇ। ਆਓ ਉਹ ਪੰਜਾਬ ਦਾ ਬੱਬਰ ਸ਼ੇਰ ਸਿੱਖ ਮਹਾਰਾਜਾ ਰਣਜੀਤ ਸਿੰਘ ਜਿਹੜਾ ਸਿੱਖਾਂ ਦਾ ਰਾਜਾ ਸੀ, ਅੱਜ ਕਹਿੰਦੇ ਮੌਤ ਦੀ ਸੇਜ ਦੇ ਉੱਤੇ ਉਹ ਸੁੱਤਾ ਪਿਆ। ਆਪਾਂ ਉਸ ਸਮੇਂ ਦਾ ਇਤਿਹਾਸ ਢਾਡੀ ਜੱਥੇ ਪਾਸੋਂ ਸੁਣਨ ਲੱਗੇ ਹਾਂ। ਲਓ ਲੜੀਵਾਰ ਇਤਿਹਾਸ ਆ ਜਿਹੜਾ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ। ਜਿਸ ਦਿਨ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਮੌਤ ਦੀ ਸੇਜ ਉੱਤੇ ਪਿਆ, ਉਸ ਸਮੇਂ ਦਾ ਇਤਿਹਾਸ ਢਾਡੀ ਜੱਥਾ ਇਉਂ ਬਿਆਨ ਕਰਦਾ।

0: ਭਗਤ ਸੂਰ ਮਾਦਾਨੀ ਵਿੱਚ ਸਾਰੀ ਦੁਨੀਆ ਦੇ ਨਾ ਕੋਈ ਦਿਸਦਾ ਉਸ ਦਾ ਸਾਨੀ
1: ਉਮਰਾ ਲਈ ਲੋਕਾਂ ਕੀਤੀਆਂ ਬਹੁਤ ਪੁਕਾਰਾਂ।

ਮਹਾਰਾਜਾ ਰਣਜੀਤ ਸਿੰਘ ਸਦਾ ਦੀ ਮੌਤ ਤੇ ਸੌਂ ਗਿਆ। ਰਾਣੀ ਜਿੰਦਾਂ ਦਾ ਰਾਉ ਤਖਤ ਸੀ ਜਿਹੜਾ, ਇਹ ਰੁੜ ਗਿਆ। ਅੱਖਾਂ ਅੱਗੇ ਹਨੇਰਾ ਹੋ ਗਿਆ। ਕੋਈ ਗੱਲ ਹੈ ਜਿਹੜੀ ਇਹ ਸੁਝਣੀ ਸੁਝਦੀ ਨਹੀਂ। ਹੁਣ ਇਸ ਪੰਜਾਬ ਦਾ ਰਾਜ ਭਾਗ ਹੈ ਜਿਹੜਾ, ਇਹ ਕਿਸਦੇ ਹਵਾਲੇ, ਕੌਣ ਚਲਾਏਗਾ, ਕੀ ਹੋਊਗਾ? ਜਿੰਨਾ ਜਿਹੜੇ ਬੜੀਆਂ ਵਿਚਾਰਾਂ ਵਿੱਚ ਸਨ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਜਾਨਵਰ ਹੈ ਜਿਹੜੇ, ਜਾਨਵਰਾਂ ਦਾ ਵੀ ਪਿਆਰ ਸੀਗਾ। ਕਹਿੰਦੇ ਜਦੋਂ ਇਹ ਚਿੱਠਾ ਜਿਹੜੀ ਲੱਟ ਲੱਟ ਮੱਚ ਰਹੀ ਸੀ, ਕਹਿੰਦੇ ਕਬੂਤਰਾਂ ਦਾ ਜੋੜਾ ਸੀ ਜਿਹੜਾ, ਉਹ ਕਹਿੰਦੇ ਇਸ ਅੱਗ ਦੇ ਵਿੱਚ, ਕਹਿੰਦੇ ਉਹਨਾਂ ਨੇ ਉਡਾਰੀ ਮਾਰੀ ਤੇ ਇਸ ਚਿੱਠਾ ਦੇ ਵਿੱਚ ਸੜ ਗਏ। ਮੋਹ ਸੀ, ਪਿਆਰ ਸੀ, ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ, ਜਦੋਂ ਉਹਨਾਂ ਨੇ ਅਕਾਲ ਚਲਾਣਾ ਕੀਤਾ, ਉਸ ਵੇਲੇ ਕਹਿੰਦੇ ਭਾਈ ਸਾਹਿਬ, ਭਾਈ ਗੁਰਮੁਖ ਸਿੰਘ ਜੀ ਉਹਨਾਂ ਦਾ ਬੜਾ ਇੱਕ ਪਿਆਰਾ ਸਿੱਖ ਸੀਗਾ, ਤੇ ਉਹ ਜਦੋਂ ਚਿੱਠਾ ਵੜ ਰਹੇ ਸੀ, ਦੂਰ ਹੋ ਕੇ ਬੈਠਾ ਰਿਹਾ। ਅਤੇ ਜਦੋਂ ਵਾਪਸ ਚਲੇ ਗਏ ਸਾਰੇ ਸਿੰਘ ਮਾਈ ਭਾਈ, ਉਸਨੇ ਚਿੱਠਾ ਵਿੱਚ ਛਾਲ ਮਾਰ ਕੇ ਸੰਤ ਬਾਬਾ ਗੁਰਬਚਨ ਸਿੰਘ ਜੀ ਨੂੰ ਗੱਪੇ ਪਾ ਕੇ ਉਹਦੇ ਵਿੱਚ ਸ਼ਹੀਦ ਹੋ ਗਿਆ। ਉੱਥੇ ਭਾਈ ਗੁਰਮੁਖ ਸਿੰਘ ਜੀ ਸੰਤਾਂ ਦੇ ਨਾਲ ਹੀ ਚਿੱਠਾ ਦੇ ਵਿੱਚ ਪ੍ਰਵਿਤ ਕਰਾਓ, ਉਹਦੀ ਮੌਤ ਹੋ ਗਈ। ਮੇਰਾ ਕਹਿਣ ਤੋਂ ਭਾਵ ਹੈ, ਜਾਨਵਰਾਂ ਦੇ ਨਾਲ ਵੀ ਕਿੰਨਾ ਪਿਆਰ ਸੀ ਮਹਾਰਾਜਾ ਰਣਜੀਤ ਸਿੰਘ ਦਾ। ਹੁਣ ਰਾਣੀ ਜਿੰਨਾ ਜਿਹੜੇ ਇਸ ਚਿੱਠਾ ਦੇ ਕੋਲੇ ਖੜੋ ਕੇ ਇਹ ਗੱਲ ਕਹਿਣ ਲੱਗੀ ਹੈ, ਮੈਂ ਦੱਸੋ ਹੁਣ ਕਿਹਦਾ ਸਹਾਰਾ ਲਵਾਂ, ਕੀ ਹੋਊਗਾ ਪਿੱਛੋਂ, ਰਾਜ ਭਾਗ ਦਾ ਕੀ ਹੋਊਗਾ? ਰਾਣੀ ਜਿੰਨਾ ਅਖੀਰ ਦੇ ਉੱਤੇ ਆ ਕੇ ਕੀ ਕਹਿਣ ਲੱਗੀ ਹੈ, ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਰਾਣੀ ਜਿੰਦਾ ਨੇ ਬੜੇ ਬੈਂਡ ਪਾਏ, ਪਰ ਫਿਰ ਕੀ ਬਣਦਾ ਸੀ? ਕਹਿੰਦੇ ਕੁੱਲ ਪੰਜਾਬ ਆ ਜਿਹੜਾ ਰੋਏ ਹੈ, ਇੱਕ ਬੰਦਾ ਸੀ ਜਿਹੜਾ ਉਹ ਨਹੀਂ ਹੋਇਆ, ਉਹ ਸੀ ਧਿਆਨ ਸਿੰਘ ਡੋਗਰਾ, ਜਿਸਨੇ ਸਾਰੀਆਂ ਚਾਲਾਂ ਜਿਹੜੀਆਂ ਚੱਲੀਆਂ ਹਨ। ਰਾਣੀ ਤੇ ਫਿਰ ਝੂਠੇ ਦੋਸ਼ ਹੈ ਜਿਹੜੇ ਇਹ ਵੀ ਲਾਉਂਦੇ ਰਹੇ ਵੀ ਰਾਣੀ ਜਿੰਨੇ ਅੰਗਰੇਜ਼ਾਂ ਨਾਲ ਜੰਗ ਹੋਏ ਸੀਗੇ ਜੰਗ, ਉਹਨਾਂ ਵਿੱਚ ਸਰੋਂ ਆ ਜਿਹੜੀ ਸਾਰ ਸਾਰ ਕੇ ਭੇਜਦੇ ਰਹੇ ਬੋਰੀਆਂ ਭਰ ਭਰ ਕੇ ਭਰ ਕੇ। ਇਹ ਸਾਰੇ ਦੋਸ਼ ਹੈ ਜਿਹੜੇ ਸੀ, ਗਲਤ ਦੋਸ਼ ਸੀ। ਦਰਾਰ ਪੈਦਾ ਹੋ ਗਏ ਸਿੱਖ ਰਾਜ ਦੇ ਵਿੱਚ ਤੇ ਰਾਜ ਭਾਗ ਆ ਜਿਹੜਾ ਜਾਂਦਾ ਰਿਹਾ। ਜਦੋਂ ਫੁੱਟ ਪੈਦਾ ਹੋ ਜਾਵੇ ਨਾ, ਭਾਵੇਂ ਘਰ ਵਿੱਚ ਹੋਵੇ, ਭਾਵੇਂ ਗੁਰਦੁਆਰੇ ਵਿੱਚ ਹੋਵੇ, ਭਾਵੇਂ ਕਿਸੇ ਸਭਾ ਸੁਸਾਇਟੀ ਵਿੱਚ ਹੋਵੇ, ਜਦੋਂ ਫੁੱਟ ਪੈਦਾ ਹੋ ਗਏ ਨਾ, ਸਮਝੋ ਰਾਜ ਭਾਗ ਆ ਜਿਹੜਾ ਉਹ ਖਤਮ ਹੋ ਜਾਂਦਾ। ਫੁੱਟ ਪੈਦਾ ਹੋਵੇ ਤੇ ਧਿਆਨ ਸਿੰਘ ਡੋਗਰੇ ਨੇ ਬੜੀਆਂ ਚਾਲਾਂ ਚੱਲੀਆਂ। ਅੰਗਰੇਜ਼ ਆ ਜਿਹੜਾ ਉਹ ਕਲਕੱਤੇ ਵਿੱਚ ਬੈਠਾ ਸੀ, ਸਾਰੀਆਂ ਚਾਲਾਂ ਘੜ ਘੜ ਕੇ ਧਿਆਨ ਸਿੰਘ ਡੋਗਰੇ ਨੂੰ ਭੇਜੀ ਜਾਂਦਾ ਸੀ। ਇਹ ਸਾਰੇ ਬੰਦੇ ਸੀ ਜਿਹੜੇ ਇਹ ਗਦਾਰ ਹੋ ਗਏ। ਆਪਾਂ ਕੱਲ੍ਹ ਦੇ ਦੀਵਾਨ ਵਿੱਚ ਢਾਡੀ ਸਿੰਘ ਪਾਸੋਂ ਸੁਣਾਂਗੇ ਅੱਗੇ ਦਾ ਇਤਿਹਾਸ, ਲੜੀਵਾਰ ਇਤਿਹਾਸ। ਹੁਣ ਸਮਾਂ ਜਿਹੜਾ ਇਹ ਹੋ ਗਿਆ, ਅਸੀਂ ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਸਤਿਗੁਰੂ ਖੁਸ਼ੀਆਂ ਬਖਸ਼ਣ। ਬਹੁਤ ਸਾਰੀਆਂ ਬੀਬੀਆਂ, ਭੈਣਾਂ, ਬੱਚਿਆਂ ਨੇ, ਵੀਰਾਂ ਨੇ, ਬਜ਼ੁਰਗਾਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਆਪਣੇ ਦਰੋਂ ਕਰੋਂ ਸਰੋਂ ਸੁੱਖ ਬਖਸ਼ਣ, ਸਿਰ ਤੇ ਮੇਰ ਭਰਿਆ ਹੱਥ ਰੱਖਣ, ਮਹਾਰਾਜ ਚੜ੍ਹਦੀ ਕਲਾ ਬਖਸ਼ਣ। ਆਓ ਅਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਾਰੀਆਂ ਸੰਗਤਾਂ ਸਮਾਈ ਭਾਈ ਆਪਾਂ ਰਲ ਮਿਲ ਕੇ ਅਨੰਦ

ਸਤਿਨਾਮ ਸਤਿ ਸਵਾਮੀ ਸੁਖ ਮਨੋਦਾਰ।

0: philosophy.
1: ਕੇਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Sri Guru Gobind Singh Ji ne is fateh di khatir mata vaar ditte, pita vaar ditta, chare sahibzade vaar ditte, bhuwa de putr vaar ditte, mame de putr vaar ditte, ek layi do layi char layi balki 22 member shaheed karwa ke sadhna ne sanu fateh bakhshish kiti। ਇਸ ਕੁਰਬਾਨੀਆਂ ਨਾਲ ਸ਼ਿੰਗਾਰੀ ਫਤਿਹ ਦੀ ਮਹਿਮਾ ਨੂੰ ਮਾਛੀ ਵਾਲੇ ਵਾਲਾ ਜੱਥਾ ਖੁਸ਼ ਦਿਲ ਸੋਮਲ ਕਾਬਲ ਤੇ ਸੋਢੀ ਹੈ ਇੰਜ ਬਿਆਨ ਕਰਦੇ ਹਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੁਨੀਆਂ ਦੇ ਲੋਕਾਂ ਨੂੰ ਰੰਗਾਂ ਨਾਲ ਹੋਲੀ ਖੇਡ ਕੇ ਹੋਲੀ ਮਨਾਉਂਦੇ ਵੇਖਿਆ। ਦਸ਼ਮੇਸ਼ ਪਿਤਾ ਜੀ ਨੇ ਹੋਲੀ ਨੂੰ ਨਵਾਂ ਰੂਪ ਦੇ ਕੇ ਨਵੇਂ ਢੰਗ ਨਾਲ ਹੋਲਾ ਮਨਾਉਣਾ ਸ਼ੁਰੂ ਕੀਤਾ, ਜਿਸ ਯੋਧਿਆਂ ਤੇ ਬਹਾਦਰਾਂ ਦੇ ਕੌਤਕ ਵੇਖੇ ਜਾਂਦੇ। ਸ੍ਰੀ ਅਨੰਦਪੁਰ ਸਾਹਿਬ ਅਤੇ ਸਤਖੰਡ ਹਜ਼ੂਰ ਸਾਹਿਬ ਦਾ ਹੋਲਾ ਮਹੱਲਾ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ, ਜਿਸ ਦੀ ਮਹਿਮਾ ਨੂੰ ਮਾਛੀ ਵਾਲੇ ਵਾਲਾ ਜੱਥਾ ਇੰਜ ਕਹਿ ਰਿਹਾ ਹੈ।

ਮੈਂ ਇੱਕ ਆਇਆ ਦੂਜੇ ਦੀ ਮੰਗ ਕੀਤੀ ਕੀਤਾ ਰਹਿਮ ਗਰੀਬ ਵਿਚਾਰਿਆਂ ਤੇ ਤੀਜਾ ਚੌਥਾ ਫਿਰ ਪੰਜਵਾਂ ਹੋਇਆ ਹਾਜ਼ਰ ਦਿੱਤੇ ਸੀਸ ਤਲਵਾਰ ਇਸ਼ਾਰਿਆਂ ਤੇ ਪੰਜੇ ਮਾਰ ਕੇ ਪੰਜੇ ਸੁਰਜੀਤ ਕੀਤੇ ਪੰਥ ਰਚਿਆ ਪੰਜਾਂ ਪਿਆਰਿਆਂ ਤੇ ਅਨੰਦਪੁਰ ਸਾਹਿਬ ਕੇਸਗੜ੍ਹ ਦੀ ਠੇਰੀ ਤੇ ਕਲਗੀ ਤਰਦ ਸਮੇਸ਼ ਪਿਤਾ ਨੇ 80,000 ਦੇ ਇਕੱਠ ਵਿੱਚੋਂ ਪੰਜਾਂ ਪਿਆਰਾਂ ਦੀ ਚੋਣ ਸਮੇਂ ਸੰਗਤਾਂ ਨੂੰ ਜਿਵੇਂ ਸੰਬੋਧਨ ਕੀਤਾ ਇਸ ਵਾਰਤਾ ਨੂੰ ਕਾਬਲ ਤੇ ਸੋਮਲ ਦੀ ਜਵਾਨੀ ਹੈ ਇੰਜ ਸੁਣੋ।

ਕੋਈ ਪੱਗ ਨਾਲ ਸਰਦਾਰ ਸਦਾਮਨੇ ਤੋਂ ਨਾਲ ਕੇਸਾਂ ਦੇ ਸੋਹੇ ਦਸਤਾਰ ਵੱਖਰੀ ਪੰਜਾਂ ਕੱਕਿਆਂ ਚ ਕੇਸ ਨੇ ਜਿਵੇਂ ਦਿੱਤੇ ਨਾਲ ਪੱਗ ਤੇ ਤੇਰੀ ਨੁਹਾਰ ਵੱਖਰੀ ਪੱਗ ਕੇਸਰੀ ਅੱਜ ਤੂੰ ਭੁੱਲ ਬੈਠਾ ਭੁੱਲੀ ਗੁਰਾਂ ਦੀ ਬਖਸ਼ੀ ਵਿਚਾਰ ਵੱਖਰੀ ਕੁਛ ਦਿਨ ਭੁੱਲਿਆ ਅਜੇ ਵੀ ਸਾਂਭ ਮੌਕਾ ਤੈਨੂੰ ਬਖਸ਼ੀ ਸਰਦਾਰੀ ਕਰਤਾਰ ਵੱਖਰੀ ਕੇਸਗੜ੍ਹ ਦੀ ਠੇਰੀ ਤੇ ਬਖਸ਼ੀਆਂ ਸਰਦਾਰੀਆਂ ਨੂੰ ਭੁੱਲ ਕੇ ਫੈਸ਼ਨਾਂ ਚ ਪਏ ਨੌਜਵਾਨ ਨੂੰ ਇੱਕ ਹਲੂਣਾ ਮਾਛੀ ਵਾਲੇ ਜਥੇ ਵੱਲੋਂ ਹੇ ਇੰਜ ਦਿੱਤਾ ਜਾ ਰਿਹਾ ਬਈ।

ਖਾਲਸਾ ਜੀ ਸਿੱਖ ਕੌਮ ਨੇ ਚਰਖੜੀਆਂ ਤੇ ਚੜ ਕੇ ਬੰਦ ਬੰਦ ਕਟਵਾ ਕੇ ਖੋਪੜੀਆਂ ਲਹਾ ਕੇ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਸਿੱਖੀ ਅਣਖ ਨੂੰ ਦਾਗ ਨਹੀਂ ਲੱਗਣ ਦਿੱਤਾ। ਕਵੀ ਕਹਿੰਦਾ ਇਹ ਕੋਈ ਸੋਹਣੀ ਦਾ ਘੜਾ ਨਹੀਂ ਜੋ ਖੁਰਜੂਗਾ ਚਨਾਹ ਦੇ ਵਿੱਚ, ਅਸੀਂ ਧਾਕ ਮਸ਼ੋਕ ਦੀ ਚਲੇ ਹੋਏ ਆ, ਪੱਕ ਪੱਕ ਨਨਕਾਣੇ ਦੀਆਂ ਭੱਠੀਆਂ ਵਿੱਚ ਅਸੀਂ ਉਬਲਦੀਆਂ ਦੇਗਾਂ ਵਿੱਚ ਚਲੇ ਹੋਏ ਆ, ਆਰੇ ਨਾਲ ਚਰਵਾ ਕੇ ਤਨ ਆਪਣਾ ਭਾਰਤ ਵਰਸ਼ ਦੇ ਕੇਸਾਂ ਵਿੱਚ ਅੜੇ ਹੋਏ ਆ, ਦੇਣੀ ਪੈਂਦੀ ਆ ਸਿਰਾਂ ਦੀ ਫੀਸ ਜਿੱਥੇ ਅਸੀਂ ਉਹਨਾਂ ਸਕੂਲਾਂ ਵਿੱਚ ਪੜੇ ਹੋਏ ਆ। ਜ਼ਾਲਮ ਮੀਰ ਮਨੂ ਦਾ ਤਸ਼ੱਦਦ ਵੇਖ ਸਿੱਖ ਕੌਮ ਕਹਿੰਦੀ ਰਹੀ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣੇ ਚੌਣੇ ਹੋਏ, ਤਲਵਾਰਾਂ ਦੀ ਛਾਂ ਹੇਠ ਪਲਿਆ ਪੰਥ ਖਾਲਸਾ ਸਦਾ ਚੜ੍ਹਦੀ ਕਲਾ ਵਿੱਚ ਆਵੇਗਾ। ਇਸ ਸੱਚ ਨੂੰ ਖੁਸ਼ਦਿਲ ਸੋਮਲ ਤੇ ਕਾਬਲ ਹੈ ਇੰਝ ਕਹਿ ਰਹੇ ਹਨ।

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਕਕਾਰਾਂ ਦੀ ਬਖਸ਼ਿਸ਼ ਕਰਕੇ ਦੁਨੀਆਂ ਦੇ ਲੋਕਾਂ ਨਾਲੋਂ ਖਾਲਸੇ ਨੂੰ ਵੱਖਰਾ ਸਰੂਪ ਦਿੱਤਾ। ਹਜ਼ਾਰਾਂ ਦੇ ਇਕੱਠ ਵਿਚ ਵੀ ਇਕੱਲੇ ਖੜੇ ਖਾਲਸੇ ਦੀ ਵੱਖਰੀ ਪਹਿਚਾਣ ਹੁੰਦੀ ਹੈ, ਜਿਸ ਦਾ ਵਰਣਨ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ।

ਉਹ ਕੌਮ ਨਹੀਂ ਮਾਰਿਆ ਮੁੱਕ ਸਕਦੀ। ਜਿਸ ਕੌਮ ਨੂੰ ਮਰਨ ਦਾ ਝੱਲ ਪੈ ਜਾਏ, ਇਹ ਪਵੇਗਾ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾਏ। ਕਵੀ ਕਹਿੰਦਾ, ਬਿਰਥਾ ਖੂਨ ਸ਼ਹੀਦਾਂ ਦਾ ਨਹੀਂ ਜਾਂਦਾ, ਉਹ ਜਦੋਂ ਡੁੱਲਦਾ ਜੁਗ ਪਲਟਾ ਲੈਂਦਾ। ਇਹ ਖੂਨ ਵਿਰੋਧ ਦੀ ਚਿਣਗ ਬਣ ਕੇ ਸੀਨੇ ਜਜ਼ਬਿਆਂ ਦੇ ਭਾਂਬਲ ਲਾ ਦਿੰਦਾ, ਕਿਧਰੇ ਚੜੇ ਤੂਫਾਨਾਂ ਨੂੰ ਸ਼ਾਂਤ ਕਰਦਾ, ਕਿਧਰੇ ਇਹ ਭੁਚਾਲ ਲਿਆ ਦਿੰਦਾ। ਇਹ ਖੂਨ ਮਨੁੱਖਤਾ ਲਈ ਟੀਕਾ ਕੌਮਾਂ ਮੁਰਦਿਆਂ ਵਿੱਚ ਜਾਨ ਪਾ ਦਿੰਦਾ। ਸਿੰਘਾਂ ਦੀ ਸਮੇਂ ਸਮੇਂ ਦੀ ਸ਼ਹਾਦਤ ਨੇ ਸਿੱਖੀ ਨੂੰ ਸੋਝ ਵਾਂਗ ਦੁਨੀਆਂ ਭਰ ਵਿੱਚ ਚਮਕਾ ਦਿੱਤਾ। ਪੁਰਾਤਨ ਅਤੇ ਵਰਤਮਾਨ ਸ਼ਹੀਦਾਂ ਦੀ ਵੀ ਕੁਰਬਾਨੀ ਕਦੇ ਬੇਅਰਥ ਨਹੀਂ ਜਾ ਸਕਦੀ। ਇਸ ਸੱਚ ਨੂੰ ਜੱਥੇ ਦੀ ਜਵਾਨੀ ਇੰਜ ਸੁਣੋ।

ਗੁਰੂ ਬਾਦਾਂ ਵਾਲੇ ਨੇ ਸੱਚਖੰਡ ਪਿਆਮਾ ਕਰਨ ਤੋਂ ਪਹਿਲਾਂ ਸੰਗਤਾਂ ਨੂੰ ਸੰਬੋਧਨ ਕਰਕੇ ਆਖਿਆ ਕਿ ਖਾਲਸਾ ਜੀ, ਅਸੀਂ ਆਪਣੇ ਸੇਵਕ ਦੀ ਹਜ਼ੂਰ ਸਾਹਿਬ ਵਿੱਚ 60 ਸਾਲ ਦੀ ਉਮਰ ਤੱਕ ਉਡੀਕ ਕਰਾਂਗੇ। ਬਾਣੀ ਦਾ ਫਰਮਾਨ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਹਰ ਬਿਰਧ ਸਵਾਮੀ ਸੰਦਾ। ਪਰ ਭਾਗਾਂ ਵਾਲੇ ਹੀ ਇਸ ਪਾਵਨ ਅਸਥਾਨ ਤੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ, ਜਿਸ ਦਾ ਵਰਣਨ ਮਾਛੀ ਵਾਲੇ ਵਾਲਾ ਜੱਥਾ ਗਿਆਨੀ ਰਵੇਲ ਸਿੰਘ ਖੁਸ਼, ਸੁੱਚਾ ਸਿੰਘ ਸੋਮਲ, ਕਾਵਲ ਸਿੰਘ ਕਾਵਲ, ਸੁੱਚਾ ਸਿੰਘ ਸੋਢੀ ਹੇ ਇੰਜ ਬਿਆਨ ਕਰਦੇ ਹਨ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਆਓ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ। ਸਭ ਤੋਂ ਪਹਿਲਾਂ ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਬਾਹਰ ਖਲੋਤੇ ਨੇ, ਜੇ ਮੇਰੀ ਆਵਾਜ਼ ਸੁਣਦੇ ਹੋ। ਦੱਸਿਆ ਪ੍ਰਬੰਧਕਾਂ ਨੇ ਦੋ ਹਾਲ ਨੇ, ਉੱਪਰ ਉਹਨਾਂ 'ਚ ਮਰ ਦਾ ਪ੍ਰਕਾਸ਼ ਕੀਤਾ ਹੋਇਆ, ਉੱਥੇ ਬੈਠ ਕੇ ਆਪ ਜੀ ਆਨੰਦ ਮਾਣੋ। ਪ੍ਰਬੰਧਕਾਂ ਨੇ ਪ੍ਰਬੰਧ ਕੀਤਾ, ਸਕਰੀਨਾਂ ਲੱਗੀਆਂ ਨੇ, ਉੱਥੇ ਵੀ ਆਵਾਜ਼ ਜਾ ਰਹੀ। ਨਹੀਂ ਤੇ ਥੱਲੇ ਲੰਗਰ ਹਾਲ ਦੇ ਵਿੱਚ

ਵੀ ਪ੍ਰਬੰਧ ਕੀਤਾ ਗਿਆ ਬੈਠਣ ਦਾ। ਜਿੱਥੇ ਜਿੱਥੇ ਜਗ੍ਹਾ ਮਿਲੇ ਆਪ ਜੀ ਬੈਠਣ ਦਾ ਯਤਨ ਕਰੋ। ਆਲੇ ਦੁਆਲੇ ਹਾਲਾਂ ਵਿੱਚ ਪ੍ਰਕਾਸ਼ ਹੈ, ਇਹਦੇ ਵਿੱਚ ਪ੍ਰਬੰਧਕ ਵੀ ਕੁਛ ਨਹੀਂ ਕਰ ਸਕਦੇ, ਸੰਗਤ ਹੀ ਜ਼ਿਆਦਾ। ਜਿੱਥੇ ਨਮਸਕਾਰ ਕਰਨ ਦਾ ਮੌਕਾ ਮਿਲੇ ਨਮਸਕਾਰ ਕਰੋ। ਆਓ ਇਕਾਗਰਤਾ ਬਣਾਈਏ, ਧਿਆਨ ਦੇਣਾ। ਕਾਫੀ ਸਮੇਂ ਤੋਂ ਆਪ ਜੀ ਨੇ ਮਹਾਂ ਆਨੰਦ ਗੁਰ ਸ਼ਬਦ ਵਿਚਾਰ, ਮਹਾਂ ਆਨੰਦ ਦੀ ਪ੍ਰਾਪਤੀ ਕੀਤੀ ਹੈ। ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਹੋ ਰਹੀ ਹੋਵੇ ਉਹਦੇ ਵਿੱਚ ਮਹਾਂ ਆਨੰਦ ਹੈ। ਇੱਕ ਤੇ ਆਨੰਦ ਹੈ, ਉਹ ਮਹਾਂ ਆਨੰਦ। ਮਹਾਂ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ। ਜਦੋਂ ਕੀਰਤਨ ਕਰਨੇ ਆ ਜਾਂ ਸੁਣਨੇ ਆ ਇਹਦੇ ਵਿੱਚ ਵੀ ਮਹਾਂ ਆਨੰਦ। ਦੋ ਜਗ੍ਹਾ ਹੀ ਹੈ ਮਹਾਂ ਆਨੰਦ। ਕਾਫੀ ਸਮੇਂ ਤੋਂ ਆਪ ਸਰਵ ਸੰਗਤਾਂ ਨੇ ਬੈਠ ਕੇ ਆਨੰਦ ਮਾਣਿਆ ਹੈ। ਸਾਰੀ ਸੰਗਤ ਦੀ ਇੱਛਾ ਹੁੰਦੀ ਹੈ ਅਸੀਂ ਬੈਠ ਕੇ ਸਾਹਮਣੇ ਸੁਣੀਏ, ਪਰ ਕਈ ਇਹੋ ਜਿਹੇ ਪਿਆਰ ਵਾਲੇ ਆ ਜਿਹੜੇ ਇੱਥੇ ਤਿੰਨ ਤਿੰਨ ਚਾਰ ਚਾਰ ਵਜੇ ਦੇ ਆ ਕੇ ਜਗ੍ਹਾ ਮੱਲ ਕੇ ਬੈਠੇ ਹੋਏ, ਉਹ ਵੀ ਹੈਗੇ ਵਿੱਚ। ਚਲੋ ਜਿਹੜਾ ਪਹਿਲਾਂ ਆ ਗਿਆ ਉਹ ਅੱਗੇ ਬਹਿ ਗਿਆ, ਜੇ ਆਉਣਾ ਪਿੱਛੋਂ ਤੇ ਬੈਠਣਾ ਵੀ ਪਿੱਛੇ ਹੀ ਕੋਈ। ਪਰ ਆਓ ਅਸੀਂ ਰੂਹਾਨੀਅਤ ਦੇ ਪੱਖ ਤੋਂ, ਆਪਣੇ ਜੀਵਨ ਪੱਖ ਤੋਂ ਅੱਗੇ ਲੱਗਣਾ। ਹੁਣ ਅੱਗੇ ਜਗ੍ਹਾ ਹੀ ਹੈ ਨਹੀਂ ਕਿਤੇ, ਤੇ ਸੰਗਤ ਮੱਥਾ ਟੇਕੇ ਵੀ ਕਿੱਥੇ, ਅੱਗੇ ਥਾਂ ਹੀ ਨਹੀਂ ਕੋਈ, ਲੰਘਣ ਨੂੰ ਵੀ ਥਾਂ ਨਹੀਂ। ਸੋ ਚਲੋ ਆਲੇ ਦੁਆਲੇ ਹਾਲਾਂ ਚ ਮਹਾਰਾਜ ਦਾ ਪ੍ਰਕਾਸ਼ ਹੈ, ਉੱਥੇ ਮੱਥਾ ਟੇਕ ਲਓ। ਸਤਿਗੁਰਾਂ ਦੇ ਸਰੂਪ ਇੱਕੋ ਹੀ ਨੇ, ਜਿੱਥੇ ਨਮਸਕਾਰ ਕਰੋਗੇ ਪ੍ਰਵਾਨ ਹੋ ਜਾਏਗੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੇ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਸਤਿਗੁਰਾਂ ਦੀ ਮਹਿਮਾ ਅਗਾਧ ਬੋਧ ਹੈ, ਤੇ ਸਿੱਖ ਦਾ ਫਰਜ ਹੈ ਮਹਾਰਾਜ ਦੀ ਵਡਿਆਈ ਕਰੇ, ਵੱਡੇ ਕੀਆਂ ਵਡਿਆਈਆਂ ਕਰੇ। ਜੇ ਸਿੱਖ ਕਵੇ ਮੈਂ ਅੰਤ ਪਾ ਲਵਾਂਗਾ, ਅੰਤ ਨਹੀਂ ਕੋਈ ਪਾ ਸਕਦਾ। ਜਿਵੇਂ ਆਪ ਜੀ ਨੇ ਸੁਣਿਆ ਹੀ ਆ ਵੀ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਸੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਇਹ ਕਿਹਾ ਸੀ ਨਾ ਕਿ ਜਦੋਂ ਮਹਾਰਾਜ ਨੇ ਪਰਖ ਕੀਤੀ, ਕਾਬਲ ਘੋੜੇ ਲੈਣ ਵਾਸਤੇ ਭੇਜਿਆ ਤੇ ਸਾਰੇ ਵਪਾਰੀ ਆਏ ਨੇ। ਜਿਵੇਂ ਆਪ ਜੀ ਨੇ ਸੁਣਿਆ ਹੈ ਕਿ ਵਪਾਰੀ ਕਹਿੰਦੇ ਭਾਈ ਸਾਹਿਬ ਮਾਇਆ ਦਿਓ, ਤੇ ਮਹਾਰਾਜ ਨੇ ਵੇਖਿਆ, ਵੇਖਦੇ ਆ ਵੀ ਇਹ ਵੀ ਡੋਲਦੇ ਆ ਕਿ ਨਹੀਂ। ਦਿੱਤੀ ਤੇ ਸੀ ਮਾਇਆ ਸੋਨੇ ਦੀਆਂ ਮੋਹਰਾਂ, ਭਾਈ ਸਾਹਿਬ ਨੇ ਘੋੜੇ ਤੇ ਖਰੀਦ ਲਏ। ਜਦੋਂ ਅੰਦਰ ਵੜੇ ਤੰਬੂ ਦੇ ਵਿੱਚ ਤੇ ਕੀ ਵੇਖਿਆ, ਸੋਨੇ ਦੀਆਂ ਮੋਹਰਾਂ ਨੀ ਠੀਕ ਰਹੀਆਂ ਨੇ। ਕਹਿੰਦੇ ਮੈਂ ਤੇ ਸੌਦਾ ਕਰ ਬੈਠਾ। ਉਹ ਕਹਿਣਗੇ ਵੀ ਸੌਦੇਬਾਜ਼ ਤੇ ਬਣਿਆ ਫਿਰਨਾ ਭਾਈ, ਤੂੰ ਸਮਾਨ ਤੇ ਲੈ ਲਿਆ, ਘੋੜੇ ਤੇ ਲੈ ਲਿਆ, ਤੇ ਮਾਇਆ ਠੀਕ ਰਹੀਆਂ ਚੁੱਕੀ ਫਿਰਨਾ, ਕਿੱਧਰ ਦਾ ਵਪਾਰੀ ਹੈ ਤੂੰ, ਬੜੀ ਤੁਹੀਨ ਹੋਏਗੀ। ਤੰਬੂ ਪਾੜ ਕੇ ਪਿੱਛੋਂ ਦੀ ਭੱਜ ਗਈ। ਤੇ ਜਦੋਂ ਵਪਾਰੀਆਂ ਨੇ ਵੇਖਿਆ ਵੀ ਭਾਈ ਸਾਹਿਬ ਅੰਦਰ ਗਏ ਸੀ, ਮੁੜੇ ਹੀ ਨਹੀਂ, ਜਦੋਂ ਅੰਦਰ ਜਾ ਕੇ ਵੇਖਿਆ ਤੇ ਸੋਨਾ ਹੀ ਸੋਨਾ ਖਿਲ ਰਿਹਾ ਪਿਆ, ਖੇਡ ਵਰਤਾਈ ਸੀ ਨਾ। ਫਿਰ ਜਦੋਂ ਮੱਤ ਆ ਗਈ, ਸਮਝ ਆ ਗਈ, ਫਿਰ ਮਹਾਰਾਜ ਨੇ ਆਖਿਆ ਸੀ, ਭਾਈ ਸਾਹਿਬ ਤੁਸੀਂ ਤੇ ਕਹਿੰਦੇ ਸੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਹੁਣ ਫਿਰ ਭਾਈ ਸਾਹਿਬ ਕਹਿੰਦੇ ਨੇ ਜੇ ਗੁਰ ਪਰਮਾਏ ਸਾਂਗ ਕਰੇ ਕਿਆ ਸਿੱਖ ਵਿਚਾਰਾ। ਕਹਿੰਦੇ ਜੇ ਗੁਰੂ ਖੇਡ ਵਰਤਾ ਦੇਵੇ ਫਿਰ ਸਿੱਖ ਦੀ ਕੀ ਪਾਵਰ ਆ, ਉਹ ਕੀ ਕਰ ਸਕਦਾ ਅੱਗੇ। ਜੇ ਮਹਾਰਾਜ ਜੀ ਕੋਈ ਖੇਡ ਵਰਤਾ ਦੇਣ, ਸਿੱਖ ਨਹੀਂ ਕੁਝ ਕਰ ਸਕਦਾ। ਸਾਧ ਸੰਗਤ, ਇਹ ਹੈ ਨਿਮਰਤਾ। ਸਭ ਕੁਝ ਹੁੰਦਿਆਂ ਹੋਇਆਂ ਵੀ ਨਿਮਾਣੇ ਰਹਿਣਾ, ਕਦੇ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ ਪੂਰਾ ਹੋ ਗਿਆ, ਜਾਂ ਮੇਰੇ ਤੇ ਰੱਬ ਦੀ ਬੜੀ ਮਿਹਰ ਹੈ, ਜਾਂ ਮੇਰੇ ਵਰਗਾ ਤੇ ਜੰਮਿਆ ਹੀ ਕੋਈ ਨਹੀਂ, ਕੋਈ ਪਤਾ ਨਹੀਂ। ਉਹ ਅਗਾਧ ਬੋਧ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਬਸ ਇਹੀ ਕਹਿਣਾ ਚਾਹੀਦਾ ਸੱਚੇ ਪਾਤਸ਼ਾਹ, ਭਾਵੇਂ ਕਿ ਮੈਨੂੰ ਸਿੱਖੀ ਦੀ ਦਾਤ ਮਿਲ ਗਈ ਹੈ,
ਅੰਮ੍ਰਿਤ ਦੀ ਦਾਤ ਮਿਲ ਗਈ ਹੈ, ਪਰ ਕਿਰਪਾ ਰੱਖਿਓ।

ਦਿਓ। ਸੰਗਤ ਨੂੰ ਫਿਰ ਬੇਨਤੀ ਕਰਨਾ, ਜੇ ਬਾਹਰਲੇ ਮੇਰੀ ਆਵਾਜ਼ ਸੁਣਦੇ ਹੋ, ਇਹ ਸਾਰੀ ਸੰਗਤ ਦਾ ਧਿਆਨ ਬਾਰ ਬਾਰ ਉਖੜ ਰਿਹਾ, ਬਾਰ ਬਾਰ ਪਿੱਛੇ ਨੂੰ ਵੇਖਦੇ ਨੇ ਸਾਰੇ, ਚੁੱਪ ਦਾ ਦਾਨ ਬਖਸ਼ੋ। ਜੇ ਆਪ ਜੀ ਨੇ ਖਲੋਤੇ ਰਹਿਣਾ ਤੇ ਖਲੋਤੇ ਰਹੋ, ਪਰ ਚੁੱਪ ਦਾ ਦਾਨ ਬਖਸ਼ੋ। ਜਗ੍ਹਾ ਅੰਦਰ ਹੈ ਨਹੀਂ, ਜੇ ਬੈਠਣ ਨੂੰ ਜਗ੍ਹਾ ਹੋਵੇ ਸੰਗਤ ਨੇ ਆਪੇ ਜਗ੍ਹਾ ਕਰ ਦੇਣੀ, ਪਰ ਮਜਬੂਰੀ ਹੈ। ਆਪ ਜੀ ਸਾਰੇ ਸਿਆਣੇ ਹੋ, ਰੌਲਾ ਨਾ ਪਵੇ, ਆਵਾਜ਼ ਨਾ ਆਵੇ, ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ਣਾ। ਤੇ ਜਿੰਨੀ ਸੰਗਤ ਬੈਠੀ, ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ, ਇਹ ਨਾ ਹੋਵੇ ਕਿ ਕਈ ਵਿਚਾਰੇ ਆ ਕੇ ਬਹਿ ਤੇ ਗਏ, ਫਸ ਗਏ, ਹੁਣ ਵੀ ਹੁਣ ਨਹੀਂ ਬਹਿ ਤੇ ਗਏ, ਨਾ ਉੱਠਣ ਜੋਗੇ ਨਾ ਬਹਿਣ ਜੋਗੇ, 10-15 ਮਿੰਟ ਲੰਘਣ ਤੇ ਵਿੱਚ ਦੀ ਉੱਠ ਕੇ ਕਹਿਣ ਚਲੋ ਫਿਰ ਚੱਲੀਏ। ਉਹ ਵੇਖਿਓ ਕਿੰਨਿਆਂ ਦਾ ਧਿਆਨ ਟੁੱਟਣਾ, ਹੁਣ ਜਿੱਥੇ ਬਹਿ ਗਏ ਤੇ ਬੈਠੇ ਰਹਿਣਾ, ਹੁਣ ਹਿੱਲਣਾ ਨਹੀਂ। ਮਨ ਜੋੜ ਕੇ ਭਾਵੇਂ ਆਰਾਮ ਨਾਲ ਬੈਠੋ, ਭਾਵੇਂ ਔਖੇ ਬੈਠੋ, ਭਾਵੇਂ ਸੌਖੇ ਬੈਠੋ, ਬਹਿਣਾ ਪਏਗਾ। ਹੁਣ ਇਹ ਨਹੀਂ ਕਿ ਦੂਜਿਆਂ ਦਾ ਆਨੰਦ ਖਰਾਬ ਕਰੋ। ਉੱਠ ਕੇ ਵਿੱਚ ਵਿਚਾਲਿਓ ਜਾਓਗੇ, ਕਈਆਂ ਨੂੰ ਹੱਥ ਲਾਓਗੇ, ਕਈਆਂ ਦੇ ਮੋਢੇ 'ਤੇ ਹੱਥ ਲਾਓਗੇ, ਸਾਰਾ ਧਿਆਨ ਉਖੜਦਾ ਫਿਰ। ਸੋ ਉੱਠ ਕੇ ਜਾਣਾ ਸੀ, ਫਿਰ ਆਉਣਾ ਹੀ ਕਾਹਨੂੰ ਸੀ? ਤੂੰ ਸਤਨਾਮ, ਫਿਰ ਥੱਲੇ ਹੀ ਠੀਕ ਸੀ, ਫਿਰ ਹੁਣ ਬਹਿ ਗਏ ਅਤੇ ਬੈਠੇ ਰਹਿਣਾ ਮਨ ਜੋੜ ਕੇ। ਲਓ ਹੁਣ

0: ਸਾਰਾ ਉਹ ਸਾਰੀ, ਇਹ ਸ਼ਬਦਾਂ ਦੇ ਅਰਥ ਤੁਸੀਂ ਆਪੇ ਹੀ ਕਰ ਲਿਓ। ਸਟੇਜ ਤੋਂ ਬੋਲਦਾ ਮੈਂ ਚੰਗਾ ਨਹੀਂ ਲੱਗਦਾ, ਜਾਂ ਇਹ ਕਹਿ ਲਓ ਕੀ ਕਹਿੰਦੇ ਹੁੰਦੇ ਉਹ ਵੀ ਸਾਰਾ ਕਹਿ ਲਓ, ਸਿਸਟਰ ਇਨ ਲਾ ਤੇ ਬ੍ਰਦਰ, ਉਹ ਜਿਹੜਾ ਬ੍ਰਦਰ ਇਨ ਲਾ, ਚਲੋ ਜੋ ਵੀ ਲਾ ਲਓ, ਏਦਾਂ ਕਹਿੰਦੇ ਤੁਹਾਡੇ। ਧਿਆਨ ਦਿਓ ਵੀ ਉਹ ਵੀ ਜਿਹੜੀਆਂ ਰਿਸ਼ਤੇਦਾਰੀਆਂ ਨੇ ਇਹ ਵੀ ਗਿਣੀਆਂ ਨੇ ਭਾਈ ਸਾਹਿਬ ਨੇ। ਸਹੁਰਿਆਂ ਚ ਕੋਈ ਨੀ, ਨਾਨਕਿਆਂ ਚ ਕੋਈ ਨੀ, ਦਾਦਕਿਆਂ ਚ ਕੋਈ ਨੀ, ਅਸਨ ਵਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ।
1: ਵਾਹਿਗੁਰੂ,
0: ਇਹ ਜਿਹੜਾ ਨਾਤਾ ਹੈ ਇਹ ਅਸਲੀ ਨਾਤਾ ਹੈ, ਇਹ ਜਿਹੜਾ ਨਾ ਸਿੱਖ ਦਾ ਤੇ ਸਾਧ ਸੰਗਤ ਦਾ, ਸਿੱਖ ਦਾ ਤੇ ਗੁਰੂ ਦਾ, ਕਹਿੰਦੇ ਇਹੋ ਜਿਹਾ ਨਾਤਾ ਤੇ ਹੈ ਹੀ ਕੋਈ ਨੀ, ਨਾ ਨਾਨਕਿਆਂ ਚ, ਨਾ ਦਾਦਕਿਆਂ ਚ, ਨਾ ਸਹੁਰਿਆਂ ਚ, ਕਿਤੇ ਵੀ ਨਹੀਂ। ਇਹ ਅਸਲੀ ਨਾਤਾ ਤੇ ਇਹ ਨਾਤਾ ਜਿਹੜਾ ਜੁੜ ਗਿਆ ਹੈ ਇਹ ਟੁੱਟਣਾ ਨਹੀਂ ਚਾਹੀਦਾ। ਦੁਨਿਆਵੀ ਨਾਤੇ ਟੁੱਟ ਜਾਂਦੇ ਨੇ, ਪਰ ਜਿਹਨੇ ਪੱਕਾ ਨਾਤਾ ਜੋੜਿਆ ਹੋਏਗਾ ਉਹ ਟੁੱਟਦਾ ਨਹੀਂ ਸਕੇ। ਇੱਥੇ ਤੇ ਤਲਾਕ ਹੋ ਜਾਂਦੇ ਨੇ, ਵਿਆਹ ਹੋਇਆ ਤਲਾਕ ਹੋ ਗਿਆ, ਕਈ ਮਾਤਾ ਨੂੰ ਛੱਡ ਦਿੱਤਾ, ਕਈਆਂ ਨੇ ਪਿਤਾ ਨੂੰ ਛੱਡ ਦਿੱਤਾ, ਕਈਆਂ ਨੇ ਦਾਦੇ ਨੂੰ ਬੁਲਾਇਆ ਹੀ ਨਹੀਂ ਕਦੇ, ਇਹ ਤੇ ਟੁੱਟ ਜਾਂਦੇ ਨੇ। ਪਰ ਜਿਹਦਾ ਨਾਤਾ ਬਣ ਗਿਆ, ਜਿਹੜਾ ਪੱਕਾ ਗੁਰੂ ਦਾ ਸਿੱਖ ਬਣ ਗਿਆ, ਜਿਹਨੇ ਪੱਕੀ ਪ੍ਰੀਤ ਜੋੜ ਲਈ ਹੈ ਉਹ ਟੁੱਟ ਨਹੀਂ ਸਕਦੀ ਕਦੇ। ਪੱਕੀ ਪ੍ਰੀਤ ਜੋੜਨੀ, ਕੱਚੀ ਨਹੀਂ। ਇਹੀ ਅਰਦਾਸ ਕਰਨੀ, ਪੀਰ ਮਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ।

ਬੇਨਤੀ ਹੈ ਸਾਰੇ ਬੋਲਿਆ ਕਰੋ, ਪਹਿਲੇ ਸਿੱਖ ਦਾਸ ਬੋਲਦਾ, ਫਿਰ ਸਾਰੇ ਭਾਈ, ਫਿਰ ਤੀਜੇ ਸਿੱਖ ਸਾਰੀਆਂ ਭੈਣਾਂ, ਸਾਰੇ ਸਾਥ ਦਿਆ ਕਰੋ ਹਾਈ। ਅੱਜ ਦਾ ਹੀ ਦਿਨ ਰਹਿ ਗਿਆ, ਪਹਿਲਾਂ ਤਾਂ ਨੀ ਬੋਲਦੇ, ਹੁਣ ਵੀ ਕਿਹੜਾ ਇੱਕ ਦਿਨ ਦਾ ਕੰਮ ਹੈ, ਇਕੱਠੇ 24 ਦਿਨ ਨੇ, ਕਿੰਨਾ ਕੁ ਚਿਰ ਐਵੇਂ ਨਾ ਗਲਾ ਬਹਿ ਜਾ ਕਿਤੇ ਬੋਲ ਬੋਲ, ਪਰ ਅੱਜ ਤੇ ਲਾਸਟ ਹੀ ਹੈ, ਘੰਟਾ ਹੀ ਰਹਿ ਗਿਆ ਬਸ।

ਹਮ ਤੁਮ ਸਿਉ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋਰੀ। ਪਰ ਜਿਨ੍ਹਾਂ ਨੇ ਪ੍ਰੀਤ ਪਾਈ ਹੈ ਪਤਾ ਉਹਨਾਂ ਨੂੰ ਹੀ ਹੈ, ਜਿਨ੍ਹਾਂ ਨੇ ਲਾਈ ਹੋਈ ਨੀ ਉਹਨਾਂ ਨੂੰ ਟੁੱਟਣ ਦਾ ਕੀ ਪਤਾ ਹੈ। ਜਿਨ੍ਹਾਂ ਨੇ ਅੰਦਰੋਂ ਪ੍ਰੀਤ ਪਾਈ ਹੋਵੇ ਉਹੀ ਜਾਣਦੇ, ਜੇ ਸਲਾਗੀ ਪੀਰ ਪ੍ਰਮ ਕੀ ਸੋ ਜਾਣਾ ਜਰੀਆ।

ਮਹਾਂ ਸਿੰਘ ਨੂੰ ਜਦੋਂ ਗੋਦੀ ਚ ਪਾਇਆ ਉਦੋਂ ਤੇ ਨੇਤਰਾਂ ਚੋਂ ਜਲ ਜ਼ਰੂਰ ਆਇਆ ਮਹਾਰਾਜ ਦੇ, ਪਰ ਆਪਣੇ ਲਾਲਾਂ ਨੂੰ ਵੇਖ ਕੇ ਮਹਾਰਾਜ ਦੇ ਨੇਤਰਾਂ ਚੋਂ ਜਲ ਨਹੀਂ ਆਇਆ। ਉਦੋਂ ਜ਼ਰੂਰ ਮਹਾਰਾਜ ਇੱਕ ਵਾਰੀ ਐਂ ਤ੍ਰਿਪ ਤ੍ਰਿਪ ਹੰਝੂ ਚੱਲਦੇ ਨੇ ਪਿਆਰ ਵਿੱਚ। ਸਿੱਖਾਂ ਨੂੰ ਆਪਣੇ ਖਾਲਸੇ ਨੂੰ ਮਹਾਰਾਜ ਨੇ ਪਿਆਰ ਕੀਤਾ ਆਪਣੇ ਪੁੱਤ ਵਾਰੇ। ਜਿੱਦਾਂ ਅਸੀਂ ਵਾਰਨੇ ਆ ਨਾ, ਸਿਰ ਵਾਰਨਾ ਕਰਨੇ ਆ, ਸਿਰ ਵਾਰਨਾ ਨਜ਼ਰ ਨਾ ਲੱਗ ਜਾਏ, ਆ ਸਿਰ ਵਾਰਨਾ ਕਰ ਦਿੱਤਾ ਜੋੜੀ ਬੈਠੀ ਉਹਨਾਂ ਉੱਤੋਂ ਐਂ ਪੈਸੇ ਵਾਰ ਦਿੱਤੇ। ਇੱਥੇ ਪਤਾ ਨਹੀਂ ਰਿਵਾਜ਼ ਹੋਣਾ ਇੰਡੀਆ 'ਚ ਕੋਈ ਬੈਠਾ ਜਦੋਂ ਮੰਗਣਾ ਹੋਇਆ ਜਾਂ ਕਦੇ ਉਹ ਇੱਦਾਂ ਪੈਸੇ ਵਾਰਦੇ ਨੇ ਬੱਚੇ ਦੇ ਉੱਤੋਂ ਦੀ। ਮਹਾਰਾਜ ਨੇ ਆਪਣੇ ਖਾਲਸੇ ਤੋਂ ਆਪਣੇ ਚਾਰੇ ਸਾਹਿਬਜ਼ਾਦੇ ਵਾਰ ਦਿੱਤੇ, ਸਾਰਾ ਸਰਬੰਸ ਵਾਰ ਦਿੱਤਾ ਮਹਾਰਾਜ ਨੇ। ਲਓ ਹੁਣ ਧਿਆਨ ਦੇਣਾ, ਸਮਾਂ ਥੋੜਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਰਸਾ ਦੇ ਕੰਢੇ ਤੇ ਪਹੁੰਚੇ। ਬੜਾ ਵੱਡਾ ਕਾਫਲਾ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਦੋਂ ਚੱਲੇ। ਪਿਛਲੀ ਵਾਰ ਸੁਣਿਆ ਸੀ ਅਨੰਦਪੁਰ ਦੀ ਧਰਤੀ ਨੂੰ ਵਰ ਦਿੱਤਾ, ਅਨੰਦਪੁਰੀ ਏ ਤੂੰ ਵਸਦੀ ਰਹਿ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਅਸੀਂ ਚੱਲੇ ਹਾਂ ਤੇ ਅਨੰਦਪੁਰ ਅਸੀਂ ਮੁੜ ਕੇ ਨਹੀਂ ਆਉਣਾ। ਅਨੰਦਪੁਰੀ ਨੇ ਆ ਕੇ ਸਰਗੁਣ ਸਰੂਪ ਇੱਕ ਬੀਬੀ ਦਾ ਰੂਪ ਧਾਰ ਕੇ ਆਖਿਆ ਸੀ, ਦੇਵੀ ਦਾ ਰੂਪ ਧਾਰ ਕੇ, ਸੱਚੇ ਪਾਤਸ਼ਾਹ ਤੁਸੀਂ ਜਾ ਰਹੇ ਹੋ, ਕੀ ਬਣੇਗਾ ਇੱਥੇ, ਉਜਾੜ ਹੋ ਜਾਣਾ। ਮਹਾਰਾਜ ਕਹਿੰਦੇ ਨਹੀਂ, ਮੇਰਾ ਖਾਲਸਾ ਆਇਆ ਕਰੇਗਾ, ਇੱਥੋਂ ਦੀ ਮਿੱਟੀ ਨੂੰ ਚੁੱਕ ਕੇ ਮਸਤਕ ਨਾਲ ਲਾਇਆ ਕਰੇਗਾ। ਮਹਾਰਾਜ ਦੇ ਬਚਨ ਨੇ ਬੇਨਤੀ ਹੈ ਵੀ ਜੇ ਆਪਾਂ ਬਹੁਤੇ ਲਾਵਾਂਗੇ ਫਿਰ ਆਪਣਾ ਅੱਧਾ ਸਮਾਂ ਇੱਦਾਂ ਹੀ ਲੰਘ ਜਾਣਾ। ਹਿਸਾਬ ਨਾਲ ਭਾਈ ਧਿਆਨ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਦੇ ਕੰਢੇ ਤੇ ਪਹੁੰਚੇ। ਆਪ ਜੀ ਨੇ ਪਿਛਲੀ ਵਾਰ ਸੁਣਿਆ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਮਹਾਰਾਜ ਨੇ। ਇੱਕ ਪਾਸੇ ਤੇਗਾਂ ਤੇ ਢਾਲਾਂ ਖੜਕਦੀਆਂ ਨੇ, ਇੱਕ ਪਾਸੇ ਗੁਰੂ ਕੇ ਪਿਆਰੇ ਜੂਝ ਰਹੇ ਨੇ, ਜੈਕਾਰੇ ਲਾ ਰਹੇ ਨੇ। ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਇਆ ਸਿੰਘ ਨੂੰ ਕਹਿੰਦੇ, ਦਇਆ ਸਿੰਘ ਭੁੱਖ ਲੱਗੀ ਮੈਨੂੰ, ਕਹਿੰਦੇ ਮਹਾਰਾਜ ਤੁਹਾਨੂੰ ਕੀ ਦਈਏ ਛਕਣ ਵਾਸਤੇ, ਹੁਣ ਇੱਥੇ ਕੀ ਲੈ ਕੇ ਆਵਾਂ। ਕਹਿੰਦੇ ਭਾਈ ਪ੍ਰਸ਼ਾਦੇ ਦੀ ਭੁੱਖ ਨਹੀਂ, ਮੈਨੂੰ ਕੀਰਤਨ ਦੀ ਭੁੱਖ ਲੱਗੀ, ਆਸਾ ਜੀ ਦੀ ਵਾਰ ਸੁਣਾਓ। ਫਿਰ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਫਿਰ ਸਰਸਾ ਨੂੰ ਪਾਰ ਕਰਨ ਦਾ ਗੁਰੂ ਗੋਬਿੰਦ ਸਿੰਘ ਨੇ ਹੁਕਮ ਕੀਤਾ। ਸਰਸਾ ਦੇ ਕੰਢੇ ਤੇ ਤੇਰੇ ਅਨਬਿਦ ਮੋਤੀ ਖਿੰਡ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਪਰਿਵਾਰ ਦਾ ਵਿਛੋੜਾ ਸਰਸਾ ਦੇ ਕੰਢੇ ਤੇ ਪਿਆ। ਗੁਰੂ ਕੇ ਮਹਿਲ ਭਾਈ ਮਨੀ ਸਿੰਘ ਹੋਣਾ ਨਾਲ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਮਹਾਰਾਜ ਆਪ 40 ਸਿੰਘ ਵੱਡੇ ਸਾਹਿਬਜ਼ਾਦੇ ਨਾਲ ਚਮਕੌਰ ਦੀ ਗੜੀ ਵੱਲ ਨੂੰ ਗਏ। ਅਗਲੀ ਵਾਰੀ ਸੁਣ ਲਿਆ ਤੇ ਉਥੋਂ ਫਿਰ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਸਾਹਿਬ ਜੋਰਾਵਰ ਸਿੰਘ ਔਰ ਸਾਹਿਬ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੇ ਨਾਲ ਇੱਕ ਸੱਜੇ ਇੱਕ ਖੱਬੇ ਤੁਰੇ ਜਾ ਰਹੇ ਨੇ। ਸਰਸਾ ਚੋਂ ਬਾਹਰ ਨਿਕਲੇ ਸਾਰੇ ਬਸਤਰ ਕੱਪੜੇ ਗਿੱਲੇ ਹੋ ਗਏ ਮਹਾਰਾਜ ਦੇ ਲਾਲਾਂ ਦੇ। ਕਹਿੰਦੇ ਨੇ ਦੋ ਉਮਰਾਂ ਵਿੱਚ ਠੰਡ ਜ਼ਿਆਦਾ ਲੱਗਦੀ ਹੈ, ਇੱਕ ਬਜ਼ੁਰਗ ਨੂੰ ਜ਼ਿਆਦਾ ਠੰਡ ਲੱਗਦੀ ਹੈ, ਸਹਾਰਨੀ ਔਖੀ ਹੈ, ਇੱਕ ਬੱਚਿਆਂ ਨੂੰ ਠੰਡ ਜ਼ਿਆਦਾ ਲੱਗਦੀ, ਜ਼ਿਆਦਾ ਸੰਭਾਲ। ਕਹਿੰਦੀ ਵੀ ਬਜ਼ੁਰਗ ਦੀ ਵੀ ਸੰਭਾਲ ਕਰਨੀ ਪੈਂਦੀ ਠੰਡ ਨਾ ਲੱਗ ਜਾਏ, ਬੱਚੇ ਨੂੰ ਵੀ ਬਹੁਤ ਸਾਂਭਣਾ ਪੈਂਦਾ ਵੀ ਬੱਚੇ ਨੂੰ ਠੰਡ ਛੇਤੀ ਲੱਗਦੀ। ਦੋ ਉਮਰਾਂ ਵਿੱਚ ਠੰਡ ਤੋਂ ਬੜਾ ਡਰ ਲੱਗਦਾ, ਉਹ ਦੋ ਹੀ ਉਮਰਾਂ ਸੀ ਤੇ ਪੋਹ ਦਾ ਮਹੀਨਾ, ਪੋਹ ਦੀ ਸਰਦੀ, ਬੜਾ ਠੱਕਾ ਚੱਲਦਾ, ਬੜੀ ਠੰਡ ਲੱਗਦੀ, ਕੱਪੜੇ ਗਿੱਲੇ ਹੋ ਗਏ, ਠੰਡਾ ਪਾਣੀ ਸਰਸਾ। ਜਦੋਂ ਬਾਹਰ ਨਿਕਲੇ ਤੁਰੇ ਜਾਂਦੇ ਨੇ, ਨਿੱਕੇ ਨਿੱਕੇ ਸਾਹਿਬਜ਼ਾਦੇ ਮਹਾਰਾਜ ਦੇ ਲਾਲ ਪੁੱਛਦੇ ਨੇ, ਮਾਤਾ ਜੀ ਕਿੱਥੇ ਨੂੰ ਚੱਲੇ ਆ ਆਪਾਂ? ਚਰਨਾਂ ਦੇ ਵਿੱਚ ਕੰਡੇ ਵੱਜਿਆ ਕਰਨ, ਜੋੜਾ ਚਰਨਾਂ ਚ ਹੈ ਨੀ, ਸਾਹਿਬਜ਼ਾਦਿਆਂ ਦੇ ਚਰਨਾਂ ਚੋਂ ਖੂਨ ਵਗਦਾ, ਮਾਨੋ ਧਰਤੀ ਦੀ ਹਿੱਕ ਉੱਤੇ ਮਹਿੰਦੀ ਲੱਗਦੀ ਜਾ ਰਹੀ। ਨਾਲ ਨਾਲ ਮਾਤਾ ਗੁਜਰ ਕੌਰ ਜੀ ਵੀ ਨੇ ਤੇ ਬੱਚੇ ਵਾਰ ਵਾਰ ਲਾਲ ਸਤਿਗੁਰਾਂ ਦੇ ਪੁੱਛਦੇ ਨੇ, ਮਾਂ ਇਹ ਦਾਦੀ ਅੰਮਾ ਕਿੱਥੇ ਨੂੰ ਜਾ ਰਹੇ ਆਪਾਂ?

ਜਾ ਰਹੇ ਨੇ, ਪੁੱਛਦੇ ਨੇ ਮਾਤਾ ਕਿੱਥੇ ਨੂੰ ਜਾਣਾ ਹੈ। ਮਾਤਾ ਜੀ ਕਹਿ ਦਿਆ ਕਰਨ, ਲਾਲੋ ਜਿੱਥੇ ਕਰਤਾਰ ਲੈ ਜਾਏਗਾ ਉੱਥੇ ਹੀ ਜਾਣਾ, ਤੁਰੇ ਚੱਲੋ ਬਸ। ਸਾਹਿਬਜ਼ਾਦਿਆਂ ਨੂੰ ਨਾਲ ਨਾਲ ਤੋਰੀ ਜਾਂਦੇ ਨੇ ਮਾਤਾ ਗੁਜਰ ਕੌਰ ਜੀ। ਰਾਤ ਦਾ ਸਮਾਂ ਹੈ ਤੇ ਤੁਰਦਿਆਂ ਤੁਰਦਿਆਂ ਅੱਗੇ ਫਿਰ ਗੰਗੂ ਰਸੋਈਆ ਮਿਲ ਪਿਆ। ਗੰਗੂ ਉਹਨੇ ਕਾਫੀ ਸਮਾਂ ਗੁਰੂ ਤੇਗ ਬਹਾਦਰ ਮਾਹਰ ਦੇ ਚਰਨਾਂ ਚ ਰਹਿ ਕੇ ਸੇਵਾ ਕੀਤੀ ਸੀ, ਸੇਵਾ ਤੇ ਕੀਤੀ ਸੀ, ਪਰ ਸੇਵਾ ਕਰਦਾ ਰਿਹਾ ਮਾਹਰ ਦੇ ਚਰਨਾਂ ਵਿੱਚ ਤਨ ਕਰਕੇ, ਪਰ ਮਨ ਕਰਕੇ ਦੂਰ ਹੀ ਰਿਹਾ ਜੀ, ਮਨ ਤੇ ਕੋਈ ਅਸਰ ਨਾ ਹੋਇਆ। ਅੱਜ ਜਦੋਂ ਮਾਤਾ ਜੀ ਦੇ ਦਰਸ਼ਨ ਕੀਤੇ, ਸਾਹਿਬਜ਼ਾਦਿਆਂ ਵੱਲ ਵੇਖਿਆ, ਮਾਤਾ ਜੀ ਕੋਲ ਇੱਕ ਮੋਹਰਾਂ ਦੀ ਥੈਲੀ ਵੇਖੀ ਤੇ ਮਨ ਬੇਈਮਾਨ ਹੋ ਗਿਆ। ਮਾਤਾ ਜੀ ਮਿਲੇ ਰਸਤੇ ਵਿੱਚ, ਗੰਗੂ ਭੱਜ ਕੇ ਜਾ ਕੇ ਮੱਥਾ ਟੇਕਿਆ, ਮਾਤਾ ਜੀ ਤੁਸੀਂ ਕਿੱਧਰ? ਮਾਤਾ ਜੀ ਨੇ ਸਾਰੀ ਵਾਰਤਾ ਸੁਣਾ ਤੀ, ਏਦਾਂ ਏਦਾਂ ਅਸੀਂ ਆਨੰਦਪੁਰ ਸਾਹਿਬ ਤੋਂ ਨਿਕਲੇ, ਸਰਸਾ ਤੇ ਆ ਕੇ ਸਾਰਾ ਖਾਲਸਾ ਪਰਿਵਾਰ ਵਿਛੜ ਗਿਆ, ਮੇਰੇ ਲਾਲ ਦਾ ਵੀ ਵਿਛੋੜਾ ਪੈ ਗਿਆ, ਸਾਰੇ ਹੀ ਵਿਛੜ ਗਏ, ਹੁਣ ਕਿੱਥੇ ਜਾਓਗੇ? ਕਹਿੰਦੇ ਜਿੱਥੇ ਕਰਤਾਰ ਲੈ ਜਾਏਗਾ। ਗੰਗੂ ਕਹਿੰਦਾ ਮਾਤਾ ਜੀ ਮੇਰਾ ਪਿੰਡ ਖੇੜੀ ਇੱਥੋਂ ਨੇੜੇ ਹੀ ਹੈ, ਆਪ ਜੀ ਉੱਥੇ ਚੱਲੋ, ਤੁਹਾਡਾ ਘਰ ਹੋਇਆ ਕਿ ਮੇਰਾ ਹੋਇਆ, ਕਿਰਪਾ ਕਰੋ। ਦੁਸ਼ਮਣ ਤੋਂ ਤੇ ਬੰਦਾ ਡਰਦਾ ਹੈ, ਜਦੋਂ ਕੋਈ ਆਪਣਾ ਦੁਸ਼ਮਣ ਬਣ ਜਾਂਦਾ ਨਾ ਫਿਰ ਰੱਬ ਹੀ ਬਚਾ ਸਕਦਾ। ਕਈਆਂ ਦੇ ਲੋਕਾਂ ਦੇ ਰੰਗ ਕਾਲੇ ਹੁੰਦੇ ਨੇ, ਕੋਈ ਗੱਲ ਨੀ ਜੇ ਰੰਗ ਕਾਲੇ ਹੋਣ, ਜਿਨ੍ਹਾਂ ਦੇ ਮਨ ਕਾਲੇ ਨੇ ਉਹਨਾਂ ਤੋਂ ਰੱਬ ਹੀ ਬਚਾ। ਮਨ ਨਾ ਕਾਲਾ ਹੋਵੇ ਕਿਸੇ ਦਾ। ਗੰਗੂ ਨਾਲ ਲੈ ਗਿਆ ਮਾਤਾ ਜੀ ਨੂੰ ਤੇ ਸਾਧ ਸੰਗਤ ਸਾਹਿਬਜ਼ਾਦੇ ਨਾਲ ਤੁਰੇ ਜਾਂਦੇ ਨੇ, ਚੱਲਦਿਆਂ ਚੱਲਦਿਆਂ ਆਪਣੇ ਘਰ ਪਹੁੰਚ ਗਿਆ। ਮਾਇਆ ਵੇਖ ਲਈ ਇਹਨੇ, ਬਿਠਾ ਕੇ ਅੰਦਰ ਆਪਣੀ ਮਾਂ ਨੂੰ ਕਹਿੰਦਾ ਮਾਤਾ ਤੈਨੂੰ ਪਤਾ ਕੌਣ ਨੇ? ਕਹਿੰਦੇ ਕੌਣ ਨੇ? ਇਹ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਨੇ, ਇਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰੋਂ, ਤੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਗੁਜਰ ਕੌਰ ਹੈ। ਮਾਤਾ ਗੁਜਰ ਕੌਰ ਕਿੱਡੇ ਭਾਗ ਚੰਗੇ ਹੋਣਗੇ, ਸਹੁਰਾ ਵੀ ਗੁਰੂ, ਪਤੀ ਵੀ ਗੁਰੂ ਤੇ ਜਾਂ ਪੁੱਤ ਵੀ ਗੁਰੂ, ਕਿੱਡੀ ਵੱਡੀ ਮਹਾਨ ਸ਼ਖਸੀਅਤ ਸੀ। ਕਿ ਤੈਨੂੰ ਪਤਾ? ਮਾਂ ਕਹਿੰਦੀ ਧੰਨ ਭਾਗ ਮੇਰੇ ਘਰ ਚਰਨ ਪੈ ਗਏ, ਕਹਿੰਦੇ ਚਰਨਾਂ ਨੂੰ ਛੱਡ, ਇਹਨਾਂ ਕੋਲ ਮਾਇਆ ਹੈ, ਮਾਇਆ ਥੈਲੀ ਹੈ ਮਾਇਆ ਦੀ, ਹੁਣ ਇਹਨਾਂ ਨੇ ਕਿੱਥੇ ਇਕੱਠੇ ਹੋਣਾ, ਨਾ ਪਤਾ ਲੱਗਣਾ ਕਿਸੇ ਨੂੰ, ਪ੍ਰਸ਼ਾਦਾ ਤੇ ਤਿਆਰ ਕਰ ਹੀ ਰਹੀਆਂ, ਵਿੱਚ ਜ਼ਹਿਰ ਪਾ ਦੇ ਖਤਮ ਹੋ ਜਾਣਗੇ। ਆਪਣੇ ਕੋਲ ਮਾਇਆ ਮੁੱਕਣੀ ਨਹੀਂ, ਭਾਵੇਂ ਜਿੰਨੀ ਮਰਜ਼ੀ ਖਾਂਦੇ ਰਹੀਏ, ਬਹੁਤ ਮਾਇਆ ਇਹਨਾਂ ਦੇ ਕੋਲ, ਸਾਰੀ ਮਾਇਆ ਰੋੜ ਦਿੱਤੀ ਸੀ ਖਜ਼ਾਨਾ ਦਰਿਆ ਚ, ਉਹ ਕਿਤੇ ਮਾਤਾ ਜੀ ਦੇ ਕੋਲ ਰਹਿ ਗਿਆ, ਲੱਕ ਨਾਲ ਬੰਨਿਆ, ਉਹਦਾ ਕਿਤੇ ਹੀ ਨਹੀਂ ਰਿਹਾ ਬਸ। ਸਾਧ ਸੰਗਤ ਗੰਗੂ ਜਦੋਂ ਮਾਂ ਨੂੰ ਇੰਨੀ ਗੱਲ ਕਹਿੰਦਾ, ਮਾਂ ਕਹਿੰਦੀ ਕਹਿਣ ਲੱਗੀ ਪੁੱਤ ਘਰ ਚੱਲ ਕੇ ਤੇ ਦੁਸ਼ਮਣ ਵੀ ਆ ਜੇ, ਉਹਦਾ ਵੀ ਬੁਰਾ ਨਹੀਂ ਸੋਚੀਦਾ, ਤੂੰ ਆਹ ਕੀ ਗੱਲ ਕਹਿੰਦਾ? ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ, ਵਿੱਚ ਛੱਟ ਦੇ ਵੇਖ ਕੇ ਮਾਲ ਗੰਗੂ, ਪੀਰ ਪੁੱਤ ਸੀ ਭਾਵੇਂ ਬ੍ਰਹਿਮਣਾਂ ਦਾ ਐ, ਪਰ ਨਿਕਲਿਆ ਬੜਾ ਚੰਡਾਲ ਦੀ, ਬੜਾ ਚੰਡਾਲਾ ਵਾਲਾ ਕੰਮ ਕੀਤਾ ਉਹਨੇ। ਮਾਂ ਨੀ ਮੰਨੀ, ਕਹਿੰਦੀ ਮੈਂ ਇਹ ਕੰਮ ਨੀ ਕਰਨਾ, ਮਾਇਆ ਵੱਡਿਆਂ ਵੱਡਿਆਂ ਦੀ ਮੱਤ ਮਾਰ ਦਿੰਦੀ। ਸਾਧ ਸੰਗਤ ਹੁਣ ਮਾਂ ਤੇ ਮੰਨੀ ਨੀ, ਰਾਤ ਨੂੰ ਸਾਹਿਬਜ਼ਾਦੇ ਮਾਤਾ ਜੀ ਦੇ ਇੱਕ ਸੱਜੇ ਇੱਕ ਖੱਬੇ ਬੁੱਕਲ ਵਿੱਚ ਪਾਏ ਨੇ, ਉੱਤੇ ਰਜਾਈ ਲਈ ਹੋਈ ਹੈ, ਨੀਂਦ ਕਿੱਥੇ ਆਉਣੀ ਸੀ? ਪੁੱਤਰ ਤੇ ਜਿਹਦਾ ਇੱਕ ਹੋਵੇ, ਲੇਟ ਹੋ ਜੇ ਮਾਂ ਤਾਂ ਨੀ ਸੁਣਦੀ ਸਾਰੀ ਰਾਤ, ਵੀ ਮੁੜਿਆ ਹੀ ਨੀ ਹਜੇ। ਤੇ ਮਹਾਰਾਜ ਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ, ਜਿਨ੍ਹਾਂ ਦਾ ਸਾਰਾ ਹੀ ਪਰਿਵਾਰ ਵਿਛੜ ਗਿਆ, ਉੱਥੇ ਕਿੱਥੇ ਨੀਂਦ? ਸਿਮਰਨ ਕਰ ਰਹੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ, ਮਾਤਾ ਗੁਜਰ ਕੌਰ ਜੀ ਦੋਵੇਂ ਲਾਲ, ਇੱਕ ਸੱਜੇ ਇੱਕ ਖੱਬੇ। ਗੰਗੂ ਆਇਆ, ਮੋਹਰਾਂ ਚੁੱਕੀਆਂ, ਸਾਹਮਣੇ ਵੀ ਸਾਈਡ ਤੇ ਪਈਆਂ ਸੀ, ਚੁੱਕ ਕੇ ਲੈ ਗਿਆ ਇਹਨੂੰ, ਤਿੰਨ ਵੀ ਸੁੱਤੇ ਪਏ ਨੇ ਮਾਤਾ ਜੀ, ਮੋਹਰਾਂ ਲੈ ਗਏ ਚੁੱਕ ਕੇ। ਸਵੇਰ ਹੋਈ, ਮਾਤਾ ਜੀ ਪੁੱਛਿਆ ਗੰਗੂ ਨੂੰ ਬੁਲਾ ਕੇ, ਵੇ ਪੁੱਤ ਗੰਗਿਆ ਪਿਆਰ ਵਿੱਚ ਨਾ? ਮਾਤਾ ਜੀ ਮੋਹਰਾਂ ਸਾਂਭ ਕੇ ਰੱਖ ਲਈਆਂ ਕਿਤੇ? ਕਹਿੰਦੇ ਕਿਹੜੀਆਂ ਮੋਹਰਾਂ? ਕਹਿੰਦੇ ਜਿਹੜੀਆਂ ਰਾਤ ਚੁੱਕ ਕੇ ਲਿਆਇਆ। ਚੱਲ ਕੋਈ ਨੀ, ਤੇਰੇ ਕੋਲ ਹੋਈਆਂ, ਸਾਡੇ ਕੋਲ ਹੋਈਆਂ, ਮਾਂ ਪੁੱਤਰਾਂ ਦਾ ਕੁਛ ਵੰਡਿਆ ਹੋਇਆ ਹੁੰਦਾ, ਕੋਈ ਗੱਲ ਨਹੀਂ।
ਜਦੋਂ ਇੰਨੀ ਗੱਲ ਆਖੀ ਭੜਕ ਗਿਆ। ਕਹਿੰਦਾ ਉਹ ਇੱਕ ਤੇ ਤੁਹਾਨੂੰ ਮੈਂ ਆਪਣੇ ਘਰ ਚ ਪਨਾਹ ਦਿੱਤੀ, ਦੂਜਾ ਮੈਨੂੰ ਚੋਰ ਬਣਾਉਂਦੇ ਹੋ, ਮੈਂ ਸ਼ਿਕਾਇਤ ਕਰਾਂਗਾ ਤੁਹਾਡੀ। ਚੱਲਿਆ ਮੈਂ ਮੋਰਿੰਡੇ ਥਾਣੇ ਵਿੱਚ ਸ਼ਿਕਾਇਤ ਕਰਨ ਵਾਸਤੇ। ਬੜਾ ਰੋਕਿਆ, ਗੰਗੂ ਇਹ ਪਾਪ ਨਾ ਕਰ, ਤੇਰੇ ਮੱਥੇ ਤੋਂ ਕਲੰਕ ਨਹੀਂ ਧੁੱਪਣਾ ਮੁੜ ਕੇ, ਇਹ ਪਾਪ ਨਾ ਕਰ। ਬੜਾ ਰੋਕਿਆ ਮਾਤਾ ਜੀ ਨੇ, ਪਰ ਇਹਨੇ ਮੰਨੀ ਨਹੀਂ ਇੱਕ ਵੀ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ, ਪਾਪ ਬੁਰਾ ਪਾਪੀ ਤੋਂ ਪਿਆਰਾ, ਪਾਪ ਹੈ ਬੁਰਾ ਪਾਪੀ ਨੂੰ ਪਿਆਰਾ ਲੱਗਦਾ। ਜਾ ਕੇ ਸ਼ਿਕਾਇਤ ਕਰ ਦਿੱਤੀ ਇਹਨੇ ਮੋਰਿੰਡੇ ਕਿ ਆ ਜਾਓ, ਮੈਂ ਆਪਣੇ ਘਰ ਵਿੱਚ ਦਰਵਾਜ਼ਾ ਬਾਹਰੋਂ ਬੰਦ ਕਰਕੇ ਆਇਆ, ਕੁੰਡੀ ਲਾ ਕੇ ਆਇਆ। ਮੈਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਲਾਲ ਤੇ ਮਾਤਾ ਸਾਹਿਬ ਮਾਤਾ ਗੁਜਰ ਕੌਰ ਮੈਂ ਗ੍ਰਿਫ਼ਤਾਰ ਕੀਤੇ ਹੋਏ ਨੇ, ਤੇਰੇ ਘਰ ਕੈਦ ਨੇ, ਫੜ ਲਿਆ ਉਹਨਾਂ ਨੂੰ ਜਾ ਕੇ। ਸਿਪਾਹੀ ਆਏ ਤੇ ਆ ਕੇ ਉਹਨਾਂ ਨੇ ਸਤਸੰਗ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫ਼ਤਾਰ ਕਰ ਲਿਆ। ਲੈ ਕੇ ਸਿਪਾਹੀ ਗੱਡਿਆਂ ਵਿੱਚ ਬਿਠਾ ਕੇ ਮੋਰਿੰਡੇ ਵੱਲ ਨੂੰ ਲਈ ਜਾਂਦੇ ਨੇ। ਰਸਤੇ ਦੇ ਵਿੱਚ ਬੀਬੀਆਂ ਪਾਣੀ ਭਰਦੀਆਂ ਨੇ, ਧਿਆਨ ਦਿਓ, ਖੂਹ ਤੋਂ ਬੀਬੀਆਂ ਪਾਣੀ ਭਰਦੀਆਂ ਨੇ। ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਗੱਡੇ ਵਿੱਚ ਲਿਜਾਂਦਿਆਂ ਨੂੰ ਵੇਖ ਕੇ ਇੱਕ ਦੂਜੀ ਨਾਲ ਗੱਲਾਂ ਕਰਦੀਆਂ ਨੇ, ਇਹ ਕੌਣ ਨੇ, ਸੋਹਣੇ ਬੜੇ ਨੇ, ਇਹਨਾਂ ਦੀ ਨੁਹਾਰ ਬੜੀ ਸੋਹਣੀ ਹੈ, ਰਾਜੇ ਮਹਾਰਾਜਿਆਂ ਦੇ ਪੁੱਤ ਲੱਗਦੇ ਨੇ, ਇਹ ਸਿਪਾਹੀ ਕਿਉਂ ਫੜੀ ਲਿਜਾਂਦੀ ਨੇ, ਇਹਨਾਂ ਨੂੰ ਕਿਉਂ ਗੱਡਿਆਂ ਵਿੱਚ ਭਾਈ ਲਿਜਾਂਦੇ ਨੇ। ਆਪਸ ਵਿੱਚ ਬੀਬੀਆਂ ਗੱਲਾਂ ਕਰਦੀਆਂ ਨੇ। ਅੱਗੇ ਵੀ ਅਰਜ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਚਾਰ ਲਾਲ ਸਨ ਤੇ ਚਾਰਾਂ ਦੀ ਨੁਹਾਰ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਜੁਲਦੀ, ਕਿਹੜਾ ਮਾਰਾ ਨਾਲ ਮਿਲਦਾ ਜੁਲਦਾ। ਆਪਸ ਵਿੱਚ ਗੱਲਾਂ ਕਰਦੀਆਂ ਬੀਬੀਆਂ,

ਕੌਣ ਨੇ? ਬੀਬੀਆਂ ਇੱਕ ਦੂਜੀ ਨੂੰ ਪਾਣੀ ਭਰਦੀਆਂ ਪੁੱਛਦੀਆਂ ਨੇ, ਇਹਨਾਂ ਦੇ ਚਿਹਰਿਆਂ ਤੇ ਬੜੇ ਨੂਰ ਨੇ, ਹੈ ਕੌਣ ਨੇ? ਤੇ ਜਿਹੜੀਆਂ ਜਾਣਦੀਆਂ ਨੇ ਉਹ ਦੱਸਦੀਆਂ ਨੇ, ਮਾਤਾ ਗੁਜਰੀ ਦੀਆਂ ਅੱਖੀਆਂ ਦੇ ਤਾਰੇ ਨੇ ਜਿਹਨੇ ਬੜੇ ਪਿਆਰ ਨਾਲ ਪਾਲੇ ਨੇ। ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਦੀ ਬਚਪਨ ਤੋਂ ਪਰਵਰਿਸ਼ ਕੀਤੀ ਸੀ। ਮਾਤਾ ਜੀਤਾਂ ਜੀ ਬਹੁਤ ਸਮਾਂ ਪਹਿਲਾਂ ਸਰੀਰ ਛੱਡ ਗਏ ਸੀ, ਪੌਣੇ ਤਿੰਨਾਂ ਸਾਲਾਂ ਦਾ ਸੀ ਬਾਬਾ ਫਤਿਹ ਸਿੰਘ ਜਦੋਂ ਮਾਤਾ ਜੀਤਾਂ ਜੀ ਸਰੀਰ ਛੱਡ ਗਏ। ਤੇ ਮਾਤਾ ਗੁਜਰ ਕੌਰ ਜੀ ਨੇ ਪਾਲੇ ਸੀ, ਇਸੇ ਕਰਕੇ ਪਾਲਕ ਪੋਤਰੇ ਕਹਿੰਦੇ ਸੀ, ਮਾਤਾ ਦੇ ਆਪਣੇ ਹੱਥੀਂ ਪਾਲੇ ਹੋਏ ਨੇ। ਤੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ, ਉਹ ਹੁਣ ਗੱਡਿਆਂ ਦੇ ਵਿੱਚ ਬਿਠਾਈ ਲਿਜਾਂਦੇ ਨੇ, ਮਰਿੰਡੇ ਗਏ। ਉੱਥੇ ਕੁਝ ਸਮਾਂ ਰਹਿਣ ਤੋਂ ਬਾਅਦ ਅਗਲੇ ਦਿਨ ਗੱਡੇ ਵਿੱਚ ਬੈਠੇ ਹੁਣ ਸਰਹੰਦ ਵੱਲ ਨੂੰ ਲੈ ਕੇ ਜਾ ਰਹੇ ਨੇ ਸਰਹੰਦ। ਜਦੋਂ ਸਰਹੰਦ ਦੇ ਨੇੜੇ ਗਏ ਤੇ ਸਰਹੰਦ ਦੀਆਂ ਉੱਚੀਆਂ ਉੱਚੀਆਂ ਤਾਰੀਆਂ ਨਜ਼ਰ ਆਈਆਂ, ਮਹਿਲਾਂ ਦੀਆਂ ਤਾਰੀਆਂ। ਤੇ ਸਾਹਿਬਜ਼ਾਦੇ ਵੇਖ ਕੇ ਕਹਿਣ ਲੱਗੇ, ਮਾਤਾ ਜੀ ਉਹ ਆਨੰਦਪੁਰ ਆ ਗਿਆ। ਕਹਿੰਦੇ ਲਾਲੋ ਇਹ ਆਨੰਦਪੁਰ ਨਹੀਂ, ਇਹ ਤੇ ਸਰਹੰਦ ਆ ਗਿਆ, ਇੱਥੇ ਤੁਹਾਡੇ ਤੇ ਬੜੇ ਕਰੜੇ ਪਰਚੇ ਪੈਣੇ ਨੇ। ਪਤਾ ਸੀ ਸਾਰਾ, ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਸਾਰਾ ਕੁਛ। ਇੱਕ ਵਾਰੀ ਨਾ ਥੋੜਾ ਜਿਹਾ ਪਿੱਛੇ ਲੈ ਚੱਲੋ ਸੁਰਤੀ, ਆਨੰਦਪੁਰ ਸਾਹਿਬ ਦੀ ਧਰਤੀ ਤੇ ਭਾਈ ਮਾਨ ਸਿੰਘ ਦੀ ਡਿਊਟੀ ਸੀ ਸਾਹਿਬਜ਼ਾਦਿਆਂ ਦਾ ਧਿਆਨ ਰੱਖਣਾ, ਵੀ ਤੂੰ ਸਾਹਿਬਜ਼ਾਦਿਆਂ ਦੇ ਕੋਲ ਰਹਿਣਾ ਹੈ, ਇਹਨਾਂ ਦਾ ਧਿਆਨ ਰੱਖਣਾ ਹੈ, ਇਹਨਾਂ ਨੂੰ ਖੜਾਉਣਾ ਹੈ। ਤੇ ਭਾਈ ਮਾਨ ਸਿੰਘ ਹੋਣੀ ਸਾਹਿਬਜ਼ਾਦਿਆਂ ਦੀ ਪੂਰੀ ਪਰਵਰਿਸ਼ ਕਰਦੇ ਨੇ, ਬੜੀ ਸੰਭਾਲ ਕਰਦੇ ਨੇ, ਸੇਵਾ ਸੰਭਾਲ ਕਰਦੇ ਨੇ। ਤੇ ਭਾਈ ਮਾਨ ਸਿੰਘ ਹੋਣਾ ਨੇ ਬੱਚਿਆਂ ਦਾ ਧਿਆਨ ਰੱਖਣਾ। ਇੱਕ ਦਿਨ ਥੋੜਾ ਜਿਹਾ ਆਸੇ ਪਾਸੇ ਹੋ ਗਏ, ਸਾਹਿਬਜ਼ਾਦੇ ਕੱਚੀ ਕੰਧ ਕੋਲ ਲੱਗ ਪਏ ਖੇਡਣ ਜਾ ਕੇ। ਤੇ ਮਾਤਾ ਗੁਜਰ ਕੌਰ ਜੀ ਆਏ ਤੇ ਲਾਲਾ ਨੂੰ ਕੱਚੀ ਕੰਧ ਕੋਲ ਖੇਡਦਿਆਂ ਵੇਖ ਕੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਆਉਂਦਾ, ਬੱਚਿਓ ਚਲੋ ਇੱਥੇ ਨਹੀਂ ਖੇਡਣਾ, ਕੱਚੀ ਕੰਧ ਹੈ, ਮੀਂਹ ਪਿਆ ਕਿਤੇ ਡਿੱਗਣਾ ਪਏ। ਮਾਨ ਸਿੰਘ ਨੂੰ ਬੁਲਾ ਕੇ ਝਿੜਕਿਆ, ਮਾਨ ਸਿੰਘ ਆ ਧਿਆਨ ਰੱਖਿਆ ਕਰ, ਕੰਧ ਦੇ ਕੋਲ ਬੱਚੇ ਖੇਡਦੇ ਨੇ, ਕਿਤੇ ਕੰਧ ਡੇਗੀ ਨਾ ਪਏ, ਮੈਂ ਬੜੇ ਪਿਆਰ ਨਾਲ ਪਾਲੇ। ਕੁਝ ਦਿਨ ਲੰਘੇ, ਸਾਹਿਬਜ਼ਾਦੇ ਫੇਰ ਨਾ ਲੱਭਣ, ਮਾਤਾ ਗੁਜਰ ਕੌਰ ਜੀ ਲੱਭਦੇ ਫਿਰਦੇ ਨੇ, ਵੇਖਿਆ ਫੇਰ ਅੱਜ ਉਸੇ ਕੰਧ ਕੋਲ ਖੇਡਦੇ ਨੇ। ਮਾਤਾ ਜੀ ਲੈ ਆਏ ਮਹਿਲਾਂ ਦੇ ਵਿੱਚ ਲਿਆ ਕੇ ਸਾਹਿਬਜ਼ਾਦਿਆਂ ਨੂੰ, ਇਹਨਾਂ ਨੂੰ ਮਾਨ ਸਿੰਘ ਆ ਗਿਆ, ਮਾਨ ਸਿੰਘ ਆ ਤੂੰ ਧਿਆਨ ਨਹੀਂ ਰੱਖਦਾ ਮੇਰੇ ਬੱਚੇ ਅੱਜ ਫੇਰ ਕੰਧ ਕੋਲ ਖੇਡਦੇ ਨੇ, ਕੰਧ ਡਿੱਗਣਾ ਪਏ, ਕੱਚੀਆਂ ਕੰਧਾਂ ਨੇ। ਇਹਨੇ ਨੂੰ ਗੁਰੂ ਗੋਬਿੰਦ ਸਿੰਘ ਆ ਗਏ, ਮਾਨ ਸਿੰਘ ਨੂੰ ਮਾਤਾ ਜੀ ਝਿੜਕ ਰਹੇ ਨੇ। ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਮਾਤਾ ਜੀ ਕੀ ਗੱਲ ਹੋ ਗਈ? ਲਾਲ ਜੀ ਇਹ ਮੇਰੇ ਲਾਲਾਂ ਦਾ ਧਿਆਨ ਨਹੀਂ ਰੱਖਦਾ, ਮਾਨ ਸਿੰਘ ਇਹਨੂੰ ਝਿੜਕ ਰਹੀ ਹਾਂ ਮੈਂ, ਮੇਰੇ ਬੱਚਿਆਂ ਦਾ ਧਿਆਨ ਰੱਖਿਆ ਕਰ। ਬੜਾ ਗੁੱਸੇ ਹੋ ਰਹੇ ਨੇ ਮਾਤਾ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਮਾਤਾ ਜੀ ਮਾਨ ਸਿੰਘ ਤੇ ਆਪ ਵਿਚਾਰਾ ਲੱਭਦਾ ਫਿਰਦਾ, ਇਹਦਾ ਕਸੂਰ ਨਹੀਂ। ਨਹੀਂ ਲਾਲ ਜੀ ਇਹ ਧਿਆਨ ਨਹੀਂ ਦਿੰਦਾ, ਇਹ ਡਿਊਟੀ ਨੂੰ ਡਿਊਟੀ ਨਹੀਂ ਸਮਝਦਾ। ਉਸ ਸਮੇਂ ਗੁਰੂ ਗੋਬਿੰਦ ਸਿੰਘ ਗੰਭੀਰ ਹੋ ਗਏ, ਚੁੱਪ ਕਰ ਨੇਤਰ ਬੰਦ। ਮਾਤਾ ਜੀ ਕਹਿੰਦੇ, ਲਾਲ ਜੀ ਐਡੀ ਗੰਭੀਰਤਾ ਵਾਲੀ ਗੱਲ ਤੇ ਕੀਤੀ ਜੀ, ਮੈਂ ਤੁਸੀਂ ਬਹੁਤੇ ਗੰਭੀਰ ਹੋ ਗਏ। ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਮੈਂ ਆਉਣ ਵਾਲਾ ਸਮਾਂ ਵੇਖ ਰਿਹਾ ਕਿ ਆ ਜਿਹੜਿਆਂ ਲਾਲਾਂ ਨੂੰ ਤੂੰ ਕੱਚੀ ਕੰਧ ਦੇ ਕੋਲ ਬੈਠਣ ਤੋਂ ਵੀ ਰੋਕਦੀ ਆ ਨਾ ਮਾਤਾ, ਮਾਨ ਸਿੰਘ ਨੂੰ ਝਿੜਕਦੀ ਆ, ਇੱਕ ਦਿਨ ਐਸਾ ਸਮਾਂ ਆਏਗਾ ਆ ਤੇਰੇ ਲਾਲਾਂ ਨੂੰ ਆ ਕੱਚੀਆਂ ਕੰਧਾਂ ਆ ਕੰਧਾਂ ਤੇਰੇ ਸਾਹਮਣੇ ਤੇਰੇ ਲਾਲ ਖਾ ਜਾਣਗੀਆਂ, ਤੇਰੇ ਕੋਲੋਂ ਲੈ ਜਾਣਗੀਆਂ, ਫਿਰ ਕਿਹੜੇ ਮਾਨ ਸਿੰਘ ਨੂੰ ਦੋਸ਼ ਦੇਣਗੀ ਸਤਨਾ, ਫਿਰ ਕਿਹੜੇ ਮਾਨ ਸਿੰਘ ਨੂੰ ਦੋਸ਼ ਦੇਣਗੀ ਮਾਤਾ, ਇਹ ਸਮਾਂ ਆਏਗਾ। ਮਾਤਾ ਜੀ ਜਾਂ ਕਿਸੇ ਹੋਰ ਨੇ ਪਤਾ ਨਹੀਂ ਇਸ ਗੱਲ ਵੱਲ ਧਿਆਨ ਦਿੱਤਾ ਕਿ ਨਾ ਦਿੱਤਾ, ਪਰ ਮਹਾਰਾਜ ਨੇ ਸਭ ਕੁਝ ਪਹਿਲਾਂ ਦੱਸ ਦਿੱਤਾ ਇਹ ਆਉਣਾ ਸਮਾਂ। ਤੇ ਫਿਰ ਅੱਜ ਜਦੋਂ ਸਰਹੰਦ ਪਹੁੰਚੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਛੋਟੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ ਕਹਿੰਦੇ, ਲਾਲੋ ਇਹ ਆਨੰਦਪੁਰ ਨਹੀਂ ਹੈ,

0: ਬੋਲੋ ਭੈਣੋ ਮਾਤਾ ਜੀ ਨੇ ਸਿੱਖਿਆ ਦਿੱਤੀ ਬੱਚਿਓ ਵੇਖਿਓ ਕਿਤੇ ਬਾਪੂ ਦੀ ਚਿੱਟੀ ਚਾਦਰ ਨੂੰ ਪੱਗ ਨੂੰ ਦਾਗ ਨਾ ਲਾ ਦਿਓ ਕਿਤੇ ਦਾਗ ਨਹੀਂ ਲੱਗਣਾ ਚਾਹੀਦਾ ਗੁਰੂ ਸਾਡਾ ਨੇਹ ਕਲੰਕ ਹੈ ਤੇ ਸਿੱਖ ਦਾ ਜੀਵਨ ਵੀ ਕਲੰਕ ਤੋਂ ਰਹਿਤ ਹੋਣਾ ਚਾਹੀਦਾ ਜੇ ਕਲੰਕ ਲੱਗ ਜੇ ਜੇ ਧੱਬਾ ਲੱਗ ਜੇ ਤੇ ਫਿਰ ਉਹ ਸਾਰਿਆਂ ਨੂੰ ਲੱਗਦਾ ਜੇ ਚੰਗਾ ਕੰਮ ਕਰੇਗਾ ਸਿੱਖ ਤੇ ਫਿਰ ਵੀ ਫਿਰ ਸਾਰੇ ਪੰਥ ਦਾ ਉੱਚਾ ਹੁੰਦਾ ਸਤਨਾਮ
1: ਵਾਹਿਗੁਰੂ
0: ਤੇ ਜੇ ਵਿਸ਼ਿਆਂ ਵਿਕਾਰਾਂ ਚ ਪੈ ਜਾਏ ਮਾੜੇ ਕੰਮ ਕਰਦਾ ਸਿਰੇ ਫਿਰ ਧੱਬਾ ਵੀ ਸਭ ਨੂੰ ਲੱਗਦਾ ਤੇ ਇਸ ਮਨ ਦਾ ਭਰੋਸਾ ਕੋਈ ਨੀ ਇਹਨੇ ਡੋਲ ਕਦੋਂ ਜਾਣਾ ਪਰ ਗੁਰਸਿੱਖ ਦਾ ਜੀਵਨ ਬੇਦਾਗ ਹੋਣਾ ਚਾਹੀਦਾ ਨੇਹ ਕਲੰਕ ਹੋਣਾ ਚਾਹੀਦਾ ਗੁਰਸਿੱਖ ਨੇਹ ਕਲੰਕ ਮੈਨੂੰ ਕੋਈ ਪੁੱਛਣਗੇ ਬਾਬਾ ਜੀ ਨੇਹ ਕਲੰਕ ਅਵਤਾਰ ਕਦੋਂ ਆਏਗਾ ਇਹ ਕਹਿਣਗੇ ਅਸੀਂ ਬਜ਼ੁਰਗ ਹੋ ਗਏ ਹਾਂ ਕਿਤੇ ਉਹਦੇ ਦਰਸ਼ਨ ਕਰਨ ਤੋਂ ਬਿਨਾਂ ਹੀ ਨਾ ਮਰਜ਼ੀ ਸਾਨੂੰ ਦੱਸਦੇ ਨੇ ਲੋਕ ਕਿ ਨੇਹ ਕਲੰਕ ਅਵਤਾਰ ਆਏਗਾ ਸਾਧ ਸੰਗਤ ਦਾਸ ਸਰਜ ਕਰਦਾ ਹੁੰਦਾ ਜਿਹੜੇ ਗੁਰੂ ਦੇ ਰੋਜ਼ ਦਰਸ਼ਨ ਕਰਦੇ ਹੋ ਇਹਨੂੰ ਦੱਸੋ ਕਿਹੜਾ ਕਲੰਕ ਲੱਗਿਆ ਹੋਇਆ ਇਹ ਵੀ ਨੇਹ ਕਲੰਕ ਹੈ ਕਲੰਕ ਤੋਂ ਬਿਨਾਂ ਹੈ ਤੇ ਜੇ ਕੋਈ ਅਵਤਾਰ ਆਏਗਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਕਮਾਈ ਕਰਕੇ ਭਾਵੇਂ ਅਵਤਾਰ ਬਣ ਜਾਏ ਸਾਡੇ ਕੋਲ ਕਲਯੁੱਗ ਦਾ ਅਵਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਸਾਨੂੰ ਹੋਰ ਕਿਸੇ ਨੂੰ ਉਡੀਕਣ ਦੀ ਲੋੜ ਹੀ ਨਹੀਂ ਹੈ ਸਤਨਾਮ ਉਡੀਕੀਏ ਤੇ ਤਾਂ ਜੇ ਸਾਡੇ ਗੁਰੂ ਚ ਘਾਟ ਹੋਵੇ ਕੋਈ ਉਡੀਕਦਾ ਤੇ ਉਹ ਹੁੰਦਾ ਵੀ ਖਰੇ ਦੂਰ ਵੱਡਾ ਆਉਣਾ ਕੋਈ ਇਹਦਾ ਮਤਲਬ ਇਹ ਹੈ ਤੂੰ ਮਹਾਰਾਜ ਨੂੰ ਛੋਟਾ ਸਮਝਦਾ ਅਵਤਾਰ ਸਮਝਦਾ ਹੀ ਮਹਾਰਾਜ ਅਵਤਾਰ ਹੈ ਕਲਯੁੱਗ ਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕੰਮ ਕਰ ਰਹੀ ਹੈ ਤੇ ਫਿਰ ਅਸੀਂ ਉਡੀਕਾਂ ਕਿਹਦੀਆਂ ਕਰਨੇ ਹਾਂ ਕਿਉਂ ਉਡੀਕੀਏ ਜਦੋਂ ਸਾਡੇ ਕੋਲ ਹੈ ਜੇ ਕੋਈ ਆਏਗਾ ਤੇ ਵੇਖੀ ਜਾਏਗੀ ਸਿੱਖੂ ਤੇ ਹੁਕਮ ਹੈ ਕੋਈ ਆ ਵੀ ਜਾਏ ਤੇ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕਿਤੇ ਸਿਰ ਨਹੀਂ ਚੁਕਾਉਂਦਾ ਆ ਵੀ ਜਾਏ ਤਾਂ ਤੇ ਜੇ ਅਸੀਂ ਫਸ ਗਏ ਭੁਲੇਖੇ 'ਚ ਫਿਰ ਜੇ ਕਿਸੇ ਨੇ ਆ ਕੇ ਕਹਿ ਦਿੱਤਾ ਜੇ ਅਸੀਂ ਦੇਖ ਲਿਆ ਵੀ ਖਰੇ ਇਹੀ ਅਵਤਾਰ ਹੋਣਾ ਇਹਨੂੰ ਟੇਕ ਦਿਓ ਮੱਥਾ ਇਹ ਵੀ ਹੁਕਮ ਨਹੀਂ ਮਹਾਰਾਜ ਨੇ ਤੇ ਆਖਿਆ ਅੱਗੇ ਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਲੋੜ ਹੀ ਨਹੀਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਹੋਰ ਕੀ ਲੈਣਾ ਕਿਸੇ ਤੋਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈਗੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਹੀ ਸੀਸ ਚੁਕਾਉਣਾ ਬਸ ਇੱਥੇ ਨਮਸਕਾਰ ਕਰਨੀ ਉਡੀਕਣ ਦੀ ਲੋੜ ਹੀ ਨਹੀਂ ਕਿਸੇ ਨੂੰ ਕੋਈ ਆਏਗਾ ਤੇ ਵੇਖੀ ਜਾਏਗੀ ਆਮ ਕਰਕੇ ਵੇਖਿਆ ਪਿੰਡਾਂ ਵਿੱਚ ਇੱਥੋਂ ਦਾ ਤੇ ਪਤਾ ਨਹੀਂ ਬਹੁਤ ਇਹ ਗੱਲ ਕਰਨਗੇ ਨੇਹ ਕਲੰਕ ਜੀ ਅਵਤਾਰ ਆਉਣਾ ਜੀ ਉਹ ਇੱਦਾਂ ਦਾ ਆਏਗਾ ਜੀ ਇੱਦਾਂ ਆਏਗਾ ਇੱਦਾਂ ਆਏਗਾ ਅਵਤਾਰ ਹੈ ਸਾਡੇ ਕੋਲ ਅਸੀਂ ਕਿਉਂ ਉਡੀਕੀਏ ਕਿਸੇ ਨੂੰ ਧਿਆਨ ਦਿਓ ਪਿਆਰੇ ਨੇਹ ਕਲੰਕ ਬੱਚਿਓ ਵੇਖਿਓ ਤੁਹਾਡਾ ਜੀਵਨ ਜਿਹੜਾ ਹੈ ਉਹ ਕਲੰਕ ਤੋਂ ਰਹਿਤ ਹੋਣਾ ਚਾਹੀਦਾ ਵੇਖਿਓ ਕਿਤੇ ਡੋਲ ਨਾ ਜਾਇਓ ਨਹੀਂ ਮਾਤਾ ਜੀ ਤੁਹਾਡੇ ਇਕੱਲੇ ਇਕੱਲੇ ਬਚਨ ਤੇ ਫੁੱਲ ਚੜਾਵਾਂਗੇ ਸਾਨੂੰ ਯਾਦ ਹੈ ਤੁਹਾਡੀ ਦਿੱਤੀ ਸਿੱਖਿਆ ਦਸ ਪੋਹ ਨੂੰ ਸੂਬੇ ਨੇ ਆਰਾਮ ਕੀਤਾ ਗਿਆਰਾਂ ਪੋਹ ਨੂੰ ਕਚਹਿਰੀ ਲੱਗੀ ਲਿਆਓ ਬੱਚਿਆਂ ਨੂੰ ਫੜ ਕੇ ਗ੍ਰਿਫਤਾਰ ਏਦਾਂ ਲੈ ਕੇ ਆਓ ਕਚਹਿਰੀ ਵਿੱਚ ਦਰਬਾਰ 'ਚ ਪੇਸ਼ ਕਰੋ ਸਿਪਾਹੀ ਆ ਗਏ ਲੈਣ ਵਾਸਤੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਤੋਰਿਆ ਗੁਰੂ ਕੇ ਲਾਲ ਜੈਕਾਰੇ ਲਾਉਂਦੇ ਹੋਏ ਜਾ ਰਹੇ ਨੇ ਸਿਪਾਹੀ ਲੱਗ ਪਿਆ ਸਮਝਾਉਣ ਸੂਬੇ ਦੀ ਕਚਹਿਰੀ 'ਚ ਜਾਇਓ ਜਾ ਕੇ ਸਲਾਮ ਕਰਿਓ ਆਪਣਾ ਸਿਰ ਝੁਕਾਇਓ ਅਦਬ ਨਾਲ ਸਾਹਿਬਜ਼ਾਦੇ ਹੱਸਦੇ ਨੇ ਸੁਣ ਸੁਣ ਉਹਨਾਂ ਦੀਆਂ ਗੱਲਾਂ ਉਹ ਕਹਿੰਦੇ ਮੱਥਾ ਟੇਕਿਓ ਜਾ ਕੇ ਕਹਿੰਦੇ ਕੋਈ ਨਹੀਂ ਜਦੋਂ ਸੂਬੇ ਦੀ ਕਚਹਿਰੀ 'ਚ ਪਹੁੰਚੇ ਉਹਨਾਂ ਨੇ ਇਸ਼ਾਰਾ ਕੀਤਾ ਵੀ ਸਮਝਾ ਕੇ ਲਿਆਏ ਹੋਣਗੇ ਇਸ਼ਾਰਾ ਕੀਤਾ ਸਲਾਮ ਕਰ ਦਿਓ ਸਿਰ ਝੁਕਾ ਕੇ ਸਾਹਿਬਜ਼ਾਦੇ ਜਦੋਂ ਕੀਤਾ ਇਸ਼ਾਰਾ ਦੋਵਾਂ ਨੇ ਇੱਕ ਦੂਜੇ ਵੱਲ ਵੇਖ ਕੇ ਤੇ ਗੱਜ ਕੇ ਫਤਿਹ ਬੁਲਾਤੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਦੀ ਕਚਹਿਰੀ ਚ ਜਾ ਕੇ ਸਾਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ, ਭਾਜੜ ਪਾਤੀ ਸਾਰਿਆਂ ਨੂੰ। ਇਕਦਮ ਸਾਰੇ ਹੈਰਾਨ ਹੋ ਗਏ, ਕਹਿੰਦੇ ਹੱਦ ਹੋ ਗਈ, ਇਹ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ, ਨਿੱਕੇ ਨਿੱਕੇ ਲਾਲ ਨੇ, ਡਰਦੇ ਨੀ ਸਾਡੇ ਤੋਂ। ਉਸੇ ਸਮੇਂ ਵਜੀਦੇ ਨੇ ਸਾਹਿਬਜ਼ਾਦਿਆਂ ਨੂੰ ਪਿਆਰ ਨਾਲ ਸਮਝਾਉਣਾ ਸ਼ੁਰੂ ਕਰ ਦਿੱਤਾ। ਬੜੀਆਂ ਪਿਆਰ ਵਾਲੀਆਂ ਗੱਲਾਂ ਕਰਦਾ, ਬੱਚਿਓ ਤੁਸੀਂ ਵੀ ਤੇ ਮੇਰੇ ਬੱਚਿਆਂ ਵਰਗੇ ਹੀ ਹੋ, ਨਿੱਕੀਆਂ ਨਿੱਕੀਆਂ ਤੁਹਾਡੀਆਂ ਉਮਰਾਂ ਨੇ, ਖਾਣ ਪੀਣ ਦੀ ਉਮਰ ਹੈ, ਜਵਾਨੀ ਆਉਣੀ ਤੁਹਾਡੇ ਤੇ, ਹਰ ਤਰ੍ਹਾਂ ਦੇ ਸੁੱਖ ਦਿੱਤੇ ਜਾਣਗੇ ਤੁਹਾਨੂੰ, ਪਰ ਇੱਕ ਸ਼ਰਤ ਹੈ, ਇਹਦੇ ਕੀ ਇਸਲਾਮ ਕਬੂਲ ਕਰ ਲਓ, ਸਿੱਖੀ ਛੱਡ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਕਹਿੰਦੇ ਸੂਬਿਆ, ਫਿਰ ਸਾਨੂੰ ਮੌਤ ਨਹੀਂ ਆਏਗੀ? ਕਹਿੰਦੇ ਉਹ ਤੇ ਆਉਣੀ ਹੋਈ ਹੈ। ਕਹਿੰਦੇ ਫਿਰ ਆਪਣਾ ਧਰਮ ਕਿਉਂ ਛੱਡੀ ਹੈ? ਤੋ ਸਤਨਾ
1: ਗੁਰੂ,
0: ਮਰਨਾ ਤੇ ਸਭ ਨੇ। ਮਰਨਾ ਤੇ ਸਭ ਨੇ ਆਇਆ, ਆਪਣਾ ਧਰਮ ਕਿਉਂ ਛੱਡੀਏ? ਸਾਹਿਬਜ਼ਾਦਿਆਂ ਨੇ ਜਦੋਂ ਜਵਾਬ ਦਿੱਤਾ, ਵਜੀਦਾ ਫੇਰ ਪਿਆਰ ਨਾਲ, ਤੁਹਾਨੂੰ ਬੜੇ ਸੁੱਖ ਦੇਵਾਂਗੇ, ਬੇਗਮਾਂ ਦੇ ਡੋਲੇ ਦੇਵਾਂਗੇ, ਜੰਗੀਰਾਂ ਦੇਵਾਂਗੇ, ਤੁਹਾਡੀ ਲੋਕ ਪੂਜਾ ਕਰਿਆ ਕਰਨਗੇ। ਉਹ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਸਾਨੂੰ ਬਸ ਸਿੱਖੀ ਚਾਹੀਦੀ। ਇਹ ਨਹੀਂ ਹੋ ਸਕਦਾ, ਗੁਰੂ ਗੋਬਿੰਦ ਸਿੰਘ ਦਾ ਖੂਨ ਸੀ, ਕਿਵੇਂ ਡੋਲ ਜਾਂਦੇ? ਮਹਾਰਾਜ ਦਾ ਖੂਨ ਸੀ। ਸਾਧ ਸੰਗਤ ਬੜੇ ਪਿਆਰ ਨਾਲ ਸਮਝਾਇਆ, ਨਾ ਮੰਨੇ, ਕਹਿੰਦੇ ਭੇਜ ਦਿਓ ਵਾਪਸ, ਕੱਲ ਨੂੰ ਥੋੜੀ ਸਖਤਾਈ ਕਰਾਂਗੇ। ਸਾਹਿਬਜ਼ਾਦਿਆਂ ਨੂੰ ਵਾਪਸ ਭੇਜਤਾ ਕਿਸੇ ਬੁਰਜ ਵਿੱਚ। ਮਾਤਾ ਜੀ ਕੋਲ ਵਾਪਸ ਆ ਕੇ ਫਿਰ ਸਾਰੀ ਰਾਤ ਸਮਝਾਉਂਦਿਆਂ ਦੀ ਲੰਘੀ, ਬੱਚਿਓ ਡੋਲਿਓ ਨਾ। ਸਾਰੀ ਰਾਤ ਮਾਤਾ ਜੀ ਗੋਦ ਵਿੱਚ ਲੈ ਕੇ ਬੈਠੇ ਰਹੇ। ਅਗਲਾ ਦਿਨ ਹੋਇਆ 12 ਪੋਹ ਨੂੰ, ਫਿਰ ਕਚਹਿਰੀ ਲੱਗੀ। ਸਾਹਿਬਜ਼ਾਦਿਆਂ ਨੂੰ ਲਿਜਾਇਆ ਗਿਆ, ਕਹਿੰਦੇ ਇਹਨਾਂ ਨੇ ਮੰਨਣਾ ਨਹੀਂ, ਇੰਝ ਕਰੋ ਵੱਡਾ ਦਰਵਾਜ਼ਾ ਬੰਦ ਕਰ ਦਿਓ, ਮੋਰੀ ਖੋਲ ਦਿਓ ਛੋਟੀ ਖਿੜਕੀ, ਜਦੋਂ ਅੰਦਰ ਆਉਣਗੇ ਤੇ ਸਿਰ ਨੀਵਾਂ ਕਰਕੇ ਲੰਘਣਗੇ। ਜਦੋਂ ਸਾਹਿਬਜ਼ਾਦੇ ਸਿਰ ਚੁਕਾਉਣਗੇ ਤੇ ਦਰਬਾਰੀ ਤਾੜੀਆਂ ਵਜਾਉਣਗੇ ਵੀ ਸਿਰ ਚੁਕਾ ਦਿੱਤਾ, ਤਾੜੀਆਂ ਵਜਾਉਣਗੇ ਸਾਰੇ ਵੀ ਸਿਰ ਝੁੱਕ ਗਿਆ ਜਿਹੜਾ ਇਹਨਾਂ ਦਾ। ਉਹ ਮਹਾਰਾਜ ਦੇ ਲਾਲ ਸੀ, ਸਮਝ ਕੇ ਸਾਰਾ ਕੁਝ ਪਹਿਲਾਂ ਹੀ ਨੀਤੀ ਇਹਨਾਂ ਦੀ ਕੀ ਹੈ। ਜਦੋਂ ਸਾਹਿਬਜ਼ਾਦਿਆਂ ਨੇ ਅੰਦਰ ਆਉਣਾ, ਵੱਡਾ ਦਰਵਾਜ਼ਾ ਬੰਦ, ਖਿੜਕੀ ਖੁੱਲੀ, ਵੀ ਸਿਰ ਤੇ ਨੀਵਾਂ ਕਰਨਗੇ ਹੀ ਕਰਨਗੇ, ਇੱਕ ਦੂਜੇ ਨੂੰ ਕਰਕੇ ਇਸ਼ਾਰਾ। ਉਹ ਐਂ ਟਿਕਟਕੀ ਲਾਈ ਬੈਠੇ ਨੇ ਵੀ ਹੁਣ ਵੀ ਸਿਰ ਆਏ, ਅਸੀਂ ਤਾੜੀਆਂ ਮਾਰੀਏ, ਹੁਣ ਵੀ ਸਿਰ ਆਏ। ਪਹਿਲਾਂ ਚਰਨ ਲੰਘਾ ਲਏ, ਉਡੀਕਦੇ ਨੇ ਸਿਰਾਂ ਨੂੰ ਪਹਿਲਾਂ ਜੁੱਤੀਆਂ ਆ ਗਈਆਂ। ਇੱਥੋਂ ਸਤਨਾਮ ਗੁਰੂ ਗੋਬਿੰਦ ਸਿੰਘ ਨੇ, ਲਾਲਾ ਨੇ ਪਹਿਲਾਂ ਚਰਨ ਲੰਘਾਏ, ਹੈਰਾਨ ਹੋ ਗਏ ਵੇਖ ਕੇ। ਸਾਡੀ ਤੇ ਮਨ ਦੀ ਮਨ ਵਿੱਚ ਹੀ ਰਹਿ ਗਈ, ਅਸੀਂ ਤਾੜੀਆਂ ਮਾਰਾਂਗੇ ਪਰ ਹੱਦ ਹੋ ਗਈ, ਨਿੱਕੇ ਨਿੱਕੇ ਲਾਲ। ਉਹ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾ ਨੂੰ, ਫਿਰ ਇਹਨਾਂ ਨੇ ਪਹਿਲੇ ਦਿਨ ਤੇ ਪਿਆਰ ਨਾਲ ਸਮਝਾਇਆ, ਅੱਜ ਸੂਬਾ ਥੋੜਾ ਗੁੱਸੇ ਨਾਲ ਬੋਲਦਾ। ਕਿਉਂ? ਤੁਹਾਨੂੰ ਜ਼ਿੰਦਗੀ ਚੰਗੀ ਨਹੀਂ ਲੱਗਦੀ? ਜਿਉਣਾ ਚੰਗਾ ਨਹੀਂ ਲੱਗਦਾ ਤੁਹਾਨੂੰ?

0: ਬੋਲੋ ਭਾਈ
1: ਅਸੀਂ ਧਰਮ ਨਹੀਂ ਛੱਡ ਸਕਦੇ।

ਜੋ ਕਹਿਣਾ ਕਹਿ ਲੈ, ਅਸੀਂ ਆਪਣਾ ਧਰਮ ਨਹੀਂ ਛੱਡਣਾ, ਅਸੀਂ ਸਿੱਖੀ ਨਹੀਂ ਛੱਡਣੀ। ਗੁਰੂ ਗੋਬਿੰਦ ਸਿੰਘ ਦੇ ਲਾਲ ਆ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵਾਂਗੇ। ਜਦੋਂ ਇੰਨਾ ਕਿਹਾ ਤੇ ਸੂਬੇ ਨੇ ਬੜਾ ਡਰਾਇਆ, ਕਿਉਂ ਤੁਹਾਨੂੰ ਜ਼ਿੰਦਗੀ ਚੰਗੀ ਨਹੀਂ ਲੱਗਦੀ, ਕਿਉਂ ਤੁਸੀਂ ਮਰਨਾ ਕਬੂਲੀ ਬੈਠੇ ਹੋ? ਕਹਿੰਦੇ ਜੋ ਮਰਜ਼ੀ ਹੋ ਜੇ ਅਸੀਂ ਡੋਲਣ ਵਾਲੇ ਨਹੀਂ। ਕਹਿੰਦੇ ਵੀ ਇਹਨਾਂ ਨੇ ਨਹੀਂ ਮੰਨਣਾ, ਜੇ ਤੁਹਾਨੂੰ ਛੱਡ ਦਿੱਤਾ ਜਾਏ ਕੀ ਕਰੋਗੇ? ਕਹਿੰਦੇ ਜੰਗਲਾਂ 'ਚ ਜਾਵਾਂਗੇ, ਫੌਜ ਇਕੱਠੀ ਕਰਾਂਗੇ, ਸਿਖਲਾਈ ਦੇਵਾਂਗੇ, ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਤੁਹਾਡੇ 'ਤੇ ਹੱਲਾ ਬੋਲਾਂਗੇ, ਖਤਮ ਕਰ ਦਿਆਂਗੇ ਇਕੱਲੇ ਇਕੱਲੇ ਨੂੰ। ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ, ਬੁਲਾਓ ਕਾਜੀ ਨੂੰ, ਫਤਵਾ ਲਾ ਦਿਓ। ਸ਼ਰ੍ਹਾਂ 'ਤੇ ਇਹ ਕਹਿੰਦੀ ਹੈ ਕਿ ਬੱਚੇ 'ਤੇ ਵਾਰ ਨਹੀਂ ਕਰਨਾ ਕਦੇ, ਇਸਤਰੀ 'ਤੇ ਵਾਰ ਨਹੀਂ ਕਰਨਾ, ਪਰ ਕਾਜੀ ਨੇ ਫਿਰ ਸ਼ਰ੍ਹਾਂ ਤੋਂ ਉਲਟ ਫਤਵਾ ਲਾ ਦਿੱਤਾ। ਕੀ ਫਤਵਾ ਲਾਇਆ? ਇਹਨਾਂ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ, ਇਹ ਫਤਵਾ ਲਾ ਦਿੱਤਾ। ਅਤੇ 7 ਤੇ 9 ਸਾਲ ਦੀ ਉਮਰ ਬੱਚਿਆਂ ਦੀ, ਹੁਣ ਜ਼ਰਾ ਝਾਤੀ ਮਾਰੋ ਵੀ 7 ਸਾਲ ਦਾ ਅਤੇ 9 ਸਾਲ ਦਾ ਬੱਚਾ ਕਿੱਦਾਂ ਕੁ ਹੁੰਦਾ? ਮਾੜਾ ਜਿਹਾ ਮਿੱਠਾ ਦੇ ਕੇ ਜੋ ਮਰਜ਼ੀ ਕਹਾ ਲਓ ਉਹਨਾਂ ਤੋਂ, ਚੋਕਲੇਟ ਦੇ ਦਿਓ, ਜੋ ਮਰਜ਼ੀ ਕਹਿ ਦੇਣਗੇ। ਬੱਚੇ ਨਿੱਕੇ ਨਿੱਕੇ ਬੱਚਿਆਂ ਨੂੰ ਕੀ ਪਤਾ ਹੁੰਦਾ? ਪਰ ਗੁਰੂ ਗੋਬਿੰਦ ਸਿੰਘ ਦੇ ਲਾਲ ਨਹੀਂ ਡੋਲੇ। 7 ਤੇ 9 ਸਾਲ ਦੀ ਉਮਰ, ਬੜਾ ਕਹਿੰਦਾ ਰਿਹਾ, ਸੂਬਾ ਨਾ ਮੰਨੀ। ਆਖਿਰਕਾਰ ਉਹਨਾਂ ਨੇ ਇਹ ਜਦੋਂ ਫਤਵਾ ਸੁਣਾਇਆ, ਕਹਿੰਦੇ ਕੱਲ੍ਹ ਨੂੰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏਗਾ। 13 ਪੋਹ ਨੂੰ, 12 ਨੂੰ ਫੈਸਲਾ ਹੋ ਗਿਆ, ਸਾਹਿਬਜ਼ਾਦੇ ਵਾਪਸ ਆ ਗਏ ਅੱਜ ਘਰ। ਫਿਰ ਉੱਥੇ ਬੁਰਜ ਵਿੱਚ ਆ ਗਏ, ਮਾਤਾ ਜੀ ਫਿਰ ਸਾਰੀ ਰਾਤ ਸਮਝਾਉਂਦੇ ਰਹੇ, ਬੱਚਿਓ ਲਾਸਟ ਪੇਪਰ ਰਹਿ ਗਿਆ ਤੁਹਾਡਾ, ਆਖਰੀ ਪਰਚਾ ਰਹਿ ਗਿਆ ਹੁਣ ਕੱਲ੍ਹ ਨੂੰ, ਹੁਣ ਨਾ ਡੋਲਿਓ। ਨਹੀਂ ਮਾਤਾ ਜੀ, ਜੋ ਮਰਜ਼ੀ ਹੋ ਗਈ। ਸਵੇਰ ਹੋਈ ਤੇ ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ, ਨਾਲੇ ਸ਼ਸਤਰ ਬਸਤਰ ਸਜਾ ਰਹੀ ਹੈ ਦਾਦੀ ਮਾਂ, ਨਾਲੇ ਪਤਾ ਵੀ ਅੱਜ ਚੱਲੇ ਨੇ, ਮੁੜ ਕੇ ਨਹੀਂ ਆਉਣ। ਅੱਗੇ ਜਾਂਦੇ ਸੀ, ਮੁੜ ਆਉਂਦੇ ਸੀ, ਫਿਰ ਜਾਂਦੇ ਸੀ, ਫਿਰ ਆ ਜਾਂਦੇ ਸੀ, ਅੱਜ ਚੱਲੇ ਨੇ, ਨਾ ਮੁੜ ਕੇ ਨਹੀਂ ਆਉਣਾ। ਜਦੋਂ ਇੰਡੀਆ ਤੋਂ ਆਏ ਹੋਵੋਗੇ ਨਾ ਤੇ ਮਾਰ ਆਉਂਦੀ ਹੋਣੀ ਘਰ ਬੈਠੀ, ਕਿੱਥੇ ਚੱਲਿਆ ਮੈਨੂੰ ਛੱਡ ਕੇ 2 ਸਾਲ 4 ਸਾਲ, ਨਾਲੇ ਪਤਾ ਵੀ ਮੇਰਾ ਪੁੱਤ ਜਾਏਗਾ ਤੇ ਮੁੜੇਗਾ, 2-4-10 ਸਾਲ ਲਾਏਗਾ ਮੁੜੇਗਾ, ਏਅਰਪੋਰਟ ਤੇ ਛੱਡਣ ਆਵੇ ਤੇ ਰੋਣੋ ਹਟਦੀਆਂ ਨੀ ਮਾਮਾ। ਵੇਖੋ ਜਿਹਨੂੰ ਪਤਾ ਵੀ ਮੇਰੇ ਪੁੱਤਰਾਂ ਨੇ ਸ਼ਹੀਦ ਹੋ ਜਾਣਾ ਸਦਾ ਵਾਸਤੇ, ਉਹ ਮਾਂ ਦੇ ਦਿਲ ਤੇ ਕੀ ਬੀਤੀ ਹੋਣੀ। ਮਾਤਾ ਗੁਜਰ ਕੌਰ ਜੀ ਨੇ ਨਾ ਇਹ ਤਿਆਰ ਕਰਕੇ ਆਪਣੇ ਲਾਲਾਂ ਨੂੰ ਤੋਰਨ ਲੱਗੀ, ਜਦੋਂ ਤੋਰਦੀ ਹੈ ਤੇ ਯਾਦ ਆ ਰਹੀ ਆਪਣੀ ਜੀਤਾਂ ਰਾਣੀ ਨੂੰਹ ਦੀ, ਮਾਤਾ ਜੀਤਾਂ ਦੀ, ਮਾਤਾ ਗੁਜਰ ਕੌਰ ਨਾਲੇ ਪਿਆਰ ਕਰਦੀ ਤੇ ਨਾਲੇ ਮਾਤਾ ਜੀਤੋ ਨੂੰ ਯਾਦ ਕਰਦੀ। ਧਿਆਨ ਦਿਓ, ਮੈਂ ਪਿਛਲੀ ਵਾਰੀ ਵੀ ਅੱਜ ਕੀਤੀ ਸੀ, ਜਦੋਂ ਸਾਡੇ ਘਰ ਵਿੱਚ ਕੋਈ ਖੁਸ਼ੀ ਹੋਵੇ ਨਾ ਜਾਂ ਗਮੀ ਹੋਵੇ, ਸਾਨੂੰ ਸਾਡੇ ਪਰਿਵਾਰ ਦੇ ਵਿਛੜੇ ਮੈਂਬਰ ਦੀ ਘਾਟ ਮਹਿਸੂਸ ਹੁੰਦੀ ਹੈ, ਜੇ ਕੋਈ ਸਾਡੇ ਤੋਂ ਵਿਛੜ ਗਿਆ ਹੋਵੇ। ਨਾ ਰੱਬ ਕਰੇ ਕਿਸੇ ਦੀ ਮਾਂ ਵਿਛੜ ਜਾਏ, ਪਾਣੀ ਵਾਰਨ ਦੀ ਵਾਰੀ ਆਉਂਦੀ ਹੈ ਤੇ ਮਾਂ ਦੀ ਯਾਦ ਆਉਂਦੀ ਹੈ। ਨਾ ਰੱਬ ਕਰੇ ਕਿਸੇ ਦਾ ਪਿਤਾ ਚਲਿਆ ਗਿਆ ਹੋਵੇ, ਪੱਲਾ ਫੜਾਉਣ ਦੀ ਵਾਰੀ ਆਉਂਦੀ ਹੈ ਤੇ ਪਿਤਾ ਦੀ ਯਾਦ ਆਉਂਦੀ। ਨਾ ਰੱਬ ਕਰੇ ਕਿਸੇ ਦਾ ਪੁੱਤ ਦੁਨੀਆਂ 'ਚੋਂ ਚਲਿਆ ਗਿਆ ਹੋਵੇ, ਜਦੋਂ ਮਾਂ ਵੇਖਦੀ ਕਿਸੇ ਦੇ ਪੁੱਤ ਘੋੜੀਆਂ ਚੜ੍ਹਦੇ ਨੇ, ਆਪਣੇ ਪੁੱਤ ਦੀ ਯਾਦ ਆਉਂਦੀ। ਨਾ ਰੱਬ ਕਰੇ ਕਿਸੇ ਦਾ ਭਰਾ ਜਾਂ ਭੈਣ ਚਲੀ ਗਈ ਹੋਵੇ, ਰੱਖੜੀ ਬੰਨਦੇ ਨੇ ਲੋਕ ਤੇ ਫਿਰ ਆਪਣੀ ਭੈਣ ਦੀ ਜਾਂ ਮਾਂ ਭਰਾ ਦੀ ਯਾਦ ਆਉਂਦੀ। ਜੇ ਕੋਈ ਵਿਛੜ ਗਿਆ ਹੋਵੇ ਉਹ ਯਾਦ ਕਦੇ ਨਹੀਂ ਭੁੱਲਦੀ, 20-30-30-50-50 ਸਾਲ ਲੰਘ ਜਾਣ ਤੇ ਵਿਛੜੇ ਫਿਰ ਵੀ ਨਹੀਂ ਭੁੱਲਦੇ। ਤੇ ਇਹ ਪਤਾ ਹੋਵੇ ਇਹਨਾਂ ਚੱਲੇ ਨੇ, ਮੁੜ ਕੇ ਆਉਣਾ ਨਹੀਂ, ਕੀ ਬੀਤੀ ਹੋਣੀ, ਤੇ ਯਾਦ ਆਈ ਜੀ ਤਾਂ ਆ ਨਿੱਕੇ ਨਿੱਕੇ ਤੂੰ ਮੈਨੂੰ ਸੰਭਾਲ ਕੇ ਗਈ ਸੈਂ, ਅੱਜ ਵੇਖ ਤੇਰੇ ਲਾਲਾਂ ਤੇ ਕਿੰਨਾ ਰੂਪ ਚੜ੍ਹਿਆ, ਅੱਜ ਤੇਰੇ ਪੁੱਤਰਾਂ ਦਾ ਵਿਆਹ ਹੈ, ਲਾੜੀ ਮੌਤ ਵਿਆਹੁਣ ਚੱਲੇ ਨੇ, ਲਾੜੀ ਮੌਤ ਵਿਆਹੁਣ ਚੱਲੇ ਨੇ। ਤੇ ਜੀਤਾਂ ਜੇ ਜਿਉਂਦੀ ਹੁੰਦੀ ਜਾਂਦੀ ਵਾਰੀ ਇਹਨਾਂ ਦੇ ਮੂੰਹ ਤੱਕ ਲੈਂਦੀ ਆ, ਇੱਕ ਵਾਰੀ ਇਹਨਾਂ ਦੇ ਮੁੱਖ ਤੱਕ ਲੈਂਦੀ।
ਸਾਹਿਬਜ਼ਾਦੇ ਜਾ ਰਹੇ ਨੇ ਤੇ ਮਾਤਾ ਜੀਤੋ ਜੀ ਨੂੰ ਮਾਤਾ ਗੁਜਰ ਕੌਰ ਜੀ ਨੂੰ ਨਮਸਕਾਰ ਕੀਤੀ ਲਾਲਾ ਨੇ ਅੱਗੇ ਨੂੰ ਤੁਰਨ ਲੱਗੇ ਤੇ ਮਾਤਾ ਗੁਜਰ ਕੌਰ ਜੀ ਬੱਚਿਆਂ ਨੂੰ ਜਾਂਦਿਆਂ ਨੂੰ ਵੇਖ ਰਹੇ ਨੇ ਤੱਕ ਰਹੇ ਨੇ ਨਾਲੇ ਯਾਦ ਕਰਦੇ ਨੇ।

0: ਮਾਵਾਂ ਬੈਠੀਆਂ ਨੇ ਮਨਾਂ ਚ ਝਾਤੀ ਮਾਰ ਕੇ ਵੇਖੋ, ਪੁੱਤਰਾਂ ਵਾਲੇ ਬੈਠੇ ਹੋ ਆਪਣੇ ਦਿਲਾਂ ਤੇ ਹੱਥ ਰੱਖ ਕੇ ਵੇਖੋ ਕਿੱਡਾ ਵੱਡਾ ਦੁੱਖ ਹੈ ਪੁੱਤਰਾਂ ਦਾ। 7 ਤੇ 9 ਸਾਲ ਦੇ ਲਾਲ ਤੇ ਸਾਹਿਬਜ਼ਾਦੇ ਤੁਰੇ ਜਾਣ ਤੇ ਜਾਂਦੇ ਜਾਂਦੇ ਨਾਲੇ ਪਿੱਛੇ ਨੂੰ ਵੇਖਦੇ ਨੇ, ਜਦੋਂ ਜਰਾ ਕੁ ਓਹਲੇ ਹੋ ਗਏ ਨਾ, ਮਾੜਾ ਜਿਹਾ ਓਹਲੇ ਹੋ ਗਏ ਤੇ ਮਾਤਾ ਗੁਜਰ ਕੌਰ ਜੀ ਨੂੰ ਉਹਨਾਂ ਨੇ ਲਾਸਟ ਵਾਰੀ ਨਮਸਕਾਰ ਕੀਤੀ, ਦੂਰ ਖੜ ਕੇ ਨਮਸਕਾਰ ਕੀਤੀ ਸਤਿਕਾਰ। ਜਰਾ ਕੁ ਝਾਤੀ ਮਾਰ ਕੇ ਵੇਖੋ ਕਿੱਡਾ ਵੱਡਾ ਦੁੱਖ ਹੈ। ਤੇ ਇਹ ਕੀਤਾ ਕਾਹਦੇ ਵਾਸਤੇ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨੇ ਦੁੱਖ ਤਸੀਹੇ ਝੱਲੇ ਕਾਹਦੇ ਵਾਸਤੇ? ਸਾਨੂੰ ਸੁੱਖ ਦੇਣ ਵਾਸਤੇ। ਮਹਾਰਾਜ ਨੇ ਆਪਣਾ ਸਾਰਾ ਸਰਬੰਸ ਸਾਡੇ ਉੱਤੋਂ ਵਾਰਿਆ ਕਿ ਮੇਰੇ ਖਾਲਸੇ ਨੂੰ ਦੁੱਖ ਨਾ ਹੋਣ, ਇਹ ਆਨੰਦ ਲੈਣ। ਮੈਂ ਅੱਗੇ ਵੀ ਅਰਜ਼ ਕੀਤੀ ਸੀ ਜੇ ਅੱਜ ਮਾਇਆ ਮਿਲੀ ਹੈ ਨਾ, ਅਸੀਂ ਕਹਿੰਦੇ ਸਾਡੀਆਂ ਮਿਹਨਤਾਂ ਨੇ, ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਚ ਖਜ਼ਾਨਾ ਰੋੜਿਆ। ਕਹਿੰਦੇ ਮਹਾਰਾਜਾ ਸੰਗਤਾਂ ਦਾ ਪੈਸਾ ਸਰਸਾ ਚ ਰੋੜ ਦੇਣ ਲੱਗੇ ਆਪਾਂ? ਮਹਾਰਾਜ ਕਹਿੰਦੇ ਮੇਰੇ ਖਾਲਸੇ ਦੀ ਮਾਇਆ ਮੇਰੇ ਖਾਲਸੇ ਨੂੰ ਕਿਸੇ ਹੋਰ ਰੂਪ ਵਿੱਚ ਮਿਲ ਜਾਏਗੀ, ਕਹਿੰਦੇ ਤੇ ਜਮ੍ਹਾਂ ਕਰਾ ਦਿੱਤੀ, ਇਹ ਮਿਲੇਗੀ ਮੇਰੇ ਖਾਲਸੇ ਨੂੰ, ਇਹ ਉਹੀ ਮਿਲੀ ਹੋਈ ਹੈ ਸਾਰੀ ਮਹਾਰਾਜ ਦੀ ਕਿਰਪਾ। ਔਖਾ ਹੁੰਦਾ ਮਹਾਰਾਜ, ਮੈਂ ਅੱਗੇ ਵੀ ਅਰਜ਼ ਕਰਦਾ ਹੁੰਦਾ, ਕਿੱਥੋਂ ਆ ਘਰ ਬਣ ਜਾਣੇ ਸੀ ਜੇ ਮਹਾਰਾਜ ਆਪਣਾ ਆਨੰਦਪੁਰ ਸਾਹਿਬ ਨਾ ਛੱਡਦੇ? ਕੁਛ ਵੀ ਨਹੀਂ ਸੀ ਹੋਣਾ ਸੀ ਨਾ ਹੁੰਦੇ ਜੇ ਮਹਾਰਾਜ ਆਪਣਾ ਸਭ ਕੁਛ ਨਾ ਬਾਹਰ, ਕਿੱਥੋਂ ਆਪਣੇ ਪੁੱਤਰਾਂ ਦੇ ਵਿਆਹ ਕਰ ਲੈਂਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਲਾਲਾ ਨੂੰ ਲਾੜੀ ਮੌਤ ਨਾਲ ਨਾ ਵਿਆਹੁੰਦੇ? ਕਿੱਥੋਂ ਅਸੀਂ ਆਪਣੀ ਪਿਤਾ ਦੀ ਗੋਦ ਦਾ ਆਨੰਦ ਮਾਣਦੇ ਜੇ ਮਹਾਰਾਜ ਆਪਣੇ ਪਿਤਾ ਨੂੰ ਨਾ ਵਾਰਦੇ? ਕਿੱਥੋਂ ਅਸੀਂ ਆਪਣੀ ਮਾਤਾ ਦੀ ਗੋਦ ਵਿੱਚ ਬੈਠਦੇ ਜੇ ਮਹਾਰਾਜ ਆਪਣੀ ਮਾਂ ਨੂੰ ਕੁਰਬਾਨ ਨਾ ਕਰਦੇ? ਇਹ ਸਾਡੇ ਵਾਸਤੇ ਕੀਤਾ ਸਾਰਾ ਕੁਛ ਮਹਾਰਾਜ। ਸਾਹਿਬਜ਼ਾਦੇ ਅੱਖੀਆਂ ਤੋਲੇ ਹੋ ਗਏ, ਮਾਤਾ ਜੀ ਬੈਠ ਕੇ ਮਾਰ ਕੇ ਚੌਂਕੜਾ ਨਾਲ ਅਰਦਾਸਾਂ ਕਰੀ ਜਾਣਾ, ਅਕਾਲ ਪੁਰਖ ਹੈ ਮੇਰੇ ਪਰਵਤਗਾਜ, ਇਹਨਾਂ ਲਾਲਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੀ, ਇਹਨਾਂ ਤੇ ਬੜੇ ਪਰਚੇ ਪੈਣੇ ਨੇ, ਕਿਤੇ ਡੋਲ ਨਾ ਜਾਣ ਮੇਰੇ ਲਾਲ। ਸੂਬੇ ਦੀ ਕਚਹਿਰੀ ਵਿੱਚ ਚਲੇ ਗਏ। ਅੱਜ 13 ਪੋਹ ਹੈ, 13 ਪੋਹ ਸੀ ਜਦੋਂ ਐ ਸਾਹਿਬਜ਼ਾਦੇ ਖੜ ਗਏ ਨਾ। ਅੱਜ ਅਲਾਹੀ ਨੂਰ ਹੈ ਅੱਗੇ ਨਾਲੋਂ ਵੀ ਜ਼ਿਆਦਾ, ਲਾਲ ਰੰਗ ਤਿਸ ਤੋਂ ਲੱਗਾ ਜਿਸ ਕਹਿ ਵਡਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਦਾ। ਅੱਜ ਅੱਗੇ ਨਾਲੋਂ ਵੀ ਰੰਗ ਜਿਹੜਾ ਹੈ ਐ ਡੁੱਲ ਡੁੱਲ ਪੈ ਰਿਹਾ, ਚਿਹਰੇ ਗੁਲਾਬ ਵਾਂਗੂ ਖਿੜੇ ਹੋਏ ਨੇ, ਨਿੱਕੀਆਂ ਨਿੱਕੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ। ਐ ਖੜ ਗਏ ਗੁਰੂ ਗੋਬਿੰਦ ਸਿੰਘ ਦੇ ਲਾਲ ਤੇ ਉਹ ਜ਼ਾਲਮ ਕਹਿੰਦੇ ਅੱਜ ਇਹਨਾਂ ਨੂੰ ਛੱਡਣਾ ਨਹੀਂ। ਤੇ ਉਹੀ ਗੁਰੂ ਗੋਬਿੰਦ ਸਿੰਘ ਨੇ 9.5 ਸਾਲ ਦੀ ਉਮਰ ਵਿੱਚ, ਮਹਾਰਾਜ ਜੀ 9.5 ਸਾਲ ਦੀ ਉਮਰ ਸੀ ਜਦੋਂ ਹਿੰਦੂ ਆਏ ਸੀ ਇਕੱਠੇ ਹੋ ਕੇ ਸਾਰੇ, ਕਹਿੰਦੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਕਹਿੰਦੇ ਸਾਡਾ ਧਰਮ ਡੁੱਬਦਾ ਬਚਾਓ। ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ, ਗੋਬਿੰਦ ਰਾਏ ਜੀ ਨੇ, ਪਿਤਾ ਜੀ ਤੁਸੀਂ ਜਾਓ ਹਿੰਦੂਆਂ ਦਾ ਧਰਮ ਬਚਾਓ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਪੁੱਤ ਮੈਂ ਚਲਿਆ ਜਾਵਾਂਗਾ, ਤੂੰ ਅਨਾਥ ਹੋ ਜਾਏਗਾ, ਤੇਰੀ ਮਾਂ ਵਿਧਵਾ ਹੋ ਜਾਏਗੀ। ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਜੇ ਮੇਰੇ ਅਨਾਥ ਹੋਣ ਨਾਲ ਲੱਖਾਂ ਹਿੰਦੂ ਬੀਬੀਆਂ ਹਿੰਦੂ ਬੱਚੇ ਅਨਾਥ ਹੋਣੋਂ ਬਚ ਜਾਣਗੇ, ਮੈਨੂੰ ਅਨਾਥ ਹੋ ਜਾਣ ਦਿਓ। ਤੇ ਜੇ ਮੇਰੀ ਮਾਂ ਦੇ ਵਿਧਵਾ ਹੋਣ ਨਾਲ ਲੱਖਾਂ ਹਿੰਦੂ ਬੀਬੀਆਂ ਵਿਧਵਾ ਹੋਣੋਂ ਬਚਦੀਆਂ ਨੇ, ਤੇ ਮੇਰੀ ਮਾਂ ਨੂੰ ਵਿਧਵਾ ਹੋ, ਇਹ ਦੁੱਖ ਅਸੀਂ ਝੱਲ ਲਾਂਗੇ, ਪਰ ਇਹਨਾਂ ਦਾ ਦੁੱਖ ਸਾਥੋਂ ਬਰਦਾਸ਼ਤ ਨਹੀਂ ਹੁੰਦਾ। ਐਸਾ ਜਿਗਰਾ ਸੀ ਮਹਾਰਾਜ। ਮਹਾਰਾਜ ਕਹਿੰਦੇ ਨੇ ਕੋਈ ਅਨਾਥ ਨਾ ਹੋਵੇ, ਤੇ ਅੱਜ ਉਹਨਾਂ ਨੇ ਤਰਸ ਨਹੀਂ ਖਾਧਾ। ਧਰਮ ਤੇ ਕੋਈ ਵੀ ਵੈਰ ਵਿਰੋਧ ਨਹੀਂ ਸਿਖਾਉਂਦਾ, ਪਰ ਉਹ ਲੋਕ ਧਰਮੀ ਨਹੀਂ ਸਨ। ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਸੀ? ਨਹੀਂ, ਔਰੰਗਜ਼ੇਬ ਬਾਦਸ਼ਾਹ ਦਾ ਕੋਈ ਧਰਮ ਨਹੀਂ ਸੀ। ਵਜੀਦਾ ਮੁਸਲਮਾਨ ਸੀ? ਵਜੀਦੇ ਦਾ ਕੋਈ ਧਰਮ ਨਹੀਂ ਸੀ। ਵਜੀਦੇ ਦਾ ਜੇ ਕੋਈ ਧਰਮ ਹੁੰਦਾ ਉਹਨਾਂ ਲੋਕਾਂ ਦਾ, ਤੇ ਉਹਨਾਂ ਨੇ ਇਹ ਕੰਮ ਨਹੀਂ ਸੀ ਕਰਨਾ, ਕਿਉਂਕਿ ਧਰਮ ਵੈਰ ਵਿਰੋਧ ਨਹੀਂ ਸਿਖਾਉਂਦਾ, ਧਰਮ ਕੋਈ ਨਫ਼ਰਤ ਨਹੀਂ ਸਿਖਾਉਂਦਾ। ਉਹ ਜਿਹੜੇ ਲੋਕ ਵੈਰ ਵਿਰੋਧ ਨਫ਼ਰਤ ਕਰਦੇ ਨੇ, ਉਹ ਲੋਕਾਂ ਦੇ ਪੱਲੇ ਧਰਮ ਨਹੀਂ ਹੁੰਦਾ, ਉਹ ਧਰਮੀ ਹੁੰਦੇ ਨੇ। ਉਹ ਸਿਰਫ ਧਰਮ ਦੇ ਪਿੱਛੇ, ਧਰਮ ਦੇ ਨਾਂ ਤੇ ਆਪਣੀਆਂ ਨਿੱਜੀ ਰੰਜਿਸ਼ਾਂ ਕੱਢਦੇ ਨੇ, ਉਹਨਾਂ ਦਾ ਧਰਮ ਨਾਲ ਕੋਈ ਪਿਆਰ ਨਹੀਂ ਹੁੰਦਾ, ਧਰਮ ਦੇ ਨਾਂ ਤੇ ਦੁਨੀਆਂ ਨੂੰ ਲੁੱਟਦੇ। ਅੱਜ ਵਜੀਦੇ ਨੇ ਆਖਿਆ, ਲਿਆਓ ਭਾਈ ਆ ਜਾਓ, ਜਲਾਦ ਆ ਕੇ ਇਕੱਠੇ ਹੋ ਗਏ, ਖੜਾਓ ਇਹਨਾਂ ਸਾਹਿਬਜ਼ਾਦਿਆਂ ਨੂੰ ਵਿਚਾਲੇ ਖੜ ਗਏ। ਚਿੰਨੀ ਇੱਟਾਂ ਚਿੰਨੀਆਂ ਸ਼ੁਰੂ ਕਰੋ, ਗਾਰਾ ਇੱਟਾਂ ਆ ਗਈਆਂ, ਹੁਣ ਚਿਣਾਈ ਕਰਨੀ ਸ਼ੁਰੂ ਕਰ ਦਿੱਤੀ। ਸਾਹਿਬ ਜੋਰਾਵਰ ਸਿੰਘ ਦੇ ਨੇਤਰਾਂ ਚੋਂ ਜਲ ਵਹਿਣ ਲੱਗ ਗਿਆ। ਫਤਿਹ ਸਿੰਘ ਕਹਿੰਦਾ, ਵੀਰ ਤੂੰ ਡੋਲ ਗਿਆ, ਦਾਦੀ ਦੀ ਦਿੱਤੀ ਸਿੱਖਿਆ ਭੁਲਾ ਦਿੱਤੀ ਆ, ਆਪਣੇ ਪਿਤਾ ਦਾ ਪਿਆਰ ਭੁਲਾ ਦਿੱਤਾ। ਜੋਰਾਵਰ ਸਿੰਘ ਕਹਿਣ ਲੱਗਾ, ਨਹੀਂ ਮੈਂ ਇਸ ਕਰਕੇ ਨਹੀਂ ਰੋ ਰਿਹਾ ਵੀ ਮੈਨੂੰ ਨੀਹਾਂ 'ਚ ਚਿਣਿਆ ਜਾ ਰਿਹਾ, ਆਪਾਂ ਮਰ ਚੱਲੇ ਸ਼ਹੀਦ ਹੋ ਜਾਣਾ, ਇਹ ਦੁੱਖ ਨਹੀਂ। ਮੈਂ ਤੇ ਇਸ ਕਰਕੇ ਰੋ ਰਿਹਾ, ਮੈਂ ਆਇਆ ਤੇਰੇ ਤੋਂ ਦੁਨੀਆ ਵਿੱਚ ਪਹਿਲਾਂ, ਤੂੰ ਕਿੱਡੇ ਭਾਗਾਂ ਵਾਲਾ ਹੈ, ਤੇਰੇ ਕਰਮ ਚੰਗੇ ਨੇ, ਤੈਨੂੰ ਦਾਦਾ ਪਿਤਾ ਦੀ ਗੋਦ ਪਹਿਲਾਂ ਨਸੀਬ ਹੋ ਜਾਏਗੀ, ਮੈਂ ਤੇਰੇ ਤੋਂ ਬਾਅਦ 'ਚ ਜਾਵਾਂਗਾ, ਕਿਉਂਕਿ ਤੂੰ ਪਹਿਲਾਂ ਚਿਣਿਆ ਜਾਣਾ, ਮੈਂ ਵੱਡਾ, ਮੈਂ ਬਾਅਦ 'ਚ ਮੇਰੀ ਚਿਣਿਆ ਜਾਊਂਗਾ। ਜਲਾਦਾ ਨੂੰ ਕਹਿੰਦੇ, ਰੁਕ ਜਾਓ, ਦੋ ਇੱਟਾਂ ਥੱਲੇ ਰਖਾ ਲਈਆਂ। ਫਤਿਹ ਸਿੰਘ ਬਰਾਬਰ ਹੋ ਗਿਆ, ਕਹਿੰਦੇ ਇਕੱਠੇ ਹੀ ਚੱਲਾਂਗੇ, ਇਕੱਠੇ ਚੱਲਾਂਗੇ ਆਪਾਂ। ਚੱਲਿਆ ਸਿੱਖ ਜਾਏ ਨੀ ਮਾਣ ਹੁੰਦਾ, ਇੱਕ ਪੁੱਤ ਚੱਲਿਆ ਜਾ ਨਾ ਕਿਸੇ ਦਾ, ਇੱਕ ਨਹੀਂ ਹਜ਼ਾਰਾਂ ਤੁਹਾਨੂੰ ਵਿਖਾ ਸਕਦਾ। ਜਿਹੜੇ ਕਹਿਣਗੇ ਹੁਣ ਗੁਰਦੁਆਰੇ ਕੀ ਲੈਣ ਜਾਣਾ ਜੀ, ਮੇਰਾ ਤੇ ਪੁੱਤ ਚੱਲਿਆ ਗਿਆ ਜਵਾਨ। ਇਕੱਠੇ ਦੋ ਸਾਹਿਬਜ਼ਾਦੇ ਖੜੇ ਨੇ, ਉੱਪਰ ਨੂੰ ਨੀਹਾਂ ਜਲਾਦ ਚਿਣਦੇ ਗਏ ਚਿਣਦੇ ਗਏ। ਕਹਿੰਦੇ ਨੇ ਜਦੋਂ ਗੋਡਿਆਂ ਤੱਕ ਆ ਗਈ ਨਾ ਕੰਧ, ਇੱਟ ਲੱਗਿਆ ਭੰਨਣ, ਜਲਾਦ ਇੱਟ ਭੰਨਣ ਲੱਗਿਆ। ਤੇ ਸਾਹਿਬਜ਼ਾਦੇ ਕਹਿੰਦੇ, ਉਹ ਜਲਾਦਾ ਕੀ ਕਰਨ ਲੱਗ ਪਿਆ ਤੂੰ? ਕਹਿੰਦੇ ਇੱਟ ਭੰਨਣੀ ਹੈ, ਕਿਉਂਕਿ ਹੁਣ ਇੱਥੇ ਕੰਧ ਚਿਣਨੀ ਹੈ ਨਾ, ਤੇ ਇੱਟ ਭੰਨਣੀ ਪੈਣੀ। ਕਹਿੰਦੇ ਵੇ ਸਿੱਖੀ ਦੀ ਕੰਧ ਉਸਾਰ ਰਿਹਾ, ਇਹਦੇ ਵਿੱਚ ਭੱਜੀ ਹੋਈ ਇੱਟ ਨਾ ਲਾਈ, ਜੇ ਟੱਪਣੀਆਂ ਵਿੱਚ ਅੜਿੱਕਾ ਬਣਦੀਆਂ ਨੇ ਤੇ ਸਾਡੀਆਂ ਟੱਪਣੀਆਂ ਹੀ ਲਾ ਦੇ, ਇਹਦੇ ਵਿੱਚ ਭੱਜੀ ਇੱਟ ਨਾ ਲਾਈ। ਇਹ ਕੰਧ ਤੋਂ ਲੋਕਾਂ ਨੇ ਸਿੱਖਿਆ ਲੈਣੀ ਹੈ, ਇਹ ਕੰਧ ਸਦਾ ਯਾਦ ਰਹਿਣੀ, ਇਹਦੇ 'ਚ ਭੱਜੀ ਇੱਟ ਨਾ ਲਾ ਦੀ ਕਿਤੇ। ਉਹਨੇ ਫਿਰ ਸਾਹਿਬਜ਼ਾਦਿਆਂ ਦੀਆਂ ਟੱਪਣੀਆਂ ਲਾ ਦਿੱਤੀਆਂ, ਖੜਿਆਂ ਦੀਆਂ ਟੱਪਣੀਆਂ ਮਾਰ ਕੇ ਕਾਂਡੀ 'ਤੇ ਉਹ ਟੱਪਣੀਆਂ ਲਾ ਦਿੱਤੀਆਂ। ਐਂ ਖੂਨ ਚੱਲਦਾ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੇ ਗੋਡਿਆਂ ਦੇ ਵਿੱਚੋਂ ਖੂਨ ਵਹਿ ਤੁਰਿਆ, ਉਦਾਂ ਹੀ ਖੜੇ ਰਹੇ ਅਡੋਲ, ਕੋਈ ਗੱਲ ਨਹੀਂ। ਫਿਰ ਉੱਪਰ ਨੂੰ ਚਿਣਦੇ ਗਏ ਚਿਣਦੇ ਗਏ, ਛਾਤੀਆਂ ਤੱਕ ਕੰਧ ਆ ਗਈ। ਅਰਦਾਸ ਲੱਗ ਪਏ ਕਰਨ, ਸੱਚੇ ਪਾਤਸ਼ਾਹ ਹਰ ਦੁੱਖ ਸੁੱਖ ਵਿੱਚ ਤੁਸੀਂ ਕਿਰਪਾ ਕੀਤੀ ਹੈ, ਮਦਦ ਕੀਤੀ ਹੈ, ਹੁਣ ਵੀ ਕਿਰਪਾ ਕਰੋ। ਕਹਿੰਦੇ ਨੇ ਗੁਪਤ ਰੂਪ ਵਿੱਚ ਮਹਾਰਾਜ ਸਾਹਮਣੇ ਆ ਕੇ ਖੜ ਗਏ, ਪ੍ਰਤੱਖ ਤੇ ਨਹੀਂ ਹੈ ਸਾਹਮਣੇ, ਕਿਉਂਕਿ ਸਿੱਖ ਦੇ ਤੇ ਸਦਾ ਹੀ ਸਾਹਮਣੇ ਰਹਿੰਦੇ ਨੇ ਮਹਾਰਾਜ। ਜਿਹੜਾ ਪਿਆਰ ਵਾਲਾ ਜਦੋਂ ਯਾਦ ਕਰਦਾ ਮਹਾਰਾਜ ਸਾਹਮਣੇ ਆ ਖਲੋਂਦੇ ਨੇ, ਜਿਹੜਾ ਸ਼ਰਧਾ ਵਾਲਾ ਸਿੱਖ ਹੋਵੇ, ਜਿਹਦੇ ਅੰਦਰ ਭਾਵਨਾ ਹੈ, ਮਹਾਰਾਜ ਸਦਾ ਹੀ ਮਨਮੁਖ ਤੋਂ ਦੂਰ ਜੀ ਗੁਰਮੁਖ ਦੇ ਨੇੜੇ ਵਸਦੇ, ਗੁਰਮੁਖ ਦੇ ਤੋਂ ਸਦਾ ਹੀ ਨੇੜੇ ਹੈ। ਅੰਤ ਦਾ ਸਮਾਂ ਆ ਗਿਆ ਤੇ ਸਾਹਿਬਜ਼ਾਦੇ ਅਰਦਾਸਾਂ ਕਰਦੇ ਨੇ,
1: ਸਗਲ ਪਵਨ ਕੇ ਨਾਇਕਾ ਜੀ ਸਾਨੂੰ ਇੱਕ ਛੇਣ ਦਰਸ਼ ਦਿਖਾ ਜਾ, ਸਗਲ ਪਵਨ ਕੇ ਨਾਇਕਾ ਜੀ ਸਾਨੂੰ ਇੱਕ

ਜਦੋਂ ਇਉਂ ਅਰਦਾਸ ਕੀਤੀ ਤੇ ਮਹਾਰਾਜ ਐਂ ਲੱਗਿਆ ਸਾਹਮਣੇ ਖੜੇ ਨੇ। ਮਜੀਦਾ ਫੇਰ ਕਹਿੰਦਾ, ਬੱਚਿਓ ਵੇਖੋ ਆਕਾਸ਼ ਵੱਲ ਨਿਗਾਹ ਮਾਰੋ, ਤੁਹਾਨੂੰ ਕੁਛ ਨਜ਼ਰ ਆਉਂਦਾ? ਇਲਾਂ ਉੱਡਦੀਆਂ ਆਕਾਸ਼ ਵਿੱਚ ਨਜ਼ਰ ਆਈਆਂ। ਕਹਿੰਦੇ ਜੀ, ਇਲਾਂ ਉੱਡਦੀਆਂ ਨੇ, ਤੁਹਾਡੇ ਸਰੀਰਾਂ ਨੂੰ ਕਿਸੇ ਨੇ ਨੀ ਚੁੱਕਣਾ, ਇਲਾਂ ਆਉਣਗੀਆਂ, ਬੋਟੀਆਂ ਲੈ ਕੇ ਚੱਲਿਆ ਜਾਣਗੀਆਂ ਸਮਾਨ ਵਿੱਚ। ਲੋਕ ਕਹਿਣਗੇ, ਵੇਖੋ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀਆਂ ਆਂਦਰਾਂ ਕਿਵੇਂ ਉੱਡੀਆਂ ਫਿਰਦੀਆਂ ਨੇ। ਕਹਿੰਦੇ, ਅੱਛਾ ਅਸੀਂ ਤੇ ਆਪ ਵੀ ਅਸੀਂ ਵੀ ਇਹੀ ਚਾਹੁੰਦੇ ਹਾਂ, ਇਲਾਂ ਆਉਣ, ਬੋਟੀਆਂ ਚੁੱਕ ਕੇ ਲੈ ਜਾਣ ਸਾਡੀ। ਕਹਿੰਦੇ, ਕਿਉਂ? ਅਸੀਂ ਤੇ ਕਹਿੰਦੇ ਹੋਣਾ ਨੀ, ਸਰੀਰ ਕਰਕੇ ਚਲੇ ਜਾਣਾ ਹੈ। ਤੂੰ ਬਿਆ ਤੂੰ ਇੱਥੇ ਹੋਵੇਂਗਾ, ਮਿਣਤੀ ਕਰੀ ਖੜ ਕੇ। ਕਹਿੰਦੇ, ਕਿਉਂ? ਓਏ ਅਸੀਂ ਤੇ ਚਲੇ ਜਾਣਾ ਹੈ, ਇਲਾਂ ਆਉਣਗੀਆਂ, ਬੋਟੀਆਂ ਚੁੱਕ ਕੇ ਲੈ ਜਾਣਗੀਆਂ, ਜਿੰਨੀਆਂ ਉੱਚੀਆਂ ਇਲਾਂ ਉੱਡਣਗੀਆਂ ਨਾ, ਇੱਕ ਸਮਾਂ ਆਏਗਾ ਰਾਜ ਇੱਥੇ ਤੇਰਾ ਹੈ, ਇੱਥੇ ਏਡੇ ਏਡੇ ਉੱਚੇ ਨਿਸ਼ਾਨ ਸਾਹਿਬ ਝੁੱਲਿਆ ਕਰਨ। ਇੱਥੇ ਏਡੇ ਏਡੇ ਉੱਚੇ ਨਿਸ਼ਾਨ ਸਾਹਿਬ ਝੁੱਲਣੇ ਨੇ, ਆਏਗਾ ਸਮਾਂ। ਉਹ ਕਹਿੰਦੇ, ਕਿਹੜੇ ਨਿਸ਼ਾਨ ਸਾਹਿਬ ਝੁੱਲਣੇ ਨੇ? ਕੁਛ ਨੀ ਹੋਣਾ ਇੱਥੇ। ਪਰ ਕੋਈ ਪਤਾ ਨੀ ਸੀ, ਜੋ ਸਾਹਿਬਜ਼ਾਦਿਆਂ ਨੇ ਬਚਨ ਕੀਤੇ, ਅੱਜ ਉੱਥੇ ਨਿਸ਼ਾਨ ਸਾਹਿਬ ਝੁੱਲ ਚੁੱਕੇ। ਸਾਧ ਸੰਗਤ, ਵਜੀਦੇ ਨੂੰ ਕੋਈ ਨੀ ਜਾਣਦਾ, ਕੋਈ ਉਹਦੀ ਪੂਜਾ ਨੀ ਕਰਦਾ, ਸਾਹਿਬਜ਼ਾਦਿਆਂ ਦੇ ਨਾਂ ਤੇ ਪਤਾ ਹੀ ਨੀ ਕਿੰਨੇ ਕੁ ਅਖੰਡ ਪਾਠ ਸਾਹਿਬ ਹੋ ਰਹੇ ਨੇ, ਕਿੱਡੇ ਕਿੱਡੇ ਜੋੜ ਮੇਲੇ ਭਰਦੇ ਨੇ। ਸਾਧ ਸੰਗਤ ਜੀ, ਉਸ ਸਮੇਂ ਵਜੀਦੇ ਨੇ ਆਖਿਆ, ਬੱਚਿਓ ਅਜੇ ਵੀ ਸਿਆਣੇ ਬਣ ਜਾਓ, ਨਹੀਂ ਕੰਧ ਆ ਗਈ

ਧਰਤੀ ਕੰਬਣ ਲੱਗ ਪਈ। ਜਦੋਂ ਬਹੁਤਾ ਪਾਪ ਹੁੰਦਾ ਫਿਰ ਧਰਤੀ ਕੰਬਣ ਲੱਗ ਪਈ, ਪਾਪ ਹੁੰਦਾ ਜਿਹੜੀ ਧਰਤੀ ਕੰਬੀ, ਕੰਧ ਡਿੱਗੀ ਥੱਲੇ। ਜਦੋਂ ਕੰਧ ਥੱਲੇ ਡਿੱਗੀ ਤੇ ਰੋੜੇ ਇੱਟਾਂ ਵੱਜੀਆਂ, ਸਾਰੇ ਸਰੀਰ ਦੇ ਉੱਤੇ ਜ਼ਖਮ ਹੋ ਗਏ, ਪਰ ਅਜੇ ਸਾਹ ਚੱਲਦੇ ਨੇ, ਚੰਗੀ ਤਰ੍ਹਾਂ ਸਾਹ ਨਹੀਂ ਸੀ ਰੁਕਿਆ, ਰੁਕਦਾ ਸੀ। ਮਰੀਦਾ ਕਹਿੰਦਾ ਤਲੀਆਂ ਚੱਸੋ ਇਹਨਾਂ ਦੀਆਂ, ਦੁੱਧ ਪਿਆਓ ਇਹਨਾਂ ਨੂੰ, ਫਿਰ ਪੁੱਛੀਏ। ਤਲੀਆਂ ਚੱਸੀਆਂ, ਦੁੱਧ ਨਹੀਂ ਪੀਤਾ। ਨੇੜੇ ਗਿਆ ਵਜੀਦਾ ਫਿਰ ਕੰਨ ਦੇ ਨੇੜੇ, ਕਹਿੰਦਾ ਬੱਚਿਓ ਹੋਸ਼ ਆ ਗਈ ਥੋੜ੍ਹੀ ਜਿਹੀ, ਅਜੇ ਵੀ ਸਮਾਂ, ਅਜੇ ਵੀ ਦੱਸ ਦਿਓ, ਤੁਹਾਨੂੰ ਇਲਾਜ ਕਰਾ ਦਿੰਦੇ ਹਾਂ ਵੈਦਾਂ ਤੋਂ ਤੁਹਾਡਾ, ਅਜੇ ਵੀ ਦੱਸੋ। ਸਾਰੇ ਸਰੀਰ ਤੇ ਫੱਟ ਹੋਏ ਪਏ ਨੇ, ਚੱਪਣੀਆਂ ਲਾਹ ਦਿੱਤੀਆਂ ਗਈਆਂ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਤੋਂ ਬੋਲਣ ਲੱਗੇ, ਬੋਲਿਆ ਤੇ ਨਹੀਂ ਗਿਆ, ਫਿਰ ਹਾਲਾਤ ਤੱਕ ਕਹਿੰਦੇ ਸਿੱਖੀ ਨਹੀਂ ਸਕਦੀ। ਉਹ ਸਨ ਪੁੱਤ ਗੁਰੂ ਗੋਬਿੰਦ ਸਿੰਘ ਮਹਾਰਾਜ। ਅੱਜ ਕੀ ਦੁੱਖ ਹੈ ਸਾਨੂੰ, ਅੱਜ ਕਿਹੜਾ ਆਰਾ ਚੱਲਦਾ ਸਾਡੇ ਤੇ, ਅੱਜ ਕਿਹੜਾ ਸਾਡੀਆਂ ਚੱਪਣੀਆਂ ਲਾਉਂਦਾ। ਸਾਰੇ ਸੁੱਖ ਆਰਾਮ ਦਿੱਤੇ ਨੇ, ਸੋਹਣੇ ਘਰ ਗੱਡੀਆਂ ਗੱਡਿਆਂ ਤੇ ਪੈਣ ਵਾਲੇ, ਤੇ ਫਿਰ ਵੀ ਕਹਿੰਦੇ ਨਹੀਂ ਨਹੀਂ ਨਹੀਂ ਸਾਨੂੰ ਸਿੱਖੀ ਨਹੀਂ ਚਾਹੀਦੀ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਨਹੀਂ ਬਣਨਾ। ਕੋਈ ਨੀ ਬਾਬਾ ਜੀ, ਸੋਚਾਂਗੇ ਜੇ ਬੜਾ ਸਮਾਂ ਪਿਆ, ਦੇਖ ਲਾਂਗੇ। ਕੋਈ ਨੀ ਬਾਬੇ ਤੇ ਰੌਲਾ ਪਾਉਂਦੇ ਹੀ ਰਹਿੰਦੇ ਨੇ, ਆਪਣਾ ਆਨੰਦ ਲਈ ਚੱਲੋ। ਵੇਖੋ ਗੁਰੂ ਗੋਬਿੰਦ ਸਿੰਘ ਦੇ ਲਾਲ ਉਹ ਸਨ ਪੁੱਤਰ। ਪੁੱਤਰ ਉਹ ਹੁੰਦਾ ਜਿਹੜਾ ਬਾਪੂ ਦੀ ਜਾਇਦਾਦ ਨੂੰ ਸੰਭਾਲ ਕੇ ਰੱਖੇ, ਨਾ ਵਧਾਵੇ ਨਾ ਘਟਾਵੇ, ਜਿਹੜਾ ਦੁੱਗਣੀ ਚੌਗਣੀ ਕਰਦੇ ਉਸ ਪੁੱਤਰ ਹੁੰਦਾ, ਤੇ ਜਿਹੜਾ ਬਰਬਾਦ ਕਰਦੇ ਉਹ ਕਪੁੱਤਰ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਾਇਦਾਦ ਕੀ ਹੈ? ਸਾਡੀਆਂ ਦਾੜੀਆਂ, ਸਾਡੇ ਕੇਸ, ਸਾਡੀ ਸਿੱਖੀ, ਇਹ ਜਾਇਦਾਦ ਹੈ ਮਹਾਰਾਜ ਜੀ। ਜੇ ਤੈਨੂੰ ਦੁੱਗਣੀ ਚੌਗਣੀ ਕਰੋਗੇ, ਜੇ ਆਪ ਹੀ ਧਾਰਨ ਕਰੋਗੇ, ਫਿਰ ਤੇ ਪੁੱਤਰ ਹੋ, ਪੁੱਤਰ ਦਾ ਦਰਜਾ ਵੀ ਵੱਡਾ। ਦਾੜਾ ਰੱਖਿਆ, ਕੇਸ ਰੱਖੇ ਨੇ, ਬਾੜੀ ਪੜੋ। ਜੇ ਹੋਰਾਂ ਨੂੰ ਛਕਾਓਗੇ ਫਿਰ ਸਪੁੱਤਰ ਦਾ ਦਰਜਾ ਮਿਲੇਗਾ, ਜੇ ਇਹਨੂੰ ਗੰਦੀਆਂ ਨਾੜੀਆਂ ਚ ਰੋਲੋਗੇ ਫਿਰ ਕਪੁੱਤਰ ਦਾ ਦਰਜਾ, ਫਿਰ ਕਪੁੱਤਰ ਬਣ ਜਾਣ। ਕੀ ਫਾਇਦਾ ਹੋਇਆ ਸਾਡੀਆਂ ਕੋਠੀਆਂ ਦਾ, ਸਾਡੇ ਘਰਾਂ ਦਾ, ਜੇ ਅਸੀਂ ਸੱਚਖੰਡ ਦੀ ਜਗ੍ਹਾ ਨਾ ਬਣਾ। ਕੀ ਫਾਇਦਾ ਹੋਇਆ ਪੈਸਾ ਕਮਾ ਕਮਾ ਕੇ ਰਿਸ਼ਤੇਦਾਰ ਖੁਸ਼ ਕੀਤੇ, ਮਾਤਾ ਪਿਤਾ ਖੁਸ਼ ਕੀਤੇ, ਜੇ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਨਾ ਲੈ ਸਕੇ? ਵੇਖਦੇ ਤੇ ਹੋਣਗੇ ਸਾਨੂੰ, ਮਹਾਰਾਜ ਕਹਿੰਦੇ ਹੋਣਗੇ ਪੱਬਾਂ ਚ ਜਾ ਰਿਹਾ ਸਿੱਖ, ਅੱਜ ਆ ਨਾਈ ਦੀ ਦੁਕਾਨ ਤੇ ਬੈਠਾ, ਸਵੇਰੇ ਸ਼ੀਸ਼ੇ ਮੂਹਰੇ ਫੜ ਕੇ ਸ਼ੇਵ ਕਰਦਾ, ਵੇਖਦੇ ਹੋਣਗੇ ਮਹਾਰਾਜ। ਕਹਿੰਦੇ ਹੋਣਗੇ ਇਹਦੇ ਵਾਸਤੇ ਇੰਨਾ ਕੁਛ ਕੀਤਾ ਮੈਂ, ਆਪਣਾ ਸਭ ਕੁਝ ਬਰਬਾਦ ਕਰ ਲਿਆ, ਪਰ ਇਹ ਕਿੱਧਰ ਤੁਰਿਆ ਫਿਰਦਾ? ਵੇਖਦੇ ਜ਼ਰੂਰ ਹੋਣਗੇ। ਤੇ ਜਦੋਂ ਇਹੋ ਜਿਹੇ ਸਮਾਗਮ ਹੁੰਦੇ ਨੇ, ਜਦੋਂ ਸੌ ਸੌ ਦੋ ਦੋ ਸੌ ਜਹਾਜ਼ੇ ਚੜ੍ਹਦੇ ਨੇ, ਫਿਰ ਖੁਸ਼ ਵੀ ਹੁੰਦੇ ਹੋਣਗੇ ਮਹਾਰਾਜ। ਵੇਹਦੇ ਹੋਣਗੇ ਮੇਰਾ ਸਿੱਖ ਨਿਤਨੇਮ ਕਰ ਰਿਹਾ, ਅਸਲੀ ਕਰਮ ਹੈ ਸਿੱਖ ਦਾ। ਪਰ ਜਿਹੜੇ ਪਾਸੇ ਅੱਜ ਅਸੀਂ ਤੁਰੇ ਫਿਰਨੇ ਹਾਂ, ਸਿੱਖਾਂ ਵਾਲੇ ਕਰਮ ਨਹੀਂ ਹਨ, ਇਹ ਧਰਮੀਆਂ ਵਾਲੇ ਕਰਮ ਨਹੀਂ, ਇਹ ਅਧਰਮੀਆਂ ਵਾਲੇ ਕਰਮ ਨੇ। ਧਰਮੀ ਬਣਨਾ ਜ਼ਰੂਰੀ ਹੈ। ਜੇ ਧਰਮੀ ਨਾ ਪੱਲੇ ਰਿਹਾ ਤੇ ਫਿਰ ਕੀ ਫਾਇਦਾ ਸਾਡੀ ਜਾਇਦਾਦ ਦਾ? ਜੇ ਧਰਮੀ ਪੱਲੇ ਨਾ ਰਿਹਾ ਫਿਰ ਸਾਡੀ ਮਾਇਆ ਦਾ, ਧਨ ਦੌਲਤ ਦਾ ਕੋਈ ਫਾਇਦਾ ਨਹੀਂ, ਜੇ ਸਾਡੇ ਗੁਰੂ ਦਾ ਪਿਆਰ ਹੀ ਸਾਡੇ ਕੋਲ ਨਾ ਰਿਹਾ। ਠੀਕ ਹੈ, ਸਭ ਕੁਝ ਚਾਹੀਦਾ, ਪਰ ਆਪਣਾ ਅਸਲੀ ਸਰੂਪ ਪਛਾਣੋ, ਜੋ ਮਹਾਰਾਜ ਨੇ ਸਾਨੂੰ ਦਾਤ ਦਿੱਤੀ, ਉਹ ਦਾਤ ਦਿੱਤੀ ਜਿਹੜੀ ਕਿਸੇ ਹੋਰ ਕੋਲ ਨਹੀਂ, ਅੰਮ੍ਰਿਤ ਦੀ ਦਾਤ ਮਾਂ ਨੇ ਸਾਨੂੰ। ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਜਦੋਂ ਹੋਸ਼ ਵਿੱਚ ਲਿਆਂਦਾ ਗਿਆ, ਪੁੱਛਿਆ ਬੱਚੇ ਉਹ ਅਜੇ ਵੀ ਦੱਸ ਦਿਓ, ਫਿਰ ਹਿਲਾ ਕੇ ਜਵਾਬ ਦੇ ਦਿੱਤਾ ਉਹਨਾਂ ਨੇ, ਕਹਿੰਦੇ ਅਸੀਂ ਸਿੱਖੀ ਨਹੀਂ ਸਕਦੇ। ਫਿਰ ਵਜੀਦਾ ਕਹਿੰਦਾ ਕੋਈ ਉੱਠੇ, ਇਹਨਾਂ ਬੱਚਿਆਂ ਦੀ ਸ਼ਾਹਰਗ ਵੱਢ ਦੇ। ਸ਼ਾਹਰਗ ਜਿੰਨਾ ਦੱਸਿਆ ਨਾ ਵੀ ਗਾਂ ਦੀ ਸ਼ਾਹਰਗ ਵੱਢ ਦਿੱਤੀ ਗਈ, ਸ਼ਾਹਰਗ ਹੁੰਦੀ ਹੈ ਕਿ ਸ਼ਾਹਰਗ ਹੁੰਦੀ ਹੈ। ਉੱਠੇ ਕੋਈ, ਜਦੋਂ ਇੰਨਾ ਵਚਨ ਕੀਤਾ ਤੇ ਸਮਾਣੇ ਦੇ ਜਲਾਦ ਉੱਠ ਗਏ, ਕਹਿੰਦੇ ਸਾਡਾ ਕੇਸ ਚੱਲਦਾ, ਮਾਫ਼ ਕਰ ਦੇ, ਇਹ ਕੰਮ ਅਸੀਂ ਕਰ ਦਿੰਦੇ। ਤੇ 7 ਤੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਸਾਡੇ ਗੁਰੂ ਦੇ, ਉਹਨਾਂ ਦੀਆਂ ਛਾਤੀਆਂ ਤੇ ਬਹਿ ਗਏ ਜਲਾਦ, ਵੱਡੇ ਵੱਡੇ ਸਰੀਰਾਂ ਵਾਲੇ ਛਾਤੀਆਂ ਤੇ ਬਹਿ ਕੇ, ਹੱਥ ਵਿੱਚ ਤਲਵਾਰਾਂ ਫੜੀਆਂ ਨੇ ਉਹਨਾਂ ਨੇ, ਤੇ ਸਾਹਿਬਜ਼ਾਦਿਆਂ ਦੀਆਂ ਸ਼ਾਹਰਗਾਂ ਖਟ ਕੀਤੀਆਂ, ਸਾਧ ਹੋ ਗਏ, ਸਦਾ ਵਾਸਤੇ ਅਮਰ ਹੋ ਗਏ। ਗੁਰੂ ਤੇਗ ਬਹਾਦਰ ਦੀ ਗੋਦ ਵਿੱਚ ਬੈਠ ਕੇ ਗੁਰੂ ਨਾਨਕ ਦੀ ਪੁਰੀ ਦੇ ਮਾਲਕ ਨੇ। ਹੁਣ ਉੱਥੇ ਸਰੀਰ ਪਏ ਨੇ ਸਾਹਿਬਜ਼ਾਦਿਆਂ ਦੇ, ਇੱਥੇ ਗੱਲ ਮੁੱਕ ਨਹੀਂ ਜਾਂਦੀ।

ਧਰਮੀ ਲੋਕ ਮੂੰਹ ਵਿੱਚ ਉਂਗਲਾਂ ਲੈ ਲੈ ਚੁੱਕਦੇ ਨੇ, ਬੋਲਣ ਦੀ ਹਿੰਮਤ ਨਹੀਂ ਕਿਸੇ ਦੀ। ਸੱਚ ਵਾਸਤੇ ਕੋਈ ਵਿਰਲਾ ਹੀ ਆਵਾਜ਼ ਉਠਾ ਸਕਦਾ। ਝੂਠ ਵਾਲੇ ਪਾਸੇ ਦੁਨੀਆ ਹੀ ਤੁਰਦੀ ਹੈ। ਸੱਚ ਬੋਲਣ ਦੀ ਕਿਸੇ ਵਿਰਲੇ 'ਚ ਜ਼ਰੂਰਤ ਹੁੰਦੀ, ਹਿੰਮਤ ਹੁੰਦੀ। ਸੱਚ ਬੋਲਣ ਵਾਲੇ 'ਤੇ ਫਤਵੇ ਵੀ ਬੜੇ ਲੱਗਦੇ ਨੇ। ਜਦੋਂ ਆਖਿਆ ਨਾ ਸਾਹਿਬਜ਼ਾਦਿਆਂ ਦਾ ਸਰੀਰ ਨਹੀਂ ਚੁੱਕਣਾ ਕਿਸੇ ਨੇ, ਬੜੀ ਕੀਮਤ ਅਦਾ ਕਰਨੀ ਪੈਣੀ। ਸਾਹਿਬਜ਼ਾਦੇ ਪਏ ਨੇ ਗੁਰੂ ਗੋਬਿੰਦ ਸਿੰਘ ਦੇ ਲਾਲ ਧਰਤੀ ਦੇ ਉੱਤੇ, ਕੋਈ ਨੇੜੇ ਤੇੜੇ ਨਹੀਂ, ਇੱਦਾਂ ਹੀ ਪਏ ਨੇ। ਕੋਈ ਕੱਪੜਾ ਨਹੀਂ ਪਾਇਆ ਉੱਤੇ, ਕੋਈ ਉਹਨਾਂ ਨੂੰ ਚੁੱਕਿਆ ਨਹੀਂ, ਕੋਈ ਸਾਂਭਿਆ ਨਹੀਂ, ਉੱਥੇ ਹੀ ਪਏ। ਮੋਤੀ ਮਹਿਰਾ ਬੁਰਜ ਨੂੰ ਪਿੱਛੋਂ ਦੀ ਪੌੜੀ ਲਾ ਕੇ ਜਾਨ ਤਲੀ ਤੇ ਧਰ ਕੇ ਦੁੱਧ ਪਿਆਉਣ ਆਉਂਦਾ ਹੁੰਦਾ ਸੀ ਰੋਜ਼ ਰਾਤ। ਅੱਜ ਵੀ ਆਇਆ, ਮਾਤਾ ਜੀ ਨੇ ਦੇਖਿਆ, ਮੋਤੀ ਕਚਹਿਰੀ 'ਚ ਗਿਆ ਸਾਂ ਤੂੰ ਅੱਜ? ਕਹਿੰਦਾ ਹਾਂ ਮਾਤਾ ਜੀ ਗਿਆ ਸਾਂ। ਮੇਰੇ ਲਾ ਲੱਗੇ ਤੇ ਮੁੜ ਕੇ ਆ ਜਾਂਦੇ ਨੇ, ਅੱਜ ਤੇ ਆਏ ਨਹੀਂ, ਟਾਈਮ ਬਹੁਤ ਹੋ ਗਿਆ। ਮੋਤੀ ਕਹਿੰਦਾ ਮਾਤਾ ਜੀ ਤੁਸੀਂ ਦੁੱਧ ਛੱਡ ਲਓ, ਮੈਂ ਫੇਰ ਦੱਸਦੀ। ਮਾਤਾ ਜੀ ਕਹਿੰਦੇ ਨਹੀਂ, ਮੈਨੂੰ ਇਹ ਦੱਸ ਵੀ ਮੇਰੇ ਲਾਲ ਮੁੜੇ ਕਿਉਂ ਨਹੀਂ ਅਜੇ ਤੱਕ? ਉਹਨੂੰ ਤੇ ਆ ਜਾਣਾ ਸੀ ਉਹਨਾਂ ਨੇ। ਮੋਤੀ ਮਹਿਰਾ ਫੇਰ ਕਹਿਣ ਲੱਗਾ, ਮਾਤਾ ਜੀ ਕੋਈ ਨੀ ਦੁੱਧ ਛੱਡ ਲਓ। ਮਾਤਾ ਜੀ ਕਹਿੰਦੇ ਨਹੀਂ, ਮੈਨੂੰ ਦੱਸ ਮੇਰੇ ਲਾਲਾਂ ਦੀ ਖਬਰ ਸੁਣ। ਐ ਮਾਤਾ ਗੱਲ ਸੁਣ,

ਡੇਰੇ ਲਾਲ ਮੁੜ ਕੇ ਨਹੀਂ ਆਉਣਗੇ, ਮਾਤਾ ਟੁੱਟ ਗਏ ਤੇਰੇ ਲੜੀ ਦੇ ਮੋਤੀ। ਜਦੋਂ ਇੰਨੀ ਗੱਲ ਦੱਸੀ ਨਾ ਤੇ ਮਾਤਾ ਗੁਜਰ ਕੌਰ ਜੀ ਨੇ ਹੱਥ ਜੋੜੇ ਸ਼ੁਕਰ ਮਨਾਇਆ ਹੈ, ਅਕਾਲ ਪੁਰਖ ਤੇਰਾ ਸ਼ੁਕਰ ਹੈ, ਤੇਰੀ ਇਮਾਨਤ ਤੇਰੇ ਕੋਲ ਪਹੁੰਚੀ। ਡੋਲੇ ਤੇ ਨਹੀਂ ਸੀ, ਕਹਿੰਦੇ ਨਹੀਂ, ਉੱਥੇ ਹੱਸ ਹੱਸ ਕੇ ਸੀ ਦੀਆਂ ਪ੍ਰਾਪਤ ਕਰ ਗਏ। ਉਸ ਸਮੇਂ ਮਾਤਾ ਗੁਜਰ ਕੌਰ ਜੀ ਨੇ ਚੌਂਕੜਾ ਮਾਰ ਲਿਆ, ਸਵਾਸ ਜਿਹੜੇ ਸੀ ਉਹ ਦਸਵੇਂ ਦੁਆਰ ਚੜਾ ਲਏ, ਦਸਵੇਂ ਦੁਆਰ ਰਾਹੀਂ ਸਵਾਸ ਬਾਹਰ ਕੱਢ ਦਿੱਤੇ। ਮਾਤਾ ਗੁਜਰ ਕੌਰ ਜੀ ਵੀ ਉੱਥੇ ਫਿਰ ਆਪਣੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕਰ ਦਿੱਤਾ। ਹੁਣ ਇੱਥੇ ਧਿਆਨ ਦੇਣਾ, ਦੋ ਤੇ ਗੁਰੂ ਗੋਬਿੰਦ ਸਿੰਘ ਦੇ ਲਾਲ ਪਏ ਨੇ ਸਰੀਰ ਉਹਨਾਂ ਦੇ, ਇੱਕ ਮਾਤਾ ਗੁਜਰ ਕੌਰ ਦਾ ਸਰੀਰ ਪਿਆ ਗੁਰੂ ਗੋਬਿੰਦ ਸਿੰਘ ਦੀ ਮਾਤਾ ਦਾ। ਕੌਣ ਚੁੱਕੇ ਹੁਣ ਸੰਸਕਾਰ, ਕੌਣ ਕਰੇ ਅੰਤਮ ਸੰਸਕਾਰ? ਸੇਠ ਟੋਡਰਮੱਲ ਆਇਆ ਵਜੀਜੇ ਨੂੰ, ਕਹਿੰਦਾ ਮੈਂ ਸਾਹਿਬਜ਼ਾਦਿਆਂ ਦੇ ਸਰੀਰਾਂ ਦਾ ਸੰਸਕਾਰ ਕਰਨ ਦੀ ਸੇਵਾ ਕਰਦੀ। ਕਹਿੰਦੇ ਸੇਠਾ ਮਾਇਆ ਤੇਰੇ ਕੋਲ ਬਹੁਤ ਹੈ, ਜਿੰਨਾ ਰਾਸ਼ਨ ਪਾਣੀ ਤੇਰੇ ਤੋਂ ਲਈਦਾ, ਬਹੁਤ ਪੈਸਾ ਤੇਰੇ ਕੋਲ, ਜੇ ਤੂੰ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕਰਨਾ ਚਾਹੁੰਦਾ ਹੈ ਤੇ ਜਗ੍ਹਾ ਤੈਨੂੰ ਮੁੱਲ ਲੈਣੀ ਪੈਣੀ। ਕਹਿੰਦੇ ਕਿਵੇਂ, ਦੱਸੋ ਕਿੰਨੀ ਮਾਇਆ ਦਿਆਂ? ਕਹਿੰਦੇ ਸੋਨੇ ਦੇ ਸਿੱਕੇ ਧਰਤੀ ਤੇ ਵਿਛਾ ਕੇ ਤੈਨੂੰ ਫਿਰ ਜਗ੍ਹਾ ਦਿਆਂਗੇ, ਅਸ਼ਰਫੀਆਂ ਸੋਨੇ ਦੀਆਂ ਵਿਛਾ ਕੇ ਫਿਰ ਜਗ੍ਹਾ ਮਿਲਣੀ ਹੈ ਤੈਨੂੰ।

ਸੋਨੇ ਦੇ ਸਿੱਕੇ ਵਿਛਾ ਦਿੱਤੇ, ਮੋਹਰਾਂ ਵਿਛਾ ਦਿੱਤੀਆਂ। ਧਿਆਨ ਦਿਓ, ਜਦੋਂ ਸੋਨੇ ਦੇ ਸਿੱਕੇ ਵਿਛਾ ਦਿੱਤੇ ਗਏ, ਜਗ੍ਹਾ ਮੁੱਲ ਖਰੀਦ ਲਈ। ਅੱਜ ਤੱਕ ਦੁਨੀਆਂ ਵਿੱਚ, ਪਿੱਛੇ ਜੇ ਅਮਰੀਕਾ ਵਿੱਚ ਕਹਿੰਦੇ ਮੀਟਿੰਗ ਹੋਈ ਹੈ, ਉੱਥੇ ਪਤਾ ਲੱਗਾ ਵੀ ਸਭ ਤੋਂ ਮਹਿੰਗੀ ਜਗ੍ਹਾ ਕਿਹੜੀ ਵਿਕੀ ਹੈ ਅਤੇ ਕਿਹੜੀ ਖਰੀਦੀ ਹੈ ਕੋਈ ਜਗ੍ਹਾ। ਸਾਰੇ ਖੋਜ ਕਰਨ ਤੋਂ ਬਾਅਦ ਇਹ ਨਤੀਜਾ ਨਿਕਲਿਆ, ਸਭ ਤੋਂ ਮਹਿੰਗੀ ਜਗ੍ਹਾ ਜੇ ਦੁਨੀਆਂ ਵਿੱਚ ਕੋਈ ਹੈ ਜਿਹਦਾ ਮੁੱਲ ਸਭ ਤੋਂ ਵੱਧ ਪਿਆ, ਉਹ ਇੰਡੀਆ ਦੇ ਵਿੱਚ ਪੰਜਾਬ ਦੀ ਧਰਤੀ ਤੇ ਫਤਿਹਗੜ੍ਹ ਸਾਹਿਬ ਵਿੱਚ ਹੈ। ਅੱਜ ਤੱਕ ਸੋਨਾ, ਸੋਨੇ ਦੀਆਂ ਮੋਹਰਾਂ ਵਿਛਾ ਕੇ ਨਾ ਅੱਜ ਤੱਕ ਕਦੇ ਕਿਸੇ ਨੇ ਜਗ੍ਹਾ ਖਰੀਦੀ ਹੈ ਤੇ ਨਾ ਕਿਸੇ ਨੇ ਵੇਚੀ। ਉਹ ਜਗ੍ਹਾ ਫਤਿਹਗੜ੍ਹ ਸਾਹਿਬ ਹੈ ਜਿੱਥੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ ਗਿਆ। ਹੁਣ ਧਿਆਨ ਦੇਣਾ ਪਿਆਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਲਾਲ ਸਨ, ਵਿੱਚੋਂ ਦੋ ਸਾਹਿਬਜ਼ਾਦਿਆਂ ਦੇ ਸਰੀਰ ਪਏ ਨੇ। ਮਾਤਾ ਗੁਜਰ ਕੌਰ ਜੀ ਦਾ ਸਰੀਰ ਪਿਆ, ਸੇਠ ਟੋਡਰਮੱਲ ਨੇ ਜਗ੍ਹਾ ਤੇ ਖਰੀਦ ਲਈ, ਪਰ ਹੁਣ ਉਹਨੂੰ ਚਾਰ ਤਿੰਨ ਸਰੀਰ ਚੁੱਕਣ ਵਾਸਤੇ, ਤਿੰਨ ਅਰਥੀਆਂ ਚੁੱਕਣ ਵਾਸਤੇ 12 ਬੰਦਿਆਂ ਦੀ ਜ਼ਰੂਰਤ ਪੈਂਦੀ। ਚਾਰ ਜਣੇ ਇੱਕ ਸਰੀਰ ਚੁੱਕਦੇ ਨੇ ਤੇ 12 ਜਣੇ ਚਾਹੀਦੇ ਸੀ। ਸੇਠ ਟੋਡਰਮੱਲ ਨੇ ਬੜੇ ਲੋਕਾਂ ਦੇ ਤਰਲੇ ਕੀਤੇ, ਕਹਿੰਦੇ ਮਹਾਰਾਜ ਦੇ ਲਾਲਾਂ ਦਾ ਸਰੀਰ ਲੈ ਕੇ ਜਾਣਾ, ਆ ਜਾਓ। ਕੁਝ ਦਿਨ ਲੋਕ ਕੋਈ ਨਹੀਂ ਕੰਮ ਆਇਆ, ਫਿਰ ਚਾਰ ਮਜ਼ਦੂਰ ਇਹਨੇ ਤਰਲੇ ਕਰਕੇ ਬਹੁਤ ਪੈਸਾ ਦੇ ਕੇ ਵਜੀਦੇ ਤੋਂ ਲਏ, ਚਾਰ ਮਜ਼ਦੂਰ। ਇਤਿਹਾਸ ਦੱਸਦਾ ਹੈ ਉਹਨਾਂ ਚਾਰ ਮਜ਼ਦੂਰਾਂ ਨੇ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਦਾ ਸਰੀਰ ਚੁੱਕਿਆ, ਚਾਰ ਜਣਿਆਂ ਨੇ। ਉਹਨਾਂ ਨੇ ਮਾਤਾ ਗੁਜਰ ਕੌਰ ਜੀ ਦਾ ਬਵਾਨ ਚੁੱਕਿਆ ਤੇ ਸਾਹਿਬ ਜੋਰਾਵਰ ਸਿੰਘ ਨੂੰ ਸੇਠ ਟੋਡਰਮੱਲ ਨੇ ਖੁਦ ਚੁੱਕਿਆ ਤੇ ਬਾਬਾ ਫਤਿਹ ਸਿੰਘ ਦਾ ਸਰੀਰ ਸੇਠ ਟੋਡਰਮੱਲ ਦੇ ਘਰ ਵਾਲੀ ਨੇ ਚੁੱਕਿਆ, ਉਹਨਾਂ ਨੇ ਚੁੱਕਿਆ ਤੇ ਸਰੀਰ ਚੁੱਕੀ ਲਿਜਾ ਰਹੇ ਨੇ। ਨਾ ਰੱਬ ਕਰੇ ਕੋਈ ਕਿਸੇ ਦਾ ਵਿਛੜ ਜਾਏ, ਪੁੱਤ ਚੱਲਿਆ ਜਾਏ, ਮਾੜੇ ਤੋਂ ਮਾੜਾ ਗਰੀਬ ਬੰਦਾ ਵੀ ਹੋਵੇ, ਮਗਰ 40-50 ਤੁਰਦੇ ਨੇ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੇ ਬਵਾਨ ਗਏ ਨੇ, ਇੱਕ ਵੀ ਬੰਦਾ ਮਗਰ ਨਹੀਂ ਤੁਰਿਆ, ਇੱਕ ਫਿਰ ਲਿਜਾ ਕੇ ਸੰਸਕਾਰ। ਐਡਾ ਇਤਿਹਾਸ ਸਾਡਾ, ਇੰਨੀਆਂ ਕੁਰਬਾਨੀਆਂ ਭਰਿਆ ਹੋਇਆ। ਮੈਂ ਬੜੀ ਵਾਰੀ ਅਰਜ਼ ਕਰਦਾ ਹੁੰਦਾ, ਕੈਲੰਡਰ ਚੁੱਕ ਲਓ, ਇੱਕ ਦਿਨ ਐਸਾ ਨਹੀਂ ਮਿਲਦਾ ਜਿੱਦਣ ਸਾਡੇ ਧਰਮ ਵਿੱਚ ਕੋਈ ਸ਼ਹੀਦੀ ਨਾ ਹੋਈ। ਇੱਕ ਦਿਨ ਭਰਿਆ ਪਿਆ ਇਤਿਹਾਸ ਸਾਡਾ। ਪਰ ਦੁੱਖ ਦੀ ਗੱਲ ਇਹ ਹੈ, ਗੁਰਦੁਆਰੇ ਪੱਕੇ ਬਣ ਰਹੇ ਨੇ, ਅਸੀਂ ਸੱਚੇ ਹੋ ਰਹੇ ਹਾਂ ਦਿਨ ਦਾ। ਸਾਡੇ ਅੰਦਰੋਂ ਅੰਦਰੂਨੀ ਪਿਆਰ ਜਿਹੜਾ ਘੱਟ ਰਿਹਾ, ਵਪਾਰ ਦਿਨ ਰਾਤ ਵੱਧ ਰਿਹਾ। ਪਰ ਇਹ ਕੋਈ ਅਸਲੀ ਵਪਾਰ ਨਹੀਂ, ਅਸਲੀ ਕਾਰਜ ਤੇ ਹੀ ਹੈ ਵੀ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪੱਜ ਕੇ। ਸਤਿਗੁਰਾਂ ਦੀ ਸਿੱਖੀ ਹੋਈ ਸਾਡੇ ਪੱਲੇ ਨਾਰ ਹੀ ਫਿਰ ਰਹੇਗਾ ਵਿੱਚੀ। ਇਹ ਤੇ ਸਭ ਕੁਛ ਨਾਸ਼ਵੰਤ ਹੈ, ਇੱਕੋ ਹੀ ਚੀਜ਼ ਨਾਲ ਜਾਣ ਵਾਲੀ ਹੈ, ਉਹਦੇ ਤੋਂ ਅਸੀਂ ਸਾਰੇ ਕੰਨੀ ਕਤਰਾਉਂਦੇ ਹਾਂ, ਭੈਣਾਂ ਸਾਡੀਆਂ ਵੀ ਤੇ ਵੀਰ ਭਰਾ ਵੀ। ਦੁੱਖ ਨਾ ਮਨਾਉਣਾ, ਭੈਣਾਂ ਦੇ ਚਰਨਾਂ 'ਚ ਵੀ ਬੇਨਤੀ, ਭਾਈ ਤੁਸੀਂ ਵੀ ਮਰ ਦੇ ਚਰਨਾਂ ਨਾਲ ਜੁੜੋ। ਇਹ ਨਾ ਸੋਚੋ ਕਿ ਜੇ ਮੈਂ ਇੱਧਰਲੇ ਪਾਸੇ ਲੱਗ ਗਈਆਂ ਸੀ ਤਾਂ ਫਿਰ ਸਾਨੂੰ ਆ ਲਾਉਣਾ ਪਾਉਣਾ ਔਖਾ ਹੋ ਜਾਣਾ, ਜੋ ਕੁਝ ਵੀ ਹੈ ਇਹ ਨਹੀਂ। ਦੇਖੋ ਇਤਿਹਾਸ ਪੜ੍ਹ ਕੇ, ਇੱਥੇ ਬੀਬੀਆਂ ਨੇ ਵੀ ਬੜੀਆਂ ਕੁਰਬਾਨੀਆਂ ਕੀਤੀਆਂ ਨੇ। ਜਿੱਦਾਂ ਬੈਠੀਆਂ ਨਾ ਭੈਣਾਂ ਇਸਲਾਮ ਧਰਮ ਵਿੱਚ, ਮੱਕੇ 'ਚ ਨਹੀਂ ਜਾ ਸਕਦੀਆਂ, ਉੱਥੇ ਇਸਲਾਮ ਧਰਮ ਵਾਲੇ ਤਾਂ ਵੜਨ ਨਹੀਂ ਦਿੰਦੇ ਬੀਬੀ ਨੂੰ, ਪੈਰ ਦੀ ਜੁੱਤੀ ਸਮਝਦੇ। ਉਹ ਬੀਬੀ ਨਹੀਂ ਜਾ ਸਕਦੀ ਮੱਕੇ ਦਾ ਹਜ ਕਰਨ। ਹਿੰਦੂ ਧਰਮ ਵਿੱਚ ਬੀਬੀਆਂ ਜਨੇਊ ਨਹੀਂ ਪਾ ਸਕਦੀਆਂ, ਭਾਈਆਂ ਨੂੰ ਅਧਿਕਾਰ ਹੈ। ਗੁਰੂ ਨਾਨਕ ਨੇ ਕਿਰਪਾ ਕੀਤੀ, ਕਹਿੰਦੇ ਜਿੱਥੇ ਮੇਰੇ ਪੁੱਤ ਬਹਿਣਗੇ ਮੇਰੀਆਂ ਪੁੱਤਰੀਆਂ ਵੀ ਬਹਿਣਗੀਆਂ, ਜਿੱਥੇ ਮੇਰੇ ਪੁੱਤ ਅੰਮ੍ਰਿਤ ਛਕਣਗੇ ਇਹ ਵੀ ਕੌਰ ਬਣਨਗੀਆਂ, ਇਹ ਵੀ ਸਿੰਘ ਉਹ ਕੌਰ। ਕੁੰਵਰ ਨਹੀਂ ਕਹਿੰਦੇ, ਕੁੰਵਰ ਕੌਰ ਉੱਥੋਂ ਬਣਿਆ ਸ਼ਬਦ, ਛੋਟਾ ਰਾਜਾ। ਇਹਦੀ ਬੜੀ ਵੱਡੀ ਮਹਾਰਾਜ ਨੇ ਕਿਰਪਾ ਕੀਤੀ, ਬਰਾਬਰ ਦਾ ਦਰਜਾ ਦਿੱਤਾ। ਜਿੱਥੇ ਭਾਈ ਅੰਮ੍ਰਿਤ ਛਕ ਸਕਦੇ ਨੇ ਬੀਬੀਆਂ ਵੀ ਛਕ ਸਕਦੀਆਂ, ਜਿੱਥੇ ਭਾਈ ਪਾਠ ਕਰ ਸਕਦੇ ਬੀਬੀਆਂ ਵੀ ਕਰ ਸਕਦੀਆਂ। ਇਹ ਬਰਾਬਰ ਗੁਰੂ ਨਾਨਕ ਸਾਹਿਬ ਨੇ ਲਿਆ ਕੇ ਬਿਠਾ ਦਿੱਤਾ। ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਹੈ ਰਾਜਾਨ। ਅਤੇ ਭਾਈ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਲੱਗੇ, ਦਰ ਦਰ 'ਤੇ ਫਿਰਨਾ ਛੱਡੋ, ਇੱਕ ਦੇ ਪੁਜਾਰੀ ਬਣੋ। ਜਾਗਤ ਜੋਤ ਜਪੈ ਨਿਤ ਬਾਸਰ, ਏਕ ਬਿਨਾ ਮਨ ਨੈਕ ਨਾ ਆਨੈ,
पूरन प्रेम प्रतीत सजै ब्रत गोर मड़ी मच पूर। चमर दे चरणा नाल जुड़ के अपना लोक ते परलोक सुहेला करिए। सब तो पहला बेनती संगत दे चरणा विच भी हिलजुल नहीं करनी। अरदास हुक्मनामे महाराज चले जाणगे फिर आपो अपने घरां नूं चले पाउंगे, पहला नहीं जाना। तो समय नूं मद्देनजर रखदिआं आपां संखेप जिही विचार कीती है प्रवान करन लई। फिर खुला समा बनेगा आप जी के दर्शन करने। अज इंग्लैंड का जेड़ा टूर बनिया सी, कई 24 दिन का प्रोग्राम सी सारा। अज सतगुरु जी की कृपा का सदका लास्ट दीवान है ते अमृत संचार भी। पिछली बारी 40 के नाम आए सी, अज की 100 दे 100 दे लगभग हो जानी कृपा। 80-85 दे नाम आए ने, होर भी अजे तैयार होने ने। बहुत ओ ने जिन्हां ने नाम नहीं लिखाया। स्वाद फिर है, आनंद फिर है, जे 150 तो भी उपर जाए बिल्कुल फिर आनंद है। 100 साल अमृत संचार होया, उत्थे भी 125 पुराने गुरु के जहाजे इत्थे भी हो जानी है कृपा महाराज की। हौली हौली रंग चढ़दा है, जिन्हां जिन्हां ने अमृत छकना है वह इत्थे ही रहणगे। इत्थे नाल 2 नंबर हाल विच अमर दा बाटा तैयार हो गया। ओदा टाइम जेड़ा हुण तों अद्धा पौणा घंटा बाद, समाप्ति तों अद्धा घंटा बाद इत्थे ही रहना, जाना नहीं। सारी संगत चली जाएगी, जिन्हां ने अमृत छकना वह इत्थे रहणगे, ओह दी जाणगे। ते अमृत दी दात प्राप्त करके फिर भाई आपो अपने घरां नूं चाले पाउणे ने। जे जुड़े रहोगे फिर एक दिन सचखंड नूं चाले पाउणे ने। जाना तो सारिया नहीं है, कौन है जिन्हें मरना नहीं। जो आया सो चल सी, सब कोई आई वारी है। इत्थे सब जाणगे, पर जेड़े नाम दी कमाई करनगे मुख उजला लैके जाणगे। जेड़े नहीं जुड़नगे फिर कबीर जमका ठेंगा बुरा है, वह नहीं सहया जाए, फिर वह झंडी नहीं जानी मार। ते बेनती है भाई लाहा लो, इन्ना 23-24 दिनों में संगत ने बहुत प्यार दिता है। बिच दी तो एक समय हो जा भी आ गया जी, मैं सिंह नूं कहा जी, मैं कहा चलो इंडिया चलीए, कितने उन जी ना इतने दाग लग जाए, कहन माया कट्ठी कर दें। सुनिया जी मैं अगे कहिंदे ने जी ये तो डब्बियां नाल माया कट्ठी कर दें, टोकरियां नाल। जो तो प्रबंधकों ने ही सोचा मन में, प्रबंधकों ने भी रश हुंदा तो इदा चलो संगत कीर्तन भेटा देंदी है स्टेज तक, कोई मैनू तो पता भी नहीं। तो वह फिर उन्होंने बच्च मैं इन्हों क्या, मैं क्या अपना अमृत संचार दिन रात इंडिया च होंगे ने, यह ना हो किते दाग ला दे, काम औखा ना हो जाए। बच्चे कई बंदे होंगे ने, सारी संगत एको जी ने, पर फिर मैनू यही कह लगे सिंह कहते जी इदा नहीं कुछ होंगे, संगत प्यार वाली है, संगत नाल ही है सारा। तो बेनती है भाई, कई तरह के लोग होंगे आ, पर इन्हों 23-24 दिन च कैसटा बनिया, तुम सारिया सुन लो लैके। एक जगह से भी किसी तो माया की अपील नहीं की, हर कैस्ट विच ये होएगा, सुनो तो सुन के पल्ले बनो, ये भेटा है माया की देर। अपनी मर्जी नाल संगत ने सेवा करनी है, वो अपनी मर्जी नाल कर दे, पर मंग नहीं किसी तो की। फिर कहने वाले कहें ही रेंदे है चलो हुण, नाले कहणगे सिक्खी का प्रचार नहीं हुंदा, साडी सिक्खी गई, ते जे प्रचार हुंदा ते करवाउण भी नहीं दिंदे। इदां दा भी है काम। हुण अमृत संचार पहला भी होया, हुण अज कल नूं फिर अज फिर हो रहा है, महाराज की कृपा है। साउथ वाल भी अमृत संचार होया है, फिर साध संगत होर भी, ये 4 अमृत संचार होए ने इन्हां दिनां विच, 4 अमृत संचार बड़ी चढ़दी कला नाल होए ने महाराज की कृपा नाल। ते अगले साल होर भी कृपा हो जानी, जे अज की जिन्ने होणगे उदू दुगने अगले साल होणगे जे महाराज ने कृपा कीती। ते संगत मैनूं कहिंदी है बाबा जी आयो, ते मैं अगे भी अर्ज करदा हुन्ना जे सौदे वाले का सौदा ना विके तो मुड़ के पिंड च नहीं जाता, तो जे अमृत वध तो वध छकन फिर असी भी दोबारा मन करदा भी चलीए। तो खुशी है संगत ने बहुत प्यार दिता है, सतगुरां ने शरीर में जो सवास दिते फिर आप जी के दर्शन अगले साल करांगा। होइयां भुल्लां दी खिमा, बोलदियां संगतां विच विचरदियां बड़ियां भुल्लां गलतियां हो जांदियां। भुल्लण अंदर सब को अभुल गुरु करतार, संगतां सतगुरु बख्शण योग हन, बख्श लैणा
ਸੋ ਮਹਾਰਾਜ ਨੇ ਮਿਹਰ ਕੀਤੀ ਹੈ, ਕਦੇ ਇੰਡੀਆ ਆਓਗੇ ਇਹ ਮਤ ਸੋਚਣਾ ਕਿ ਮੈਂ ਆਪਣੇ ਅਸਥਾਨ ਨਾਲ ਜੋੜ ਰਿਹਾ ਡੇਰੇ ਨਾਲ। ਸਤਸੰਗ ਜੀ, ਸੰਗਤਾਂ ਤੇ ਉੱਥੇ ਅੱਗੇ ਹੀ ਬਹੁਤ ਹੁੰਦੀਆਂ, ਪਰ ਇਹ ਬੇਨਤੀ ਤਾਂ ਸੰਗਤ ਵਿੱਚ ਕਰੀ ਦੀ ਹੈ ਕਿ ਜਦੋਂ ਕਦੇ ਇੰਡੀਆ ਆਓਗੇ, ਕਦੇ ਸੰਗਰਾਮ ਦੇ ਦਿਹਾੜੇ ਤੇ ਆ ਕੇ ਵੇਖਣਾ, ਲੱਖ ਦੋ ਦੋ ਲੱਖ ਦਾ ਇਕੱਠ ਵੀ ਹੁੰਦਾ, ਕਿੰਨੀ ਸੰਗਤ ਵੱਲ ਨਿਗਾਹ ਮਾਰੋਗੇ, ਬਹੁਤੇ ਤੁਹਾਨੂੰ ਅੰਮ੍ਰਿਤਧਾਰੀ ਨਜ਼ਰ ਆਉਣਗੇ, 80% ਉੱਪਰ ਦੇ ਸ੍ਰੀ ਸਾਹਿਬਾਂ ਨਜ਼ਰ ਆਉਣਗੇ, ਵੇਖਣ ਵਾਲਾ ਦ੍ਰਿਸ਼ ਹੁੰਦਾ। ਕਦੇ ਆਓਗੇ ਜ਼ਰੂਰ ਆਉਣਾ, ਪਟਿਆਲੇ ਦੇ ਕੋਲ ਹੀ ਆ, ਸੰਗਤਾਂ ਸਾਰੀਆਂ ਜਾਣਦੀਆਂ ਹੀ ਆ, ਅਤੇ ਬਹੁਤ ਮਾਰਾ ਦੀ ਕਿਰਪਾ ਇਸੇ ਤਰ੍ਹਾਂ ਬਣੀ ਰਹੇ, ਇਹੀ ਅਰਦਾਸ। ਸਰਬ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਸੰਗਤਾਂ ਨੇ, ਇਹ ਮੈਂ ਆਪ ਜੀ ਦਾ ਪਿਆਰ ਝੋਲੀ 'ਚ ਪਾ ਕੇ ਲੈ ਕੇ ਚੱਲਿਆ, ਜਿਹੜਾ ਸਾਰੀ ਜ਼ਿੰਦਗੀ ਨਹੀਂ ਭੁੱਲਣਾ। ਸੋ ਆਹ ਅਰਦਾਸ ਕਰਨੀ ਸਤਿਗੁਰਾਂ ਦੇ ਚਰਨਾਂ 'ਚ ਵੀ, ਸੱਚੇ ਪਾਤਸ਼ਾਹ ਜੇ ਹੁਣ ਕਿਰਪਾ ਕੀਤੀ ਹੈ, ਅੱਗੇ ਤੋਂ ਵੀ ਮਿਲਾਇਓ ਕਦੇ, ਫਿਰ ਵੀ ਕਿਰਪਾ ਕਰਨੀ। ਬੇਨਤੀ ਫਿਰ ਹੈ, ਜਿੰਨਾ ਚਿਰ ਮਹਾਰਾਜ ਇੱਥੇ ਨੇ ਉਨ੍ਹਾਂ ਚਿਰ ਜਾਣਾ ਨਹੀਂ। ਸਾਰੇ ਬੇਨਤੀ ਕਰਿਓ।

ਬਹੁਤ ਸਾਧ ਸੰਗਤ ਮਹਾਰਾਜ ਨੇ ਮੇਲ ਕੀਤੀ ਆ, ਸੰਗਤਾਂ ਦੇ ਦਰਸ਼ਨ ਦੀਦਾਰ ਬਖਸ਼ੇ ਨੇ। ਸੋ ਹੋਈਆਂ ਭੁੱਲਾਂ ਦੀ ਖਿਮਾ, ਜੋ ਸੁਣਿਆ ਇਹਨੂੰ ਪੱਲੇ ਬੰਨੋ, ਇਹ ਸਭ ਤੋਂ ਵੱਡੀ ਭੇਟਾ ਹੈ। ਜਿੰਨਾ ਚਿਰ ਸਤਿਗੁਰੂ ਨਿਜ ਅਸਥਾਨਾਂ ਵੱਲ ਪ੍ਰਸਥਾਨ ਨਹੀਂ ਹੁੰਦੇ, ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਵੀਰ ਭਰਾ, ਦਾੜੀਆਂ ਕੇਸ ਰੱਖੋ, ਆਉਂਦੇ ਸਾਲ ਤੱਕ ਤਿਆਰੀ ਕਰ ਲਓ। ਅੰਮ੍ਰਿਤ ਇੱਕੋ ਹੀ ਹੈ, ਜਿੱਥੋਂ ਮਰਜ਼ੀ ਅੰਮ੍ਰਿਤ ਛਕੋ, ਪੰਜ ਪਿਆਰੇ ਇੱਕੋ ਨੇ। ਜਦੋਂ ਅੰਮ੍ਰਿਤ ਛਕਦੇ ਹਾਂ, ਉਹਦੇ ਵਿੱਚ ਕੋਈ ਬਾਬਾ ਨਹੀਂ ਹੁੰਦਾ, ਉਹਦੇ ਵਿੱਚ ਕੋਈ ਸੰਤ ਨਹੀਂ ਹੁੰਦਾ, ਉਹਦੇ 'ਚ ਕੋਈ ਰਾਗੀ ਨਹੀਂ ਹੁੰਦਾ। ਜਦੋਂ ਅੰਮ੍ਰਿਤ ਛਕਦੇ ਹਾਂ, ਪੰਜ ਪਿਆਰੇ ਇੱਕੋ ਹੀ ਰੂਪ ਨੇ, ਪੰਜ ਪਿਆਰੇ ਗੁਰੂ ਦਾ ਰੂਪ ਨੇ। ਸੋ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਕੇ ਜਹਾਜੇ ਚੜੋ। ਸੰਗਤਾਂ ਨੇ ਸਤਿਗੁਰਾਂ ਦਾ ਅਦਬ ਸਤਿਕਾਰ ਮੁੱਖ ਰੱਖਣਾ ਹੈ, ਮੱਥਾ ਨਹੀਂ ਟੇਕਣਾ, ਕਿਸੇ ਨੇ ਨਮਸਕਾਰ ਨਹੀਂ ਕਰਨੀ, ਸਿਰ ਝੁਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਹੀ ਝੁਕੇ। ਪਿਆਰ ਨਾਲ ਸਾਰੇ ਆਨੰਦ ਸਾਹਿਬ ਵਿੱਚ ਬੋਲੋ, ਫਿਰ ਅਰਦਾਸ ਵਿੱਚ ਜੁੜੋ, ਤੇ ਫਿਰ ਮਹਾਰਾਜ ਦੇ ਹੁਕਮਨਾਮੇ ਸੁਣਨੇ ਹਨ। ਸਾਰੀ ਸੰਗਤ ਨੇ ਪਿਆਰ ਦਾ ਸਬੂਤ ਦੇਣਾ, ਆਓ ਸਾਰੇ ਪਿਆਰ ਨਾਲ ਪੜਿਓ ਹਾਈ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਾਰੇ ਸਭ ਤੁਝੈ ਧਿਆਵੈ ਮੇਰੇ ਸਾਹ ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਧਨਾਸਰੀ ਮਹੱਲਾ ਪੰਜਵਾਂ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਛਲ ਨਿਰੰਕਾਰੇ ਕੋਟ ਪਰਾਧ ਮਿਟੇ।

ਪ੍ਰੀਤ ਮਾਇਆ ਮੋਹ ਭੂਲੋ ਅਵਰਹੀਤ ਹਰ ਚੰਦੌਰੀ ਬਨ ਹਰ ਪਾਤਰੇ ਇਹ ਤੁਹਾਰੋ ਬੀਤ ਰਹਾਉ ਚੰਦਨ ਲੇਪ ਹੋਤ ਦੇਖੋ ਸੁਖ ਗਰਧਬ ਭਸਮ ਸੰਗੀਤ ਅੰਮ੍ਰਿਤ

ਕੀਤ ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦ ਰਹਿ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਤਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰੈ

ਹਰਿ ਤਨਾਤਰੀ ਮਹੱਲਾ ਪੰਜਵਾਂ ਅਬ ਹਰਿ ਰਾਖਨ ਹਾਰ ਚਿਤਾਰਿਆ ਪਤਤ ਪਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਦਾਰਿਆ ਰਹਾਉ ਗੋਸਤ ਭਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਨ ਬਾਂਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰਿਆ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਤਿਨ ਦੁਖ ਕਾ ਕਾਟਿਆ ਕੇਤ ਰਹਾਉ ਹਾਥ ਦੇ ਰਾਖਿਓ ਆਪਣਾ ਕਰ।

ਉਹ ਅਗਿਆਨ ਅੰਧਾਰ ਊਚ ਨੀਚ ਸੁਖ ਦੁਖ ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖ ਮਨ ਬਾਸਨਾ ਰਚ ਬਿਖੈ ਬਿਆਦ ਪੰਚ ਦੂਤ ਸੰਗ ਮਹਾ ਅਸਾਦ ਜੀਵ ਜਹਾਨ ਪ੍ਰਾਣ ਧਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ ਧਨਾਸਰੀ ਮਹੱਲਾ।

ਕਾਲ ਆਨ ਸੰਜਮ ਕਿਸ਼ਨਾ ਸੂਜੈ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਨ ਇਸ ਬਿਨਾ ਨਹੀਂ ਕੋਇ ਜਨਮ ਮਰਨ ਨਿਵਾਰ ਹਰ ਜਪ ਸਿਮਰ ਸਵਾਮੀ ਸੋਇ ਵੇਦ ਸਿਮਰਤ ਕਥੈ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨ

ਦਿਆਲ ਕਿਰਪਾਲ ਹਜੂਰ, ਨਾਨਕ ਜੀਵੈ ਸੰਤਾਂ ਧੂਰ। ਧਨਾਤਰੀ ਮਹੱਲਾ ਪੰਜਵਾਂ, ਸੋ ਕਤ ਡਰੈ ਜੇ ਖਸਮ ਸੰਭਾਰੈ।

ਚਾਰ ਘੱਟ ਘੱਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤਰੇ ਨਾਰ ਧਨਾਸਰੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪ੍ਰਵਾਨ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਦ ਜਾਤੀ ਧਨਾਸਰੀ ਮਹੱਲਾ ਪੰਜਵਾਂ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹਿ ਜਲਨ ਨਾ ਦੀਨੇ ਚਿਨੈ ਨਾ ਦੁੱਤਰ ਭਾਖੇ

ਆਖਿਓ ਜਾਣ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਧਨਾਸਰੀ ਮਹੱਲਾ ਪੰਜਵਾ ਜਹ ਜਹ ਪੇਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ ਰਹਾਉ ਪ੍ਰਿਤ ਪਾਲੈ ਅਪਿਆਉ ਦੇ ਕਛ ਊਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਚਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਪ ਜਪ ਕਰਹਿ ਆਨੰਦ ਜਨ ਅਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੀਨ ਪਗ ਸਾਧਾ ਧਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨਹਿ ਬੁਲਾਏ ਦੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਅਪਦਾ ਭਈ ਬਪੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜਹਿ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਰ ਰਹੋ ਡੋਲੋ ਮਤ ਕਬਹੂ ਗੁਰ ਕੈ ਬਚਨ ਆਧਾਰ ਜੈ ਜੈ ਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨੈ ਹਾਰੈ ਨਾਨਕ ਸਚ ਵਡਿਆਈ ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਉ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕੋ ਗੁਰਦੀਨਾ ਜੀਓ ਤਿਸ ਸਿਉ ਨਾ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਵਾਰ ਉਹ ਸੰਗ ਨਾ ਚਾਲੈ ਮਨ ਤਨ ਤੂੰ ਅਰਾਧ ਹਰ ਕੇ ਪ੍ਰੀਤਮ ਸਾਧ ਜਾਂ ਕੈ ਸੰਗ ਤੇਰੇ ਬੰਧਨ ਛੂਟੈ ਗਹੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਸ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾਂ ਕੋ ਕਿਰਪਾ ਕੀਜੈ ਧਨਾਸਰੀ ਮਹੱਲਾ।

ਭਾਹੀ ਨਾ ਸਾਕੇ ਜਾਲੀ ਰਹਾਉ ਨਿਰਤਨ ਕਉ ਧਨ ਅੰਦਲੇ ਕਉ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਧਨਾਸਰੀ ਮਹੱਲਾ ਪੰਜਵਾਂ ਭਏ ਕਿਰਪਾਲ ਦਇਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿੰਚਾਈ ਨਵ ਨਿਤ ਰਿਧ ਸਿਧ ਹਰ ਲਾਗ ਰਹੀ ਜਨ ਪਾਈ ਸੰਤਨ ਕੋ ਅੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ

ਸਹਾਈ ਤਨਾਸਰੀ ਮਹੱਲਾ ਪੰਜਵਾਂ ਦਰਬਵੰਤ ਦਰਬ ਦੇਖ ਗਰਬੈ ਭੂਮਵੰਤ ਅਭਮਾਨੀ ਰਾਜਾ ਜਾਣੈ ਸਗਲ ਰਾਜ।

ਤਾ ਹੋਇ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਆਣ ਤਿਆਗ ਭਏ ਇੱਕ ਆਸਰ ਸਰਨ ਸਰਨ ਕਰ ਆਈ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਨਾਸਰੀ ਮਹੱਲਾ ਪੰਜਵਾਂ ਜਾਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾਂ ਕਾ ਸਤਿਗੁਰ ਪੂਰਾ ਠਾਕੁਰ ਗਾਈਐ।

कोई नाम न जाने मेरा, कौन नानक सब तेरी वडियाई।

ਕੀਤੀ। ਪਰਮ ਸਤਿਕਾਰ ਯੋਗ ਗੁਰੂ ਰੂਪ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਨਿਤਨੇਮ ਅਨੁਸਾਰ ਸਤਸੰਗੀ ਪਿਆਰ ਸ਼ਰਧਾ ਦੇ ਨਾਲ ਚੱਲ ਕੇ ਗੁਰੂ ਕੇ ਬਚਨ ਸਰਵਣ ਕਰਨ ਦੇ ਪਿਆਸੇ ਬਣ ਕੇ ਜਗਿਆਸਾ ਭਾਵ ਮਨ ਵਿੱਚ ਰੱਖ ਕੇ ਸਤਿਗੁਰ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਗੁਰਬਾਣੀ ਦੀ ਵਿਚਾਰ, ਸਤਿਗੁਰ ਪਾਤਸ਼ਾਹ ਜੀ ਦੀ ਬਾਣੀ ਦੇ ਅਰਥ ਬੋਧ, ਗੁਰੂ ਮਹਾਰਾਜ ਦੀ ਬਾਣੀ ਦੁਆਰਾ ਜੋ ਸਾਨੂੰ ਗਿਆਨ ਉਪਦੇਸ਼ ਬਖਸ਼ਿਆ ਉਹਦੀ ਸੋਝ ਪ੍ਰਾਪਤ ਕਰਨ ਵਾਸਤੇ ਜੋ ਗੁਰੂ ਘਰ ਵਿੱਚ ਸਤਿਗੁਰ ਪਾਤਸ਼ਾਹ ਨੇ ਆਪਣੀ ਹਾਜ਼ਰੀ ਤੋਂ ਹੀ ਬਾਣੀ ਦੇ ਅਰਥਾਂ ਦੀ ਕਥਾ ਦੀ ਗੁਰਮਤ ਮਰਜ਼ਾਦਾ ਆਰੰਭ ਕੀਤੀ ਹੈ, ਸਤਿਗੁਰਾਂ ਨੇ ਮਿਹਰ ਕੀਤੀ ਹੈ ਆਪਾਂ ਨੂੰ ਵੀ ਉਹ ਸੁਭਾਗ ਸਮਾਂ ਬਖਸ਼ਿਆ। ਭੱਟਾਂ ਦੀ ਬੇਨਤੀ ਮੰਨ ਕੇ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੂੰ ਸਿਧਤ ਸਲਾਹ

ਸਿਫਤ ਕਰਨੀ ਹੈ। ਆਪਣੀ ਰਸਨਾ ਤੋਂ ਪੰਜਵੇਂ ਪਾਤਸ਼ਾਹ ਨੇ ਨੌ ਸਵਈਏ ਉਚਾਰਨ ਕੀਤੇ, ਜਿਨ੍ਹਾਂ ਨੌ ਸਵਈਆਂ ਦੀ ਵਿਚਾਰ ਗੁਰੂ ਤੇ ਗੁਰੂ ਦੀ ਸੰਗਤ ਕਿਰਪਾ ਦੁਆਰਾ ਕੱਲ ਸੰਪੂਰਨ ਹੋਈ ਹੈ। ਇਸ ਤੋਂ ਅੱਗੇ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਅਗਲੇ ਨਵੇਂ ਸਵਈਏ ਆਪਣੇ ਸ੍ਰੀ ਮੁਖ ਤੋਂ ਆਰੰਭ ਕਰ ਰਹੇ ਨੇ। ਉਹਨਾਂ ਸਵਈਆਂ ਦਾ ਭਾਵ ਇਹ ਹੈ ਕਿ ਹੁਣ ਭੱਟਾਂ ਨੂੰ ਮਹਾਰਾਜ ਨੇ ਰਾਹ ਤਾਂ ਦੱਸ ਦਿੱਤਾ, ਤਰੀਕਾ ਤਾਂ ਦੱਸ ਦਿੱਤਾ ਕਿ ਕਿਵੇਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਨੀ ਹੈ, ਪਰ ਇੱਕ ਜ਼ਰੂਰੀ ਜਿਹੜਾ ਵਿਹਾਰ ਵਿਚਾਰ ਹੁਣ ਸਿਫਤ ਦੇ ਵਿੱਚ ਹੈ, ਉਹ ਆਪ ਵੀ ਸਿਆਣੇ ਸੱਜਣ ਬੈਠੇ ਹੋ, ਉਹ ਹੈ ਹਉਮੈ ਦੀ ਰੁਕਾਵਟ, ਮੈਂ ਦੀ ਰੁਕਾਵਟ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਵੀ ਤੁਸੀਂ ਬਚਨ ਸੁਣੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦਾ ਜੇ ਵਿਰੋਧ ਹੈ ਤਾਂ ਕੇਵਲ ਮੈਂ ਦੇ ਨਾਲ ਹੈ, ਹਉਮੈ ਨਾਲ ਵਿਰੋਧ ਇਤਨਾ ਹੈ। ਦੋ ਭਰਾਵਾਂ ਵਿੱਚ ਵਿਰੋਧ ਪੈ ਜਾਵੇ ਉਹ ਜੁਦੇ ਹੋ ਜਾਂਦੇ ਨੇ ਤੇ ਇੱਕ ਪਿੰਡ ਵਿੱਚ ਤਾਂ ਰਹੀ ਜਾਂਦੇ ਨੇ, ਪਰ ਅਕਾਲ ਪੁਰਖ ਦਾ ਤੇ ਹਉਮੈ ਦਾ ਇਤਨਾ ਵਿਰੋਧ ਹੈ ਕਿ ਉਹ ਇਕੱਠੇ ਰਹੇ ਨਹੀਂ ਸਕਦੇ, ਇੱਕ ਜਗ੍ਹਾ ਦੋਵਾਂ ਦਾ ਵਾਸਾ ਹੋਏ ਨਹੀਂ ਸਕਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਥਾਂ। ਉਹ ਇੱਕ ਥਾਂ ਕਿਹੜਾ? ਸਾਡਾ ਗਿਰਦਾ ਸਰੀਰ ਰੂਪੀ ਘਰ, ਇਹਦੇ ਵਿੱਚ ਭਾਈ ਦੋ ਮੈਂ ਤੇ ਤੂੰ, ਇਹ ਦੋ ਇਕੱਠੇ ਨਹੀਂ ਵਸ ਸਕਦੇ। ਤੇ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਭਾਈ ਸਤਿਗੁਰਾਂ ਨੇ ਬਾਣੀ ਉਚਾਰੀ ਆਪਣੇ ਆਪ ਨੂੰ ਦਾਸ ਕਹਿ ਕੇ, ਜਨ ਕਹਿ ਕੇ, ਸੰਗਤਾਂ ਦੇ ਚਰਨਾਂ ਦੀ ਧੂੜੀ ਬਣਾ ਕੇ, ਹੁਣ ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੇ ਅੱਗੇ ਸਵਈਏ ਉਚਾਰਨ ਕਰ ਰਹੇ ਨੇ, ਸਵਈਆਂ ਦੇ ਉਚਾਰਨ ਦਾ ਤਰੀਕਾ ਤਾਂ ਦੱਸ ਦਿੱਤਾ, ਪਰ ਉਚਾਰੇ ਕਦੋਂ ਜਾਣਗੇ ਭੱਟਾਂ ਦੇ ਹਿਰਦੇ ਵਿੱਚੋਂ? ਜਦੋਂ ਉਹਨਾਂ ਵਿੱਚੋਂ ਮੈਂ ਨਿਕਲ ਜਾਵਾਂ, ਜਦੋਂ

ਸਨ ਸਤਿਗੁਰਾਂ ਦੀ ਸ਼ਰਨ ਵਿੱਚ ਬੈਠੇ ਨੇ ਤੇ ਬੇਨਤੀਆਂ ਕੀਤੀਆਂ ਕਿ ਸਤਿਗੁਰੂ ਸਮਾਂ ਆ ਗਿਆ ਹੈ ਹੁਣ ਸਾਡੇ ਸਰਾਪ ਦੀ ਨਿਵਿਰਤੀ ਕਰੋ। ਸਾਨੂੰ ਵਚਨ ਹੋਇਆ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਜਦੋਂ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਬਿਰਾਜਮਾਨ ਹੋਣਗੇ ਉਦੋਂ ਤੁਹਾਡਾ ਸਰਾਪ ਕੱਟਿਆ ਜਾਵੇਗਾ। ਸੋ ਆਪ ਕਿਰਪਾ ਕਰੋ, ਉਹਨਾਂ ਦੀ ਬੇਨਤੀ ਮੰਨ ਕੇ ਨੌ ਸਵਈਏ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੇ। ਹੁਣ ਅਗਲੇ ਸਵਈਏ ਇਹਨਾਂ ਦਾ ਭਾਵ ਹੈ ਕਿ ਉਹਨਾਂ ਦੇ ਵਿੱਚ ਫੇਰ ਕੋਈ ਵਿਦਿਆ ਦਾ, ਕੋਈ ਆਪਣੇ ਗੁਣ ਦਾ, ਵੇਦਾਂ ਦੇ ਅਵਤਾਰ ਹੋਣ ਦਾ ਹਉਮੈ ਦਾ ਅੰਸ਼ ਨਾ ਰਹਿ ਜਾਵੇ। ਤੇ ਹਉਮੈ ਦਾ ਅੰਸ਼ ਸਾਡੇ ਵਿੱਚ ਕਿੱਥੋਂ ਸ਼ੁਰੂ ਹੁੰਦਾ? ਸਾਡੀ ਦੇਹ ਤੋਂ। ਦੇਹ ਤੋਂ ਕਿਵੇਂ ਸ਼ੁਰੂ ਹੁੰਦਾ? ਦੇਹ ਦੱਸਦੀ ਹੈ ਕਿ ਮੈਂ ਹੈਗਾ। ਇਹ ਦੇਹ ਤੋਂ ਪਤਾ ਲੱਗਦਾ ਮੇਰੀਆਂ ਅੱਖਾਂ ਨੇ, ਮੇਰੇ ਹੱਥ ਨੇ, ਮੇਰੇ ਪੈਰ ਨੇ, ਇਹ ਮੇਰਾ ਸਰੀਰ ਹੈ। ਇਸ ਦੇਹ ਨੂੰ ਵੀ ਗਾਹਾਂ ਵਧਾਓ, ਇਹੀ ਫਿਰ ਮੈਂ ਪੈਦਾ ਕਰਦੀ ਹੈ। ਮੇਰਾ ਕੋਟ ਹੈ, ਇਹ ਮੇਰਾ ਜੋੜ ਹੈ, ਇਹ ਮੇਰੀ ਦਸਤਾਰ ਹੈ, ਇਹ ਤੋਂ ਹੀ ਫਿਰ ਗਾਹਾਂ ਵੱਧਦੀ ਹੈ। ਮੇਰਾ ਪੁੱਤਰ ਹੈ, ਇਹ ਮੇਰੀ ਧੀ ਹੈ, ਇਹ ਮੇਰਾ ਮਕਾਨ ਹੈ। ਇਹਨੂੰ ਸ਼ਾਸਤਰ ਵਿੱਚ ਆਖਿਆ ਦੇਹ ਹੰਤਾ, ਸਰੀਰ ਦੀ ਹੋਮੇ, ਇਥੋਂ ਹੀ ਸਾਰੇ ਹੋਮੇ ਦੀ ਜੜ ਪੈਦਾ ਹੋਣੀ ਹੈ। ਗੁਰਸਿੱਖ ਪਿਆਰਿਓ, ਹੁਣ ਉਹਨਾਂ ਦਾ ਹੋਮੇ ਨਿਵਿਰਤ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇਹ ਤੋਂ ਹੀ ਹੋਮੇ ਦਾ ਨਾਸ ਕਰਨ ਦੀ ਮਹਾਰਾਜ ਉਪਦੇਸ਼ ਦੇਣਗੇ। ਆਓ ਸਾਰੀਆਂ ਸੰਗਤਾਂ ਅਦਬ ਸਤਿਕਾਰ ਦੇ ਨਾਲ ਜੋ ਤੁਰਕੀ ਬਾਣੀ ਦੁਆਰਾ ਸਾਨੂੰ ਸਤਿਗੁਰ ਅਰਜਨ ਦੇਵ ਮਹਾਰਾਜ ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹੋ ਭਰ ਪਣ ਮਥਰਾ ਕਿਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ ਪ੍ਰਤੱਖ ਹਰੀ ਦਾ ਰੂਪ ਜੋ ਸਾਨੂੰ ਉਪਦੇਸ਼ ਬਖਸ਼ਦੇ ਨੇ। ਆਪਾਂ ਸ਼ਰਧਾ ਦੇ ਨਾਲ ਸਰਵਣ ਕਰੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ।

ਇਹ ਹੈਡਿੰਗ ਦਿੱਤਾ ਹੈ ਜਿਹੜੇ ਹੁਣ ਸਵੱਈਏ ਸ਼ੁਰੂ ਹੋ ਰਹੇ ਨੇ, ਇਹ ਵੀ ਸਵੱਈਏ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਸ੍ਰੀ ਕਹੀਏ ਸ੍ਰੇਸ਼ਟ ਉੱਤਮ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੇਸ਼ਟ ਉੱਤਮ ਮੁਖ ਤੋਂ ਉਚਾਰੇ ਹੋਏ ਹਨ। ਇੱਕ ਜੋ ਅਦਵੈਤ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ, ਉਹ ਕਹੀਏ ਜੋ ਸਰਬ ਦਾ ਪ੍ਰਕਾਸ਼ਕ ਹੈ। ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੁੰਦੀ ਹੈ, ਹੋਰ ਕੋਈ ਸਾਧਨ ਨਹੀਂ ਹੈ। ਗੁਰਬਿਨ ਗਿਆਨ ਨਾ ਧਿਆਨ ਗੁਰੂ ਬਿਨ, ਮਹਾਰਾਜ ਦੀ ਬਾਣੀ ਨੇ ਬਚਨ ਕਿਹਾ ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾਂ ਉਸ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਦੀ ਕਿਰਪਾ ਦੁਆਰਾ

0: ਮਿੱਟੀ ਮੇਲ ਹੈ ਗੁਰਸਿੱਖ ਪਿਆਰੇ, ਕਦੇ ਮਿੱਟੀ ਤੇ ਅੱਗ ਦਾ ਮਿਕਸਚਰ ਹੋ ਸਕਦਾ ਤੇ ਅੱਗ ਤੇ ਪਾਣੀ ਦਾ ਕੀ ਮੇਲ ਹੈ, ਤੇ ਅੱਗ ਤੇ ਹਵਾ ਦਾ ਕੀ ਮੇਲ ਹੈ ਗੁਰਸਿੱਖ ਪਿਆਰੇ, ਤੇ ਇਹਨਾਂ ਚਾਰਾਂ ਦਾ ਫਿਰ ਆਕਾਸ਼ ਨਾਲ ਕੀ ਮੇਲ ਹੈ, ਆਕਾਸ਼ ਕੀ ਚੀਜ਼, ਪਾਣੀ ਕੀ ਚੀਜ਼, ਮਿੱਟੀ ਕੀ ਚੀਜ਼। ਜੇ ਆਪਾਂ ਸੋਚੀਏ ਨਾ ਸਾਡਾ ਭਾਂਡਾ ਬਣਾਇਆ ਕਦ ਹੈ, ਤੁਸੀਂ ਮਕਾਨ ਬਣਾਉਂਦੇ ਹੋ ਇੰਡੀਆ ਜਾ ਕੇ, ਇੱਥੇ ਵੀ ਜਦ ਇੱਟਾਂ ਦੀ ਚੜਾਈ ਕਰਦੇ ਹੋ ਤਾਂ ਸੀਮਿੰਟ ਦੇ ਵਿੱਚ ਰੇਤਾ ਪਾਇਆ ਜਾਂਦਾ, ਉਹ ਲਿਆਉਣਾ ਪੈਂਦਾ ਤੁਹਾਨੂੰ ਮੁੱਲ, ਤੇ ਆਪਣੇ ਖੇਤਾਂ ਦੀ ਮਿੱਟੀ ਕਿਉਂ ਨੀ ਪਾ ਲੈਂਦੇ ਸੀਮਿੰਟ ਵਿੱਚ। ਮਿੱਟੀ ਤਾਂ ਨੀ ਪਾਈ ਜਾਂਦੀ, ਮਿੱਟੀ ਤੇ ਰੇਤੇ ਦਾ ਸੀਮਿੰਟ ਦਾ ਮੇਲ ਨਹੀਂ ਹੈ, ਉਹਨਾਂ ਦੀ ਆਪਸ ਵਿੱਚ ਪਕੜ ਨਹੀਂ ਹੈ, ਉਹਨੇ ਪਕੜ ਲਈ ਨਹੀਂ ਤਾਂ ਆਪਾਂ ਮਿੱਟੀ ਉਹ ਪਾਲੇ ਕਰੀਏ ਸੀਮਿੰਟ ਵਿੱਚ, ਪਰ ਰੇਤਾ ਮੁੱਲ ਲੈ ਕੇ ਪਾਉਣਾ ਪੈਣਾ। ਪਰ ਹੁਣ ਸਾਡੀ ਜਿਹੜੀ ਦੇਹ ਬਣਾਈ ਹੈ ਇਹ ਪੰਜ ਮਟੀਰੀਅਲ ਐਸੇ ਲਾ ਤੇ ਜਿਨ੍ਹਾਂ ਦੀ ਇੱਕ ਦੂਜੇ ਦੀ ਪਕੜੇ ਨਹੀਂ ਹੈ, ਸੰਬੰਧੇ ਨਹੀਂ ਹੈ, ਇਹ ਤਾਂ ਐਸਾ ਕੱਠ ਹੈ। ਹੁਣ ਮਿੱਟੀ ਅੱਗ ਨਾਲ ਕਿੱਥੇ ਮੇਲ ਖਾਊਗੀ ਗੁਰਸਿੱਖ ਪਿਆਰੇ, ਲੱਖ ਸਾਲ ਮਿੱਟੀ ਨੂੰ ਅੱਗ ਵਿੱਚ ਮਚਾ ਕੇ ਰੱਖੀ ਜਾਓ, ਮਿੱਟੀ ਮਿੱਟੀ ਰਹੂਗੀ, ਅੱਗ ਅੱਗ ਰਹੇਗੀ। ਤੇ ਗੁਰਮੁਖ ਪਿਆਰੇ ਮਿੱਟੀ ਨੂੰ ਪਾਣੀ ਵਿੱਚ ਪਾਓਗੇ ਜਾਂ ਉਹ ਧੋ ਜਾਵੇਗੀ ਜਾਂ ਥੱਲੇ ਬੈਠ ਜਾਵੇਗੀ, ਉਹਨਾਂ ਦਾ ਵੀ ਮਿਸ਼ਰਣ ਨਹੀਂ ਹੈ। ਇਹ ਜਿਹੜਾ ਸਾਡਾ ਭਾਂਡਾ ਹੈ, ਪੰਜ ਧਾਤੂ ਐਸੇ ਲੜਾਏ ਨੇ ਜਿਨ੍ਹਾਂ ਦੀ ਆਪਸ ਵਿੱਚ ਸੰਧੀ ਨਹੀਂ ਹੈ, ਆਪਸ ਵਿੱਚ ਮਿਲਦੇ ਨਹੀਂ। ਇਹ ਐਸਾ ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ, ਧਾਤੂ ਪੰਜ ਲਾਏ ਕੂੜਾ ਪਾਜਿਆ। ਇਹ ਤਾਂ ਕੂੜ ਦਾ ਹੀ ਡਰਾਮਾ ਕੀਤਾ ਹੈ, ਕੂੜ ਦਾ ਹੀ ਪਾਜ ਹੈ ਜਿਹੜਾ ਦਿਖਦਾ ਹੈ, ਇਹਦੇ ਵਿੱਚ ਸੱਚ ਨਹੀਂ ਹੈ। ਹੁਣ ਇਹ ਭਾਈ ਐਸਾ ਕੱਚਾ ਬਣਾਇਆ ਕਿਉਂ ਹੈ? ਦੇਖੋ, ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਰਹਿਣ ਦੀ ਜਗ੍ਹਾ ਬਣਾਉਣੀ ਹੋਵੇ ਤੇ ਬਣਾਈ ਹੋਵੇ ਇੰਨੀ ਕੱਚੀ, ਕੋਈ ਕਾਰਨ ਹੈ? ਇਹ ਵੀ ਤੁਸੀਂ ਪੰਜਾਬ ਇੰਡੀਆ ਵੱਲ ਨਿਗਾਹ ਮਾਰੋ, ਤੁਹਾਡੇ ਉੱਤੇ ਬੋਰ ਹੁੰਦੇ ਨੇ ਆਪਣੇ, ਜਿੱਥੇ ਕੀਲਾ ਦੋ ਕੀਲਾ ਹੁੰਦੇ ਨੇ ਉੱਥੇ ਪੱਕਾ ਕੋਠਾ ਨਹੀਂ ਇੰਜਣ ਖਾਤਰ ਪਾਈ ਦਾ, ਉੱਥੇ ਤਾਂ ਜਦੋਂ ਸਿੰਜਣਾ ਹੋਵੇ ਰੇੜੇ ਜਿੱਥੇ ਇੰਜਣ ਲੈ ਜਾਈਦਾ, ਪਟਾ ਚੜਾਇਆ ਸਿੰਜ ਕੇ ਮੁੜਿਆ। ਤੇ ਜਿੱਥੇ ਹੋਵੇ ਪੱਕਾ ਮੁਕਾਮ ਰਹਿਣ ਵਾਲਾ ਉੱਥੇ ਸੀਮਿੰਟਡ ਕੋਠਾ ਪਾਈ ਹੈ। ਇਹ ਸਾਡਾ ਕੋਠਾ ਵਾਹਿਗੁਰੂ ਨੇ ਕੱਚਾ ਕਿਉਂ ਸਾਜੇ, ਇਹਨੂੰ ਸਦਾ ਰੱਖਣਾ ਨਹੀਂ ਸੀ, ਛੇਤੀ ਢਾਉਣਾ। ਪੱਕਾ ਕੋਠਾ ਢਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ, ਇਹ ਇੰਨਾ ਕੱਚਾ ਹੈ ਢਾਉਣ ਨੂੰ ਇੱਕ ਸਕਿੰਟ ਵੀ ਨਹੀਂ ਲੱਗਦੀ, ਕੱਖਾਂ ਦੀ ਕੁੱਲੀ ਢਾਉਣ ਨੂੰ ਵੀ ਅੱਧਾ ਘੰਟਾ ਲੱਗੂ, ਜੇ ਉਹਨੂੰ ਅੱਗ ਲਾਵਾਂਗੇ ਤਾਂ ਵੀ 15-20 ਮਿੰਟ ਲੱਗ ਜਾਣਗੇ। ਇਹ ਤਾਂ ਕਿਆ ਪਰਵਾਸਾ ਇਸ ਭਾਂਡੇ ਕਾ, ਇਤਨਾ ਤਾਂ ਲਾਗੇ ਛਣਕਰ। ਇਹ ਕੱਚਾ ਇਹ ਬਣਾਇਆ ਭਾਈ, ਜੇ ਕਿਤੇ ਪੱਕਾ ਬਣਾਉਂਦਾ ਫਿਰ ਤਾਂ ਥੋੜੇ ਪੈਣੀਆਂ ਤਕੜੀਆਂ ਪੈਂਦੀਆਂ ਨੂੰ ਧੋਣ ਨੂੰ, ਫਿਰ ਤਾਂ ਮੁਸ਼ਕਿਲ ਹੋ ਜਾਂਦਾ, ਫਿਰ ਤਾਂ ਸਮਾਂ ਲੱਗਦਾ ਹੁੰਦਾ। ਇਹ ਤਾਂ ਇੰਨਾ ਕੱਚਾ ਬਣਾਇਆ ਇੱਕ ਛਣਕਾ ਹੀ ਬਸ, ਇਤਨਾ ਕੱਚਾ। ਕਾਚੀ ਦੇ ਮੋਹ ਫੁੱਲ ਬਾਂਧੀ, ਜੇ ਹੰਤਾ ਦੂਰ ਕਰਦੇ ਨੇ ਹੁਣ ਸਤਿਗੁਰ ਸਾਡੀ ਪਰਥਾਏ ਭੱਟਾਂ ਦੇ ਬੋਲਦੇ ਹਨ ਮਹਾਰਾਜ, ਇਹ ਤਾਂ ਇੰਨਾ ਕੱਚਾ ਹੈ ਗੁਰਸਿੱਖ ਪਿਆਰਿਓ। ਦਰਖਤ ਤੋਂ ਪੱਤਾ ਟੁੱਟ ਕੇ ਧਰਤੀ ਤੇ ਡਿੱਗੇਗਾ ਨਾ, ਉਹਦੀ ਵੀ ਆਵਾਜ਼ ਆਉਂਦੀ ਹੈ। ਤੁਸੀਂ ਮਾਚਿਸ ਤੀਲੀ ਹੈ ਨਾ ਡੱਬੀ, ਇੱਕ ਤੀਲੀ ਤੋੜੋ ਕੱਢ ਕੇ, ਉਹ ਤੀਲੀ ਵੀ ਪੰਜ ਬੰਦਿਆਂ ਨੂੰ ਸੁਣੂਗੀ, ਟੁੱਟਦੀ ਕੜਕ ਹੋ ਕੇ ਆਵਾਜ਼ ਆਊਗੀ। ਆ ਜਿੱਦਣ 6.5 ਫੁੱਟ ਦੀ ਲਟਾਈ ਨੇ ਟੁੱਟਣਾ, ਕੋਲ ਖੜੇ ਨੂੰ ਵੀ ਨਹੀਂ ਸੁਣਨਾ, ਖੜਕਾ ਹੋਣਾ ਹੀ ਨਹੀਂ, ਪਤਾ ਹੀ ਨਹੀਂ ਲੱਗਣਾ। ਕਾਚੀ ਦੇ ਮੋਹ ਫੁੱਲ ਬਾਂਧੀ, ਇਹ ਤਾਂ ਇੰਨੀ ਕੱਚੀ ਹੈ ਗੁਰਸਿੱਖ ਪਿਆਰੇ ਹੋ। ਫਿਰ ਜਿੰਨੀਆਂ ਵੀ 7 ਧਾਤੂਆਂ ਮੰਨੀਆਂ ਨੇ, ਜਿੰਨੀਆਂ ਧਾਤੂਆਂ ਹਨ ਟੁੱਟ ਜਾਣ ਮੁੜ ਕੇ ਜੁੜ ਜਾਂਦੀਆਂ ਨੇ, ਜਿੰਨੀਆਂ ਵੀ ਧਾਤੂਆਂ ਹਨ ਜਿਹੜੇ ਸਾਡੇ ਟੁੱਟੇ ਫੁੱਟੇ ਚਿੱਤਰ ਹੁੰਦੇ ਆ ਪੰਜਾਬ ਇੰਡੀਆ ਵਿੱਚ, ਉਹ ਟੁੱਟੇ ਬੂਟ ਵੀ ਗਰੀਬ ਚੱਕ ਲੈ ਜਾਂਦੇ ਤੇ ਕਾਰਖਾਨੇ ਜਾ ਕੇ ਮੁੜ ਕੇ ਬੂਟ ਬਣ ਜਾਂਦੇ, ਟੁੱਟੇ ਕੱਚ ਦੇ ਗਲਾਸ ਬੋਤਲਾਂ ਉਹ ਵੀ ਜਾ ਕੇ ਫੇਰ ਗਲਾਸ ਬਣ ਜਾਂਦੇ ਨੇ, ਤੇ ਬਰੀਕ ਬਰੀਕ ਲੋਹਾ ਤੁਸੀਂ ਵੇਖਿਆ ਹੋਣਾ ਮੈਗਨੇਟ ਨਾਲ ਗਰੀਬ ਇਕੱਠੇ ਕਰਦੇ ਫਿਰਦੇ ਨੇ, ਮੈਗਨੇਟ ਨਾਲ ਉਹ ਛੋਟੇ ਛੋਟੇ ਪੀਸ ਵੀ ਇਕੱਠੇ ਕਰਕੇ ਗੋਬਿੰਦਗੜ੍ਹ ਭੇਜ ਦਿੰਦੇ, ਮੁੜ ਕੇ ਸਰੀਆ ਬਣ ਜਾਂਦਾ। ਸਾਡੀਆਂ ਭੈਣਾਂ ਬੀਬੀਆਂ ਪੁਰਾਣੀਆਂ ਲੋਈਆਂ ਪੁਰਾਣੇ ਖੇਸ ਉਹਨਾਂ ਨੂੰ ਦੇੜ ਕੇ ਮੁੜ ਕੇ ਖੇਸ ਬਣਾ ਲੈਣੀ ਹੈ, ਪਰ ਆਪਣੇ ਵੱਲ ਧਿਆਨ ਦਿਓ ਜਰਾ। ਸਾਰੇ ਭਾਂਡੇ ਸਾਰੇ ਵਸਤੂ ਟੁੱਟੀ ਹੋਈ ਮੁੜ ਕੇ ਬਣ ਜਾਂਦੀ ਹੈ, ਵੈਲਡਿੰਗ ਹੋ ਜਾਂਦੀ ਹੈ, ਪਰ ਆ ਦੇਹ ਰੂਪੀ ਭਾਂਡਾ ਇਤਨਾ ਕੱਚਾ, ਜਾਂ ਭੱਜੇ ਤਾਂ ਠੀਕ ਹੋਵੇ ਧਾੜਕ ਘੜੀ ਨਾ ਜਾਏ। ਜਿੱਦਣ ਇਹ ਟੁੱਟ ਗਿਆ ਮੁੜ ਕੇ ਟਾਂਕਾ ਲੱਗਣਾ ਹੀ ਨਹੀਂ। ਮੁੜ ਕੇ ਕਿਸੇ ਕੰਮ ਆਉਣਾ ਹੀ ਨਹੀਂ। ਇਹ ਹੁਣ ਦੇਹ ਦੀ ਹੰਤਾ, ਜਿੱਦਣ ਇਹ ਨਿਕਲ ਗਈ ਸਾਰਾ ਹੋਵੇ ਨਿਕਲ ਜਾਣਾ, ਨਹੀਂ ਹੈ ਤੇ ਹੋਵੇ ਕਿੱਥੇ ਹੋਵੇਗਾ ਗੁਰਸਿੱਖ ਪਿਆਰਿਆ। ਇਹੀ ਕਹਿ ਰਿਹਾ ਸਭ ਕੁਝ ਮਹਾਰਾਜ ਉਹਨਾਂ ਦੀ ਹੋਵੇ ਕੱਢਣ ਵਾਸਤੇ, ਕਿਉਂਕਿ ਹੋਵੇ ਤੇ ਬਾਣੀ ਦਾ ਆਪਸ ਵਿੱਚ ਇਤਫਾਕ ਨਹੀਂ ਹੈ, ਮੇਲ ਨਹੀਂ ਹੈ। ਜੇ ਕਰੂਗਾ ਵੀ ਕੋਈ, ਭਾਂਡੇ ਵੀ ਮਾਂਜੂ, ਲੰਗਰ ਵੀ ਕਰਾਓਗੇ ਤੁਸੀਂ, ਹਰਿਦੁਆਰ ਅੰਮ੍ਰਿਤਸਰ ਵੀ ਜਾਓਗੇ ਤੁਸੀਂ, ਰੁਪਈਏ ਵੀ ਦਓਗੇ, ਦਾਨ ਵੀ ਕਰੋਗੇ, ਤੇ ਨਤੀਜਾ ਕੀ ਨਿਕਲਣਾ? ਤੀਰਥ ਵਰ ਤਰ ਦਾਨ ਕਰ, ਮਨ ਮੈਂ ਧਰੇ ਜੁਮਾਨ, ਨਾਨਕ ਨੈ ਫੁਲ ਜਾਤ ਗਏ ਜਿਉ ਕੁੰਚ ਇਸ਼ਨਾਨ। ਹਾਥੀ ਨੂੰ ਸਾਬਣ ਲਾਓ, ਤੇਲ ਲਾਓ, ਪਰਫਿਊਮ ਛਿੜਕੋ, ਲੜਾਓ ਨੂੰ ਚੰਗੀ ਤਰ੍ਹਾਂ ਮਰਮਰ ਕੇ, ਪਰ ਜਦ ਸੰਗਲ ਪਾ ਕੇ ਕਿੱਕਰ ਨਾਲ ਬੰਨਣਾ ਨਾ ਹਾਥੀ, ਆਪਣੀ ਸੁੰਡ ਨਾਲ ਮਿੱਟੀ ਚੱਕ ਕੇ ਉੱਪਰ ਪਾ ਲੈਣੀ। ਗਿਆ ਸਾਬਣ ਲੱਗੇ, ਇਹੀ ਆਪਣਾ ਕੰਮ ਹੈ। ਮਨ ਰੂਪੀ ਹਾਥੀ, ਮਨ ਤੋਂ ਮੈਗਲ ਹੋਏ ਰਹੇ ਹੋ, ਇਹਨੂੰ ਤੀਰਥਾਂ ਤੇ ਤੂੰ ਲੜਾਉਣਾ, ਇਹਨੂੰ ਦਾਨ ਪੁੰਨ ਕਰਕੇ ਵੀ ਮੈਲ ਤਾਰਦਾ, ਸੁਖਮਨੀ ਪੜ੍ਹ ਕੇ ਵੀ ਮੈਲ ਤਾਰਦਾ, ਗਾਇਤਰੀ ਪੜ੍ਹ ਕੇ ਇਹਦੀ ਮੈਲ ਤਾਰਦਾ, ਤੂੰ ਪੰਜ ਰਿਵਾਜਾਂ ਪੜ੍ਹ ਕੇ ਮਸੀਤ ਵਿੱਚ ਇਹਦੀ ਮੈਲ ਤਾਰਦਾ, ਪਰ ਇਹ ਹੋਮੇ ਦੇ ਸੁੰਡ ਨਾਲ ਚੱਕ ਕੇ ਮਿੱਟੀ ਪਾ ਲੈਂਦਾ। ਇਹ ਹੋਮੇ ਦੀ ਸੁੰਡ ਮੁੜ ਕੇ ਮਿੱਟੀ ਪਾ ਕੇ ਉਹਨੇ ਹੀ ਮੈਲਾ ਕਰ ਦਿੰਦੀ ਹੈ। ਜੋ ਕੁੰਚ ਇਸ਼ਨਾ, ਇੱਕ ਹੋਮੇ ਦਾ ਇਤਨਾ ਹੋਰ ਵਿਚਾਰ ਦੱਸਿਆ ਬਾਣੀ ਵਿੱਚ, ਟੁੱਟੀ ਹੋਈ ਚੀਜ਼ ਕੰਮ ਆ ਜਾਂਦੀ ਹੈ, ਫੁੱਟੀ ਹੋਈ ਚੀਜ਼ ਕੰਮ ਆ ਜਾਂਦੀ ਹੈ, ਪਾਟੀ ਚੀਜ਼ ਕੰਮ ਆ ਜਾਂਦੀ ਹੈ, ਪੁਰਾਣੀ ਹੋਈ ਚੀਜ਼ ਕੰਮ ਆ ਜਾਂਦੀ ਹੈ। ਪਰ ਇੱਕ ਗੱਲ ਤੁਹਾਨੂੰ ਮੰਨਣੀ ਪਊ, ਜਿਹੜੀ ਚੀਜ਼ ਗਲ ਜਾਵੇ ਉਹ ਕਿਸੇ ਕੰਮ ਨਹੀਂ ਆਇਆ ਕਰਦਾ। ਇਹ ਜਿਹੜਾ ਹੋਮੇ ਹੈ ਨਾ ਪ੍ਰੇਮੀਓ, ਇਹ ਸਾਡੇ ਕਰਮ ਧਰਮ ਨੂੰ ਤੋੜਦਾ ਨਹੀਂ, ਭੰਨਦਾ ਨਹੀਂ, ਫੋੜਦਾ ਨਹੀਂ। ਇਹ ਕਰ ਭਾਈ ਕਰਦਾ ਇੱਕ ਕੰਮ ਹੈ, ਮਾਨ ਮੁਨੀ ਮੁਨ ਵਰ ਗਲੇ, ਇਹ ਤਾਂ ਸਾਰੇ ਕਰਮਾਂ ਧਰਮਾਂ ਨੂੰ ਗਾਲ ਦਿੰਦਾ। ਤੇ ਗਲਿਆ ਹੋਇਆ ਤਾਂ ਸਾਡਾ ਅੰਗ ਵੀ ਡਾਕਟਰਾਂ ਨੂੰ ਕੱਢ ਕੇ ਪਰੇ ਸਿੜਨਾ ਪੈਂਦਾ, ਵੱਢ ਕੇ ਇਹ ਤੋੜਦਾ ਹੁੰਦਾ ਜੇ ਕਰਮ ਫੇਰ ਸਿਮਰ ਜਾਂਦੇ, ਨਾਲ ਕੁੱਲ ਕੰਮ ਆ ਜਾਂਦਾ ਟੁੱਟਿਆ ਦਾ ਹੀ। ਇਹ ਤਾਂ ਭਾਈ ਮਹਾਰਾਜ ਕਹਿੰਦੇ, ਮਾਇਆ ਤਜੀ ਤੱਕਿਆ ਭਇਆ, ਜੋ ਮਾਨ ਤਜਿਆ ਨਾ ਜਾਏ। ਮਾਨ ਮੁਨੀ ਮੁਨ, ਮੁਨੀਆਂ ਦੇ ਵੀ ਵੱਡੇ ਗੁਰੂ ਮੁਨੀ ਵਰ, ਜਿਹੜੇ ਮੁਨੀਆਂ ਦੇ ਵੀ ਗੁਰੂ ਸੀ, ਉਹ ਗਲੇ। ਇਹਨੇ ਤਾਂ ਉਹ ਵੀ ਗਾ ਤੇ ਭਾਈ ਆਪਾਂ ਤਾਂ ਹੁੰਦੇ ਹੀ। ਸੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਤਨ ਹੰਤਾ ਦੇਹ ਹੰਤਾ ਮੈਨੂੰ ਕੱਢਣ ਖਾਤਰ ਕਾਚੀ ਦੇ, ਇਹ ਸਰੀਰ ਤਾਂ ਤੇਰਾ ਕੱਚਾ ਭਾਂਡਾ, ਪਰ ਇਹ ਬੰਨਿਆ ਫਿਰਦਾ ਮੋਹ ਵਿੱਚ ਗੁਰਸਿੱਖ ਪਿਆਰੇ। ਮੋਹ ਤੋਂ ਮੇਰਾ ਸ਼ਬਦ ਪੈਦਾ ਹੁੰਦਾ। ਜੇ ਚੀਜ਼ ਨਾਲ ਤੁਹਾਡਾ ਮੋਹ ਪੈਦਾ ਹੋ ਜਾਵੇ, ਉਹਨੂੰ ਕਹੋਗੇ ਮੇਰੀ ਹੈ। ਜੇ ਨਾ ਵੀ ਹੋਵੇ ਨਾ, ਤਾਂ ਕੋਸ਼ਿਸ਼ ਕਰੋਗੇ ਮੇਰੀ ਬਣ ਜਾਵੇ, ਉਹਨੂੰ ਲੈਣ ਦੀ ਕੋਸ਼ਿਸ਼ ਕਰੋਗੇ। ਜਿੱਥੇ ਮੋਹ ਪੈਦਾ ਹੋ ਜਾਵੇ ਉਹਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕਰੋਗੇ। ਇਹ ਕਾਚੀ ਦੇ ਮੋਹ ਪੁੰਨ ਬਾਂਧੀ, ਤੇ ਮੋਹ ਦੇ ਰਸੇ ਵਿੱਚ ਬੰਨੀ ਹੋਈ। ਮੋਹ ਦਾ ਰਸਾ ਅਕਾਲ ਪੁਰਖ ਵਾਹਿਗੁਰੂ ਮਿਲਣ ਆਏ ਭਗਤ ਰਵਿਦਾਸ ਜੀ ਨੂੰ, ਤੇ ਰਵਿਦਾਸ ਜੀ ਨੂੰ ਪ੍ਰਮਾਤਮਾ ਕਹਿਣ ਲੱਗੇ, ਭਗਤਾ ਵੇਖ ਲੈ ਮੇਰੀ ਕਰਾਮਾਤ, ਮੈਂ ਅਨੰਤ ਖੰਡ ਬ੍ਰਹਿਮੰਡ ਸਾਜੇ, ਅਨੰਤ ਹੀ ਜੀਵ ਕੋਈ ਗਿਣ ਨਹੀਂ ਸਕਦਾ, ਇੰਨੇ ਜੀਵ ਪੈਦਾ ਹੋਏ ਨੇ। ਪਰ ਅਕਾਲ ਪੁਰਖ ਕਹਿੰਦੇ, ਮੈਂ ਸਾਰਿਆਂ ਜੀਵਾਂ ਨੂੰ ਇੱਕੋ ਰਸੇ ਨਾਲ ਬੰਨਤਾ। ਦੇਖੋ ਵਾਹਿਗੁਰੂ ਦੀ ਕੁਦਰਤ, ਲੱਖਾਂ ਕਰੋੜਾਂ ਅਰਬਾਂ ਤਰ੍ਹਾਂ ਦੇ ਜੀਵ ਨੇ, ਪਰ ਰਸਾ ਇੱਕ। ਤੁਹਾਡੇ ਕੋਲ ਤਾਂ ਇੰਗਲੈਂਡ ਵਿੱਚ ਐਸੇ ਜੇ ਦੋ ਕੁੱਤੇ ਰੱਖੇ ਹੋਣਗੇ ਤਾਂ ਦੋ ਸੰਗਲੀਆਂ ਪਾਉਣੀਆਂ ਪੈਣਗੀਆਂ ਨੇ। ਪੰਜਾਬ ਵਿੱਚ ਜੇ ਚਾਰ ਮਹਿਸਾਂ ਹੋਣਗੀਆਂ, ਚਾਰ ਸੰਗਲ ਲੈਣੇ ਪੈਣਗੇ। ਪਰ ਉਹ ਵਾਹਿਗੁਰੂ ਨੇ ਅਰਬਾਂ ਖਰਬਾਂ ਅਨੰਤ ਜੀਵ ਬਣਾ ਤੇ, ਰਸਾ ਇੱਕੋ ਹੈ ਸਭ ਨੂੰ, ਦੂਆ ਰਸਾ ਬੱਟਣਾ ਹੀ ਨਹੀਂ ਪਿਆ। ਉਹ ਰਸਾ ਕਹਿੰਦੇ ਪੜੋ ਬਾਣੀ ਵਿੱਚ, ਭਗਤ ਰਵਿਦਾਸ ਜੀ ਮੈਂ ਮੋਹ ਦਾ ਰਸਾ ਪਾਇਆ, ਸਾਰੀ ਦੁਨੀਆਂ ਇਹਦੇ ਵਿੱਚ ਬੰਨ ਦਿੱਤੀ। ਜਿਹੜਾ ਮੋਹ ਦਾ ਰਸਾ, ਇਹ ਐਸਾ ਰਸਾ ਆਪਾਂ ਨੂੰ, ਇਹ ਨਹੀਂ ਵੀ ਆਪਾਂ ਬੱਚਿਆਂ ਨੂੰ ਪਿਆਰ ਕਰਦੇ ਹਾਂ, ਘੁੱਗੀਆਂ ਗਟਾਰਾਂ ਵੀ ਬੱਚੇ ਖਾਤਰ ਮਰਦੀਆਂ ਫਿਰਦੀਆਂ। ਬਾਂਦਰੀ ਨੂੰ ਇੰਨਾ ਮੋਹ ਹੈ, ਮਰੇ ਹੋਏ ਬੱਚੇ ਨੂੰ ਵੀ ਨਹੀਂ ਛੱਡਦੀ ਜਦ ਤੱਕ ਗਲ ਤੇ ਗਿਰ ਨਾ ਜਾਵੇ। 84 ਲੱਖ ਜੂਨੀ ਮੋਹ ਦੇ ਰਸਤੇ ਚ ਬੰਨੀ ਹੋਈ ਹੈ। ਪਰ ਭਗਤ ਰਵਿਦਾਸ ਜੀ ਉਹ ਕਹਿੰਦੇ, ਫਿਰ ਕੋਈ ਵੱਡੀ ਗੱਲ ਨਹੀਂ ਹੈ ਵਾਹਿਗੁਰੂ, ਇਹ ਕਾਹਦੀ ਵਡਿਆਈ ਹੈ? ਤੂੰ ਸਾਨੂੰ ਮੋਹ ਦੇ ਰਸਤੇ ਚ ਬੰਨੇ, ਇੱਕ ਰਸਤੇ ਚ ਬੰਨੇ, ਤੇ ਅਸੀਂ ਕਿਹੜਾ ਤੇਰੇ ਬੰਨਣ ਖਾਤਰ 50 ਰਸੇ ਵੱਟੇ, ਅਸੀਂ ਵੀ ਇੱਕੋ ਵੱਟੇ। ਉੱਥੇ ਬਾਣੀ ਵਿੱਚ ਜਵਾਬ ਦੇਤਾ ਭਗਤ ਜੀ ਨੇ, ਜੋ ਹਮ ਬਾਂਧੇ ਮੋਹ ਪਾਸ, ਹਮ ਕਹੀਏ ਤਮਾਮ ਟੋਟਲ, ਮੈਂ ਦਾ ਬਹੁ ਵਚਨ ਫਾਰਸੀ ਵਿੱਚ ਹਮ ਹੈ ਸਾਰੇ। ਹੇ ਅਕਾਲ ਪੁਰਖ ਵਾਹਿਗੁਰੂ, ਕੀ ਵੱਡੀ ਗੱਲ ਹੈ, ਤੂੰ ਸਾਨੂੰ ਸਾਰਿਆਂ ਨੂੰ ਮੋਹ ਦੇ ਰਸਤੇ ਚ ਬੰਨਿਆ ਹੋਇਆ। ਹਮ ਪ੍ਰੇਮ ਬੰਧਨ ਤੁਮ ਬਾਂਧੇ, ਅਸੀਂ ਵੀ ਰਸਾ ਇੱਕੋ ਵੱਟਿਆ, ਪ੍ਰੇਮ ਨਾਲ ਤੈਨੂੰ ਬੰਨਿਆ ਹੋਇਆ। ਅਸੀਂ ਕਿਹੜਾ 50 ਵੱਟੇ, ਅਸੀਂ ਪ੍ਰੇਮ ਦਾ ਰਸਤਾ ਵੱਟੇ। ਉਹ ਪ੍ਰੇਮ ਦੇ ਰਸਤੇ ਨੂੰ ਇਹ ਕਿਹਾ, ਪੰਜਵੇਂ ਪਾਤਸ਼ਾਹ ਨੇ ਮੂਲਾ ਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੇ ਚੋਰੀ ਨਾ ਚੂਟੇ, ਐਸੀ ਮਾਧੋ ਖਿੰਚ ਤਣੀ ਤਣੀ ਰਸਾ ਰਸੀ। ਉਹ ਪ੍ਰੇਮ ਦੀ ਰਸੀ ਐਸੀ ਹੈ, ਐਸੀ ਭਾਵੇਂ ਖਿੱਚੀ ਜਾ ਭਾਵੇਂ ਵੱਢੀ ਜਾ, ਉਹਨੇ ਵੱਢ ਨਹੀਂ ਹੋਣਾ ਤੇ ਖਿੱਚੀ ਹੋਈ ਉਹਨੇ ਟੁੱਟਣਾ ਨਹੀਂ। ਅਸੀਂ ਤੈਨੂੰ ਪ੍ਰੇਮ ਦੇ ਰਸਤੇ ਤੋਂ ਬੰਨੇ। ਭਗਵਾਨ ਕਹਿਣ ਲੱਗੇ, ਬਈ ਰਵਿਦਾਸ ਤੂੰ ਤਾਂ ਬਰਾਬਰੀ ਕਰਨ ਲੱਗ ਪਏ, ਮੇਰਾ ਵੀ ਰਸਤਾ ਇੱਕ ਤੇਰਾ ਵੀ ਰਸਤਾ ਇੱਕ, ਫਿਰ ਤਾਂ ਬਰਾਬਰ ਹੋ ਗਏ। ਭਗਤ ਰਵਿਦਾਸ ਜੀ ਕਹਿੰਦੇ, ਆਪ ਹੀ ਭਰਮ ਕੱਢ ਦੇ, ਤੇਰਾ ਰਸਤਾ ਕੱਚਾ ਹੈ ਤੇ ਮੇਰਾ ਪੱਕਾ ਹੈ, ਬਰਾਬਰੀ ਦੀ ਵੀ ਗੱਲ ਛੱਡ ਦੇ। ਤੈਂ ਜਿਹੜਾ ਮੋਹ ਦਾ ਰਸਤਾ ਸਾਨੂੰ ਪਾਇਆ ਉਹ ਕੱਚਾ ਹੈ। ਕਿਉਂ ਕੱਚਾ? ਦੇਖੋ ਕੈਸਾ ਸਵਾਲ ਕੀਤਾ ਰੱਬ ਉੱਤੇ, ਜੋ ਹਮ ਬਾਂਧੇ ਮੋਹ ਪਾਸ, ਹਮ ਪ੍ਰੇਮ ਬੰਧਨ ਤੋਂ ਬਾਂਧੇ। ਇਹ ਪ੍ਰਮਾਤਮਾ ਆਪਣੇ ਟੁੱਟਣ ਕੋ ਯਤਨ ਕਹੋ, ਜਿਹੜਾ ਅਸੀਂ ਪ੍ਰੇਮ ਦਾ ਰਸਤਾ ਤੈਨੂੰ ਪਾਇਆ, ਦੱਸ ਕੋਈ ਯਤਨ ਹੈ ਛੁਟਕਾਰਾ ਤੇਰੇ ਕੋਲ? ਨਿਕਲ ਜਾਏਗਾ ਉਹਦੇ ਵਿੱਚੋਂ, ਦੱਸ ਕਿਵੇਂ ਨਿਕਲੇਗਾ? ਪਰ ਜਿਹੜਾ ਤੂੰ ਮੋਹ ਦਾ ਰਸਤਾ ਪਾਏ, ਅਸੀਂ ਤੇਰਾ ਹੀ ਨਾਮ ਜਪ ਕੇ ਨਿਕਲ ਗਏ। ਸਤਨਾਮ, ਤੇਰੇ ਮੋਹ ਦੇ ਰਸਤੇ ਨੂੰ ਕੁਹਾੜੀ ਦਾਤੀ ਚਾਕੂ ਕੈਂਚੀ ਲੈਣ ਦੀ ਲੋੜ ਨਹੀਂ ਪਈ ਵੱਢਣ ਨੂੰ, ਤੇਰਾ ਹੀ ਨਾਮ ਜਪਿਆ ਤੇ ਤੇਰਾ ਰਸਤਾ ਟੁੱਟ ਗਿਆ। ਪਰ ਜਿਹੜਾ ਅਸੀਂ ਪ੍ਰੇਮ ਦਾ ਪਾਇਆ, ਦੱਸ ਕਾਹਦੇ ਨਾਲ ਵੱਢੇਗਾ, ਕਾਹਦੇ ਨਾਲ ਤੋੜੇਗਾ? ਉਹ ਜਿਹੜੀ ਮੋਹ ਦੀ ਫਾਸ ਹੈ, ਮੋਹ ਦਾ ਰਸਤਾ, ਉਹਦੇ ਵਿੱਚ ਅਸੀਂ ਦੇਹ ਹੰਤਾ ਵਿੱਚ ਫਸੇ ਹੋਏ। ਇਹ ਹੱਥ ਮੇਰੇ, ਇਹ ਪੈਰ ਮੇਰੇ, ਘਰ ਮੇਰਾ, ਇਹ ਜ਼ਮੀਨ ਮੇਰੀ, ਇਹ ਕਾਰ ਮੇਰੀ, ਨਿੱਕੀ ਨਿੱਕੀ ਚੀਜ਼ਾਂ, ਇੱਕ ਪੈਨੀ ਵੀ ਮੇਰੀ, ਸਭ ਕੁਝ ਮੇਰਾ। ਤੇ ਗੁਰਸਿੱਖ ਪਿਆਰੇ ਉਸ ਮੋਹ ਦੇ ਰਸਤੇ ਵਿੱਚ ਫਸ ਕੇ ਨਤੀਜਾ ਕੀ ਨਿਕਲਿਆ? ਤਿੰਨ ਚੀਜ਼ਾਂ ਮਿਲੀਆਂ ਮੋਹ ਦੇ ਰਸੇ ਵਿੱਚੋਂ, ਸਾਠ ਕਠੋਰ ਕਚੀਲ ਕੋ ਗਿਆਨੀ। ਸਭ ਤੋਂ ਵੱਡੀ ਸਾਠ ਮੂਰਖਤਾ। ਕਿਹੜੀ ਮੂਰਖਤਾ? ਇਹ ਦੇਹ ਆਪਣੀ ਹੈ ਨਹੀਂ, ਇਹਨੂੰ ਆਪਣੀ ਮੰਨੀ ਬੈਠਾ। ਕਿਸੇ ਵਸਤੂ ਹੋਵੇ ਪਰਾਈ ਦੀ ਤੇ ਤੂੰ ਮੰਨੇ ਆਪਣੀ, ਇਹ ਤੋਂ ਵੱਡੀ ਮੂਰਖਮਤੀ ਕੀ ਹੋਵੇ? ਇਹ ਤੋਂ ਵੱਡੀ ਬੇਅਕਲੀ ਕੀ ਹੋਵੇ? ਜੋ ਵਸਤੂ ਤੇਰੀ ਸਹੀ ਨਹੀਂ ਤੂੰ ਉਹਨੂੰ ਆਪਣੀ ਮੰਨੀ ਬੈਠੇ। ਪਰ ਕੀ ਕੋ ਆਪਣੀ ਕਰ ਜਾ, ਆਪਣ ਤਨ ਨਹੀਂ ਜਾ ਕੋ ਗਰਬਾ। ਅੱਧੀ ਤੁਕ ਵਿੱਚ ਅਰਥ ਕਰ ਲੋ ਬਾਣੀ ਵਿੱਚ, ਆਪਣ ਤਨ ਨਹੀਂ, ਇਹ ਤੇਰਾ ਸਰੀਰ ਤੇਰਾ ਨਹੀਂ ਹੈ, ਜਿਹਦਾ ਤੂੰ ਗਰਬਾ ਹੰਕਾਰ ਕਰੀ ਫਿਰਦੈ ਮੇਰਾ। ਕਿਉਂ ਨਹੀਂ ਹੈ ਆਪਣਾ? ਇਹ ਤਾਂ ਪੰਜ ਤੱਤ ਨੇ, ਮਿੱਟੀ ਅੱਗ ਪੌਣ ਪਾਉਣੀ ਆਕਾਸ਼, ਇਹ ਤੇਰੇ ਨੇ। ਉਹ ਤੇਰੇ ਜੰਮਣ ਤੋਂ ਪਹਿਲਾਂ ਮਿੱਟੀ ਵੀ ਐਸੀ ਸੀ, ਪਾਣੀ ਵੀ ਐਸੀ ਸੀ, ਤੇਰੇ ਗੱਗ ਵਿੱਚ ਆਉਣ ਤੋਂ ਪਹਿਲਾਂ ਆਕਾਸ਼ ਵੀ ਤਾਂ ਐਸੀ ਸੀ, ਅੱਗ ਵੀ ਐਸੀ ਸੀ, ਹਵਾ ਵੀ ਐਸੀ ਸੀ। ਤੂੰ ਕਾਹਦੀ ਮਲਕੀਅਤ ਕਰਦੇ? ਅੱਗ ਕਿਸੇ ਦੀ ਹੈ? ਮਿੱਟੀ ਕਿਸੇ ਦੀ ਹੈ? ਗੁਰਸਿੱਖ ਪਿਆਰੇ, ਕੌਣ ਓਨਰ ਹੈ? ਆਕਾਸ਼ ਦਾ ਕੌਣ ਮਾਲਕ ਹੈ? ਹਵਾ ਦਾ ਕੌਣ ਮਾਲਕ ਹੈ? ਪਾਣੀ ਦਾ ਕੌਣ ਮਾਲਕ ਹੈ? ਗੁਰਸਿੱਖ ਪਿਆਰੇ, ਇਹ ਤਾਂ ਸਾਡੇ ਜੰਮਣ ਤੋਂ ਪਹਿਲਾਂ ਪੰਜ ਤੱਤ ਐਸੀ ਸੀ। ਇਹ ਤਾਂ ਮਾਂ ਦੇ ਪੇਟ ਵਿੱਚ ਅਸੈਂਬਲੀ ਬਣਾ ਤੀ ਵਾਹਿਗੁਰੂ ਨੇ, ਤੇ ਜਿੱਦਣ ਇੱਥੋਂ ਜਾਵੇਂਗਾ ਤੂੰ ਅੱਗ ਨੂੰ ਨਾਲ ਲੈ ਜਾਏਗਾ, ਤੂੰ ਮਿੱਟੀ ਨਾਲ ਲੈ ਜਾਵੇਂਗਾ, ਹਵਾ ਤੇਰੇ ਨਾਲ ਜਾਊਗੀ, ਆਕਾਸ਼ ਤੇਰੇ ਨਾਲ ਜਾਊਗਾ। ਇਹ ਤਾਂ ਪਵਣੇ ਮੈਂ ਪਵਣ ਸਮਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਹਾ ਟੇਕ। ਇਹਨਾਂ ਪੰਜ ਤੱਤਾਂ ਨੂੰ ਕਿਉਂ ਆਪਣਾ ਕਹਿਣਾ? ਤੂੰ ਐਡੀ ਵੱਡੀ ਸੱਚ ਕਹੀਏ ਮੂਰਖ ਮਤੀ, ਇਹ ਤਾਂ ਸੰਭਲੀਏ ਪੰਜ ਚੀਜ਼ਾਂ ਦੀ। ਗੁਰਸਿੱਖ ਪਿਆਰੇ, ਇਹਨੂੰ ਆਪਣਾ ਕਹਿਣਾ ਮੂਰਖ ਮਤੀ, ਸੱਚ ਹੈ। ਗੁਰਸਿੱਖ ਪਿਆਰੇ, ਸੱਚ ਕਠੋਰ, ਇਹ ਮੈਂ ਦਾ ਇੱਕ ਹੋਰ ਗੁਣ ਹੈ ਪ੍ਰੇਮੀਓ, ਜਿੱਥੇ ਹੰਕਾਰ ਆ ਜਾਵੇ ਨਾ ਉੱਥੇ ਹਿਰਦੇ ਵਿੱਚ ਕਠੋਰਤਾ ਆ ਜਾਂਦੀ ਹੈ। ਕਿਸੇ ਦਾ ਬਚਨ ਨਹੀਂ ਮੰਨੂਗਾ। ਸੰਸਕ੍ਰਿਤ ਵਿੱਚ ਇੱਕ ਸਲੋਕ ਆਉਂਦਾ ਵੇਦ ਵਿੱਚ, ਵੇਦ ਦਾ ਕਰਤਾ ਕਹਿੰਦਾ ਜੇ ਮੂਰਖ ਨੂੰ ਵੇਖਣਾ ਨਾ, ਪਰਖਣਾ ਮੂਰਖ ਨੂੰ, ਤਾਂ ਕਹਿੰਦਾ ਪੰਜ ਨਿਸ਼ਾਨੀ ਹੈ ਜਿਹਦੇ ਵਿੱਚ ਇੱਕ ਹੋਵੇ ਉਹ ਮੂਰਖ ਹੁੰਦਾ। ਇੱਕ ਹੋਰ ਸਿਆਣੇ ਸੱਜਣ ਸੁਣਦੇ ਹੋ, ਜਿਹੜੀਆਂ ਪੰਜ ਨਿਸ਼ਾਨੀਆਂ ਮੂਰਖ ਦੀਆਂ ਵੇਦ ਵਿੱਚ ਦੱਸੀਆਂ, ਉਹੀ ਪੰਜ ਨਿਸ਼ਾਨੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀਆਂ। ਬਿਲਕੁਲ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮੂਰਖ ਦੀਆਂ ਨਿਸ਼ਾਨੀਆਂ ਨਾ ਪੰਜ, ਤੇ ਉਹੀ ਵੇਦ ਵਿੱਚ। ਹੁਣ ਮੈਂ ਵੀ ਤੁਹਾਡੇ ਵਿੱਚ ਕਿਤੇ ਨਾ ਕਿ ਸਾਨੂੰ ਕਹਿੰਦਾ ਸੰਤ, ਤੁਸੀਂ ਵੀ ਤੇ ਮੈਂ ਵੀ ਥੋੜਾ ਜਿਹਾ ਖਿਆਲ ਰੱਖਣਾ ਵੀ ਇਨ ਲਿਸਟ ਨਾ ਹੋ ਜਾਈਏ, ਖਿਆਲ ਰੱਖਣਾ ਕਿ ਆਪਾਂ ਹੀ ਕਿਤੇ ਲਿਸਟ ਵਿੱਚ ਨਾ ਆ ਜਾਈਏ। ਸ਼ਾਸਤਰ ਵੇਦ ਦਾ ਸਲੋਕ ਹੈ, ਮੂਰਖ ਯਸ਼ ਇਨ ਪੰਚੇ ਨਾਨੰਗਰ ਵੇ ਦੁਰਵਚਨ ਤਥਾ, ਹਟਵਾ ਦੱਸਿਆ ਨਿੜਵਾ ਦੱਸਿਆ ਪਰਵਾ ਕੇਸਵਾ ਅਨਾਦਰਨ। ਇਹ ਵੇਦ ਸੁਰਤੀ ਦਾ ਸਲੋਕ ਹੈ ਭਾਈ। ਵੇਦ ਕਹਿੰਦਾ ਮੂਰਖ ਦੀਆਂ ਪੰਜ ਨਿਸ਼ਾਨੀਆਂ ਨੇ। ਪਹਿਲੀ ਨਿਸ਼ਾਨੀ ਹਟਵਾ ਦੱਸ, ਮੂਰਖ ਯਸ਼ੇ ਪੰਚ ਚੇ ਨਾਮੀ, ਮੂਰਖ ਦੀਆਂ ਪੰਜ ਨਿਸ਼ਾਨੀਆਂ ਨੇ। ਹਟਵਾ ਦੱਸ ਗਰਵੇ, ਪਹਿਲੀ ਨਿਸ਼ਾਨੀ ਹੰਕਾਰ ਕਰਨਾ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ। ਇਹ ਕਿੱਥੇ ਲਿਖਿਆ? ਕਿਸੇ ਨਾ ਵਧੇ ਆਪ ਹੰਕਾਰ, ਆਪਣੇ ਆਪ ਨੂੰ ਕਹਿਣਾ ਬਸ ਮੈਂ, ਤੁਹਾਨੂੰ ਵੀ ਹੋਣਾ, ਮੈਨੂੰ ਵੀ ਹੈਗਾ, ਮੈਨੂੰ ਵੀ ਹੈਗਾ, ਸਾਡੇ ਲੜੇ ਨੂੰ ਵੀ ਹੈਗਾ, ਮੈਨੂੰ ਵੀ ਕਿਹੜਾ ਰਾਤ ਨੂੰ ਨੀਂਦ ਆਉਣੀ ਹੈ। ਮੈਂ 15 ਵਾਰ ਸੋਚੂੰਗਾ ਹਰਦੇਵ ਸਿੰਘ, ਜੇ ਤੂੰ ਨਾ ਜੰਮਦਾ ਕਿਤੇ ਕਮੈਂਟਰੀ ਕਥਾ ਹੋਣੀ, ਇਹ ਤਾਂ ਤੂੰ ਜੰਮਿਆ ਤੇ ਸਵਈਆਂ ਦੀ ਕਥਾ ਹੋਗੀ, ਤੇ ਕਮੈਂਟਰੀ ਚ ਤੁਹਾਡੇ ਚ ਹੋਣੀ ਹੈ। ਤੇ ਕੋਈ ਨਾ ਕੋਈ ਜਿਹੜਾ ਸਵੇਰੇ ਉੱਠ ਕੇ ਚਾਹ ਨੀ ਪੀਂਦਾ, ਬੁਰਸ਼ ਨੀ ਕਰਦਾ, ਉਹੀ ਸੋਚਦਾ ਜੇ ਕਮੈਂਟਰੀ ਚ ਮੈਂ ਨਾ ਆਉਂਦਾ, ਕਮੈਂਟਰੀ ਉਹਨੂੰ ਗਰੇਵ ਜੈਂਟ ਚਲੀ ਜਾਣੀ ਸੀ, ਇੱਥੇ ਸੀ ਰਹਿਣੀ ਨੀ। ਇਹ ਤਾਂ ਮੈਂ ਇੱਥੇ ਆ ਗਿਆ ਤੇ ਫੜ ਕੇ ਬਿਠਾ ਲਈ। ਟਟੀਰੀ ਵੇਖੀ ਹੈ ਤੁਸੀਂ? ਪੰਜਾਬ ਚ ਇੱਥੇ ਨੀ ਮੈਂ ਵੇਖੀ, ਇੱਥੇ ਘੱਟ ਹੋਣੀ ਹੈ ਟਟੀਰੀਆਂ, ਤੁਸੀਂ ਜਾਣਦੇ ਸਭ ਨੇ ਵੇਖੀ ਹੈ ਤੁਸੀਂ ਬਹੁਤ, ਆਪਣੇ ਤਾਂ ਖੇਤਾਂ ਤੋਂ ਹੀ ਤੁਰੀਆਂ ਪੱਤੀਆਂ ਨੇ। ਪਰ ਇੱਕ ਗੱਲ ਮੈਂ ਤੁਹਾਨੂੰ ਪੁੱਛਦਾ ਵੀ ਟਟੀਰੀ ਕਿਸੇ ਨੇ ਸੁੱਤੀ ਪਈ ਨੀ ਵੇਖੀ ਹੋਣੀ? ਯਾਦ ਕਰ ਲਓ, ਸੁੱਤੀ ਪਈ ਨੀ ਤੁਸੀਂ ਵੇਖੀ ਹੋਣੀ? ਟਟੀਰੀ ਜਦੋਂ ਸੌਂਦੀ ਹੈ ਨਾ, ਇਹ ਸ਼ਾਸਤਰ ਦੇ ਪ੍ਰਮਾਣ ਨੇ, ਗੱਲਾਂ ਨਹੀਂ ਤੇ ਪਾਣੀਆਂ। ਟਟੀਰੀ ਜਦੋਂ ਸੌਂਦੀ ਹੈ ਨਾ, ਉੱਠੀ ਸੌਂਦੀ ਹੈ ਉੱਪਰ ਨੂੰ ਪੈਰ ਕਰਕੇ, ਕਦੇ ਸਿੱਧੀ ਨੀ ਟਟੀਰੀ ਸੌਂਦੀ। ਤੇ ਕੋਲ ਦਾ ਭਾਈਚਾਰਾ ਧੁੱਗੀਆਂ ਘਟਾਰਾ ਆ ਗਏ, ਭੈਣ ਤੂੰ ਸਿੱਧੀ ਪੈ ਜੇ ਘਰ, ਕਿਉਂ ਪੁੱਠੀ ਪੈਣੀ ਹੈ? ਤੂੰ ਪੁੱਠੀ ਪੈਂਦੀ ਕਿਉਂ? ਅਸੀਂ ਤਾਂ ਪੁੱਛੀ ਦੇ ਪੈਨੇ, ਲਓ ਉੱਤਰ ਸੋਇਆ ਉਹ ਟਟੀਰੀ ਦਾ। ਟਟੀਰੀ ਕਹਿੰਦੀ ਮੂਰਖੋ, ਤੁਹਾਨੂੰ ਪਤਾ ਹੀ ਨੀ ਮੈਂ ਪੁੱਠੀ ਕਿਉਂ ਪੈਣੀ? ਕਹਿੰਦੇ ਸਾਨੂੰ ਨੀ ਪਤਾ। ਕਹਿੰਦੀ ਮੂਰਖੋ, ਆ ਜਿਹੜਾ ਭਗਵਾਨ ਨੇ ਸਮਾਨ ਬਣਾਇਆ ਇਹਦੇ ਵਿੱਚ ਸਮਲਾ ਕੋਈ ਨੀ ਹੈ, ਪਿੱਲਰ ਲਾਇਆ ਹੀ ਨੀ ਭਗਵਾਨ ਨੇ, ਕੋਈ ਸਮੀ ਨੀ ਹੈ। ਕਹਿੰਦੀ ਇਹਦਾ ਕੀ ਪਤਾ ਇਹਨੇ ਕਾਹਨੂੰ ਡਿੱਗ ਪੈਣਾ? ਜਦ ਇਹ ਡਿੱਗੂਗਾ ਮੈਂ ਬੋਝ ਲੈਣਾ ਚੰਗਾ, ਤੇ ਤੁਹਾਨੂੰ ਬਚਾਉਣ ਖਾਤਰ ਪੈਣੀ ਹੈ। ਕੋਈ ਸਤਨਾਮ ਟਟੀਰੀ, ਜੇ ਕਿਤੇ ਟੁੱਟ ਗਿਆ ਤਾਂ ਤੁਸੀਂ ਮਰਜੋਗੇ, ਜੇ ਮੈਂ ਪੁੱਠੀ ਨਾ ਪਾਵਾਂ। ਲੈ ਟਟੀਰੀ ਦੀਆਂ ਲੱਤਾਂ, ਜੇ 6 ਮਹੀਨੇ ਦਾ ਕੋਈ ਬੱਚਾ ਡਾਂ ਮਾਰੇ ਤੇ ਟੁੱਟ ਜਾਣ, ਰੋਕੀ ਫਿਰਦੀ ਆ ਸਮਾਨ ਨੂੰ, ਕੋ ਸਤਨਾਮ। ਇਹ ਸਾਡੀ ਫਿਰਦੀ ਹੈ ਗੁਰਮੁਖੋ, ਸਾਡੇ ਮਨ ਦੀ, ਸਾਡਾ ਜੀਵ ਟਟੀਰੀ ਹੈ, ਉਹ ਤੇਰਾ ਬਸ ਤੇਰੇ ਸਰੀਰ ਨਹੀਂ ਹੈ, ਇਹ ਵੀ ਕਿਸੇ ਦੇ ਬਸ ਚੱਲਦੇ ਆ। ਤੇ ਤੂੰ ਠੇਕਾ ਲਈ ਫਿਰਦਾ ਦੁਨੀਆਂ ਦਾ, ਠੇਕਾ ਲਈ ਫਿਰਦਾ ਤੂੰ ਸੰਸਾਰ ਦਾ, ਗੁਰਸਿੱਖ ਪਿਆਰੇ ਉਹ ਵੀ ਇੰਨਾ ਮਾਣ। ਇਹ ਮੂਰਖਤਾ ਦੀ ਪਹਿਲੀ ਨਿਸ਼ਾਨੀ ਹੈ, ਹਉਮੈ ਗੁਰਮੁਖ ਪਿਆਰਿਓ ਬਚਿਓ। ਗਰਬੇ ਹੰਕਾਰ ਕਰਨਾ, ਇਹ ਪਹਿਲੀ ਨਿਸ਼ਾਨੀ ਮੂਰਖ ਦੀ। ਗਰਬੇ ਦੁਰਬਚਨ ਤਥਾ, ਮੂੰਹ ਤੋਂ ਖੋਟੇ ਬਚਨ ਬੋਲਣੇ ਮੂਰਖ ਦੀ ਨਿਸ਼ਾਨੀ। ਪੜ੍ਹੋ, ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ। ਜਿਹੜਾ ਫਿੱਕਾ ਸ਼ਬਦ ਮੂੰਹ ਤੋਂ ਬੋਲਣਾ, ਇਹ ਮੂਰਖ ਦੀ ਦੂਜੀ ਨਿਸ਼ਾਨੀ। ਤੀਜੀ ਨਿਸ਼ਾਨੀ ਕੀ ਹੈ? ਹਟਵਾ ਦੱਸੇ, ਸਾਰਾ ਕਮੈਂਟਰੀ ਦੀ ਸੰਗਤ ਕਹੀ ਜਾਵੇ ਕਿ ਅੱਜ ਫਰਾਈ ਦੇ, ਮਿੰਤਾ ਕਰੀ ਜਾਵੇ, ਮੰਨ ਜਾ ਭਾਈ ਬਾ ਮੈਂ ਨਹੀਂ ਮੰਨਦਾ, ਜੋ ਮਰਜ਼ੀ। ਭੈਣਾਂ ਬੀਬੀਆਂ ਮਿੰਤਾ ਕਰਦੀਆਂ, ਕਈ ਵਾਰ ਮਿਲ ਜਾਂਦਾ ਕੋਈ ਮੂਰਖ, ਛਕ ਲਓ ਜੀ ਪ੍ਰਸ਼ਾਦਾ, ਮੰਨ ਜਾਓ ਜੀ ਮੈਂ ਨਹੀਂ ਛਕਦਾ, ਚੱਕ ਕੇ ਥਾਲੀਓ ਵਧਾ ਕੇ ਮਾਰੂ। ਪੰਜਾਬ ਵਿੱਚ ਤਾਂ ਉਹੀ ਗਰਦ ਜੀ ਝਾੜ ਦਿੰਦੇ ਅੱਜ ਫਿਰ ਖੁਸ਼ ਆ ਕਹਿੰਦਾ ਮੈਂ ਇੱਥੇ ਜਾ ਰਿਹਾ ਜਿਹੜਾ ਗੌਰਮੈਂਟ ਦਾ ਦੂਜੇ ਦਿਨ ਤਾਕੀ ਸੀ ਦੇਖੂਗਾ ਵੀ ਰੋਟੀ ਪੱਕਣ ਲੱਗੀ ਹੈ ਕਿ ਨਹੀਂ ਤੇ ਮੂਰਖ ਹੋਇਆ ਕਿਉਂ ਨਹੀਂ ਬਚਨ ਮੰਨਦਾ ਕਿਸੇ ਸਿਆਣੇ ਦਾ ਹਟਵਾ ਦੱਸ ਕੇ ਆਪਣੀ ਗੱਲ ਤੇ ਅੜੇ ਰਹਿਣਾ ਇਹ ਗੁਰਮੁਖ ਪਿਆਰੇ ਮੂਰਖ ਦੀ ਨਿਸ਼ਾਨੀ ਚੌਥੀ ਨਿਸ਼ਾਨੀ ਦਿਲ ਵਾਰ ਦੱਸ ਕੇ ਜੇ ਮੂਰਖ ਕਹਿ ਦੇਵੇ ਨਾ ਵੀ ਅੱਜ ਸੰਡੇ ਹੈ ਇਹ ਤਾਂ ਫਰਾਈਡੇ ਨਾ ਲਓ ਸਾਰਾ ਇੰਗਲੈਂਡ ਕਹੀ ਜਾਊਗਾ ਤੇ ਕਹੂਗਾ ਤੁਸੀਂ ਸਾਰੇ ਬੇਵਕੂਫ ਮੈਨੂੰ ਪਤਾ ਵੀ ਐਤਵਾਰ ਆਪਣੇ ਕਹੇ ਤੇ ਇੰਨਾ ਦਿਲ ਕਿ ਮੈਂ ਠੀਕ ਬੋਲਦਾ ਬਾਕੀ ਸਾਰੇ ਦਿਲ ਪੰਜਵੀਂ ਨਿਸ਼ਾਨੀ ਕੀ ਹੈ ਪਰਵਾ ਕੇਸਵਾ ਨਿਰਾਦਰ ਪਰਾਏ ਦੇ ਬਚਨ ਕਿੰਨੇ ਕੀਮਤੀ ਹੋਣ ਕਿੰਨੇ ਵਿਦਵਤਾ ਭਰੇ ਹੋਣ ਮੂਰਖ ਕਹੂਗਾ ਇਹੋ ਜਿਹੇ 3500 ਗਿਰਦੇ ਇਹਨੂੰ ਆਉਂਦਾ ਕੀ ਹੈ ਪਰਾਏ ਦੇ ਬਚਨਾਂ ਦੀ ਨਿਰਾਦਰੀ ਕਰਨੀ ਇਹ ਮੂਰਖ ਦੀ ਨਿਸ਼ਾਨੀ ਇਹ ਪੈਦਾ ਕਿੱਥੋਂ ਆਉਂਦੀ ਹੈ ਜੇ ਹਨ ਤਾਂ ਮੈਂ ਇਹਦਾ ਬੀਜ ਹੈ ਤੇ ਗੁਰਸਿੱਖ ਪਿਆਰੇ ਸਾਸਿਕ ਕਠੋਰ ਹਿਰਦਾ ਇਤਨਾ ਲੱਕੜ ਕਠੋਰ ਹੋ ਜਾਂਦਾ ਕਿਸੇ ਤੇ ਦਇਆ ਨਹੀਂ ਕਿਸੇ ਦਾ ਬਚਨ ਉੱਤੇ ਸਮਾਵੇਗਾ ਨਹੀਂ ਕਿਸੇ ਦਾ ਕਹਿਣਾ ਨਹੀਂ ਮੰਨਣਾ ਇਤਨਾ ਕਠੋਰ ਹਿਰਦਾ ਮੂਰਖਮਤੀ ਬਣਾ ਦਿੰਦੀ ਆ ਹੋਵੇ ਕਿ ਕੋਈ ਚੀਜ਼ ਅਸਰੇ ਨਹੀਂ ਕਰਦੀ ਪੱਥਰ ਤੇ ਬੂੰਦ ਪਵੇ ਤੇ ਕੀ ਅਸਰ ਹੋਣਾ ਗੁਰਸਿੱਖ ਪਿਆਰਿਆ ਜਿੱਥੇ ਹਉਮੈ ਨਾਲ ਸੁੱਕ ਚੁੱਕਿਆ ਹਿਰਦਾ ਉੱਥੇ ਕੀ ਕਿਸੇ ਦੇ ਬਚਨਾਂ ਦਾ ਅਸਰ ਹੋਣਾ ਸਾਚ ਕਠੋਰ ਕੁਚੀਲ ਕੁਚੀਲ ਕਹੀਏ ਗੰਦ ਪਣਾ ਗੁਰਸਿੱਖ ਪਿਆਰਿਓ ਅਪਵਿੱਤਰਤਾ ਮੂਰਖ ਹੰਕਾਰ ਇਤਨਾ ਪਵਿੱਤਰ ਕਰ ਦਿੰਦਾ ਜੀਵ ਨੂੰ ਤੁਹਾਨੂੰ ਪਤਾ ਹੀ ਹੈ ਮਹਾਰਾਜ ਦੀ ਬਾਣੀ ਦਾ ਕੀ ਪ੍ਰਮਾਣ ਹੈ ਥੌ ਪਛਾਉ ਨਾ ਜਾਣੇ ਮੂਰਖ ਆਪਣੇ ਸਵਾ ਇੰਨਾ ਕੁਚੀਲ ਇਤਨਾ ਪਵਿੱਤਰ ਵਿਚਾਰ ਹੋ ਜਾਂਦਾ ਗੰਦਾ ਮੂਰਖ ਦਾ ਉਹ ਇਹ ਵੀ ਨਹੀਂ ਦੇਖਦਾ ਗੁਰਦੁਆਰੇ ਦੀ ਗੋਲਕ ਉਹ ਇਹ ਵੀ ਨਹੀਂ ਵੇਖਦਾ ਮੇਰਾ ਰਿਸ਼ਤਾ ਹੈ ਤਾਂ ਮੇਰੀ ਭੈਣ ਤੇ ਮਾਂ ਵਰਗੀ ਹੈ ਨਹੀਂ ਇਤਨਾ ਕੁਚੀਲਤਾ ਹੋਵੇ ਨੇ ਲਿਆ ਦੇਣੀ ਹੈ ਇਹ ਸਾਡੇ ਨਾਲ ਵਰਤਦੀਆਂ ਚੀਜ਼ਾਂ ਗੁਰਸਿੱਖ ਪਿਆਰੇ ਇਹ ਹੰਕਾਰ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਕੁਚੀਲ ਕਹੀਏ ਅਪਵਿੱਤਰ ਵਿਚਾਰਾਂ ਵਿੱਚ ਗੰਦ ਆ ਜਾਣਾ ਵਿਚਾਰ ਨੀਵੇਂ ਹੋ ਜਾਣੇ ਤੇ ਸਭ ਸੰਗਤ ਚੌਥੀ ਗੱਲ ਕੁਗਿਆਨੀ ਮਹਾ ਅਗਿਆਨੀ ਸੁਖਮਨੀ ਸਾਹਿਬ ਪੜ੍ਹਦੇ ਹੋ ਤੁਸੀਂ ਰੋਜ਼ ਬੜੇ ਪਿਆਰ ਨਾਲ ਸੁਣਦੇ ਹੋ ਪਰ ਜੇ ਸੁਖਮਨੀ ਸਾਹਿਬ ਦੀ ਕੋਈ ਗੱਲ ਮੰਨ ਲਓ ਇੰਨੀ ਉਹ ਮੰਨ ਲਿਓ ਬਾਰਵੀਂ ਅਸ਼ਟਪਦੀ ਦੀ ਪਹਿਲੀ ਪੌੜੀ ਬਸ ਪਾਰ ਉਤਾਰਾ ਹੋ ਜੂ ਪਹਿਲੀ ਪੌੜੀ ਮਾਲਕ ਕਹਿੰਦੇ ਜਿਸ ਕਾ ਅੰਤਰ ਰਾਜ ਬਿਮਾਨ ਜਿਹੜਾ ਮਾਣ ਕਰੇ ਮੈਂ ਕੁਰਸੀ ਤੇ ਬੈਠ ਗਿਆ ਹਾਂ ਮੇਰੇ ਕੋਲ ਸ਼ਕਤੀ ਆ ਗਈ ਰਾਜ ਸ਼ਬਦ ਸ਼ਕਤੀ ਵਾਚਕ ਹੈ ਰਾਜ ਸਤਾ ਕਿਸੇ ਵੀ ਤਰ੍ਹਾਂ ਦੀ ਸ਼ਕਤੀ ਆ ਜਾਵੇ ਜਿਹੜਾ ਸ਼ਕਤੀ ਦਾ ਮਾਣ ਕਰੇ ਦੇਖੋ ਫਿਰ ਨਾਲ ਦੀ ਨਾਲ ਨਤੀਜਾ ਸੋ ਨਰਕ ਪਾਤੀ ਗੋਬਤ ਸਵਾਨ ਮਰਦ ਕਹਿੰਦੇ ਕੁੱਤਾ ਹੋਊਗਾ ਅਗਲੇ ਜਨਮ ਵਿੱਚ ਕਿਤੇ ਭੁਲੇਖਾ ਨਾ ਪੈ ਜੇ ਇੰਗਲੈਂਡ ਦਾ ਹੋਊਗਾ ਕੈਨੇਡਾ ਦਾ ਕੁੱਤਾ ਇੱਥੇ ਬਿਸਕੁਟ ਖਾਂਦੇ ਫਿਰ ਇੰਡੀਆ ਸਾਬਣ ਬੰਦਿਆਂ ਨੂੰ ਨੀ ਮਿਲਦਾ ਤੇ ਲੱਕ ਨਾਲ ਨਾ ਉੱਠੇ ਕੁੱਤਾ ਕਿੱਥੇ ਦਾ ਹੋਊਗਾ ਜਿਹੜਾ ਸ਼ਕਤੀ ਦਾ ਮਾਣ ਕਰੂਗਾ ਉਹ ਕੁੱਤਾ ਵੀ ਨਰਕਾਂ ਦੇ ਗੰਦ ਖਾਣ ਵਾਲਾ ਹੋਵੇ ਸੋ ਨਰਕ ਪਾਤੀ ਇਹ ਕੁੱਤੇ ਨੀ ਜਿਹੜੇ ਇੱਥੇ ਫਿਰਦੇ ਸੱਚ ਕਠੋਰ ਕੁਚੀਲ ਕੁਗਿਆਨੀ ਜਿਸ ਕਾ ਅੰਤਰ ਰਾਜ ਬਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਲਵੰਤ ਜਿਹੜਾ ਹੱਡ ਚੰਮ ਦਾ ਮਾਣ ਕਰੇ ਮੈਂ ਜਵਾਨ ਹੈ ਮੈਨੂੰ ਹੁਣ ਰੂਪ ਦੇ ਤਾ ਸੁੰਦਰਤਾ ਦੇ ਤੀ ਮੇਰੇ ਵਰਗਾ ਸੁੰਦਰ ਕੋਈ ਨੀ ਮੇਰੇ ਵਰਗਾ ਸੋਹਣਾ ਕੋਈ ਨੀ ਲਓ ਡਿਗਰੀ ਵੇਖ ਲਓ ਕੀ ਮਿਲਣੀ ਹੈ ਪ੍ਰੇਮੀਓ ਜੋ ਜਾਣੈ ਮੈਂ ਜੋ ਬਲਵੰਤ ਸੋ ਹੋਵਤ ਬਿਸਟਾ ਕਾ ਜੰਤ ਕੀੜਾ ਹੋਊਗਾ ਮਹਾਰਾਜ ਕਹਿੰਦੇ ਕੀੜੇ ਤਾਂ ਮਰੂਦਾਂ ਚ ਵੀ ਹੁੰਦੇ ਕੀੜਾ ਤਾਂ ਰੇਸ਼ਮ ਦਾ ਵੀ ਹੁੰਦਾ ਨਹੀਂ ਨਹੀਂ ਕਹਿੰਦੇ ਕੀੜਾ ਵੀ ਗੰਦਗੀ ਦਾ ਹੋਊਗਾ ਜਿਹੜਾ ਹੱਡ ਚੰਮ ਦਾ ਮਾਣ ਕਰੇ ਜੋ ਜਾਣੈ ਮੈਂ ਜੋ ਬਲਵੰਤ ਸੋ ਹੋਵਤ ਬਿਸਟਾ ਕਾ ਜੰਤ ਹੁਣ ਵਾਰੀ ਹੈ ਸਾਡੇ ਲਾਣੇ ਦੀ ਮੇਰੀ ਯਾਰ ਗ੍ਰੰਥੀ ਜੀ ਦੀ ਹੁਣ ਸਾਡੇ ਭਾਈਚਾਰੇ ਦੀ ਲਾਣੀ ਹੈ। ਆਪਸ ਕੋ ਕਰਮ ਵੰਤ ਕਹਾਵੇ, ਮੈਂ ਪਾਠ ਕਰਦਾ, ਮੈਂ ਕਥਾ ਕਰਦਾ, ਮੈਂ ਤਾਂ ਗਿਆਨੀ ਹੈ, ਮੈਂ ਰਾਜੀ ਹੈ, ਮੈਂ ਸਾਰਾ ਮਾਰਾ ਫੇਰਦਾ, ਮੈਂ ਸੁਗਮਨੀ ਪੜ੍ਹਦਾ, ਮੈਂ ਜਪਜੀ ਸਾਹਿਬ ਦੇ ਇੰਨੇ ਪਾਠ ਕਰਦਾ। ਆਪਸ ਕੋ ਕਰਮ ਵੰਤ ਕਹਾਵੇ, ਮਹਾਰਾਜ ਕਹਿੰਦੇ ਕਰੀ ਜਾ ਪਾਠ, ਕਰੀ ਜਾ ਕਥਾ, ਫਰੀ ਜਾ ਗਿਆਨੀ ਬਣਿਆ ਪੰਡਿਤ ਮਹਾਂਪੁਰਸ਼ ਬ੍ਰਹਮ ਗਿਆਨੀ। ਜੇ ਤੂੰ ਕਹਾਉਣਾ ਤੇ ਮੈਂ ਕਰਦਾ। ਜਨਮ ਮਰੇ ਬਹੁ ਜੋਨ ਪਰਮਾਵੇ, 84 ਲੱਖ ਦਾ ਗੇੜਾ ਤੇਰੇ ਖਾਤਰ ਵੀ ਤਿਆਰ ਹੈ। ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੇ ਬਹੁ ਜੋਨ ਪਰਮਾਵੇ। ਹੁਣ ਵਾਰੀ ਹੈ ਪ੍ਰੇਮੀਓ ਥੁਆੜੀ, ਹੁਣ ਵਾਰੀ ਹੈ ਜਿਹੜੀ ਅੱਜ ਤੁਕ ਆਈ ਹੈ। ਕਾਚੀ ਦੇ ਮੋਹ ਕੁਨ ਬਾਂਧੀ, ਸੱਚ ਕੁਠੀ ਕਠੋਰ ਕੁਚੀਲ ਕੁ ਗਿਆਨੀ। ਹੁਣ ਵਾਰੀ ਹੈ ਤੁਹਾਡੀ। ਧਨ ਭੂਮ ਕਾ ਜੋ ਕਰੇ ਗੁਮਾਨ, ਇੰਨੀਆਂ ਕੋਠੀਆਂ, ਇੰਨੀ ਜ਼ਮੀਨ, ਇੰਨਾ ਬੈਂਕ ਬੈਲੈਂਸ, ਇੰਨੀਆਂ ਕਾਰਾਂ, ਇੰਨੀਆਂ ਫੈਕਟਰੀਆਂ, ਇੰਨੇ ਪੁੱਤਰ ਧੀ, ਇੰਨਾ ਕੁਝ ਇਕੱਠਾ ਕਰ ਲਿਆ। ਜਿਹੜਾ ਇਹਨਾਂ ਦਾ ਮਾਣ ਕਰੂਗਾ, ਉਹਨੂੰ ਫਿਰ 3 ਡਿਗਰੀਆਂ ਜਿਵੇਂ ਇੱਥੇ ਇਕੱਠੀਆਂ ਦਿੱਤੀਆਂ, ਸੱਠ ਕਠੋਰ ਕੁਚੀਲ ਕੁ ਗਿਆਨੀ, ਉੱਥੇ ਵੀ ਇਕੱਠੀਆਂ ਹੀ 12ਵੀਂ ਅਸ਼ਟਪਦੀ ਵਿੱਚ। ਧਨ ਭੂਮਿਕਾ ਜੋ ਕਰਿਆ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਇੱਥੇ ਵੀ ਉਹੀ ਸ਼ਬਦ ਨੇ, ਸੱਠ ਕਠੋਰ ਕੁਚੀਲ ਕੁ ਗਿਆਨੀ। ਜਿਹੜਾ ਧਨ ਭੂਮ ਦਾ ਮਾਣ ਕਰੂਗਾ, ਮਾਇਆ ਬਹੁਤ ਪ੍ਰੋਪਰਟੀ ਦਾ, ਮਰਦ ਕਹਿੰਦੇ ਅੰਨਾ ਹੈ। ਅੰਨਾ ਕਿਉਂ ਕਿਹਾ? ਜਾਂਦੇ ਦਿਖਦੇ ਨੇ, ਤੂੰ ਕਹਿੰਦੇ ਮੇਰੀ ਹੈ, ਉਹ ਖਾਲੀ ਹੱਥ ਤੁਰ ਗਏ, ਨਹੀਂ ਹੋਇਆ। ਜੇ ਤੇਰੇ ਸਾਹਮਣੇ ਕੁੱਲ ਜਾਏ ਨਹੀਂ ਰਿਹਾ ਤੇ ਤੂੰ ਕਹਿੰਦੇ ਮੇਰੀ ਹੈ। ਬਚਨ ਬਾਣੀ ਵਿੱਚ ਵੀ ਇਹੀ ਆਇਆ ਪ੍ਰੇਮੀਓ, ਬਾਣੀ ਵਿੱਚ ਵੀ ਉਪਜੈ ਨਿਪਜੈ ਨਿਪਜ ਸਮਾਈ। ਇਹ 3 ਗੱਲਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀਆਂ ਨੇ। ਬੱਚਾ ਅੱਖਾਂ ਦੇ ਸਾਹਮਣੇ ਜੰਮਦਾ, ਅੱਖਾਂ ਦੇ ਸਾਹਮਣੇ ਵੱਡਾ ਜਵਾਲ ਭੁੱਲਦਾ ਉਹ, ਤੇ ਅੱਖਾਂ ਦੇ ਸਾਹਮਣੇ ਹੀ ਤੁਰਦੇ ਆ। ਫਿਊਨਰ ਨੂੰ ਆਪਾਂ ਹੀ ਲੈ ਕੇ ਜਾਂਦੇ ਹਾਂ। ਇਹ ਗੱਲਾਂ ਅੱਖਾਂ ਦੇ ਸਾਹਮਣੇ ਹੋ ਰਹੀ, ਲੁਕਵੀਂ ਗੱਲ ਨੀ। ਉਪਜੈ ਨਿਪਜੈ ਨਿਪਜ ਸਮਾਈ, ਨੈਨੇ ਦੇਖਤ ਇਹੋ ਜਗ ਜਾ। ਅੱਖਾਂ ਦੇ ਸਾਹਮਣੇ ਖਾਲੀ ਜਾ ਰਹੇ ਨੇ। ਤੇ ਗੁਰੂ ਨਾਨਕ ਨੇ ਤਾਂ ਇੱਥੇ ਤੱਕ ਵਚਨ ਕੀਤਾ ਸੀ, ਉਹ 40 ਗੰਜ ਜੋੜੇ ਉਹਨਾਂ ਰੱਖਿਓ ਇਮਾਨ, ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ। 40 ਗੰਜ ਮਾਇਆ ਦੇ, ਪਰ ਜਿੱਦਣ ਮਰਿਆ ਮਰਨ ਲੱਗੇ ਕੋ ਕਾਜੀ ਆ ਗਏ। ਮੁਸਲਮਾਨ ਵੀਰਾਂ ਦੀ ਇੱਕ ਸ਼ਰਹ, ਜਦ ਕੋਈ ਮਰਦੇ ਨਾ ਉੱਥੇ ਇੱਕ ਨਿਵਾਜ ਪੜ੍ਹਦੇ ਨੇ, ਉਸ ਨਿਵਾਜ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਤਕਬੀਰ। ਕਿਉਂ ਸ਼ਬਦ ਤਕਬੀਰ? ਇੱਕ ਨਿਵਾਜ ਦਾ ਨਾਂ ਹੈ ਜਿਹੜੀ ਮਰਨ ਸਮੇਂ ਪੜ੍ਹਦੇ ਨੇ ਕਾਜੀ ਕੋਲ ਆ ਕੇ। ਗੁਰਸਿੱਖ ਪਿਆਰੇ, ਉਹ ਕਾਜੀ ਪੜ੍ਹਨ ਲੱਗੇ ਨਿਵਾਜ, ਉਹ ਮਰਦਾ ਸੀ ਤੇ ਕਾਹਨੂੰ ਵਾਸਤੇ ਕਹਿੰਦੇ ਬੰਦ ਕਰੋ ਨਿਵਾਜ? ਕਾਜੀ ਕਹਿੰਦੇ ਕਿਉਂ? ਕਹਿੰਦਾ ਜਿਹਦਾ ਜਿਉਂਦੇ ਤੇ ਅਸਰ ਨਹੀਂ ਹੋਇਆ, ਹੁਣ ਕੀ ਅਸਰ ਹੋਊਗਾ? ਬਥੇਰੀਆਂ ਨਿਵਾਜਾਂ ਤੁਹਾਡੀਆਂ ਸੁਣੀਆਂ, ਤੇ ਮੈਂ ਤਾਂ ਨੁਕਤਾ ਜੀ ਨਹੀਂ ਕਰਦਾ। ਕੋਈ ਐਵੇਂ ਪ੍ਰੇਮੀ ਗੱਲ ਸਮਝੇ, ਆਪਣੇ ਵਿੱਚ ਵੀ ਰਿਵਾਜ ਹੈ, ਕਰਿਆ ਕਰੋ ਚੰਗੀ ਗੱਲ ਹੈ। ਜਦ ਕੋਈ ਚੜ੍ਹਾਈ ਕਰਦਾ ਉਹਦੇ ਕੋਲ ਕਹਿੰਦੇ ਸੁਖਮਨੀ ਫੜੋ, ਵੀ ਜਦ ਚੰਗਾ ਭਲਾ ਫਿਰਦਾ ਤਾਂ ਜਦ ਸੁਖਮਨੀ ਅਮਰੀਕਾ ਗਈ ਵੀ ਨਾ, ਜਦ ਪਾਸਪੋਰਟ ਨਹੀਂ ਬਣਿਆ ਸੁਖਮਨੀ ਪੜ੍ਹਨ ਦਾ। ਜਦ ਕੋਈ ਮਰਨ ਲੱਗਦਾ ਕਹਿੰਦੇ ਹੁਣ ਜਦ ਜੀ ਸੁਣਾਓ ਇਹਨੂੰ। ਅੱਛਾ ਹੋਰ ਤੁਸੀਂ ਸਿਆਣੇ ਹੋ, ਇਮਾਨਦਾਰ, ਜਦ ਕੋਈ ਮਰਦਾ ਹੋਵੇ ਜਿਹੜਾ ਪੜ੍ਹਨ ਵਾਲਾ ਉਹਦਾ ਮਨ ਟਿਕਿਆ ਹੋ, ਉਹਨੂੰ ਤਾਂ ਯਾਦ ਆਉਂਦਾ ਹੋਣਾ ਵੀ ਇਹ ਕੰਮ ਮੇਰੇ ਨਾਲ ਵੀ ਹੋਣਾ। ਫਸ ਗਏ ਦੋਵੇਂ ਵਿਚਾਰੇ, ਦੋਵੇਂ ਫਸ ਗਏ ਮੌਕੇ ਚ। ਕੋਈ ਜਪਜੀ ਪੜ੍ਹਨੀ ਹੈ ਚੰਗੇ ਭਲੇ ਪੜ੍ਹੋ, ਪਹਿਲਾਂ ਸਮਾਂ ਨਹੀਂ ਮਿਲਿਆ ਜਪਜੀ ਸਾਹਿਬ ਪੜ੍ਹਨ। ਕਾਹਨੂੰ ਬਾਦਸ਼ਾਹ ਕਹਿੰਦਾ ਕਰੋ ਬੰਦ, ਮੈਨੂੰ ਨੀ ਨਵਾਜਾਂ ਦੀ ਲੋੜ। ਇਹ ਤੁਹਾਡੀਆਂ ਨਵਾਜਾਂ ਨੇ ਸਾਰੀ ਜ਼ਿੰਦਗੀ ਕੱਖ ਨਹੀਂ ਕਰਿਆ, ਤੇ ਹੁਣ ਮਰਨ ਲੱਗੇ ਨੂੰ ਕੀ ਕਰਨਗੀਆਂ? ਉਹ ਕਹਿੰਦਾ ਮੇਰਾ ਆਰਡਰ ਸੁਣੋ, ਹੁਕਮ। ਹੁਕਮ ਕੀ ਕੀਤਾ ਸੀ? ਕਹਿੰਦਾ ਜਦੋਂ ਮੇਰਾ ਜਨਾਜ਼ਾ ਕੱਢੋਗੇ, ਮੇਰੇ ਹੱਥ ਦੋਵੇਂ ਕਫਨ ਤੋਂ ਬਾਹਰ ਰੱਖਿਓ। ਕਾਜੀ ਕਹਿੰਦੇ ਨਹੀਂ ਹੋ ਸਕਦਾ। ਤੁਹਾਨੂੰ ਪਤਾ ਹੀ ਹੈ ਮੁਸਲਮਾਨੀ ਸ਼ਰ੍ਹਾ ਦੇ ਵਿੱਚ ਜਦੋਂ ਨਿਵਾਜ ਪੜ੍ਹਨੀ ਹੈ ਉਦੋਂ ਝੱਗਾ ਪੂਰੀ ਬਾਂਹਦਾ ਹੋਣਾ ਚਾਹੀਦਾ, ਉਦੋਂ ਧੋਤੀ ਜਾਂ ਪਜਾਮਾ, ਗੋਡਾ ਵੀ ਨੰਗਾ ਨਹੀਂ ਹੋਣਾ ਚਾਹੀਦਾ, ਕੂਹਣੀ ਨੰਗੀ ਨਹੀਂ ਹੋਣੀ ਚਾਹੀਦੀ। ਇੱਥੇ ਦੇਖਦੇ ਹੋ ਮੁਸਲਮਾਨ ਭੈਣਾਂ ਨੂੰ ਵੀ ਦਿਓ ਤੁਸੀਂ ਜੁੜ ਜਾ, ਕਿਰਪਾ ਕਰਿਆ ਕਰੋ, ਚੁੰਨੀਆਂ ਚੰਨੀਆਂ ਰੱਖਿਆ ਕਰੋ। ਦੇਖੋ ਕਿੰਨੀਆਂ ਸ਼ਹਿਰਾਂ ਚ ਪੱਕੀਆਂ ਨੇ ਲੜਕੀਆਂ ਪੜ੍ਹਦੀਆਂ, ਕਾਲਜ ਵਿੱਚ ਕਦੇ ਸਿਰ ਨੰਗਾ ਨਹੀਂ ਹੋ, ਕਿਤੇ ਜਾਣ ਬਾਜ਼ਾਰ ਵਿੱਚ ਕਦੇ ਸਿਰ ਨੰਗਾ ਨਹੀਂ ਕਿਸੇ ਮੁਸਲਮਾਨ ਭੈਣ ਦਾ ਦੇਖੋਗੇ ਤੁਸੀਂ। ਸਾਡੀਆਂ ਬੀਬੀਆਂ ਦਾ ਢਕਿਆ ਨੀ ਦਿਖਦਾ, ਦੋਹਾਂ ਅਪੋਜਿਟ ਖੜੇ ਨੇ ਪੂਰਬ ਪੱਛਮ। ਗੁਰਸਿੱਖ ਪਿਆਰਿਓ, ਬਹਿਣੋ ਬੀਬੀਓ, ਆਪਣੇ ਸਿਰਸੇ ਨਾਲ ਜੁੜ ਕੇ ਰਹੋ। ਸਿਰ ਨੰਗੇ ਦਾ ਅਰਥ ਪਤਾ ਤੁਹਾਨੂੰ, ਮੈਨੂੰ ਕਾਹਨੂੰ ਕਹਾਉਣੀ ਹੈ। ਸਿਰ ਨੰਗਾ ਸਾਡੀ ਸਭਿਅਤਾ ਦੇ ਵਿੱਚ ਉਹਦਾ ਅਰਥ ਹੈ ਜਿਹਦਾ ਪਤੀ ਨਾ ਹੋ। ਉਹਨੂੰ ਭੈਣਾਂ ਬੀਬੀਆਂ ਮਾਵਾਂ ਕਹਿੰਦੀਆਂ ਸੀ ਇਹ ਸਿਰ ਨੰਗਾ ਹੈ। ਆਪਾਂ ਕਿੱਥੇ ਪੁੱਜ ਗਏ ਭੈਣੋ ਬੀਬੀਓ? ਬਾਈ ਇੱਥੇ ਵੀ ਤੁਹਾਡੀ ਕਿਰਪਾ ਹੈ, ਮੈਨੂੰ ਪਤਾ ਹੈ ਵੀ ਜੁੱਤੀ ਪਾਉਂਦਿਆਂ ਦੀ ਚੁੰਨੀ ਕਿਤੇ ਤੇ ਆਪ ਕਿਤੇ ਕੁਛ ਸਕਦਾ। ਕਿਉਂ ਇੱਥੇ ਜਦੋਂ ਹੁਕਮ ਹੈ ਤੁਹਾਨੂੰ ਬਾਹਰ ਕਿਹੜਾ ਹੁਕਮ ਨਹੀਂ ਹੈ? ਗੁਰਸਿੱਖ ਪਿਆ ਇੱਕ ਸਾਡੇ ਗੁਰਦੁਆਰਿਆਂ ਵਿੱਚ ਬਹੁਤ ਕੰਮ ਹੋ ਗਿਆ, ਬੂਹੇ ਬੋਰਡ ਆਤਾ। ਅਗਰ ਗੁਰਦੁਆਰੇ ਸ਼ਰਾਬ ਪੀ ਕੇ ਆਉਣਾ ਮੰਨੇ ਵੀ ਹੋਟਲ ਵਿੱਚ ਜਿੰਨੀ ਮਰਜ਼ੀ ਪੀਲੇ ਕਰ, ਜਿੱਥੇ ਕੁਛ ਸਕਦਾ ਛੁੱਟੀ ਤਾਂ ਅਸੀਂ ਆਪ ਦਿੱਤੀ ਵੀ ਇੱਥੇ ਨਾ ਪੀ, ਬੈਂਕਟ ਹਾਲ ਵਿੱਚ ਲਾ ਲੈ ਕਰ ਦੱਸੇ। ਉਹ ਸ਼ਰਾਬ ਪੀਣੀ ਅਲਾਊਡ ਕਿੱਥੇ ਹੈ ਸਿੱਖ ਨੂੰ? ਕੀ ਗੁਰਦੁਆਰੇ ਵਿੱਚ ਬੰਦ ਹੈ? ਦੇਖੋ ਕਿੰਨਾ ਲਿਖਤ ਅਸੀਂ ਆਪ ਦਿੱਤੀ ਹੈ ਵੀ ਗੁਰਦੁਆਰੇ ਨਹੀਂ, ਬਾਹਰ ਜੋ ਮਰਜ਼ੀ ਕਰ। ਅਗਰ ਨੰਗੇ ਸਿਰ ਗੁਰਦੁਆਰੇ ਨਹੀਂ ਆਉਣਾ ਵੀ ਬਾਹਰ ਫਿਰੋ, ਨੰਗੇ ਸਿਰ ਫਿਰਨਾ ਸਿੱਖ ਨੂੰ ਕਿਤੇ ਵੀ ਅਲਾਊਡ ਨਹੀਂ ਹੈ, ਕਿਤੇ ਵੀ ਇਜਾਜ਼ਤ ਨਹੀਂ ਹੈ। ਤੇ ਅਸੀਂ ਗੁਰਸਿੱਖ ਪਿਆਰੇ ਕਿੱਥੇ? ਮੈਂ 86 ਵੀ ਜਥਾ ਲੈ ਕੇ ਗਿਆ ਅੰਮ੍ਰਿਤਸਰ ਤੋਂ, 2,500 ਬੰਦਾ ਸੀ ਦਰਸ਼ਨ ਕਰਨ ਨਨਕਾਣੇ ਸਾਹਿਬ। ਮੈਨੂੰ ਐਵੇਂ ਜਥੇਦਾਰੀ ਦਾ ਫੱਟਾ ਜਾ ਦੇ ਤਾਂ ਸ਼੍ਰੋਮਣੀ ਕਮੇਟੀ ਨੇ, ਪਰ ਮੈਂ ਤਾਂ ਆਨੰਦੇ ਬਹੁਤ ਹੋਇਆ ਉੱਥੇ ਜਾ ਕੇ। ਮੈਂ ਤਾਂ ਗਿਆ ਸੀ ਕਿਸੇ ਖੋਜ ਖਾਤਰ, ਕਿਉਂਕਿ ਇਤਿਹਾਸ ਦੇ 3 ਪਹਿਲੂ ਨੇ, ਇੱਕ ਰਿਟਨ ਮਿਲਦਾ, ਇੱਕ ਨਿਸ਼ਾਨੀਆਂ ਤੋਂ ਮਿਲਦਾ ਹੁੰਦਾ ਪੁਰਾਤਨ ਜਿਹੜੀਆਂ ਨਿਸ਼ਾਨੀਆਂ ਨੇ, ਇੱਕ ਸੀਨੇ ਪਸੀਨੇ ਮਿਲਦਾ ਹੁੰਦਾ ਇਤਿਹਾਸ। ਨਾ ਤਾਂ ਸਾਰਾ ਇਤਿਹਾਸ ਲਿਖਿਆ ਜਾ ਸਕਦਾ, ਨਾ ਸਾਰੇ ਇਤਿਹਾਸ ਦੀਆਂ ਸਾਇੰਸ ਸਾਨੂੰ ਮਿਲ ਸਕਦੀਆਂ ਨੇ, ਨਾ ਸਾਰਾ ਇਤਿਹਾਸ ਜ਼ਬਾਨੀ ਯਾਦ ਹੁੰਦਾ। ਤੇ ਮੈਂ ਤਾਂ ਕੁਝ 5-4 ਗੱਲਾਂ ਸੀ ਗੁਰੂ ਨਾਨਕ ਪਾਤਸ਼ਾਹ ਦੀਆਂ, ਕਿਉਂਕਿ ਦਾਸ ਵੰਡ ਦੀ ਰਿਸਰਚ ਬੋਰਡ ਦਾ ਵੀ ਮੈਂਬਰ ਹੈ, ਗੁਰਸਿੱਖ ਕਹਿ ਰਹੇ ਉਹਨਾਂ ਬਾਬਤ ਮੈਂ ਤਾਂ ਪਤਾ ਕਰਨ ਜਾਣਾ ਸੀ। ਤੇ ਮੈਂ ਉੱਥੋਂ ਜੀਆ ਲਾਹਾ ਤੋਂ ਉਦੋਂ ਪ੍ਰੈਜੀਡੈਂਟ ਹੁੰਦੇ ਸੀ, ਬਹੁਤ ਉਹਨਾਂ ਦਾ ਪਿਆਰ ਸੀ ਪੰਜਾਬੀਆਂ ਦੇ ਨਾਲ, ਕਿਉਂਕਿ ਜਲੰਧਰ ਦੇ ਸੀ ਨਾ। ਤਾਂ ਗੁਰਸਿੱਖ ਪਿਆਰਿਓ, ਮੈਨੂੰ ਉਹ ਕਹਿੰਦੇ ਵੀ ਦੱਸੋ ਜੀ ਤੁਹਾਨੂੰ ਸਭ ਤੋਂ ਵੱਧ ਅਸੀਂ ਕੀ ਸੇਵਾ ਕਰ ਸਕਦੇ ਹਾਂ? ਮਹਿਮੂਦ ਜਿਹੜਾ ਉਹ ਪ੍ਰੈਜੀਡੈਂਟ ਹੈ ਨਾ, ਉਹ ਸਾਡੇ ਨਾਲ ਰਿਹਾ ਸੀ ਵਕਫ ਬੋਰਡ ਦਾ ਮਹਿਮੂਦ, ਬਹੁਤ ਚੰਗਾ ਗੁਰਮੁਖ ਬੰਦਾ, ਉਹ ਸਾਰਾ ਇੰਤਜ਼ਾਮ ਕਰਦਾ। ਮੈਂ ਕਿਹਾ ਮੇਰੀ ਤਾਂ ਇੱਕੋ ਇੱਛਾ ਹੈ ਵੀ ਜਿੰਨੇ 100 ਤੋਂ ਉੱਪਰ ਤੁਹਾਡੇ ਕਾਜ਼ੀ ਨੇ ਨਾ, ਉਹਨਾਂ ਨੂੰ ਮੈਨੂੰ ਮਿਲਾਓ, ਚਾਹੇ ਜਿੱਥੇ ਵੀ ਮਿਲੇ। 18 ਦਿਨ ਅਸੀਂ ਰਾਵਲ ਪਿੰਡੀ, ਸਰਗੋਧਾ, ਗੁਜਰਾਂਵਾਲਾ, ਲਾਹੌਰ, ਹਸਨ ਮਦਾਨ, ਨਨਕਾਣਾ ਸਾਹਿਬ ਤਾਂ ਜਾਣਾ ਹੀ ਸੀ ਗੁਰਸਿੱਖ ਪਿਆਰੇ, ਸਾਰੇ ਪਾਕਿਸਤਾਨ ਦਾ ਟੂਰ ਕੀਤਾ, ਯੂਨੀਵਰਸਿਟੀਆਂ, ਕਾਲਜ, ਇੰਸਟੀਚਿਊਸ਼ਨ ਉਹਨਾਂ ਦੇ। ਪਰ ਬੀਬੀਓ, 18 ਦਿਨ ਵਿੱਚ ਇੱਕ ਭੈਣ ਸਾਰੇ ਪਾਕਿਸਤਾਨ ਵਿੱਚ ਨੰਗੇ ਸਿਰ ਵਾਲੀ ਨਹੀਂ ਮਿਲਦੀ। ਇੰਨੀ ਸ਼ਰਾਪਤ, ਇੰਨਾ ਧਰਮ ਪਤ। ਸੋ ਤੁਹਾਡੇ ਚਰਨਾਂ ਵਿੱਚ ਕੱਲਾ ਬੀਬੀਆਂ ਨੂੰ ਨੀ, ਤੁਹਾਨੂੰ ਵੀ ਭਾਈ ਸੁਭਾਅ ਬਣਾਓ, ਆਦਤ ਬਣਾਓ ਆਪਣੇ ਵਿਰਸੇ ਨੂੰ ਸਾਂਭਣ ਦੀ। ਨੰਗਾ ਸਿਰ ਨਹੀਂ ਆਓ ਆਪਣੀ ਵਿਚਾਰ ਤੇ। ਸੱਚ ਕਠੋਰ ਕੁਚੀਲ ਤੋਂ ਗਿਆਨੀ, ਜਿਸ ਕਾ ਅੰਤਰ ਰਾਜ ਬਮਾਨ, ਸੋ ਨਰਕ ਪਾਤੀ ਹੋਵਤ ਸਵਾਲ, ਜੋ ਜਾਣੈ ਮੈਂ ਜੋਬਨ ਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੈ ਬੋ ਜੋਨ ਪਰਮਾਵੇ, ਧਨ ਭੂਮਿਕਾ ਜੋ ਕਰੇ ਗੁਮਾਨ। ਜਦ ਕਾਰੂ ਬਾਦਸ਼ਾਹ ਨੇ ਆਖਿਆ ਮੇਰਾ ਜਨਾਜਾ ਮੇਰੇ ਹੱਥ ਨੰਗੇ ਰੱਖਿਓ, ਇਹ ਸ਼ਰ੍ਹਾ ਵਿੱਚ ਨੰਗਾ ਰੱਖਣਾ ਅਸੂਲ ਨਹੀਂ ਹੈ। ਉਹ ਕਹਿੰਦੇ ਨਹੀਂ, ਨੰਗੇ ਰੱਖਾਂਗੇ ਅਸੀਂ, ਸਾਡਾ ਅਸੂਲ ਹੈ, ਤੇਰਾ ਸਾਰਾ ਸਰੀਰ ਢੱਕ ਜਾਵਾਂਗੇ। ਉਹ ਕਹਿੰਦਾ ਮੈਂ ਅਜੇ ਜੂਣਾ ਬਾਦਸ਼ਾਹ। ਵਜ਼ੀਰ ਨੂੰ ਕਹਿੰਦਾ ਮੇਰਾ ਹੁਕਮ ਹੈ, ਮੇਰੇ ਹੱਥ ਨੰਗੇ ਲਜਾਇਓ। ਕਾਜੀ ਪੁੱਛਦੇ ਕਾਰਨ ਤਾਂ ਦੱਸ। ਕਾਰਨ ਕਹਿੰਦਾ ਇਹ ਹੈ, ਮੇਰੇ ਜਨਾਜੇ ਨੂੰ ਲੱਖਾਂ ਲੋਕਾਂ ਨੇ ਵੇਖਣਾ ਕਿ ਬਾਦਸ਼ਾਹ ਦਾ ਜਨਾਜਾ ਹੈ। ਕਾਰੂ ਬਾਦਸ਼ਾਹ ਕਹਿੰਦਾ ਉਹਨਾਂ ਨੂੰ ਕੁਛ ਮੱਤ ਆ ਜੂਗੀ ਵੀ 40 ਗੰਜ ਜੋੜਨ ਵਾਲਾ ਖਾਲੀ ਹੱਥ ਜਾ ਰਿਹਾ। 40 ਗੰਜ ਜੋੜੇ ਉਹਨਾਂ ਰੱਖੇ, ਇਮਾਨ ਦੇਖੋ ਰੇ ਲੋਗੋ, ਕਾਰੂ ਹੋਤਾ ਪਰੇਸ਼ਾਨ। ਇਹ ਤਾਂ ਮਾਇਆ ਕੀ ਹੈ? ਚੱਲ ਉੜਦੇ ਕਬੂਤਰ ਜਨਾਵਰ ਕੀ ਛਾਓ, ਇਹ ਤਾਂ ਜਾਨਵਰ ਦੀ ਛਾਂ ਹੈ, ਜਾਨਵਰ ਦੀ ਛਾਂ ਹੈ ਕਿ ਮੰਜਾ ਜਾ ਕੇ ਆਰਾਮ ਕਰ ਲੈਂਦਾ ਕਿਤੇ ਤੂੰ, ਕਿਤੇ ਜਾਨਵਰ ਦੀ ਛਾਂ ਤੈਨੂੰ ਮੀਂਹ ਤੋਂ ਬਚਾ ਦੂਗੀ? ਇਹ ਤਾਂ ਦੇਖਣ ਖਾਤਰ ਹੁੰਦੀ ਹੈ, ਉਪਜੇ ਨਿਭਜੇ ਨਿਭਜ ਸਮਾਈ, ਨੈਨੇ ਦੇਖ ਕੇ ਜਗ ਜਾਈ, ਸਾਡੇ ਸਾਹਮਣੇ ਜਾ ਰਹੇ ਨੇ ਖਾਲੀ ਹੱਥ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada ton. Tusi sanu apna salah mashwara den layi sade is number te sampark kar sakde ho 250-392-3374. ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਦਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸਜਾਨੀ ਤਨ ਹੀ ਸੁਣਿਆ ਦੁੱਖ ਦੁੱਖ ਮੇਰਾ ਤਾਉ ਬਿਦ ਨੇਕੀ ਖਟਾਨੀ ਦਿਸਤਾ ਤਨ ਮਨ ਧਨ ਸਭ ਦਿਸਤਾ ਸੋਈ ਸੁਗੜਤ ਜਾਨੀ ਤਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਾਉ ਬਿਦ ਨੇਕੀ ਖਟਾਨੀ ਜੀ ਕੀ ਏਕਾ ਹੀ ਪਹਿਮਾਨੀ ਖਬਰ ਯਤਨ ਕਰ ਰਹੇ ਬਹੁਤ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਾਊ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀ ਨੋ ਮਨਤਾਨੀ ਦਿਗੈ ਨਾ ਡੋਲਾ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਦ੍ਰਪਤਾਨੀ ਹੋਏ ਜੋ ਬੀਜ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਸੈਲੀ ਹੋਈ ਹੈ ਤਾਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੁਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨੇ ਚਿਲ ਕਰ ਬਾਲਿਓ ਗੁਰ ਕੀ ਓ ਬੰਦਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੁਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨੇ ਚਲ ਕਰ ਬਾਲਿਓ।

ਸੱਚ ਜੁਗਾਦ ਸੱਚ ਹੈ ਸੀ ਸੱਚ ਨਾਨਕ ਹੋ ਸੀ ਸੀ ਸੱਚ ਭੁੱਖ ਨਾਲ ਸਰੀਰ

ਹੁਕਮੀ ਹੁਕਮ ਨਹੀਂ ਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਤਨਾ ਹੁਕਮ ਬਖਸ਼ੀ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ

ਤੂੰ ਜਾਣ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕੁੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਫੇਰ।

God, God, God, God, God, God, ਦਿੰਦਾ ਦੇ ਲੈਂਦੇ ਤੱਕ ਪਾਹੇ ਜੁਗਾਂ ਜੁਗੰਤਰ ਸਾਹੀ ਸਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਸ਼ਾ ਦੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਾਸਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਲਾਸ ਕਰੇ ਦਾ ਕਾਰ ਫਿਰ ਕੇ ਅੱਗੇ ਰੱਖੀ ਆਏ ਜਿਸ ਦੇਸਾ ਦਰਬਾਰ ਮੋਹਾਂ ਕੇ ਬੋਲਣ ਬੋਲੀ ਆਏ ਜਗ ਸੁਣ ਕਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਗਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸੁਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਮ ਜਾਣਾ ਆਖਾ ਨਾਹੀ ਕਹਿਣਾ ਕਦਨ ਨਾ ਜਾਈ ਗੁਰਾ ਇੱਕ ਦੇ ਬੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਕੀਰਤ ਨਾਵਾਂ ਜੇ ਤਿਸ ਭਾਵਾ ਬਿਣ ਭਾਣੇ ਸੇ ਨਾਈ ਕਰੀ ਜੇਤੀ ਸਿਰ ਤੋਂ ਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਰ ਮਾਣਿਕ ਜੇ

ਜਗ ਜਾਣੀਐ ਨਾਲ ਚਲੈ ਸਭ ਕੋਇ ਜਗਾ ਨਾ ਰਖਾਇ ਕੈ ਜਸ ਕੀਰਤ ਜਗ ਲਏ ਜੇ ਤਿਸ ਨਦਰ ਨਾ ਆ ਗਈ ਤਾਂ ਬਾਤ ਨਾ ਪੁੱਛੈ ਕੇ ਸੀਤਾ ਅੰਦਰ ਕੀਰਤ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ।

ਮੰਨੇ ਕੀ ਗੱਲ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਜ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮੰਨ ਜਾਏ ਮਨ ਕੋਏ, ਮੰਨੇ ਸੁਰਤੋ ਵੈ ਮਨ ਬੁੱਧ।

ਬਿਠਾ ਕੇ ਨਾ ਪਾਈ, ਮੰਨੇ ਪਾਤਸ਼ਾਹ ਪ੍ਰਗਟ ਜਾਈ, ਮੰਨੇ ਮੱਧ ਨਾ ਚੱਲੇ ਪੰਥ, ਮੰਨੇ ਕਰਮ ਸ਼੍ਰੀ ਤੀਸਾ ਨਾ ਬੰਨ ਲੈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੇ ਮਨ ਕੋਏ, ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾ ਐਸਾ ਦਾਰ, ਮੰਨੇ ਕਰੇ ਕਾਰੀ ਗੁਰਸਿੱਖ, ਮੰਨੇ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੇ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗਾਹ ਮਾਨ, ਪੰਚੇ ਸੋਹੇ ਹੈ ਦਰਗਾਹ ਜਾਨ, ਪੰਚਾਂ ਦਾ ਗੁਰੇਕ ਧਿਆਨ, ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਰਨੇ।

ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਚੇਤਾ ਹੋਵੇ ਚੇਤਾ ਡਾਂਸ ਵਾਲੇ ਰੂਪ ਜੇਤੀ ਰਾਤ ਜਾਣੇ ਕੌਣ ਰੂਪ ਜੀਤਾ ਪਸਾ ਹੋਈ ਚੂਪ ਵਾਹ ਹੋਈ ਚੇਤੇ ਹੋਏ ਲੱਭ

ਸੰਤ ਚੋਰ ਹਰਾਮ ਹੋਰ ਸੰਤ ਅਮਰ ਕਰ ਜਾਹੇ ਜੋਰ ਸੰਤ ਗਲ ਵੱਢ ਹੱਤਿਆ ਸਮਾਏ ਸੰਤ ਪਾਪੀ ਪਾਪ ਕਰ ਜਾਏ ਅਸੰਤ ਕੂੜਿਆਰ ਕੂੜੇ ਫਿਰਾਹੀ ਅਸੰਤ ਮਲੇਸ਼ ਮਲ ਪਾਸ ਗਾਹੀ ਅਸੰਤ ਨਿੰਦ ਕੋਲ ਸਿਰ ਕਰੇ ਪਾਰ ਨਾਨਕ ਨੀਤ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਸਿਧਰਾਂਕਾਰ ਅਸੰਤ ਨਾਵ ਸੰਤ ਥਾਵ ਗਮ ਗਮ ਸੰਤ ਲੋ ਸੰਤ ਕਹੇ ਸਰਕਾਰ ਅਖਰੀ ਨਾਮ ਅਖਰੀ ਸਾਲਾ ਅਖਰੀ ਜਾਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਰ ਅਖਰਾ ਸਰਸਨ ਯੋਗ ਬਖਾਰ ਜਿਨੇ ਲਿਖੇ ਤੈਸ ਸਿਰ ਨਾਏ ਨਿਰਭਰ ਮਾਈ ਦਿਲ ਚ ਪਾਏ ਦੇਤਾ ਕੀਤਾ ਚੇਤਾ ਨਾਉ ਮਣ ਨਾਵੈ ਨਾਹੀ ਕੋ ਥਾਉ ਕੁਦਰਤ ਗਵਣ ਕਾਨ ਦੀ ਪਿਆਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਸੁਧਰਾਂਕਾਰ ਭਰੀਆ ਹੱਥ ਪੈਰ ਦਮ ਦੇ ਪਾਣੀ ਤੋਤਾ ਸੁਰਸੋ ਫੇ ਮੁਲਕ ਬਲੀਸੀ ਕੱਪੜ ਹੋਏ ਜੇ ਸਾਬੂ ਨਲਈਆ ਹੋ ਤੋਏ ਭਰੀਆ ਮਲਵਾ ਪੈਰ ਕਹਿ ਸੰਗ ਉਹ ਤੋਪੈ ਨਾਵੈ ਕਹਿ ਰੰਗ ਕੁੱਲੀ ਪਾਪੀ ਆਖਣ ਨਾ ਹੀ ਗੜਗੜ ਕਰਨਾ ਲਿਖ ਲੈ ਜਾ ਆਪੇ ਬੀਜਾ ਤੇਹੀ ਸਾਹ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤੇ ਤੀਰਥ ਮਲ ਨਾ ਹੋ ਸਭ ਗੁਣ ਤੇਰੇ ਮੈਂ ਨਾ ਹੀ ਹੋਏ ਗੁਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਦਿ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਜਾਓ ਗਵਣ ਸੁਬੇੜਾ ਵਕਤ ਗਵਣ ਗਵਣ ਸਿਤ ਗਵਣ ਵਾਰ ਗਵਣ ਸਿਰ ਉੱਚੀ ਮਾਂ ਗਵਣ ਵਿਸਵਾਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਂ ਨਾ ਕੋਈ ਜਾ ਕਰਦਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾ ਲਾਹੀ ਜਾਵਰ ਨੇ ਜਬ ਜਾਣਾ ਨਾਨਕ ਆਖਣ ਸਭ ਤੋਂ ਆਖ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਤਾ ਹੋ ਗਏ ਨਾਨਕ ਜੇ ਕਹ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਤ ਆਗਾਸਾਂ ਆਗਾਸ ਊੜ ਕੂੜ ਕਪਾਲ ਸੱਚੇ ਵਿਦ ਗਏ ਨੂੰ ਸਵਾਸ ਸਤਸ ਅਠਾਰਾਂ ਕੈਨਕ ਦੇਵਾਂ ਸਲੂਕ ਧਾਤ ਲੇਖਾ ਹੋਈ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਖੀ ਜਾਣੇ ਆਪ ਸਾਲਾ ਹੀ ਸਾਲਾ ਇੱਕ ਹੀ ਸੁਰਤ ਨਾ ਪਾਈਆ ਨਦੀਆਂ ਸਹਿਵਾ ਪਵਹੇ ਸੰਬੰਧ ਨਾ ਜਾਣੀਐ ਸੰਬੰਧ ਸਾ ਸੁਲਤਾਨ ਗ੍ਰਹਿ ਦੂਸੀ ਮਾਲ ਧਨ ਤੀਜੀ ਕਰੁਣਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਰਤੀ ਕਰਨ ਨਾ ਅੰਤੋ ਅੰਤ ਨਾ ਕਰਣਾ ਦੇਣ ਨਾ ਅੰਤੋ ਅੰਤ ਨਾ ਵੇਖਣ ਸੁਣਨ ਨਾ ਅੰਤੋ ਅੰਤ ਨਾ ਜਾਪੈ ਗਿਆ ਮਨ ਅੰਤੋ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਦਾ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੇ ਕੋਏ ਦਸੂ ਜੇ ਕਹੋ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਆਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਚਲ ਨਾ ਸਮਾਏ ਜੇਤੇ ਮੰਗਾ ਜੋ ਦਾ ਪਾਰ ਜਿਤਿਆ ਗਣਤ ਨਹੀਂ ਵਿਚਾਰ ਜੇਤੇ ਸਭ ਤੋਂ ਕਹਿਣ ਦੇ ਕਾਰ ਜੇਤੇ ਲੈ ਲੈ ਮੁਕਰ ਪਾਏ ਜੇਤੇ ਮੂਰਖ ਕਾਲੀ ਖਾਏ ਕੇਤਿਆਂ ਦੁੱਖ ਭੋਗ ਸਦਮਾਰ ਇਹ ਕੇ ਦਾਤ ਤੇਰੀ ਦਾ ਤਾਰ ਬੰਦ ਗਲਾਸੀ ਪਾਣੇ ਹੋਏ ਉਹ ਰਾਸ ਨਾ ਸੱਚੈ ਸੋਏ ਜੇ ਤੂੰ ਖਾਏ ਤੋ ਆਪਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਪੇ ਹੈ ਸੇਤੇ ਕੇ ਹੀ ਗਏ ਜਿਸ ਨੂੰ ਮੋਤੇ ਸੁਰਤਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਏ ਮੁੱਲ ਭਾਏ ਮੁੱਲ ਨਾ ਸਮਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲਾ ਕਹਿਣਾ ਜਾਏ ਆਸ ਆਸਰੇ ਲਿਬਲਾਏ ਆਸੇ ਵੇਦ ਪਾਠ ਪੁਰਾਣ ਆਸੇ ਪੜ੍ਹੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਦ ਆਖੇ ਜਿਤੇ ਕੀਤੇ

ਆਖਿਆ ਗੁਲ ਵਿਗਾੜ ਤਾਂ ਲਿਖੀਏ ਸਰਗਾਵਾ ਰੰਗਾਵਾਰ ਸੋ ਦਰ ਕਿਹਾ ਸੋ ਪਰ ਕਿਹਾ ਜਿਤਨਾ ਧਰਮ ਸੰਭਾਲੇ ਵਾਜੇ ਨਾਲ ਅਨੇਕ ਸੰਸਾਰ ਕੀਤੇ ਵਾਪਨ ਹਾਰੇ ਕੀਤੇ ਰਾਗ ਪਰੀ ਸੰ ਸਹੀ ਜਨ ਕੀਤੇ ਗਾਵਣ ਹਾਰੇ ਗਾਵਹਿ ਤੋਨੋ ਕੌਣ ਪਾਣੀ ਦਾ ਸੰਤਰ ਗਾਵਹਿ।

ਸ਼ੁੱਧ ਸਮਾਧੀ ਅੰਦਰ ਗਾਵਨ ਸਾਧ ਦੀ ਪਿਆਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮੱਛ ਪਾਇਆ ਲੈ ਗਾਵਨ ਰਤਨ ਪਾਏ ਤੇਰੇ ਆਸੜ ਕੀਰਤ ਨਾਲੇ ਗਾਵੇ ਜੋਧ ਮਹਾਂਬਲ ਸੂਰਾ ਗਾਵੇ ਕਾਣੀ ਚਾਰੀ ਗਾਵੇ ਖੰਡ ਮੰਡਲ ਵਰ ਪੰਡਾ ਵਰ ਕਰ ਰੱਖੇ ਤਾਰੇ ਸਹੀ ਤੁਧਨੋਂ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਵੈ ਕਿਰਤਨ ਆਵਨ ਨਾਨਕ ਚਾਦੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਅਜ ਨਰਚਾਈ ਰੰਗੀ ਰੰਗੀ ਪਾਤੀ ਵਰ ਕਰ ਜਨਸੀ ਮਾਇਆ ਜਿਨ ਪਾਈ ਵਰ ਕਰ ਵਿਖੈ ਜਿਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਜਾਂ ਪਾਤ ਸਾਹਿਬ ਨਾਨਕ ਰਹਿ

ਬੰਸੀ ਸਗਲ ਜਮਾਤੀ ਮੰਜੀ ਤੈ ਜਗਜੀਤ ਆਦੇਸ਼ ਕਥਾ ਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗੇ ਕੋਲੇ ਭੁਗਤ ਗਿਆਨ ਦਾ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀਰਤ।

ਬਦ ਪਬੜੀਆਂ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਣ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ।

ਪ੍ਰਭਸਾ ਦਰਬਾਰ ਦਿੱਤਾ ਸੋਨ ਪੰਚ ਪਰਵਾਣ ਨਗਰੀ ਕਰਮ ਪਵੈ ਸਾਨ ਪਚ ਬਗਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ।

te gete tu upadesa. Kete sad bodhanath kete kete devi vesa. Kete devadharam man kete kete ratana samanda. Ketiya khani ketiya vani kete paat narendra. ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਨਾਦ ਵਿਰੋਧ ਕੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾਟ ਕੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਜਿਥੈ ਘੜੀਏ ਸੁਰਤ ਮਤ ਮਨ ਬੁੱਧ ਜਿਥੈ

ਤੀਰ ਜਿਸਨੇ ਆਰ ਹਰਣ ਮਤਵੀ ਦਸੀ ਆਰ ਪਾਓ ਫਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਟਕਾਲ ਪੜੀ ਆਏ ਸਭ ਸੱਚੀ ਟਕਸਾਲ ਜਿਨ ਕੋ ਨਜ਼ਰ ਕਰਮ ਚਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਕ ਪਵਣ ਗੁਰੂ ਬਾਣੀ ਪਿਤਾ ਮਾਤਾ ਸਰਤ ਮਹਾਤ ਦਿਵਸ ਰਾਤ ਬੇਗਾਈ ਦਾਇਆ ਖੇਲ ਆਏ ਸਗਲ ਜਾਗਤ ਚੰਗਿਆਂ ਬੁਰਿਆਈਆਂ ਵਾਚਾ ਧਰਮ ਹਦੂਦ ਕਰਮੀ ਆਪੋ ਆਪਣੀ

ਵਾਹਿਗੁਰੂ ਜੀ ਕੀ ਫਤਿਹ। ਆਪ ਸ੍ਰੀ ਮੁਖਵਾ ਗੁਰੂ ਪਾਤਸ਼ਾਹੀ ਫਤਿਹ ਕਥਾ ਸੰਗ ਦਾ ਪ੍ਰਸਾਦ ਚੱਕਰ ਛੇ ਨਾਲ ਵਰਨ ਜਾ ਤਿਆਰ ਪਾਤ ਨਹਿੰਦੇ ਰੂਪ ਰੰਗ ਰੇਤ ਤੇ ਗੁਰੂ ਕਹਿ ਨਾ ਸਕਦ ਤੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਰ ਸ਼ਾਨ ਗਣਿਜੈ ਤ੍ਰਿਭੁਵਨ ਮਹੀਪ ਸੁਰ ਨਾਲ ਅਸੁਰ ਨੇਕ ਨੇਕ ਮੰਤਰਣ ਸਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਉਪਜੰਗ ਪ੍ਰਯਾਤ ਸ਼ਾਮਦ ਨਮਾਸਨ ਅਕਾਲੇ ਨਮਾਸਨ ਸਰਪਾਲੇ ਨਮਾਸਨ ਰੂਪੇ ਨਮਾਸਨ ਅਨੂਪੇ ਨਮਾਸਨ ਅਭੇਖੇ ਨਮਾਸਨ ਅਲੇਖੇ ਨਮਾਸੰਗ ਅਕਾਈ ਨਮਾਸੰਗ ਅਜਾਈ ਨਮਾਸੰਗ ਗੰਜੇ ਨਮਾਸੰਗ ਅਪੰਜੇ ਨਮਾਸੰਗ ਨਾਮੇ ਨਮਾਸੰਗ ਅਠਾਮੇ ਨਮਾਸੰਗ ਕਰਮ ਨਮਾਸੰਗ ਕਰਮ ਨਮਾਸੰਗ ਨਾਮ ਨਮਾਸੰਗ ਕਾਮ ਨਮਾਸੰਗ ਅਜੀਤੇ ਨਮਾਸੰਗ ਅਪੀਤੇ ਨਮਾਸੰਗ ਅਬਾਹੀ ਨਮਾਸੰਗ ਅਟਾਹੀ ਨਮਾਸੰਗ ਅਨੀਲੇ ਨਮਾਸੰਗ ਅਨਾਦੇ ਨਮਾਸੰਗ ਅਜੇਦੇ ਨਮਾਸੰਗ ਅਗਾਦੇ ਨਮਾਸੰਗ ਗੰਜੇ ਨਮਾਸੰਗ ਪੰਜੇ ਨਮਾਸੰਗ ਉਦਾਰੀ ਨਮਾਸੰਗ ਪਾਰੇ ਨਮਾਸੰਗ ਸੁਏਕਾ ਨਮਾਸੰਗ ਅਨੇਕਾ ਨਮਾਸੰਗ ਅਭੂਤੇ ਨਮਾਸੰਗ ਅਜੂਤੇ ਨਮਾਸੰਗ ਨਿਰਕਰਮੇ ਨਮਾਸੰਗ ਨਿਰਭਰਮੇ ਨਮਾਸੰਗ ਨਿਰਦੇਸ਼ੇ ਨਮਾਸੰਗ ਨਿਰਦੇਸ਼ੇ ਨਮਾਸੰਗ ਨਿਰਨਾਮੇ ਨਮਾਸੰਗ ਨਿਰਕਾਮੇ ਨਮਾਸੰਗ ਨਿਰਦਾਤੇ ਨਮਾਸੰਗ ਨਿਰਕਾਤੇ ਨਮਾਸੰਗ ਨਿਰਦੂਤੇ ਨਮਾਸੰਗ ਅਭੂਤੇ ਨਮਾਸੰਗ ਅਲੋਕੇ ਨਮਾਸੰਗ ਅਸੋਕੇ ਨਮਾਸੰਗ ਨਿਰਸਾਕੇ ਨਮਾਸੰਗ ਨਿਰਵਾਕੇ ਨਮਾਸੰਗ ਅਲੋਕੇ ਨਮਾਸੰਗ ਅਸੋਕੇ ਨਮਾਸੰਗ ਨਿਰਕਾਤੇ ਨਮਾਸੰਗ ਅਸਾਤੇ ਨਮਾਸੰਗ ਕਰਮਾਨੇ ਨਮਾਸੰਗ ਨਿਰਾਨੇ ਨਮਾਸੰਗ ਅਗਾਹੇ ਨਮਾਸੰਗ ਅਬਾਹੇ ਨਮਾਸੰਗ ਤ੍ਰਿਵਰਗੇ ਨਮਾਸੰਗ ਅਸਰਗੇ ਨਮਾਸੰਗ ਪ੍ਰਭੋਗੇ ਨਮਾਸੰਗ ਸਜੋਗੇ ਨਮਾਸੰਗ ਅਰੰਗੇ ਨਮਾਸੰਗ ਅਪੰਗੇ ਨਮਾਸੰਗ ਅਗੰਮੇ ਨਮਾਸਾ ਸਰਮੇ ਨਮਾਸੰਗ ਜਲਾਸਰੇ ਨਮਾਸੰਗ ਨਿਰਾਸਰੇ ਨਮਾਸੰਗ ਅਜਾਤੇ ਨਮਾਸੰਗ ਅਪਾਤੇ ਨਮਾਸੰਗ ਨਮਾਜੇ ਨਮਾਸਾ ਸਜਾਬੇ ਅਦੇਸੰਗ ਅਦੇਸੇ ਨਮਾਸੰਗ ਅਪੇਸੇ ਨਮਾਸੰਗ ਨਿਰਧਾਰਨੇ ਨਮਾਸੰਗ ਨਿਰਭਾਰਨੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਤਾਪੇ ਨਮੋ ਸਰਬ ਕਾਲੇ ਨਮੋ ਸਰਬ ਕਾਲੇ ਨਮਾਸਾ ਸੁਦੀਵੈ ਨਮਾਸੰਗ ਅਪੇਵੈ ਨਮਾਸੰਗ ਅਜਲਮੇ ਨਮਾਸੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਾਸਾ ਸੁਦਿਆਲੇ ਨਮਾਸੰਗ ਅਭਰਨੇ ਨਮਾਸੰਗ ਮਰਨੇ ਨਮਾਸੰਗ ਜਰਾਰੰਗ ਨਮਾਸੰਗ ਕਰਦਾਰੰਗ ਨਮੋ ਸਰਬ ਤੰਦੇ ਨਮੋ ਅਸਾ ਬੰਦੇ ਨਮਾਸੰਗ ਨਿਰਸਾਕੇ ਨਮਾਸੰਗ ਨਿਰਵਾਕੇ ਨਮਾਸੰਗ ਰਹੀਮੇ ਨਮਾਸੰਗ ਕਰੀਮੇ ਨਮਾਸੰਗ ਅਨੰਤੇ ਨਮਾਸੰਗ ਮਹਾਂਤੇ ਨਮਾਸਾ ਸੁਰਾਗੇ ਨਮਾਸੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਸੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚ

ਬ੍ਰਹਮਾਨ ਹੈ, ਨਿਧਾਨ ਹੈ, ਦਰਬਰ ਜੈ ਸਰਗੈ। ਅਨੀਲ ਹੈ, ਅਨਾਦ ਹੈ, ਅਜੇ ਹੈ, ਆਜਾਦ ਹੈ, ਜਨਮ ਹੈ, ਵਰਣ ਹੈ, ਭੂਤ ਹੈ, ਪਰਣ ਹੈ, ਗੰਜ ਹੈ, ਪੰਜ ਹੈ, ਚੂਜ ਹੈ, ਚੰਜ ਹੈ, ਮੀਘਰ ਮੀਘ ਹੈ, ਦੰਦ ਹੈ, ਬੰਦ ਹੈ, ਇੰਦਰਭੂਜ ਹੈ, ਸੂਜ ਹੈ, ਕਾਲ ਹੈ, ਜਾਲ ਹੈ, ਅੱਲਾਹ ਹੈ, ਜਾਹ ਹੈ, ਅਨੰਤ ਹੈ, ਮਹਾਂਤ ਹੈ, ਅਲੀਕ ਹੈ, ਇੰਦਰ ਸਰੀਕ ਹੈ, ਇੰਦਰ ਲੰਬ ਹੈ, ਸਮ ਹੈ, ਅਗਮ ਹੈ, ਜਮ ਹੈ, ਪੂਤ ਹੈ, ਸੂਤ ਹੈ, ਅਲੋਕ ਹੈ, ਸੂਖ ਹੈ, ਕਰਮ ਹੈ, ਪਰਮ ਹੈ, ਅਜੀਤ ਹੈ, ਪੀਤ ਹੈ, ਵਾਹ ਗਾਏ, ਮਾਨ ਹੈ, ਨਿਧਾਨ ਹੈ, ਨੀਕ ਹੈ, ਬਰੇਕ ਹੈ, ਭੁਜੰਗ ਪ੍ਰਯਾਦ ਸ਼ੰਭ। ਨਮੋ ਸਰਵਮਾਨੇ ਸਮਾਸੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਪੇਵੇ, ਨਮੋ ਕਾਲ ਕਾਲੇ, ਨਮੋ ਸਰਵ ਪਾਲੇ, ਨਮੋ ਸਰਵ ਗਾਉਣੇ, ਨਮੋ ਸਰਵ ਪਾਉਣੇ, ਅਨੰਗੀ ਅਨਾਸੇ, ਨਿਰਸੰਗੀ ਪਰਮਾਤੇ, ਨਮੋ ਪਾਨ ਪਾਨੇ, ਨਮੋ ਮਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਪਾਨ ਪਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨ੍ਰਿਤ ਨ੍ਰਿਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ ਸਮਾਧੀ ਸਰੂਪੇ, ਬਰਬੰਗੀ ਬਰਮਾਸੇ ਸਮਾਧੀ ਸਰੂਪੇ, ਕਲੰਕਾ ਕਲੰਕਨ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰਨ ਪਰਮ ਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੇ, ਨਮੋ ਪੂਜ ਪੂਜੇ।

ਨਮੋ ਅਤੇ ਕੀ ਭਰਮੀ ਭੋਗੀ ਭੁਗਤੇ ਨਮੋ ਯੁਗ ਯੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗੁਰੂ ਕਰਮੇ ਨਮੋ ਪ੍ਰੇਤਾ ਪ੍ਰੇਤ ਦੇ ਕਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਾ ਸੰਸਨਾਨੇ ਨਮੋ ਮੰਤ੍ਰ ਮੰਤ੍ਰੰਗ ਨਮੋ ਯੰਤ੍ਰ ਯੰਤ੍ਰੰਗ ਨਮੋ ਇਸ਼ੇ ਇਸ਼ੇ ਨਮੋ ਤੰਤ੍ਰ ਤੰਤ੍ਰੰਗ ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ਰੂਪੇ ਰੂਪੇ ਸਮਾਸ ਪ੍ਰਣਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਧ ਉਰਧ ਅਰਧੰ ਅਗੋ ਹਰਤਾ ਪਰੰ ਪਰੰ ਪਰਮੇਸ਼ਵਰੰ ਪ੍ਰੋਜ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਭੇਦੀ ਅਨਾਮੰਗ ਕਾਮੰ ਸਮਾਜ ਤੋਂ ਬਰਾਜੀ ਸਮਾਜ ਤਾ ਸਦਾਮੰ ਤੇਰਾ ਜੋਰ ਚਾਚਰੀ ਚੰਦ ਜਲੇ ਹੈ ਥਲੇ ਹੈ ਪੀਤਾ ਵੇ ਹੈ ਪ੍ਰਭੂ ਆਜੂਗਾ ਦੇਸ ਦੇਸ ਹੈ ਭੁਜੰਗ ਪਰਿਆਤ ਚੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਾਜ ਚਿੰਦਾਨੇ ਨਮਾਸ ਤੋਂ ਨਰਨਾਥੇ ਨਮਾਸ ਤੋਂ ਪਰਮਾਥੇ ਨਮਾਸ ਬੰਗਾ ਗੰਜੇ ਨਮਾਸ ਬੰਗਾ ਪੰਜੇ ਨਮਾਸ ਬੰਗਾ ਕਾਲੇ ਨਮਾਸ ਬੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਵ ਪੇਸ਼ੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਸੋਖੇ ਨਮੋ ਸਰਵ ਜੀਤੰ ਨਮੋ ਸਰਵ ਪ੍ਰੀਤੰ ਨਮੋ ਸਰਵ ਗਿਆਨੰ ਨਮੋ ਪਰਮ ਤਾਨੰ ਨਮੋ ਸਰਵ ਦ੍ਰਿਸ਼ਟੰ ਨਮੋ ਨਮੋ ਸਰਵ ਮੰਤ੍ਰੰਗ ਨਮੋ ਸਰਵ ਜਾਂਤਰੰਗ ਨਮੋ ਸਰਵ ਦ੍ਰਿਸ਼ਟੰ ਨਮੋ ਸਰਵ ਕ੍ਰਿਸ਼ਟੰ ਨਮੋ ਸਰਵ ਰੰਗੇ ਤਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਾਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਆਰਜ ਸੁਜੰ ਨਿਵਾਸੀ ਜਰਪੜ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜੇ ਕਲ ਸਾਜੇ ਅਖਲ ਧਰਮੰ

ਸਰਬ ਕਾਲ ਸਰਬ ਕਾਲ ਕੋ ਸਰਬ ਕੋ ਬਨ ਕਾਲ ਜਤਰ ਬਰਾਜੀ ਉਧਰ ਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ।

ਔਰ ਮਹਿਮਾ ਪਾਰ ਆਸਨ ਪੰਗ ਉਪਮਾ ਨੰਗ ਅਨੁਭਵ ਪ੍ਰਕਾਸ਼ ਨਿਰਗਨਿਆ ਨਾਸ਼ ਆਜਨ ਬਾਹ ਸਾਹ ਨਿਸਾਹ ਰਾਜਨ ਰਾਜ ਪਾਨਨ ਪਾਨ ਦੀਵਾਨ ਦੀਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਾਨ ਰੰਕ ਕਾਲਨ ਕਾਲ ਆਨ ਬਹੁਤ ਅੰਗ ਆਪਾ ਪੰਗ ਵਤਮਿਤ ਪਾਰ ਗੁਣਗਣ ਉਦਾਰ ਮੁਨਗਣ ਪ੍ਰਣਾਮ ਨਿਰਭੈ ਨੇ ਕਾਮ ਅਤ ਦੁੱਧ ਪ੍ਰਚੰਡ ਮਿਤ ਗਤ ਅਖੰਡ ਵਲਿਸ਼ਟੈ ਕਰਮ ਜਿਸਤੈ ਧਰਮ ਸਰਬ ਪ੍ਰਣਾਢਿਆ ਆਣ ਗੰਡ ਵਾਢਿਆ ਕਿਆ ਸ੍ਰੀ ਸੰਤ ਦਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਗੁਰਨਾਮੇ ਕਾਮੇ ਭੁਜੰਗ ਪ੍ਰਯਾਤ ਛੰਦ ਜਤਰ ਜਕਰ ਕਰਦਾ ਜਤਰ ਜਕਰ ਹਰਦਾ ਜਤਰ ਜਕਰ ਦਾਨੇ ਜਤਰ ਜਕਰ ਜਾਨੇ ਜਤਰ ਜਕਰ ਵਰਤੀ ਜਤਰ ਜਕਰ ਧਰਤੀ ਜਤਰ ਜਕਰ ਪਾਲੇ ਜਤਰ ਜਕਰ ਕਾਲੇ ਜਤਰ ਜਕਰ ਪਾਸੇ ਜਤਰ ਜਕਰ ਵਾਸੇ ਜਤਰ ਜਕਰ ਮਾਨੇ ਆਏ ਜਤਰ ਜਕਰ ਦਾਨੇ ਆਏ ਜਾ ਜਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਏ ਜਨਮੰਗਾ ਜਾਏ ਨਾ ਚਿਤਰਾ ਨਾ ਮਿੱਤਰਾ ਪਰੇ ਅੰਪ ਪਿਤਰਾ ਪ੍ਰਤੀਸਾ ਰੀਸਾ ਦ੍ਰਿਸਾ ਕ੍ਰਿਸਾ ਹੈ ਭਗਵਤੀ ਸੰਦ ਦਾ ਪ੍ਰਸਾਦ ਕੱਥ ਤੇ ਕਿਹਾ ਸਿੱਧ ਦੇਸਾ ਕਿਹਾ ਬਿਜ ਪੇਸ਼ਾ ਕਿਹਾ ਗੰਜ ਕਰਨਾ ਕਿਹਾ ਪੰਜ ਭਰਨਾ ਹੈ ਕਿਹਾ ਬਿਜ ਲੋਕਾ ਕਿਹਾ ਤੇ ਤਸੋਕਾ ਹੈ ਕਿਹਾ ਬਤੂਤ ਵਰਨਾ ਹੈ ਕਿਹਾ ਬਤੂਤ ਵਰਨਾ ਹੈ ਕਿ ਰਾਜਨ ਪ੍ਰਵਾਹ ਹੈ ਕਿ ਧਰਮੰਗ ਪੁਜਾ ਹੈ ਕਿਹਾ ਸੋਕ ਵਰਨਾ ਹੈ ਕਿ ਸਰਬਾ ਭਰਨਾ ਹੈ ਜਾਗਤੰਗ ਗ੍ਰਤੀ ਹੈ ਕਿ ਸਤਰੰਗ ਸਤਰੀ ਹੈ ਕਿ ਬ੍ਰਾਹਮਣ ਸਰੂਪਾ ਕਿ ਅਨੁਭਵ ਰੂਪ ਹੈ ਕਿ ਆਦੋ ਦੇਵ ਹੈ ਕਿ ਆਪ ਦੇਵ ਹੈ ਕਿ ਜਿਤਰੰਗ ਮਹੀਨਾ ਕਿ ਕਿਆ ਦੀਨਾ ਹੈ ਕਿ ਰੋਜੀ ਰਜਾ ਕਰ ਹੀ ਮੇਰੇ ਹਾਸ ਹੈ ਕਿ ਪਾਕ ਬੇਐਬ ਹੈ ਕਿ ਗੈਬਲ ਗੈਬ ਹੈ ਕਿ ਆਕਬੁਲ ਗਨਾਹ ਹੈ ਕਿ ਜਾ ਨਿਸ਼ਾਨ ਹੈ ਕਿ ਕਾਰਨ ਕੁਨਿੰਦਾ ਹੈ ਕਿ ਰੋਜੀ ਰਹਿਮ ਹੈ ਕਿ ਰਾਜ ਕਰਹੀਮ ਹੈ ਕਿ ਕਰਮ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਕਲੀ ਹੈ ਕੇ ਸਰਬਤਰ ਮਾਨੇ ਹੈ ਕੇ ਸਰਬਤਰ ਦਾਨੇ ਹੈ ਕੇ ਸਰਬਤਰ ਗਾਉਣ ਹੈ ਕੇ ਸਰਬਤਰ ਪਾਉਣ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਪੇਸ਼ਾ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸਾਜਾ ਹੈ ਕੇ ਸਰਬਤਰ ਦੀਨਾ ਹੈ ਕੇ ਸਰਬਤਰ ਲੀਨਾ ਹੈ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਪੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜਾ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸੁਖ ਹੈ ਕੇ ਸਰਬਤਰ ਕੋਖ ਹੈ ਕੇ ਸਰਬਤਰ ਤਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਮਾਨੇ ਆਏ ਸਦੈਵ ਪ੍ਰਧਾਨੇ ਆਏ ਕੇ ਸਰਬਤਰ ਜਾਪੇ ਆਏ ਕੇ ਸਰਬਤਰ ਸਾਪੇ ਆਏ ਕੇ ਸਰਬਤਰ ਧਨ ਹੈ ਕੇ ਸਰਬਤਰ ਮਨ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ ਕੇ ਸਰਬੰਗ ਕਲੀਮ ਹੈ ਕੇ ਪਰਮੰਗ ਸਹੀਮ ਹੈ ਕੇ ਆਖਲ ਉਲਾਮ ਹੈ ਕੇ ਸਾਹਿਬ ਕਲਾਮ ਹੈ ਕੇ ਉਸਨੋ ਵਜੂੰਗਾ ਤਮਾਮ ਰਜੂ ਹੈ ਹਮੇਸ਼ਰ ਗੁਲਾਮ ਹੈ ਸਲੀਸਰ ਮਦਾਮ ਹੈ ਗਨੀਮੁਲ ਸਿਕਸਤਾ ਗਰੀਬੁਲ ਪਰਾਸਤਾ ਹੈ ਬਲੰਦਲ ਮਕਾਨਾ ਜਮੀਨੋ ਜਮਾਨਾ ਹੈ ਤਮੀਜੋ ਤਮਾਮੈ ਰਜੂ ਵਲ ਨਦਾਨਾ ਹੈ ਹਰੀ ਫੁਲ ਜੀਮੈ ਰਜਾਇ ਕਿ ਜੀਮੈ ਅਨੇਕ ਤਰਾਂਗਾ ਪੇਦ ਹੈ ਤੰਗ ਹੈ ਆਜੀਜੋ ਨਿਵਾਜ ਹੈ ਗਨੀਮੁਲ ਸਰਾਜ ਹੈ ਨਿਰਉਕਤ ਸਰੂਪ ਹੈ ਧਰਮੁਕਤ ਬਭੂਤ ਹੈ ਇੰਦਰ ਭੁਗਤ ਪ੍ਰਵਾਹ ਹੈ ਸੁਯੋਗਤ ਸੁਦਾ ਹੈ ਵੈਭੂ ਸਰੂਪ ਹੈ ਬੇਦੀ ਅਨੂਪ ਹੈ ਸਮਸਤ ਵਿਰਾਜ ਹੈ ਸਦਾ ਸਰਬ ਸਾਜ ਹੈ ਸਮਾਸਲ ਸੁਲਾਮ ਹੈ ਸਵੈਵਲ ਕਾਮ ਹੈ ਨਿਰਬਾਲ ਸਰੂਪ ਹੈ ਗਾਧ ਅਨੂਪ ਹੈ ਵੰਗਾਧ ਰੂਪ ਹੈ ਨਾਲ ਸਰੂਪ ਹੈ ਅਨੰਗੀ ਅਨਾਮੇ ਤਰਪੰਗੀ ਤਰਕਾਮੇ ਤਰਵਰਗਮ ਤਰਵਾਦੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਬਾਨ ਰਾਗੇ ਤ੍ਰਿਪੰਗ ਸਰੂਪ ਹੈ ਸਜੈ ਸੂਤ ਹੈ ਗਨਰਕਮ ਪ੍ਰਣਾਸ ਹੈ ਪਿਛੁਲ ਪ੍ਰਵਾਸ ਹੈ ਨਿਰੋਗਤ ਪ੍ਰਵਾਹ ਹੈ ਸਦੈ

ਰਹਿੰਦਾ ਹੈ ਤੇ ਰਾਜ ਕਰ ਜਾਂਦਾ ਹੈ। ਕਰੀਮ ਕਮਾਲ ਹੈ ਕੇ ਹੁਸਨ ਹੁਸਨ ਜਮਾਲ ਹੈ, ਗਰੀਬ ਲਖਰਾਜ ਹੈ, ਗਰੀਬ ਨਿਵਾਜ ਹੈ, ਹਰੀ ਫੁਲ ਕਨ ਹੈ, ਰਾਸ ਲੁਫ ਕਨ ਹੈ, ਕਲੰਕ ਪ੍ਰਣਾਸ ਹੈ, ਸਮਾਤੁਲ ਨਿਵਾਸ ਹੈ, ਅਗੰਜਲ ਗਨੀਮ ਹੈ, ਰਜਾਇ ਗਰਹੀਮ ਹੈ, ਸਮਾਤੁਲ ਜਵਾਨ ਕੇ ਸਾਹਿਬ ਗਿਰਾਏ, ਕਿ ਨਰਸਿੰਘ ਪ੍ਰਣਾਸ ਹੈ, ਮੈਂ ਤੁਲ ਨਿਵਾਸ ਹੈ, ਜੋ ਸਰਵਲ ਗਵਾਨ ਹੈ, ਮੀਰ ਸੁਲ ਨਿਰਵਾਨ ਹੈ, ਤਮਾਮੁਲ ਤਮੀਜ ਹੈ, ਸਮਾਤੁਲ ਅਜੀਜ ਹੈ, ਪਾਰੰ ਪਰਮੇਸ਼ ਹੈ, ਸਮਾਤੁਲ ਅਦੀਸ ਹੈ, ਅਦੀਸਲ ਅਲੇਖ ਹੈ, ਮੇਜ਼ੁਲ ਅਪੇਖ ਹੈ, ਜਮੀਨੁਲ ਜਮਾ ਹੈ, ਮੀਕਲ ਮਾਂ ਹੈ, ਗਰੀਬੁਲ ਕੁਮਾਰ ਹੈ, ਜਦੋਂ ਜਮਾਲ ਹੈ, ਕਿਆ ਚਲੰਗ ਪ੍ਰਕਾਸ਼ ਹੈ, ਕਿ ਮਿੱਤਰ ਸੁਭਾਸ ਹੈ, ਕਿਆ ਚਲ ਸਰੂਪ ਹੈ, ਕਿ ਮਿੱਤਰ ਬਭੂਤ ਹੈ, ਕਿ ਮਿੱਤਰ ਪਸਾ ਹੈ, ਕਿ ਆਤਮ ਪ੍ਰਵਾਹ ਹੈ, ਕਿਆ ਚਲੰਗ ਨੰਗ ਹੈ, ਕਿ ਮਿੱਤਰ ਪੰਗ ਹੈ, ਮਦ ਭਾਰ ਛੰਦ ਤਵ ਪ੍ਰਸਾਦ, ਮੋਨ ਮਨ ਪ੍ਰਣਾਮ, ਗੁਣ ਕਰਮ ਦਾਮ, ਹਰ ਭਰ ਅਗੰਜ, ਹਰ ਨਰ ਪ੍ਰਪੰਜ, ਹਨ ਗਨ ਪ੍ਰਣਾਮ, ਮੁਨ ਮਨ ਸਲਾਮ, ਹਰ ਨਰ ਅਖੰਡ, ਭਰ ਨਰ ਮੰਡ, ਹਨ ਭਗਨ ਆਸ, ਮੁਨ ਮਨ ਪ੍ਰਕਾਸ਼, ਗੁਣ ਕਰ ਪ੍ਰਣਾਮ, ਜਨ ਧਰਮ ਦਾਮ, ਆ ਨਿਸ਼ਚ ਅੰਗ, ਆਸਨ ਭੰਗ, ਉਪਮਾ ਪਾਰ, ਗਤ ਨਿਜਾਰ, ਜਲ ਥਲ ਮੰਡ, ਦਿਸ ਭੰਡ, ਜਲ ਥਲ ਮਹੰਤ, ਦਿਸ

ਅਮ੍ਰਿਤਾ ਅੰਮ੍ਰਿਤਾ ਕਰਣਾ ਗ੍ਰਿਤ ਹੈ, ਅਮ੍ਰਿਤਾ ਗ੍ਰਿਤਾ ਧਰਣੀ ਗ੍ਰਿਤ ਹੈ, ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ, ਅਗ੍ਰਿਤਾ ਗ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ, ਅਜਬਾ ਕ੍ਰਿਤ ਹੈ ਅਮ੍ਰਿਤਾ ਅੰਮ੍ਰਿਤ ਹੈ, ਨਿਰਨਾਇਕ ਹੈ ਖਲਕਾਇਕ ਹੈ, ਵਿਸ਼ਵੰਬਰ ਹੈ ਕਰੁਣਾਲਿਆ ਹੈ, ਨਿਰਪਨਾਇਕ ਹੈ ਗੁਰਪਾਇਕ ਹੈ, ਬਹੁ ਪੰਜਨ ਹੈ ਹਰ ਗੰਜਨ ਹੈ, ਰਪਤਾਪਨ ਹੈ ਜਪ

ਜਿੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੀ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਦਤੰਗ ਦਤੰਗ ਸਰੂਪੇ ਨਮੋ ਯੁਗ ਜੋਗੀ ਨਮੋ ਗਿਆਨ ਗਿਆਨੀ ਨਮੋ ਮੰਤਰ ਮੰਤਰੀ ਨਮੋ ਧਿਆਨ ਧਿਆਨੀ ਨਮੋ ਜੁਧ ਸ਼ੁਦੇ ਨਮੋ ਗਿਆਨ ਗਿਆਨੀ ਨਮੋ ਬੁਝ ਬੋਝੇ ਨਮੋ ਬਨ ਬਾਨੀ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ।

ਤਾਰੀ ਹੈ ਜਨ ਜਨ ਸਤਰ ਮਾਰੇ ਮਾਰੀ ਹੈ ਆਪ ਹਾਥ ਦੈ ਮੁਜ ਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਪੂਜੋ ਸਦਾ ਹਮਾਰੇ ਪਛਾ ਸਰੀਆ ਸੋਜੂ ਕਰਿਓ ਰੱਛਾ ਰਾਖ ਲਿਓ ਮੋਹ ਰੱਖ ਨਾਰੀ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਧ ਦੁਸ਼ਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਧਰਾ ਕਾਲ ਪਾਏ ਸਭ ਜੀਵ ਬਵਧਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋ ਕੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋ ਕੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹੀਂ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ

ਸੁਣਤ ਭਲੇ ਬੁਰੇ ਕੀ ਪੀਰ ਪਛਾਣ ਸਰੂ ਕੀਤੀ ਤੇ ਗੁੰਚਰਿਆ ਸੂਲਾ ਸਭ ਕਰ ਕਿਰਪਾ ਕ੍ਰਿਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੀ ਪੀਰ ਪਛਾਣੈ ਗੜਗੜ ਗੇ ਬੜ ਬੜ ਕੀ ਜਾਣੈ ਜਾਬੋਦ ਕਰਖ ਕਰਿਆ ਕਰਤਾਰਾ।

ਸਾਹਮਣੇ ਬਹੁਤ ਰੱਗ ਦੀਨੀ ਕਹੋਂ ਭੂਤ ਰਾਜਾ ਹੈ ਬੈਠਾ ਕਹੋਂ ਸੁਣ ਪਹਿਲ ਸੰਗਰੇ ਬੈਠਾ ਸਗਰੀ ਸ੍ਰੇਸ਼ਟ ਦਿਖਾਈ ਜਨ ਪਾ ਦੋ ਆਦਿ ਜੁਗਾਦ ਸਰੂਪ ਸੀ ਜਨ।

ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਜ ਦੂਰ ਤੁਦ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕਾਸੇ ਨਾਮ ਹਰਿ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਸਾਚੀ ਦੇਵੈ ਧਨ ਦੇਨ ਮਾਣੀ ਦੇਨ ਮਾਣੀ ਦੇਵੈ ਬਾਜੋ ਕਿਆ ਕਰੇ ਵਿਚਾਰੀਆ ਤੁਦ ਵਾਸ ਸਮਰੱਥ ਕੋਈ ਨਾਹੀ ਕਿਰਪਾ ਕਰ

ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ।

ਆਪ ਹੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਪੇਰੀ ਕੇ ਤਦਵਾਰੇ ਪਾਈ ਹੈ ਤਨ ਮਨ ਧਨ ਸਭ ਸਾਮ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਜਦਰਾਈ ਕਿਨੈ ਨਾ ਪਾਇਆ ਜਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮਹੂਣੀ ਜੇ ਨੇਤ ਬਰਨ ਪਲਾਇਆ ਮਾਇਆ ਤਾਂ ਮੋਣੀ ਜਨਾ ਕੀਤੀ ਜਿਨ ਠਗੌਲੀ ਪਾਈ ਆ ਕੁਰਬਾਨ ਕੀਤਾ ਦਿਸਾ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਜਦਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਂ ਲਏ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰਾ ਨਾਲ ਲਏ ਸਾਥ ਦੇ ਰਹਿ ਚੱਲੈ ਨਾ ਹੀ ਜਿਸ ਨਾਲ ਕਿਉਂ ਜਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਤਾ ਜਦੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾ

ਕੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਪਾਏ ਇੱਕ ਵੇਖ ਪਰਸਣਿਆ।

ਲਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਖਨਿਓ ਤਿੱਖੀ ਵਾਲੋ ਨੇ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜੀ ਨੇ ਆਪ ਧਰਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਜਾਓ ਤੂੰ ਚਲਾਹੀ ਤਿਵ ਚੱਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵ ਚੱਲਾ, ਜਿਨ੍ਹਾਂ ਮਾਰਗ ਪਾਵਹੀ ਕਰ ਕਿਰਪਾ, ਜਿਨ ਨਾਮ ਲਾਹੀ ਸਿਆਰ ਹਰ ਸਾਵਹੀ। ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ, ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵ ਚਲਾਵਹੀ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹ ਦਿਨ ਕਾ ਮਨ ਵਸਿਆ ਜੰਤਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਭਗਤ ਹੋਏ ਸੇਜਨਾ ਜਿਨੀ ਹਰ ਤਿਆਇਆ, ਹਰ ਤਿਆਇਆ ਭਗਤ ਹੋਏ ਗੁਰਮੁਖ ਜਿਨੀ ਤਿਆਇਆ। ਭਗਤ ਮਾਤਾ ਪਿਤਾ ਕੁਟੁੰਬ ਸਹਿਤ ਸਿਆਮ, ਭਗਤ ਸੰਗਤ ਸਭਾਈਆ, ਕਹਿੰਦੇ ਭਗਤ ਸੁਣਦੇ ਭਗਤ, ਸੇ ਭਗਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਭਗਤ ਜਿਨੀ ਗੁਰਮੁਖ ਹਰ ਹਰ ਤਿਆਇਆ। ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਸਾ, ਨਾ ਜਾਈ ਨਾ ਜਾਏ ਸਹਸਾ।

ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜ ਚ ਸੋਏ ਪਹੁੰਚੇ ਨਾਹੀ ਮਨਸਾ ਦਾ ਸਮਾਣੀ ਸੱਚ ਲੱਖ ਵਡਾਣੀ ਦਾ ਕੀ

ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਏ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਚਾਰਿਆ। ਜੇ ਤਾਂ ਮੈਂ ਨਾਮ ਉਸ ਮੁਸੋ ਸੁਣਿਆ, ਨਾ ਹੀ ਫਿਰ ਜਿਉਂਦੇ ਤਾਲਿਆ। ਕਹੇ ਨਾਨਕ ਜਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਤੰਜਨੀ ਕੱਟਿਆ, ਪਲੇ ਸੇ ਬਣਜਾਰੀ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋ ਗਏ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰ ਨਾਲੇ। ਗੁਰ ਕੇ ਚਰਨ

ਜੇ ਕੋ ਗੁਰਦੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸਕ ਹੋਈ ਪੁੱਛਮ ਵੇਖੀਆਂ ਜਾਈ। ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

ਸਮਾਣੀ ਪੀਵੋ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਵਖਾਣੀ ਹਾਰ ਹਾਰ ਨਿਤ ਕਰੇ ਰਸਨਾ ਕਹਿਆ ਕਿਛੁ ਨ ਜਾਣੀ ਚਿਤ ਜਿਨ ਕਹਿ ਲਾਇਆ ਮਾਇਆ ਬੋਲਣ ਪੈ ਰਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਊ ਸ਼ਬਦ ਰਤਨ ਜਿਤ ਮਨ ਲਾਗਾ ਇਹ ਹਵਾ ਸਮਾਊ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਊ ਆਪੇ ਹੀਰਾ ਰਤਨ ਆਪੇ

ਹੁਕਮ ਵਰਦਾਏ ਆਪ ਦੇਖਿਆ ਗੁਰਮੁਖ ਕਿਸੇ ਬੁਝਾਏ ਥੋੜੇ ਬੰਧਨ ਹੋਵੇ ਮਗਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋ ਗਏ ਏਕ ਸਿਉ ਨਿਭਲਾਈ ਕਹੇ ਨਾਨਕ ਆਪ ਕਰਤਾ ਤੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੇ ਹੀ ਗੁਣੀ ਸੰਸਾਰ ਪਰਮ ਸੁੱਤਾ।

ਲਾਗੇ ਜਾਗਤ ਰਹਿਣ ਰਹਿਣੀ। ਮਾਤਾ ਕੇ ਉਦਰ ਮੈਂ ਬ੍ਰਤ ਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ, ਗੁਰਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹ ਪੋਨ ਸਕੇ ਜਿਸ ਨੂੰ ਆਪਣੀ ਨਿਵਲਾਵੇ, ਆਪਣੀ ਲਵਿਆ ਪੇਲਾ ਏ ਗੁਰਮੁਖ ਸਦਾ ਸੰਭਾਲੀਏ।

ਜਾਇਆ ਜਾਂ ਤਿਸ ਪ੍ਰਾਣਾ ਤਾਂ ਜੰਮਿਆ ਪਰਿਵਾਰ ਪਲਾ ਪਾਇਆ ਲੈਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਥਾਰ ਵਿਸਰੈ ਮੋਪ ਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਨਾ ਲਿਵਲਾ ਗੀਤ ਨੀ ਵਿਚੇ ਮਾਇਆ ਪਾਇਆ ਹਾਰ ਆਪ ਮੁੱਲ ਕਹੈ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਨ ਲਾਈ ਐਸਾ ਸਤਿਗੁਰ ਜੀ ਨੂੰ ਲੈ ਤਿਸ ਨੂੰ ਸਿਰ ਸੌਂਪੀਐ ਵਿਚੋਂ ਆਪ ਜਾਈ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁਲਕ ਹੈ ਪਾਗ ਜਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਿਤ ਜਪ ਜੀ ਰਾਹ ਘਟ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰੈ ਪੇ ਪਾਣ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜੇ ਚਿਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ ਲੱਗ ਆਏ ਇਹ ਹਰ ਰਸ ਗਰਮੀ ਪਾਈ ਹੈ ਸਤਿਗੁਰ ਮੈਂ ਲੈ ਜਸ ਆਏ।

ਪ੍ਰਸਾਦੀ ਗੁਜਿਆ ਦਾ ਜਲ ਦਹੁਆ ਜਲ ਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋ ਦਰਾਖੀ ਤਾਂ ਤੂੰ ਜਗ ਮਹਿ ਆਇਆ। ਮਾਨ ਚਾਉ ਭਇਆ ਪ੍ਰਭਾਤ ਨੂੰ ਸੁਣਿਆ ਹਰ ਮੰਗਲ ਗਾਉ ਸਖੀ ਤੇਰੇ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ ਸੁਖ ਦੁੱਖ ਨਾ ਵਿਆ ਪਏ ਗੁਰ ਚਰਨ ਲਾਗੇ ਜਨ ਸੁਭਾ ਕੇ ਆਪਣਾ ਅੰਬਰ ਜਾ ਪਏ। ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ

ਜਿਨ ਹਰ ਤੇਰਾ ਰਚਨ ਰਚਿਆ ਸੁਭ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਗੁਰੂ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਊਗਾ ਜਿਨ ਸਤਿਗੁਰ ਸਿਉ ਜਤ ਲਾਇਆ ਇਹ ਨੇਤਰੋ ਮੇਰੇ ਵਰ ਤੁਮ ਮੈਂ ਜੋ ਤਰੀ ਹਰ ਬਿਨਾ ਵਰਨਾ ਦੇਖੋ ਕੋਈ ਹਰ ਬਿਨਾ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲ ਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵਿਖਾ ਹਰ ਕਹੇ ਹਰ ਬਿਨਾ ਵਰਨਾ ਕੋਈ ਕਹੇ ਨਾਨਕ ਨੇ ਤਰਾਂ ਦੱਸੇ ਸਤਿਗੁਰ ਮਿਲਿਆ ਇਹਦਾ

ਵਾਜਾ ਪਾਉਣ ਵਜਾਇਆ ਇਹ ਸਾਜਾ ਸੋਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਧਿਆ ਰਹੇ ਸੱਚੋ ਧਿਆ ਰਹੇ ਜਾਤ ਉਤਪਾ ਰਹੇ ਗੁਰਮੁਖ।

0: ਕੀ ਮੈਂ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

मेरा गुण अवगण न विचारो को, माटी का क्या तो है स्वामी।

ਨਾਨਕ ਗੁਰੂ ਨਾਲ ਚਿਤਨੀ ਮਨ ਆਪਣਾ ਸੁਚੇਤ ਛੋਟੇ ਤਿਲ ਬਾੜ ਜੋ ਸੁਨੇ ਅੰਦਰ ਖੇਤ।

करता करता जीवे करे पसाओ तुझे शक्ति दिल्ली चिंतवाओ।

0: ਸਾਚ ਸਾਚ ਤਿਹਾਈ ਸੱਚ ਝੂਮਰ
1: ਵੱਡੀ ਉੜੇ ਜਾ ਵੱਡਾ ਨਾਉ ਵੱਡੀ ਉੜੇ ਜਾ ਸਤਨਾਉ ਵੱਡੀ ਉੜੇ ਜਾ ਨਿਸ ਖਾਓ ਵੱਡੀ ਉੜੇ ਜਾਣਿਆ ਲਾਓ ਵੱਡੀ ਉੜੇ ਬੁੱਝਤਾ ਪਾਓ ਵੱਡੀ ਉੜੇ ਜਾ ਪੁੱਛਣਾ ਦਾਤ ਵੱਡੀ ਉੜੇ ਜਾ ਆਪਿਆ ਨਾਨਕ ਕਾ

0: ਕਿਲਾ ਵਿੱਚ ਬਹਾਲਿਆ ਕਿਤੇ ਕਿਤੇ ਸਮੀ ਬੜਾ ਸੀਵਾ ਕਿਤੇ ਸਮਾ ਲਿਆ ਹਾਉ ਨਾ ਪੋਇਨ ਕੁੜਿਆ ਨੋ ਕਾਲੇ ਦੀ ਕੁਛ ਚਾਲਿਆ ਮੇਰੇ ਨਾਇਰ ਕੇਤੇ ਦਿਨ ਗਏ ਹਾਰ ਦੇ ਸਿੱਖਣ ਵਾਲਿਆ ਜਿਤਨਾ ਵੀ ਕਰਮ ਬਹਾਲਿਆ ਜਿਤਨਾ ਵੀ ਕਰਮ ਬਹਾਲਿਆ
1: ਹਮ ਮੂਰਖ।

ਜਗਰ ਨਿਕਲਿਤ ਵਾਜੀ ਹੈ ਮੈਂ ਲੇਖਾ ਕਰ ਸਮਝਾਇਆ ਆਉਣਾ ਵੀ ਪਾਉਂਦੀ ਉਸਨੇ ਕਿਆ ਰਵਾਇਆ ਮਨ ਜਗਨ ਗਵਾਇਆ ਮਨ ਜਗਨ ਗਵਾਇਆ।

ਹੋਰ ਹਿਕਮਤ ਹੁਕਮ ਪੁਵਾਰ ਪੌੜੀ ਨਦਰ ਕਰੈ ਜੇ ਆਪਣੇ ਤਾਂ ਸਤਿਗੁਰ ਪਾਏ ਜਬਤ ਜਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਤਤ ਜਵਾ।

ਪਾਇਆ ਰੇਡੀਓ ਤੋਂ ਕਿਸੇ ਨੂੰ ਕਰਮਿਆ ਤੇ ਕਿਸੇ ਸਭ ਸੁਣਾਇਆ ਸਤਿ ਦੇਵ ਦਾਤਾ ਕੋਨੇ ਕਿਸੇ ਨੇ ਲੋਕ ਸੁਭਾਇਆ ਸਤਿ ਦੇਵ ਦਾਤਾ ਜੀ ਨੂੰ ਆਪ ਸੁਭਾਇਆ।

ਸਿੱਖ ਸਿੱਖਿਆ ਗੁਰ ਵਿਚਾਰ ਨਜ਼ਿਕਮ ਲੰਘਾਏ ਪਾ ਉਲ ਚਰਕਾ ਚੱਕੀ ਚੱਕ ਤਲਵਾਰ ਲੱਟ ਮਦਾਣਿਆਂ ਗਾ ਪੰਖੀ ਪਾਉਂਦਿਆਂ ਲੈ ਨਸਾ ਤੂੰ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗੰਟਨਾ ਬੰਧਨ ਬੰਦ ਪਵਾਏ ਸੋਏ ਪਿਆ ਕਿਤਨੇ ਸਭ ਕੋ ਨਟ ਨਟ ਚੱਲੇ ਸੇ।

ਕਿਨਾ ਮਨ ਪਾਉ ਪੌੜੀ ਨਾ ਤੇਰਾ ਨਿਰੰਕਾਰ ਹੈ ਨਾਇ ਨਰਕ ਨ ਜਾਈਐ ਜਿਉ ਪ੍ਰਸਾਦ ਆਖ ਗਵਾਈਐ ਬਿਲੋੜਾ ਚੰਗਾ ਆਪਣਾ ਕਰ ਪੁਨ ਹੋ ਨੀਚ ਸਦਾਈਐ ਜਿਵਾਣਾ।

ਦੁਨੀਆਂ ਥੋੜਾ ਬੰਦਰਾਂ ਪਾਣੀ ਥੋੜਾ ਖਾਇਆ ਤੂੰ ਬੱਤੀ ਸੀ ਅਗਲਾ ਨੀਚੇ ਵਿੱਚ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਸਾਹਿਬੇ ਪੂਜੀ ਸਤ ਸੱਚ ਵਰਤਾਇਆ ਜਿਤੁ ਦੇ ਸਤਤ ਨੀ ਸਤ ਮਾਇਆ ਸਤ ਮਿਲੇ ਸਤ ਪਾਜੀ ਕੇ ਸਤ ਵਸਾਇਆ ਗੁਰੂ ਸਰ ਨ ਜਾਣੀ

ਲਿਖ ਪੜਿਆ ਤੇ ਤੱਕੜਿਆ ਬਹੁ ਤੇਜ ਪਵਿਆ ਤੇ ਤੋ ਲਵਿਆ ਬਹੁ ਪੇਕੀਆ ਦੇਹ ਦੁਖਦੀਆ ਸਹਵੇ ਜੀਆ ਆਪਣਾ ਕੀ ਆ ਅਨ ਨਾ ਕਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਵਸਤ ਨਾ ਪਹਿਰਿਆ ਨਿ ਸਹਿਰੇ ਮੋਨ ਵਿਦੂਤਾ ਕਿਉਂ ਜਾਗਾ ਗੁਰਬਿਨ ਸੂਤਾ ਪਾਗੋ ਪਿਤਾਣਾ ਆਪਣਾ ਕੀ ਅਤਮਾਣਾ ਅਲਮਲ ਖਾਈ ਸਿਥਾਈ ਪਾਈ ਮੁਰਖੰਦੇ ਪਤ ਗਵਾਈ ਮਿਣਨਾ ਮੈਂ ਕਿਸਾ ਨਾ ਪਾਈ ਰਹਿ ਬਾਣੀ ਮਣੀ ਮਸਾਣੀ ਅੰਦਰ ਜਾਣ ਪੇ ਸਤਿਗੁਰ ਪੇਟੇ ਸੁੱਧ

ਕਰਤਾ ਜੀਉ ਸੱਚ ਤਾਂ ਪਰਜਾਣੇ ਜਾਂ ਸਿੱਖ ਸੱਚੀ ਦੇ ਦਇਆ ਜਾਣੇ ਜੀ ਕੀ ਕਿਸੁਨ ਦਾਨ ਕਰੇ ਸੱਚ ਤਾਂ ਪਰਜਾਣੇ ਜਾਂ ਆਤਮ ਚਿਤ ਕਰੇ ਨਿਵਾਸ ਸਤਗੁਰੂ ਨੂੰ ਪੁੱਛੇ ਬੈਰੇ ਕਰੇ ਨਿਵਾਸ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਭੱਲੈ ਹੋਏ ਕੌੜੇ ਦਾਨ ਮਹਿੰਦਾ ਤਲੀ ਖਾਸ ਜਿਨ ਲੈ ਤਾਂ ਮਸਤ ਚਲਾਈਐ ਕੂੜਾ ਲੜ ਸਕੀਐ ਹੋਏ ਇੱਕ ਮਨ ਅਲਕ ਤੇ ਆਈਐ।

ਜਾਣਦਾ ਤੇਰੀ ਖਾਤ ਮੇਰੇ ਮੱਥਾ ਮੱਥ ਲਾਈਏ ਪੂਰਾ ਰਾਜ ਛੱਡੀਏ ਹੋਏ ਸੰਗਤ ਧਿਆਈਏ ਬਾਤੇ ਉਪਾਈਏ ਤੇ ਇਹੀ ਕਾਰ ਕਮਾਈਏ ਜੇ ਹੋਇਆ ਪੂਰਬ ਲਿਖਿਆ ਤਾਂ ਤੂੰ ਸਿਨਾ ਦੀ ਪਾਈਏ ਮੱਥ ਥੋੜੀ ਸੇਵ ਦਵਾਈਏ ਮੱਥ ਥੋੜੀ ਸੇਵ ਦਵਾਈਏ।

0: ਜੋ ਕਿ ਸਰਣਾ ਸੁ ਕਰਿਆ ਮਹੱਲਾ ਦੂਜਾ।
1: ਜੋ ਕਿ ਸਦੰਗ ਗਿਆਨ ਸਦੰਗ ਦੇਹ ਸਦੰਗ ਬ੍ਰਾਹਮਣ ਹੈ ਸਤਰੀ ਸਦੰਗ ਤੂ ਸਦੰਗ ਸ਼ੁੱਧ ਸਦੰਗ ਪ੍ਰਾਕਿਰਤ ਹੈ ਸਰਬ ਸਦੰਗ ਏਕ ਸਦੰਗ ਜੇ ਕੋ ਜਾਣੇ ਭੇਓ ਨਾਨਕ ਦਾ ਕਾ ਦਾਸ ਹੈ ਏ ਨਿਰੰਜਨ ਜੀਵ ਮਹੱਲਾ ਦੂਜਾ।
0: ਏ ਕ੍ਰਿਸ਼ਨੰ ਸਰਬ ਦਿਵਾ ਦੇ ਦਿਵਾਤਾ ਆਤਮਾ

ਪੜਿਆ ਹੋਵੇ ਗੁਨੇਗਾਰ ਤਾਂ ਉਹਨੇ ਸਾਧਨਾ ਮਾਰੀ ਹੈ ਜਿਹਾ ਕਾਲੇ ਕਾਲ ਨਾ ਤੇ ਹੁਣ ਨਾ ਉਪਚਾਰੀ ਹੈ ਐਸੀ ਗੱਲਾਂ ਨਾ ਖੇਡੀ ਹੈ ਜਿੱਧਰ ਕੇ ਗਿਆ ਹਾਰੀ ਹੈ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀ ਹੈ ਉਹ ਚਲੇ ਸੁੱਕੇ ਮਾਰੀ ਹੈ ਉਹ ਚਲੇ ਸੁੱਕੇ ਮਾਰੀ।

0: ਕਾਤਰਾਜ ਤੋਲੀਆਂ ਸਗਰਾ ਹੋਏ ਅਪਰਾਧੀ ਦੂਰਾਂ ਵੈ ਜੋ ਹੱਥ ਮਰਗਾ ਜਾਰ ਜਾਰ
1: ਪੁੱਤਰ ਸੰਧਿਆ ਬਾਦੰਗ ਸਿਰ ਪੂਜ ਸਵਭ ਸਮਾਧੰਗ ਮੁਕਤ ਉਦ ਪੁਖਣ ਤਾਰੰਗ ਤ੍ਰੈ ਕਾਲ ਤੇ ਹਾਲ ਵਿਚਾਰੰਗ ਗਲ ਮਾਲਾ ਤਿਰਕ ਲੀਲਾਟੰਗ ਧੋਤੀ ਪੱਤਰ ਕਾਟੰਗ ਜੇ ਜਾਣ ਬ੍ਰਹਮੰ ਕਰਮੰਗ ਤਾ ਫੋਕਟ ਨਹਿ ਚੋ ਕਰਮੰਗ ਕਹ ਨਾਨਕ ਨਹਿ ਚੋ ਧਿਆਵੇ ਬਿਨ ਸਤਿਗੁਰ ਵਾਟ ਨ ਪਾਵੇ ਪੌੜੇ ਕਪੜ ਸੁਹਾ।

0: ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
1: ਲਾਏ ਮੰਨੇ ਪਤ ਕੈ ਸਲਾਹੀ ਸਚ ਤੂ ਦਰਗਹਿ ਅੰਦਰ ਪਾਈਐ ਤਗਨਾ ਪੂਤ ਪੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਫਲ ਕੇ ਸੁਖ ਵੈਦ

0: ਸੁਰਤ ਹੋਵੇ ਤਾਂ ਸੱਚ ਭਾਈ ਪੜ ਕਿਤੇ ਅੰਦਰ
1: ਖਬਰ ਚਲਾਇਦਾ ਆਪਣੇ ਵੜਿਆਈਆਂ ਆਪੇ ਹੀ ਕਰਮ ਕਰਾਇਦਾ ਵੱਡਾ ਵੱਡਾ ਵੜਨੇ ਦੇ ਤੰਗ ਲਾਇਦਾ।

ਹਾਰਿਆ ਦਰਿਆਈ ਜੁਗਨ ਹਾਰਿਆ ਦਰਿਆਈ ਜੁਗਨ ਹਾਰਿਆ।

0: ನಾನು ಸುತ ಕೇಳುತ್ತರ ಜ್ಞಾನ ಪರೆತು
1: ಮನ ಕಾಸು ಕೂಡ ಸುತ್ತಬೇಕು.

ਬੁਰੀਆਂ ਸੈ ਤੁਖਿਆ ਨੌਲੇਜ ਪਾਈਆ ਸੈ ਤੁਖਿਆ ਨੌਲੇਜ।

पंड मंगण व्याहु पंड होवै दोषी पंडो तने राहु पंड मुआ पंड पाले।

ਸਦਾ ਲਾਹੀਐ ਪੱਗ ਹਰ ਤਿਸ਼ਾਰ ਨਾਨਕੇ ਨੂੰ ਕੁਝ ਮੇ ਸੱਚੇ ਦਰਬਾਰ ਪੌੜੀ ਸਭ ਤੋਂ ਆਪਣੇ ਆਪਣਾ।

ਸਭ ਆਖੇ ਆਪਣਾ ਜਿਸਰਾ ਇੱਥੋਂ ਤੁਮ ਕੱਢੀਏ ਪਿਤਾ ਤੋਂ ਆਪਣਾ ਭੇਜ ਲੇਖਾ ਸੰਡੀਏ ਜਾਰਾਣਾ ਨਹੀਂ ਹੈ ਜਗਤ ਕਾਇਤ ਗਰਭ ਹੰਡੀਏ ਮੰਦਾ ਕਿਸੇ ਨਾਲ ਕੀ ਪੜਕ ਕਰੇ ਉਹ ਕੀਤੀਏ ਮੂਰਖੇ ਨਾਲ ਨਾ ਲਿਜੀਏ ਮੂਰਖੇ ਨਾਲ ਨਾ ਲਿਜੀਏ।

ਜਿਹਾ ਪਿੰਕਰ ਨਾ ਸੀ ਉਹ ਕਲਾ ਪਿੰਕੇ ਸਾਰੀ ਹੈ ਦੇਖੇ ਕਿਤਾ ਆਪਣਾ ਤਰਕ ਕੀ ਪੱਕੀ ਸਾਰੀ ਹੈ ਜੋ ਆਇਆ ਸੋ ਚਲਤੀ ਸਭ ਕੋਈ ਆਈ ਵਾਰੀ ਹੈ ਜਿੱਤਿਆ ਜੀ ਪ੍ਰਾਣ ਹੈ ਤੇ ਸਾਹਿ ਮਨੁ ਸਾਰੀ ਹੈ ਆਪਣਾ ਕੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਗਨ ਤੇਰੇ ਸੁਖ ਤੇ

ਕੀਤਾ ਪਾਈ ਆਪਣਾ ਤਾਂ ਕਾਲ ਬੁਰੀ ਜੋ ਖਾਲੀ ਹੈ ਬੰਦਾ ਮੂਲਾ ਕੀਤੇ ਹੀ ਦੇ ਲੰਮੀ ਨਜ਼ਰ ਨਿਹਾਲੀ ਹੈ ਤੇ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀ ਹੈ ਚਲਾਹੇ ਉੱਪਰ ਕਾਲੀ ਹੈ ਚਲਾਹੇ।

ਬੜੀ ਬੜੀ ਕਿਆਮਣੀਆਂ ਆਈਆਂ ਕਹਿਣਾ ਕਹਿ ਨਾ ਜਾਏ ਸੁਪਰਤਾ ਕਾਦਰ ਕਰੀਮ ਦੇ ਦੀਆਂ ਰਿਤ ਸੰਭਾਹੇ ਸਾਈ ਕਾਰ ਕਮਾਉਣੀ ਤੂੰ ਛੋਟੀ ਤਿੰਨੇ ਪਾਏ ਨਾਨਕੇ ਕੀ ਬਾਰੀ ਹੋਰ ਦੂਜੀ ਨਾ ਹੀ ਜਾਏ ਸੋ ਕਰੇ ਜੇ ਤੇਰੇ ਜਾ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392

3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तन तन कैसा बात जियो। वाहगुरु जी का खालसा, वाहगुरु जी की फतेह। परम सम्मान योग जुग जुग अकाल सतगुरु साहिब श्री गुरु ग्रंथ साहिब महाराज जी की पावन पवित्र हजूरी अंदर सुभायमान खोए बैठे गुरमुख प्यारे सतसंगी जनों, अज दे इस विशेष दीवान अंदर सतगुरु जी की पावन पवित्र चरण चरण विच बैठ गुरुदेव जी के चरणों विच आप जी ने हाजरी लवाई। जिवें आप जी नूं पता है इस स्थान से पिछले कुछ समय तो जितनी वार भी सबब बनिया जो जपजी साहब जी की कथा प्रारंभ की गई थी उस लड़ी नूं आपां अगे तोड़ दे रहे। कुदरती तौर से पिछले वरी कुछ गुरमुखां ने हुक्म भी किया कि राम कली सब भी विचार जरूर की जाए। चित बनिया के इस बाणी भी विचार असली अर्थ होने अस लाजमी ने, क्योंकि राम कली सब अंदर कई शब्द कई वचन ऐसे ने जिन्हां दे अर्थ कर लग्या मनुख कई वरी अपनी मर्जी वरत जांदे ने। ते ए राम कली सब धन गुरु अमरदास महाराज जी दे अंतले समय भी आपां वसीयत कह सकने कि गुरु अमरदास जो अंतले समय कह के गए ते इस राम कली सब नूं उचारण करन वाले कोई होर नहीं, धन गुरु अमरदास महाराज जी का अपना पड़पोता है जिस दा नाम बाबा सुंदर है। धन गुरु अमरदास महाराज जी दे दो पुत्र ने बाबा मोहन जी ते बाबा मोहरी जी। बाबे मोहरी दे घर अंदर अगे पुत्र पैदा होया बाबा आनंद जी ते बाबे आनंद दे घर भी जेड़ा पुत्र पैदा होया उस दा नाम है बाबा सुंदर जी। ते ए राम कली सद धन गुरु अमरदास महाराज जी दे परपोते ने उचारण कीता ते जो कुछ उन्हां तकिया जो कुछ उन्हां ने कन्नां नूं सुनिया ओ अमृत बाणी विच उन्हां ने दर्ज करा दिता। इस पवित्र बाणी दीआं 6 पौड़ियां ने, 2 पौड़ियां पहलियां आप जी ने अज पाठ श्रवण कीता। इस बाणी दी विचार प्रारंभ करन तों पहलां कुदरती तौर ते धन गुरु अमरदास जी दा जीवन सानूं वाचना पएगा, क्योंकि सारी दी सारी बाणी जिहड़ी है साहिब धन गुरु अमरदास जी दे नाल संबंधित है। आओ करो कृपा साध संगत हजूर दे इस अमृत बचन दी विचार प्रारंभ करन तों पहलां धन गुरु अमरदास जी दे चरणां दी आपां टेक लईए। सतगुरु गुरु अमरदास जी दे जीवन नूं उन्हां दी पवित्र बाणी नूं विचार दे कोई इस बाणी दी विचार आपां नूं करनी। धन गुरु अमरदास सच्चे पातशाह आप बख्श कृपा मेहर करो अंदर नूं एकाग्रता प्रेम भय भाव नूं बख्श देवो। सतगुरु अपने इन्हां अमृत बचना दी विचार आप ही कृपा करके करा लो। करो कृपा साध संगत जी प्यार अदब नाल असीस बख्श दे कोई उच्चारण करो जी। सतनाम श्री वाहे गुरु जी, करो बख्श गुरमुखो फिर उच्चारण करो जी। सतनाम श्री वाहे गुरु जी। सतगुरु गुरु अमरदास महाराज जी
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਤਖ਼ਤ ਦੇ ਜੋਤ ਦੇ ਮਾਲਕ ਬਣੇ ਤੇ ਉਹਨਾਂ ਨੂੰ ਆਪਾਂ ਤੀਸਰੇ ਗੁਰੂ ਦੇਵ ਕਹਿੰਦੇ ਹਾਂ। ਸਾਹਿਬ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ 17 ਰਾਗਾਂ ਦੇ ਵਿੱਚ ਅੰਕਿਤ ਹੈ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਅੱਜ ਕੱਲ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬਾਸਰ ਕੇ ਬਾਬਾ ਤੇਜ ਭਾਨ ਜੀ ਦੇ ਘਰ ਵਿੱਚ ਹੋਇਆ। ਥੋੜਾ ਜਿਹਾ ਇਤਿਹਾਸ ਵੱਲ ਜਾਣਾ, ਆਧਾਰ ਬਾਣੀ ਨੂੰ ਬਣਾ ਕੇ ਆਉਣਾ ਅੱਜ ਦੇ ਇਸ ਪਵਿੱਤਰ ਬਚਨ ਤੇ। ਬਾਬਾ ਤੇਜ ਭਾਨ ਜੀ ਦੇ ਘਰ ਅੰਦਰ ਬਾਬਾ ਅਮਰਦਾਸ ਮਹਾਰਾਜ ਜੀ ਦਾ ਜਨਮ ਹੋਇਆ ਤੇ ਧੰਨ ਗੁਰੂ ਅਮਰਦਾਸ ਬਾਬਾ ਅਮਰਦਾਸ ਮਹਾਰਾਜ ਜੀ ਤੋਂ 3 ਛੋਟੇ ਹੋਰ ਇਹਨਾਂ ਦੇ ਭਰਾ ਨੇ। ਸਾਹਿਬ ਬਾਬਾ ਅਮਰਦਾਸ ਜੀ ਦੇ ਪਿਤਾ ਬਾਬਾ ਤੇਜ ਭਾਨ ਜੀ ਉਹ ਸ਼ੁਰੂ ਤੋਂ ਧਾਰਮਿਕ ਖਿਆਲਾਂ ਵਾਲੇ ਸਨ ਤੇ ਉਸ ਵਕਤ ਦੇ ਧਰਮ ਮੁਤਾਬਕ ਉਸ ਵਕਤ ਦੇ ਇੱਕ ਸਿਆਣੇ ਤੇ ਦਾਨੇ ਪੁਰਖ ਦੀ ਤਰ੍ਹਾਂ ਆਏ ਗਏ ਅਤਿਥੀ ਦੀ ਉਹਨਾਂ ਨੇ ਸੇਵਾ ਕਰਨੀ, ਦਾਨ ਪੁੰਨ ਆਪਣੇ ਹੱਥੋਂ ਕਰਨਾ ਤੇ ਕਈ ਵਾਰੀ ਅਕਸਰ ਉਹ ਤੀਰਥ ਇਸ਼ਨਾਨ ਕਰਨ ਚਲੇ ਜਾਂਦੇ ਸਨ ਤੇ ਬਾਬਾ ਅਮਰਦਾਸ ਜੀ ਦੇ ਘਰ ਵਿੱਚ ਇੱਕ ਤਾਂ ਪਿੰਡ ਦੁਕਾਨਦਾਰੀ ਦੀ ਵਪਾਰ ਵੀ ਕਰਦੇ ਸਨ, ਦੂਸਰਾ ਬਾਬਾ ਅਮਰਦਾਸ ਜੀ ਖੇਤੀਬਾੜੀ ਵੀ ਆਪਣੀ ਕਰਦੇ ਸੀ। ਜਦੋਂ ਬਾਬਾ ਤੇਜ ਭਾਨ ਜੀ ਨੇ ਚਲਾਣਾ ਕੀਤਾ, ਕਹਿਣ ਤੋਂ ਮੁਰਾਦ ਬਾਬਾ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਆਪਣੇ ਸਰੀਰਕ ਚੋਲੇ ਨੂੰ ਤਿਆਰ ਗਏ ਨੇ ਤੇ ਪੂਰੇ ਦੀ ਪੂਰੀ ਜ਼ਿੰਮੇਵਾਰੀ ਬਾਬਾ ਅਮਰਦਾਸ ਜੀ ਦੇ ਮੋਢਿਆਂ ਤੇ ਆ ਪਈ, ਜਿੱਥੇ ਉਹਨਾਂ ਨੇ ਪਰਿਵਾਰ ਦੀ ਸੰਭਾਲ ਕੀਤੀ, ਪਿਤਾ ਤੋਂ ਬਾਅਦ ਸਾਰੇ ਫਰਜ਼ ਆਪ ਅਦਾ ਕੀਤੇ ਨੇ। ਉੱਥੇ ਇਸ ਬਾਬਾ ਅਮਰਦਾਸ ਜੀ ਦੇ ਪੂਰਬਲੇ ਭਾਗ ਕਿਤੇ ਜਾਗੇ ਤੇ ਮਨ ਵਿੱਚ ਧਰਮ ਕਮਾਉਣ ਦਾ ਇੱਕ ਚਾਅ ਪੈਦਾ ਹੋ ਗਿਆ, ਕਿਉਂਕਿ ਗੁਰੂ ਅਮਰਦਾਸ ਜੀ ਦਾ ਜੀਵਨ ਵਾਚਨ ਤੋਂ ਪੜ੍ਹਨ ਤੋਂ ਬਿਨਾਂ ਇਸ ਬਾਣੀ ਦੇ ਅਰਥ ਕਰਨੇ ਉਹਨੇ ਸੁਖੈਨ ਭਾਸਦੇ ਨੇ। ਸਾਹਿਬ ਬਾਬਾ ਅਮਰਦਾਸ ਜੀ ਨੇ ਧਰਮ ਦਾ ਕਿਣਕਾ ਕਿਤੇ ਪੂੰਗਰਿਆ ਤੇ ਮਨ ਅੰਦਰ ਭਟਕਣਾ ਸ਼ੁਰੂ ਹੋਈ। ਅੰਦਰ ਦੀ ਸਦੀਵੀ ਸ਼ਾਂਤੀ ਦੇ ਲਈ ਬਾਬਾ ਅਮਰਦਾਸ ਜੀ ਨੇ ਵੀ ਦਾਨ ਪੁੰਨ ਕਰਨੇ ਆਰੰਭ ਕਰ ਦਿੱਤੇ ਤੇ ਕਿਸੇ ਨੇ ਕਿਹਾ ਤੂੰ ਗੰਗਾ ਇਸ਼ਨਾਨ ਕਰ। ਉਸੇ ਇਸ਼ਨਾਨ ਕੀਤਿਆਂ ਦਾਨ ਪੁੰਨ ਕੀਤਿਆਂ ਅੰਦਰ ਨੂੰ ਟਿਕਾ ਜ਼ਰੂਰ ਮਿਲੇਗਾ ਤੇ ਇਸ ਬਾਬੇ ਨੇ ਨੇਮ ਬਣਾ ਲਿਆ ਕਿ ਹਰ ਸਾਲ ਦੇ ਸਾਲ ਗੰਗਾ ਦੇ ਇਸ਼ਨਾਨ ਕਰਨ ਜਾਣਾ ਤੇ ਉਸੇ ਇਸ਼ਨਾਨ ਕਰਕੇ ਆਪਣੇ ਵੱਲੋਂ ਦਾਨ ਪੁੰਨ ਕਰਨਾ। ਕੋਈ 1-2 ਸਾਲ ਨਹੀਂ, ਕੋਈ 5-7 ਸਾਲ ਨਹੀਂ, ਬਾਬੇ ਅਮਰਦਾਸ ਨੇ ਆਪਣੀ ਜ਼ਿੰਦਗੀ ਵਿੱਚ 19 ਸਾਲ ਨਿਰੰਤਰ ਹਰ ਸਾਲ ਗੰਗਾ ਦੇ ਇਸ਼ਨਾਨ ਕਰਦੇ ਰਹੇ, ਦਾਨ ਪੁੰਨ ਕਰਦੇ ਰਹੇ, ਪਰ ਅੰਦਰ ਨੂੰ ਜਿਹੜਾ ਸੁੱਖ, ਅੰਦਰ ਨੂੰ ਜਿਹੜਾ ਸਕੂਨ, ਅੰਦਰ ਨੂੰ ਜਿਹੜੀ ਸ਼ਾਂਤੀ ਬਾਬਾ ਅਮਰਦਾਸ ਲੋਚਦੇ ਪਏ ਨੇ, ਉਹ ਤੀਰਥ ਇਸ਼ਨਾਨ ਕਰਕੇ ਵੀ ਅੰਦਰ ਨੂੰ ਤ੍ਰਿਪਤੀ ਨਹੀਂ ਹੋਈ। ਮੈਂ ਸਿਰਫ ਥੋੜਾ ਜਿਹਾ ਇਤਿਹਾਸ ਵੱਲ ਤੁਰਿਆ, ਪਿਛੋਕੜ ਵਿੱਚ 19 ਸਾਲ ਨਿਰੰਤਰ ਉਹਨਾਂ ਨੇ ਤੀਰਥ ਇਸ਼ਨਾਨ ਕੀਤਾ। ਸਿੱਖ ਤਵਾ ਰੀਤ ਦੇ ਮੁਤਾਬਕ ਅੱਜ ਜਦੋਂ 19 ਵਾਰ ਵਾਪਸ ਆਉਂਦੇ ਪਏ ਨੇ ਤੇ ਰਸਤੇ ਵਿੱਚ ਇੱਕ ਸਾਧੂ ਮਿਲ ਗਿਆ, ਉਹਦੇ ਨਾਲ ਬਚਨ ਬਿਲਾਸ ਗੱਲਬਾਤ ਕੀਤੀ ਤੇ ਉਹਦੇ ਨਾਲ ਪ੍ਰਭੂ ਦੇ ਮਾਲਕ ਦੇ ਘਰ ਦੀਆਂ ਗੱਲਾਂ ਕੀਤੀਆਂ ਤੇ ਜਦੋਂ ਬਾਬਾ ਅਮਰਦਾਸ ਜੀ ਦਾ ਪਿੰਡ ਨੇੜੇ ਆਇਆ ਤੇ ਅਚਨਚੇਤ ਉਸ ਸਾਧੂ ਨੇ ਇੱਕ ਸਵਾਲ ਕਰ ਦਿੱਤਾ। ਕਹਿਣ ਲੱਗਾ, ਬਜ਼ੁਰਗਾ, ਉਮਰ ਤੇਰੀ ਕਾਫ਼ੀ ਜ਼ਿਆਦਾ ਲੱਗਦੀ ਏ, ਗੱਲਾਂ ਤੂੰ ਬੜੀਆਂ ਦਾਨੀਆਂ ਸਿਆਣਿਆਂ ਵਾਲੀਆਂ ਕਰਨੇ, ਤੂੰ ਰੱਬ ਦੇ ਪ੍ਰਭੂ ਦੇ ਘਰ ਦੀਆਂ ਬਾਤਾਂ ਸੁਣਨੇ, ਪਰ ਮੈਂ ਤੇਰੇ ਤੋਂ ਪੁੱਛਣਾ ਭੁੱਲ ਗਿਆ ਵਾ, ਤੇਰੇ ਗੁਰੂ ਦਾ ਨਾਮ ਕੀ ਏ, ਜਿਸ ਦਾ ਮੰਤਰ ਤੂੰ ਜਿਸ ਦੇ ਬੱਚਨ ਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਕੇ ਜ਼ਿੰਦਗੀ ਨੂੰ ਸਫਲ ਕਰਨੇ। ਜਦੋਂ ਇਹਨਾਂ ਸ਼ਬਦ ਪੁੱਛਿਆ ਤੇਰੇ ਗੁਰੂ ਦਾ ਨਾਮ ਕੀ ਏ, ਤੇ ਬਾਬੇ ਅਮਰਦਾਸ ਦੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ। ਕਹਿਣ ਲੱਗਾ, ਮਹਾਤਮਾ, ਉਮਰ ਤਾਂ ਬੜੀ ਲੰਘ ਗਈ ਏ, ਬੁਢੇਪਾ ਵੀ ਆ ਗਿਆ, ਪਰ ਅਜੇ ਤੱਕ ਮੈਂ ਗੁਰੂ ਧਾਰਨ ਨਹੀਂ ਕੀਤਾ, ਗੁਰੂ ਲਤਾ ਨਹੀਂ। ਤੇ ਜਾਣ ਲੱਗਿਆ ਉਸ ਸਾਧੂ ਨੇ ਇਹ ਨਹੀਂ ਸਮਝ ਕਹਿ
ਕਹਿੰਦਾ ਹੇ ਪ੍ਰਭੂ ਮੈਨੂੰ ਖਿਮਾ ਕਰ ਦੇਈ, ਮੈਨੂੰ ਨਹੀਂ ਕੀ ਪਤਾ ਕਿ ਇੰਨੀ ਉਮਰ ਲੰਘਣ ਦੇ ਬਾਵਜੂਦ ਵੀ ਇਹ ਮੁਰਸ਼ਦ ਵਾਲਾ ਗੁਰੂ ਵਾਲਾ ਨਹੀਂ। ਮੈਂ ਇੰਨੇ ਦਿਨ ਨਗੁਰੇ ਦੇ ਨਾਲ ਹੀ ਤੁਰਦਾ ਰਿਹਾ ਤੇ ਜਾਣ ਲੱਗਿਆ। ਕਹਿੰਦਾ ਵਾਹ ਬਾਬਾ, ਇਹਨਾਂ ਸਵਾਸਾਂ ਦਾ ਕੀ ਭਰੋਸਾ ਹੈ, ਕੰਧੀ ਉੱਤੇ ਰੁਕਣਾ, ਕਦੋਂ ਮੌਤ ਨੇ ਆ ਗ੍ਰਿਫਤਾਰ ਕਰਨੇ, ਅਜੇ ਤੱਕ ਗੁਰੂ ਵਾਲਾ ਨਹੀਂ ਬਣਿਆ ਤੇ ਕਿਹੜੇ ਵੇਲੇ ਬਣੇਗਾ। ਬਸ ਇੰਨੀ ਕੁ ਗੱਲ ਜਾਣ ਲੱਗਿਆ ਉਹ ਸਾਧੂ ਕਹਿ ਗਿਆ ਕਿ ਅਜੇ ਤੱਕ ਤੂੰ ਗੁਰੂ ਵਾਲਾ ਨਹੀਂ ਬਣਿਆ ਤੇ ਬਣੇਗਾ ਕਦੋਂ? ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਮੇਰੇ ਦਾਦਾ ਜੀ ਕਹਿੰਦੇ ਨੇ ਜਨਮ ਤਾਂ ਮਿਲਿਆ ਹੀ ਸਤਿਗੁਰੂ ਦੇ ਚਰਨਾਂ ਵਿੱਚ ਜੁੜਨ ਦੇ ਲਈ ਸੀ, ਪਰ ਕੀ ਹੋਇਆ ਜੇ ਬਚਪਨ ਚਲਾ ਗਿਆ, ਜੇ ਜਵਾਨੀ ਦੇ ਦਿਨ ਚਲੇ ਗਏ ਨੇ, ਬੁਢੇਪਾ ਤੇਰੇ ਤੇ ਆ ਗਿਆ, ਦਿਲ ਚਿੱਟੇ ਦੀ ਤਰ੍ਹਾਂ ਤੇਰੇ ਕੇਸ ਚਿੱਟੇ ਹੋ ਗਏ ਨੇ, ਚਿੱਟੇ ਬਗਲਿਆਂ ਦੀ ਤਰ੍ਹਾਂ ਤੇਰੇ ਸਿਰ ਦੇ ਕੇਸ ਚਿੱਟੇ ਹੋ ਗਏ ਨੇ। ਕਹਿਣ ਲੱਗੇ ਜੇ ਰਾਤ ਚਲੀ ਗਈ, ਬੁਢੇਪੇ ਦਾ ਦਿਨ ਆ ਗਿਆ, ਜੇ ਕਾਲੇ ਭਵਰੇ ਕਾਲੇ ਕੇਸ ਚਲੇ ਗਏ ਤੇ ਚਿੱਟੇ ਬਗਲਿਆਂ ਦੀ ਤਰ੍ਹਾਂ ਕੇਸ ਆ ਗਏ ਨੇ, ਜਵਾਨੀ ਚਲੀ ਗਈ ਉਹਦਾ ਪਛਤਾਵਾ ਨਾ ਕਰ, ਜਿਹੜੇ ਚਾਰ ਦਿਨ ਬੁਢੇਪੇ ਦੇ ਬੱਚੇ ਨੇ ਇਹਨਾਂ ਨੂੰ ਸਾਂਭ ਲੈ। ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਵੀ ਦਿੱਤੇ ਨੇ, ਕਹਿਣ ਲੱਗੇ ਰਹਿਣ ਗਈ ਮਤ ਦਿਨ ਪੀ ਜਾਏ। ਇੱਥੇ ਰਹਿਣ ਗਈ ਦਾ ਅਰਥ ਹੈ ਰਾਤ ਹੁੰਦੀ ਏ ਕਾਲੀ ਤੇ ਜਵਾਨੀ ਦੇ ਦਿਨਾਂ ਵਿੱਚ ਮਨੁੱਖ ਦੇ ਕੇਸ ਕਾਲੇ। ਕਹਿਣ ਲੱਗੇ ਕਾਲੇ ਕੇਸਾਂ ਵਾਲੀ ਜਵਾਨੀ ਦੀ ਰਾਤ ਚਲੀ ਗਈ ਤੇ ਦਿਨ ਹੁੰਦਾ ਚਿੱਟਾ, ਕੇਸ ਚਿੱਟੇ ਆ ਗਏ ਨੇ। ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਵੱਧ ਬੈਠੇ ਆਏ, ਕਾਲੇ ਕੇਸ ਭਵਰੇ ਕਾਲੇ ਚਲੇ ਗਏ ਤੇ ਚਿੱਟੇ ਕੇਸ ਆ ਗਏ ਨੇ। ਮਤਾਂ ਦੇਖ ਇਹ ਚਿੱਟਾ ਦਿਨ ਬੁਢੇਪਾ ਵੀ ਕਿਤੇ ਨਾ ਨਿਕਲ ਜਾਏ। ਉਹਨੇ ਇਹ ਇੰਨੀ ਗੱਲ ਕਹਿ ਦਿੱਤੀ। ਬਾਬਾ ਅਮਰਦਾਸ ਘਰ ਆਏ, ਕਹਿਣ ਲੱਗੇ ਨਾ ਤਾਂ ਅੱਜ ਪਰਿਵਾਰ ਦਾ ਕੋਈ ਜੀ ਚੰਗਾ ਲੱਗੇ, ਜੇ ਘਰ ਦੇ ਰੋਟੀ ਪਾਣੀ ਪੁੱਛਣ ਉਹ ਵੀ ਖਾਣ ਨੂੰ ਚਿੱਤ ਨਾ ਕਰੇ, ਤੇ ਕੰਨਾਂ ਵਿੱਚ ਇੱਕੋ ਹੀ ਆਵਾਜ਼ ਗੂੰਜਦੀ ਰਹੇ ਕਿ ਅਮਰਦਾਸ ਅੱਜ 60 ਸਾਲ ਦੇ ਕਰੀਬ ਹੋ ਗਏ ਨੇ ਧਰਤੀ ਤੇ ਜਨਮ ਧਾਰਿਆ, ਤੇ ਅਜੇ ਤੱਕ ਤੈਨੂੰ ਮੁਰਸ਼ਦ ਤੈਨੂੰ ਗੁਰੂ ਨਹੀਂ ਲੱਭਾ, ਤੇ ਕੀ ਕਰੇਗਾ ਇਸੇ ਜ਼ਿੰਦਗੀ ਬਤੀਤ ਕਰਕੇ। ਕੰਨਾਂ ਵਿੱਚ ਉਹਦੀ ਆਵਾਜ਼ ਗੂੰਜੇ ਕਿ ਹੇ ਪ੍ਰਭੂ, ਮੈਂ ਇਸ ਨਗੁਰੇ ਦੀ ਸੰਗਤ ਕਰਦਾ ਰਿਹਾ, ਸਾਰੀ ਸ਼ਾਮ ਜਿਤਨਾ ਸਮਾਂ ਮਿਲੇ ਕੇਵਲ ਝੁਰਦਾ ਰਿਹਾ। ਕਹਿਣ ਲੱਗੇ ਰਾਤ ਪਈ, ਘਰ ਦੇ ਲੋਕ ਆਰਾਮ ਕਰਦੇ ਨੇ, ਪਰ ਅਮਰਦਾਸ ਬਾਬੇ ਦੇ ਕੰਨਾਂ ਵਿੱਚ ਆਵਾਜ਼ ਕੋਈ ਗੂੰਜਦੀ ਕਿ ਅਜੇ ਤੱਕ ਨਗੁਰਾ। ਰਾਤ ਲੰਘ ਗਈ, ਦੂਜਾ ਦਿਨ ਚੜਿਆ, ਉਹ ਵੀ ਦਿਨ ਉਦਾਸੀ ਵਿੱਚ ਲੰਘਾ। ਦੂਜੀ ਰਾਤ ਆਈ, ਸਾਰੀ ਰਾਤ ਰੋਂਦਿਆਂ ਲੰਘ ਗਈ ਕਿ ਹੇ ਮੇਰੇ ਮਾਲਕਾ, ਜੇ ਮਨੁੱਖਾ ਦੇਈ ਦਿੱਤੀ ਸੀ ਤੇ ਘੱਟੋ ਘੱਟ ਕਿਰਪਾ ਕਰਕੇ ਮੈਨੂੰ ਮੁਰਸ਼ਦ ਮਿਲਾ ਦੇ, ਜਿਹੜੇ ਚਾਰ ਦਿਨ ਹੈ ਮੈਂ ਉਹਦੇ ਚਰਨਾਂ ਵਿੱਚ ਉਹਦੀ ਰਜ਼ਾ ਵਿੱਚ ਬਤੀਤ ਕਰ ਦਵਾਂ। ਤਵੱਜੋ ਦਿਆ ਜੇ, ਜਦੋਂ ਇਹ ਰਾਤ ਲੰਘੀਏ, ਸਾਰੀ ਰਾਤ ਬਾਬੇ ਅਮਰਦਾਸ ਨੂੰ ਚੈਨ ਨਹੀਂ, ਤੇ ਅੰਮ੍ਰਿਤ ਵੇਲੇ ਸੱਚੇ ਭਰਾ ਦੇ ਘਰ ਵਿੱਚ ਜਦੋਂ ਭਿੰਨੀ ਰਹਿਣੜੀਏ ਵੇ, ਬੀਬੀ ਨੇ ਸੁਹਾਣੀ ਨੇ ਮਧਾਣੀ ਪਾਈ ਗਏ, ਚਾਟੀ ਵਿੱਚ ਮਧਾਣੀ ਪਾ ਕੇ ਜਦੋਂ ਦੁੱਧ ਰਿੜਕਣ ਲੱਗੀ, ਇੱਕ ਤਾਂ ਮਧਾਣੀ ਦੀ ਆਵਾਜ਼ ਦੁੱਧ ਰਿੜਕਣ ਦੀ ਆਵਾਜ਼ ਏ, ਤੇ ਦੂਸਰੀ ਉਸ ਆਵਾਜ਼ ਦੇ ਨਾਲ ਇੱਕ ਸੁਰੀਲੇ ਗਲੇ ਵਿੱਚੋਂ ਪ੍ਰੇਮ ਭਰੀ ਗੁਰੂ ਨਾਨਕ ਦੀ ਮਿੱਠੀ ਬਾਣੀ ਗਾਉਣ ਦੀ ਆਵਾਜ਼ ਸੁਣਾਈ ਦਿੱਤੀ। ਤੇ ਜਿਉਂ ਜਿਉਂ ਬਾਬੇ ਨੇ ਇਸ ਆਵਾਜ਼ ਨੂੰ ਸੁਣਿਆ, ਅਮਰਦਾਸ ਨੇ ਬਾਣੀ ਦੀ ਆਵਾਜ਼ ਸੁਣੀ ਗੁਰੂ ਨੇ, ਪਤਾ ਨੀ ਅੰਦਰ ਜਿਵੇਂ ਘੰਡੇ ਖੇੜੇ ਦੀ ਆਵਾਜ਼ ਸੁਣ ਕੇ ਮਿਰਗ ਦੌੜਿਆ ਆਉਂਦਾ, ਜਿਵੇਂ ਬਲਦੇ ਹੋਏ ਦੀਵੇ ਨੂੰ ਤੱਕ ਕੇ ਇੱਕ ਪਤੰਗਾ ਉਹਦੇ ਤੇ ਫਿਦਾ ਹੋਣ ਆਉਂਦਾ, ਇਸੇ ਤਰ੍ਹਾਂ ਬਾਬਾ ਅਮਰਦਾਸ ਉਸ ਆਵਾਜ਼ ਨੂੰ ਸੁਣ ਕੇ ਖਿੱਚਿਆ ਗਿਆ ਤੇ ਜਾ ਕੇ ਕੰਧ ਨਾਲ ਲੱਗ ਕੇ ਉਸ ਮਿੱਠੀ ਆਵਾਜ਼ ਨੂੰ ਸੁਣਦਾ ਰਿਹਾ। ਤੇ ਜਿਉਂ ਜਿਉਂ ਉਹ ਸ਼ਬਦ ਪੜਿਆ ਜਾਏ, ਤਿਉਂ ਤਿਉਂ ਇਸ ਬਾਬੇ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ। ਤੇ ਜਦੋਂ ਸ਼ਬਦ ਦੀ ਸੰਪੂਰਨਤਾ ਹੋਈ ਤੇ ਬਾਬਾ ਅਮਰਦਾਸ ਉਸ ਬੱਚੀ ਦੇ ਕੋਲ ਆਪ ਚਲਾ ਗਿਆ।
ਇਹ ਕੌਣ ਸੀ ਜਿਹੜੀ ਇੰਨੀ ਪ੍ਰੇਮ ਨਾਲ ਭੇਜ ਕੇ ਬਾਣੀ ਵੀ ਪੜ੍ਹਦੀ ਸੀ ਅੰਮ੍ਰਿਤ ਵੇਲੇ? ਇਹ ਧੰਨ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਬੀਬੀ ਅਮਰੋ ਵੇ, ਜੋ ਬਾਬੇ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀਏ, ਕੋਲ ਜਾ ਕੇ ਆਵਾਜ਼ ਦਿੱਤੀ, ਬੇਟਾ ਆ ਜੋ ਕੁਝ ਤੂੰ ਆਪਣੇ ਮੁੱਖ ਤੋਂ ਗਾਉਂਦੀ ਪਈ ਸੈ, ਇਹ ਕਿਸ ਦੀ ਆਵਾਜ਼ ਸੀ? ਇਹ ਗੀਤ ਕਿੱਥੋਂ ਸਿੱਖਿਆਈ? ਤੇ ਇੱਕੋ ਦਮ ਅਦਬ ਨਾਲ ਬੀਬੀ ਅਮਰੋ ਉੱਠ ਖਲੋਤੀ, ਹੱਥ ਜੋੜ ਕੇ ਕਹਿੰਦੀ ਏ, ਪਿਤਾ ਜੀ ਇਹ ਕੋਈ ਗੀਤ ਨਹੀਂ, ਇਹ ਕੋਈ ਦੁਨੀਆਂ ਦੀ ਕਵਿਤਾ ਨਹੀਂ, ਇਹ ਮੇਰੇ ਗੁਰੂ ਨਾਨਕ ਨਿਰੰਕਾਰੀ ਦੀ ਬਾਣੀ ਏ। ਤੇ ਜਿੱਦਣ ਬਾਪੂ ਨੇ ਤੁਹਾਡੇ ਘਰ ਵਿੱਚ ਭੇਜਿਆ ਸੀ, ਤੇ ਉਸਨੇ ਇੱਕ ਗੱਲ ਕਹੀ ਸੀ, ਧੀਏ ਅੰਮ੍ਰਿਤ ਵੇਲੇ ਇਸ ਗੁਰੂ ਨਾਨਕ ਦੀ ਬਾਣੀ ਦਾ ਪੱਲਾ ਨਾ ਛੱਡੀ, ਤੇ ਜਦੋਂ ਮੈਂ ਮਧਾਣੀ ਰਿੜਕਨੀ ਆ ਦੁੱਧ, ਤੇ ਮੈਂ ਆਪਣੇ ਗੁਰੂ ਨਾਨਕ ਦੀ ਪਵਿੱਤਰ ਬਾਣੀ ਪੜ੍ਹਨੀ ਆ। ਬਾਬਾ ਅਮਰਦਾਸ ਦਾ ਅੰਦਰ ਖਿੱਚ ਗਿਆ, ਪਿਘਲ ਗਿਆ, ਬੈਰਾਗ ਵਿੱਚ ਆ ਕੇ ਕਹਿੰਦੇ ਨੇ, ਬਚੜੀਏ ਇਸ ਬਾਣੀ ਦੇ ਅਰਥਾਂ ਦੀ ਸਮਝ ਤਾਂ ਮੈਨੂੰ ਪਈ ਨਹੀਂ, ਪਰ ਜਿਉਂ ਜਿਉਂ ਤੂੰ ਪੜ੍ਹਦੀ ਰਹੀ ਏ ਅੰਦਰ ਨੂੰ ਟਿਕਾ ਮਿਲਦਾ ਗਿਆ ਹੈ। ਮੇਰੀ ਇਹ ਬੱਚੀਏ ਮੈਨੂੰ ਦੱਸ ਤਾਂ ਸਹੀ, ਇਸ ਬਾਣੀ ਵਿੱਚ ਗੁਰੂ ਨਾਨਕ ਦੇਵ ਕਹਿੰਦੇ ਕੀ ਪਏ? ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ ਵਿੱਚ ਹੈ, ਜਿਹੜਾ ਸ਼ਬਦ ਬਾਬੇ ਅਮਰਦਾਸ ਨੇ ਸਭ ਤੋਂ ਪਹਿਲਾਂ ਸੁਣਿਆ। ਤੇ ਸ਼ਬਦ ਆਰੰਭ ਹੁੰਦਾ, ਮਾਰੂ ਮਹੱਲਾ ਪਹਿਲਾ, ਕਰਨੀ ਕਾਗਜ਼ ਮਨ ਮਤਵਾਣੀ, ਬੁਰਾ ਭੜਾ ਦੋ ਲੇਖ ਪੈ। ਇਸ ਸ਼ਬਦ ਨੂੰ ਜਦੋਂ ਬੀਬੀ ਨੇ ਪੜ੍ਹ ਕੇ ਸੁਣਾਇਆ, ਤੇ ਸ਼ਬਦ ਦੀ ਸੰਪੂਰਨਤਾ ਤੇ ਆ ਕੇ ਕਿਹਾ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਚਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ, ਤੇ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰੂ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਪ੍ਰਿਸ਼ਤ ਦੇਹਾ। ਸ਼ਬਦ ਸੁਣਿਆ, ਕਹਿਣ ਲੱਗੇ, ਧੀਏ ਮੈਨੂੰ ਇਹਦੇ ਅਰਥ ਤਾਂ ਦੱਸ। ਤੇ ਬੀਬੀ ਅਮਰੋ ਨੇ ਅਰਥ ਕੀ ਕੀਤੇ? ਕਹਿਣ ਲੱਗੀ, ਪਿਤਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੇਰੇ ਵਾਹਿਗੁਰੂ ਕਾਇਆ ਆਰਨ, ਸਰੀਰ ਸਾਡਾ ਲੁਹਾਰ ਦੀ ਭੱਠੀ ਏ, ਮਨ ਵਿੱਚ ਲੋਹਾ, ਤੇ ਮਨ ਇਸ ਭੱਠੀ ਵਿੱਚ ਲੋਹੇ ਦੀ ਤਰ੍ਹਾਂ ਤਪਦਾ ਪਿਆ, ਪੰਚ ਅਗਨ ਤੇ ਤਲਾਗ ਰਹੀ, ਪੰਜਾਂ ਵਿਕਾਰਾਂ ਦੀ ਅੱਗ ਸਰੀਰ ਵਿੱਚ ਮਨ ਨੂੰ ਲੱਗੀ ਪਈ ਏ। ਤੇ ਜਦੋਂ ਮਨ ਸੜਨ ਤੋਂ ਕਿਤੇ ਸ਼ਾਂਤ ਹੋਣ ਲੱਗਦਾ, ਕਿਤੇ ਅੱਗ ਬੁੱਝਣ ਲੱਗਦੀ ਏ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ, ਪਾਪਾਂ ਦੇ ਕੋੜੇ ਪੈਂਦੇ ਨੇ, ਮਨ ਦੀ ਅੱਗ ਹੋਰ ਮੱਚਦੀ ਏ, ਤੇ ਚਿੰਤਾ ਦੀ ਸੰਨੀ ਨੇ ਮਨ ਦਾ ਕੋਈ ਪਾਸਾ ਐਸਾ ਨਹੀਂ ਜਿਹੜਾ ਸੜਨ ਤੋਂ ਬਿਨਾਂ ਰਹਿਣ ਦਿੱਤਾ ਹੋਵੇ। ਤੇ ਫਿਰ ਕਹਿਣ ਲੱਗੀ, ਗੁਰੂ ਦੇਵ ਕਹਿ ਰਹੇ ਨੇ, ਹੇ ਮੇਰੇ ਨਿਰੰਕਾਰ ਜੀ ਭਇਆ ਮਨੂਰ, ਮਨੂਰ ਦਾ ਅਰਥ ਨਿਕੰਮਾ ਸੜ ਚੁੱਕਾ ਲੋਇਆ, ਕਿ ਪਾਪਾਂ ਦੀ ਵਿਕਾਰਾਂ ਦੀ ਅੱਗ ਨੇ ਮੇਰੇ ਮਨ ਨੂੰ ਸਾੜ ਕੇ ਨਿਕੰਮਿਆ ਕਰ ਦਿੱਤਾ ਹੈ। 60 ਸਾਲ ਦਾ ਬਾਬਾ ਫੂਕਾਂ ਮਾਰ ਕੇ ਕਹਿੰਦਾ, ਧੀਏ ਤੇਰਾ ਗੁਰੂ ਨੀ ਕੇਵਲ ਕਹਿੰਦਾ, ਅਸਲ ਵਿੱਚ ਇਹ ਸ਼ਬਦ ਮੇਰੇ ਤੇ ਢੁਕਦਾ ਪਿਆ ਹੈ। ਇੰਨੀ ਉਮਰ ਲੰਘੀਏ, ਹੁਣ ਤਾਂ ਮੇਰਾ ਮਨ ਸੜ ਕੇ ਮਨੂਰ ਬਣ ਚੁੱਕਾ ਹੈ, ਪਤਾ ਨੀ ਮੇਰੇ ਵਰਗੇ ਨਿਕੰਮੇ ਨੂੰ ਕਿਤੇ ਥਾਂ ਮਿਲੇ ਕਿ ਨਾ। ਇੰਨੀ ਗੱਲ ਕਰਕੇ ਜਦੋਂ ਗਲਾ ਭਰਾਇਆ, ਤੇ ਬੀਬੀ ਅਮਰੋ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੀ, ਪਿਤਾ ਜੀ ਅੱਗੇ ਗੁਰੂ ਨਾਨਕ ਦੇ ਬਚਨ ਸੁਣੋ, ਭਇਆ ਮਨੂਰ ਜਿਹੜਾ ਮਨ ਨਿਕੰਮਾ।

ਸਕਦਾ ਹੋਵੇ ਮੈਨੂੰ ਉਸ ਗੁਰੂ ਨਾਨਕ ਦੇ ਘਰ ਵਿੱਚ ਛੱਡਿਆ ਜਿਹੜਾ ਵਾਕਈ ਸੜ ਚੁੱਕੇ ਨਿਕੰਮੇ ਮਨਾਂ ਨੂੰ ਵੀ ਕੰਚਨ ਦੀ ਤਰ੍ਹਾਂ ਕੀਮਤੀ ਬਣਾ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਸੁਰਖਰੂ ਕਰਾ ਦਿੰਦੇ। ਅੱਗੋ ਬੀਬੀ ਅਮਰੋ ਦਾ ਪੁੱਤਰ ਸੀ ਪਿਤਾ ਜੀ ਕਿ ਗੁਰੂ ਨਾਨਕ ਤਾਂ ਕਹਿ ਪ੍ਰਭ ਪੁਰ ਪਿਆਲਾ ਸੱਚਖੰਡ ਬਿਰਾਜੇ ਨੇ ਉਹਨਾਂ ਦੇ ਪਵਿੱਤਰ ਤਖ਼ਤ ਤੇ ਉਹਨਾਂ ਦੀ ਜੋਤ ਦੇ ਮਾਲਕ ਨੇ ਮੇਰੇ ਪਿਤਾ ਜੀ ਤੇ ਅੱਜ ਕੱਲ ਇਹ ਗੁਰੂ ਨਾਨਕ ਦੀ ਜੋਤ ਖਡੂਰ ਦੀ ਧਰਤੀ ਤੇ ਲੋਕਾਂ ਤੇ ਰਹਿਮਤ ਪੇ ਕਰਦੀ ਏ। ਤੇ ਬਾਬੇ ਅਮਰਦਾਸ ਨੇ ਕਿਹਾ ਸੀਗੇ ਮੈਨੂੰ ਆਪਣੇ ਪਿਤਾ ਗੁਰੂ ਦੇ ਘਰ ਵਿੱਚ ਛੱਡਿਆ ਮੈਂ ਖੜੇ ਕੋਈ ਮਨ ਨੂੰ ਉੱਥੇ ਕੰਚਨ ਬਣਾਉਣਾ ਚਾਹੁੰਦਾ। ਅਰਥ ਕਰ ਰਿਹਾ ਸਾਹਿਬ ਦੇ ਇਸ ਪਵਿੱਤਰ ਬਚਨ ਵੱਲ ਆਉਣ ਲਈ ਬੀਬੀ ਅਮਰੋ ਬਾਬੇ ਅਮਰਦਾਸ ਨੂੰ ਲੈ ਕੇ ਆਈ। ਉੱਥੇ ਕੁਝ ਵਿਦਵਾਨ ਕਹਿੰਦੇ ਨੇ ਕਿ ਉਸ ਵਕਤ ਗੁਰੂ ਅੰਗਦ ਸਾਹਿਬ ਜੀ ਦੀ ਦੁਨਿਆਵੀ ਉਮਰ 36 ਸਾਲ ਦੀ ਸੀ ਤੇ ਬਾਬੇ ਅਮਰਦਾਸ ਦੀ ਉਮਰ 62 ਸਾਲ ਦੇ ਕਰੀਬ ਸੀ। ਕੁਝ ਕਹਿੰਦੇ ਨੇ 60 ਸਾਲ ਦੇ ਕਰੀਬ ਸੀ। ਅੱਧੋ ਅੱਧ ਉਮਰ ਦਾ ਫਰਕ ਹੈ। ਧੰਨ ਗੁਰੂ ਅੰਗਦ ਸਾਹਿਬ ਦੇ ਦਰਬਾਰ ਤੇ ਬੀਬੀ ਅਮਰੋ ਬਾਬੇ ਅਮਰਦਾਸ ਨੂੰ ਲੈ ਕੇ ਆਈ ਤੇ ਜਦੋਂ ਖਡੂਰ ਦੀ ਧਰਤੀ ਤੇ ਪਹੁੰਚੇ ਨੇ ਤੇ ਧੰਨ ਗੁਰੂ ਅੰਗਦ ਸਾਹਿਬ ਨੇ ਬੀਬੀ ਅਮਰੋ ਨੂੰ ਤੱਕਿਆ ਤੇ ਕਹਿਣ ਲੱਗੇ ਬੇਟਾ ਤੂੰ ਬਿਨਾਂ ਬੁਲਾਉਣ ਤੋਂ ਆਈ ਹੈ। ਤੇ ਅੱਗੋਂ ਉੱਤਰ ਦਿੱਤਾ ਕਿ ਪਿਤਾ ਜੀ ਮੈਂ ਨਹੀਂ। ਇਸ਼ਾਰਾ ਕੀਤਾ ਕਿ ਬਜ਼ੁਰਗ ਮੇਰੇ ਨਾਲ ਆਏ ਨੇ ਤੇ ਪੁੱਛਿਆ ਕਿੱਥੇ ਬੈਠੇ ਨੇ ਅਮਰਦਾਸ ਜੀ ਤੇ ਕਹਿਣ ਲੱਗੀ ਪਿਤਾ ਜੀ ਉਹ ਘਰ ਦੇ ਦਰਵਾਜ਼ੇ ਵਿੱਚ ਖਲੋਤੇ ਨੇ ਤੇ ਤੁਹਾਡੇ ਹੁਕਮ ਦੀ ਇੰਤਜ਼ਾਰ ਪੈ ਕਰਦੇ। ਕਦੇ ਤੱਕਿਓ ਹੈ ਕੁੜਮਾਚਾਰੀ ਸੱਚੇ ਭਰਾ ਦਾ ਲੜਕਾ ਗੁਰੂ ਅੰਗਦ ਸਾਹਿਬ ਦੇ ਘਰ ਵਿੱਚ ਵਿਆਹਿਆ ਹੋਇਆ ਹੈ ਪਰ ਅੱਜ ਦੁਨੀਆਂ ਦੀ ਲੋਕ ਲਾਜ ਛੱਡ ਕੇ ਬਾਬਾ ਅਮਰਦਾਸ ਤੁਰ ਕੇ ਗਏ ਨੇ ਤੇ ਗੁਰੂ ਅੰਗਦ ਸਾਹਿਬ ਆਪ ਬਾਹਰ ਲੈਣ ਲਈ ਆਏ ਤੇ ਜਦੋਂ ਬਾਬੇ ਅਮਰਦਾਸ ਨੇ ਗੁਰੂ ਅੰਗਦ ਦੇਵ ਜੀ ਦੇ ਦੀਦਾਰ ਕੀਤੇ ਮਨ ਤਾਂ ਪਹਿਲਾਂ ਵੀ ਬੈਰਾਗ ਵਿੱਚ ਸੀ ਇੱਕੋ ਦਮ ਚੌਪਾਲ ਗੁਰੂ ਕੇ ਚਰਨਾਂ ਵਿੱਚ ਡਿੱਗ ਪਏ ਤੇ ਸਤਿਗੁਰੂ ਸਹਾਰਾ ਦੇ ਕੇ ਚੁੱਕਣ ਲੱਗੇ ਤੇ ਮਨ ਭਰਿਆ ਸੀ। ਰੋ ਕੇ ਕਹਿੰਦੇ ਨੇ ਮੇਰੇ ਗੁਰੂ ਅੰਗਦ ਸਾਹਿਬ ਜੀ ਅੱਜ ਤੇਰੇ ਦਰ ਤੇ ਅਮਰਦਾਸ ਕੁੜਮ ਬਣ ਕੇ ਨਹੀਂ ਅੱਜ ਨਗੁਰਾ ਖੜੇ ਕੋਈ ਮਨ ਨੂੰ ਲੈ ਕੇ ਆਇਆ ਹੈ ਕਿ ਗੁਰੂ ਨਾਨਕ ਦੇ ਤਖ਼ਤ ਦੇ ਮਾਲਕਾ ਇਸ ਅਮਰਦਾਸ ਦੇ ਖੜੇ ਕੋਈ ਮਨ ਨੂੰ ਪਰਤ ਕੇ ਹਰਿਆ ਕਰ ਦੇ। ਅੱਜ ਕੁੜਮ ਨਹੀਂ ਤੇਰੇ ਦਰ ਤੇ ਸਿੱਖ ਬਣ ਆਇਆ ਵਾਂ ਤੇਰੇ ਦਰ ਤੋਂ ਸਿੱਖੀ ਕਮਾਉਣ ਆਇਆ ਵਾਂ। ਮੇਰੇ ਧੰਨ ਗੁਰੂ ਅੰਗਦ ਸਾਹਿਬ ਬਾਬਾ ਅਮਰਦਾਸ ਜੀ ਨੂੰ ਆਪਣੇ ਨਾਲ ਅੰਦਰ ਲੈ ਗਏ। ਧਿਆਨ ਦਿਆ ਜੇ ਪਹਿਲੇ ਕੁਝ ਦਿਨ ਟਿਕੇ ਨੇ ਕੀਰਤਨ ਸੁਣਨਾ ਅੰਦਰ ਨੂੰ ਸ਼ਾਂਤੀ ਮਿਲਣੀ ਲੰਗਰ ਛਕ ਕਰਨਾ ਇਕਾਂਤ ਵਿੱਚ ਬਹਿਣਾ। ਅੱਜ 3 ਕੁ ਦਿਨ ਲੰਘ ਗਏ ਤੇ ਮਨ ਵਿੱਚ ਆਇਆ ਅਮਰਦਾਸ ਜਿੱਥੇ ਤੂੰ ਕੀਰਤਨ ਸੁਣਨਾ ਕਿੰਨਾ ਚੰਗਾ ਹੋਵੇ ਜੇ ਹੱਥੀ ਗੁਰੂ ਕੀ ਸੇਵਾ ਵੀ ਕਰ ਲਵੇ। ਅੱਜ ਬਾਬਾ ਅਮਰਦਾਸ ਕੀਰਤਨ ਤੋਂ ਬਾਅਦ ਰਸੋਈ ਵਿੱਚ ਗਏ ਨੇ। ਭਾਈ ਜੋਤ ਉਸ ਵਕਤ ਗੁਰੂ ਅੰਗਦ ਸਾਹਿਬ ਦੇ ਘਰ ਦਾ ਰਸੋਈਆ ਸੀ ਤੇ ਮਾਤਾ ਖੀਵੀ ਜਿਹੜੀ ਉਹ ਲੰਗਰ ਦੀ ਇੰਚਾਰਜ ਸੀ। ਜਾ ਕੇ ਭਾਈ ਜੋਤ ਨੂੰ ਕਹਿੰਦੇ ਨੇ ਗੁਰਮੁਖਾ ਮੈਨੂੰ ਅਜੇ ਕੋਈ ਅਕਲ ਕੋਈ ਸੂਝ ਨਹੀਂ ਮੈਂ ਗੁਰੂ ਆਪਣੇ ਦੀ ਸੇਵਾ ਕਰਨੀ ਚਾਹੁੰਦਾ ਵਾਂ ਮੈਨੂੰ ਤੂੰ ਸੇਵਾ ਬਖਸ਼ ਦੇ। ਉਹਨਾਂ ਸੋਚਿਆ ਵੀ ਬਜ਼ੁਰਗ ਨੇ 60 ਸਾਲ ਦੇ ਕਹਿਣ ਲੱਗੇ ਬਾਬਾ ਤੂੰ ਝਾੜੂ ਲੈ ਧਰਮਸ਼ਾਲਾ ਵਿੱਚ ਝਾੜੂ ਲਾਇਆ ਕਰ ਤੱਪੜ ਝਾੜ ਲਿਆ ਕਰ ਜਾਂ ਕਿਤੇ ਪੰਗਤ ਵਿੱਚ ਬੈਠਿਆਂ ਨੂੰ ਤੂੰ ਪ੍ਰਸ਼ਾਦ ਪਾਣੀ ਛਕਾ ਦਿਆ ਕਰ। ਕਹਿਣ ਲੱਗੇ ਇਹ ਵੀ ਸੇਵਾ ਕਰਾਂਗਾ ਪਰ ਮੈਨੂੰ ਉਹ ਸੇਵਾ ਦੇ ਦੇ ਕਿ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਮੈਂ ਆਪਣੇ ਮੁਰਸ਼ਦ ਦੇ ਦੀਦਾਰ ਕਰਾਂ ਮੈਂ ਆਪਣੇ ਸਾਈਂ ਦੇ ਦੀਦਾਰ ਪਾਵਾਂ। ਉਹ ਕਹਿੰਦੇ ਨੇ ਮੈਂ ਸਮਝਿਆ ਨਹੀਂ। ਕਹਿਣ ਲੱਗੇ ਮੈਨੂੰ ਗੁਰੂ ਅੰਗਦ ਸਾਹਿਬ ਦੇ ਇਸ਼ਨਾਨ ਦੀ ਸੇਵਾ ਦੇ ਦਿਓ। 36 ਸਾਲ ਦੀ ਉਮਰ ਗੁਰੂ ਅੰਗਦ ਸਾਹਿਬ ਦੀ ਏ ਤੇ 62 ਸਾਲ ਦੇ ਕਰੀਬ ਬਾਬਾ ਅਮਰਦਾਸ ਨੇ ਤੇ ਮੰਗਦੇ ਕੀ ਬਹਿਨੇ ਮੈਨੂੰ ਮੇਰੇ ਸਾਈਂ ਦੇ ਇਸ਼ਨਾਨ ਦੀ ਸੇਵਾ ਦੇ ਦੇ। ਲੰਗਰ ਵਿੱਚੋਂ ਅੱਜ ਗਾਗਰ ਚੁੱਕੀ ਏ ਹੈ ਪ੍ਰੇਮ ਦੀ ਖੇਡ ਸੀ। ਜਦੋਂ ਕਿਤੇ ਸੇਵਾਦਾਰ ਦਾ ਅੰਦਰ ਪ੍ਰੇਮ ਵਿੱਚ ਭਿੱਜ ਜਾਏ ਫਿਰ ਦੁਨੀਆਂ ਦੀਆਂ ਯੁਕਤੀਆਂ ਦਲੀਲਾਂ ਤਰਕ ਨਹੀਂ
ਫਿਰ ਉਹ ਆਪਣੀ ਥਾਈ

0: ਜਾਣ ਦੀ ਕੋਸ਼ਿਸ਼ ਕਰਦੇ। ਅੱਜ ਸ਼ਾਮ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ ਤੇ ਗਾਦਰ ਚੁੱਕ ਕੇ ਮੋਢੇ ਤੇ ਸਿੱਖ ਤਵਾਰੀ ਕਹਿੰਦੀ ਏ, ਤਰਕ ਨਾ ਕਰਿਓ, ਭਾਵਨਾ ਦੀ ਅੱਖ ਨਾਲ ਤੱਕਿਓ। ਜਦੋਂ ਆਪਾਂ ਖਡੂਰ ਸਾਹਿਬ ਤੋਂ ਗੋਇੰਦਵਾਲ ਜਾਂਦੇ ਹਾਂ ਜਾਂ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਆਉਂਦੇ ਹਾਂ ਨਾ, ਰਸਤੇ ਵਿੱਚ ਇੱਕ ਗੁਰਦੁਆਰਾ ਆਉਂਦਾ ਦਮਦਮਾ ਸਾਹਿਬ। ਸ਼ਾਇਦ ਕਿਸੇ ਕਈਆਂ ਨੇ ਦਰਸ਼ਨ ਕੀਤੇ ਹੋਣ। ਗੁਰੂ ਅਮਰਦਾਸ ਜੀ ਸ਼ਾਮ ਨੂੰ ਲੰਗਰ ਛਕਣ ਤੋਂ ਬਾਅਦ, ਗੁਰੂ ਦੇਵ ਦੇ ਟਿਕਾਣੇ ਤੋਂ ਬਾਅਦ ਮੋਢੇ ਤੇ ਗਾਗਰ ਰੱਖ ਕੇ ਭਾਈ ਸੰਤੋਖ ਸਿੰਘ ਜੀ, ਪ੍ਰਿੰਸੀਪਲ ਹਰਭਜਨ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਾਲੇ ਹੋਏ ਨੇ, ਚਲਾਣਾ ਕਰ ਚੁੱਕੇ ਨੇ। ਉਹਨਾਂ 10 ਪਾਤਸ਼ੀਆਂ ਦਾ ਜੀਵਨ, ਡਾਕਟਰ ਗੰਡਾ ਸਿੰਘ, ਪ੍ਰੋਫੈਸਰ ਪਿਆਰਾ ਸਿੰਘ ਪਦਮ, ਮਹਿਮਾ ਪ੍ਰਕਾਸ਼, ਕਈ ਗ੍ਰੰਥ ਐਸੇ ਨੇ ਪੜ੍ਹ ਕੇ ਦੇਖਿਓ। ਉਹ ਕਹਿੰਦੇ ਨੇ ਕਿ ਸ਼ਾਮ ਨੂੰ ਜਦੋਂ ਤੁਰਨਾ ਰਾਤ ਨੂੰ ਤੇ ਪਿੱਠ ਕਰਕੇ ਨਹੀਂ, ਪਿਛਲੇ ਪੈਰੀ ਖਾਲੀ ਗਾਗਰ ਲੈ ਕੇ ਤੁਰਨਾ, ਤੇ ਜਿੱਥੇ ਦਮਦਮਾ ਸਾਹਿਬ ਹੈ ਇੱਥੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ ਏ, ਖਡੂਰ ਵੱਲ ਮੂੰਹ ਕਰਕੇ ਫਿਰ ਗਾਗਰ ਚੁੱਕ ਕੇ ਬਿਆਸ ਵਾਲੇ ਪਾਸੇ ਮੂੰਹ ਕਰਕੇ ਜਾਂਦੇ। ਬਿਆਸ ਤੋਂ ਗਾਗਰ ਭਰਨੀ ਉਸ ਵਕਤ ਕੁਝ ਨੇੜੇ ਵੱਜਦਾ ਸੀ, ਤੇ ਜਿੱਥੇ ਦਮਦਮਾ ਸਾਹਿਬ ਏ ਇੱਥੇ ਰੱਖ ਕੇ ਗਾਗਰ ਆਰਾਮ ਕਰਨਾ, ਦਮ ਲੈਣਾ, ਸਾਹ ਲੈਣਾ, ਪਰਤ ਕੇ ਗੁਰੂ ਅੰਗਦ ਸਾਹਿਬ ਦੇ ਲਈ ਗਾਗਰ ਲੈ ਕੇ ਖਡੂਰ ਪਹੁੰਚ ਜਾਣਾ। ਉੱਥੇ ਅੱਜ ਅਸਥਾਨ ਏ ਦਮਦਮਾ ਸਾਹਿਬ। ਬਾਬੇ ਅਮਰਦਾਸ ਨੇ ਗੁਰੂ ਅੰਗਦ ਸਾਹਿਬ ਜੀ ਦੇ ਇਸ਼ਨਾਨ ਦੀ ਸੇਵਾ ਸੰਭਾਲ ਲਈ ਜਦੋਂ 6 ਮਹੀਨੇ ਇਸ਼ਨਾਨ ਦੀ ਸੇਵਾ ਕਰਦੇ ਰਹੇ ਤੇ ਅੱਜ ਮਾਤਾ ਖੀਵੀ ਦੇ ਕੋਲ ਚਲੇ ਗਏ। ਮਾਤਾ ਖੀਵੀ ਗੁਰੂ ਅੰਗਦ ਸਾਹਿਬ ਦੇ ਮਹਿਲ ਨੇ, ਜਿਨ੍ਹਾਂ ਦਾ ਜ਼ਿਕਰ ਬਾਣੀ ਵਿੱਚ ਵੀ ਆਇਆ, ਬਲਵੰਡ ਖੀਵੀ ਨੇਕ ਦਨ, ਜਿਸ ਬਹੁਤੀ ਸ਼ੌਕ ਪਤਰਾਲੀ, ਜਿਸ ਬਹੁਤੀ ਸ਼ੌਕ ਪਤਰਾਲੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ, ਖੀਰ ਖਿਆਲੀ ਮਹਾਂਖੀਵੀ ਤੇਰੇ ਕੋਲ ਬੈਠਿਆਂ ਅੰਜ ਸੁੱਖ ਮਿਲਦਾ ਹੈ। ਜਿਵੇਂ ਸੰਘਣੇ ਪੱਤਿਆਂ ਵਾਲਾ ਕੋਈ ਰੁੱਖ ਹੋਵੇ ਤੇ ਤੇਰੇ ਕੋਲ ਬੈਠਿਆਂ ਸੁੱਖ ਮਿਲ ਗਈ। ਤੇ ਮਾਤਾ ਖੀਵੀ ਆਪਣੇ ਹੱਥਾਂ ਨਾਲ ਘਿਓ ਵਾਲੀ ਖੀਰ ਬਣਾ ਕੇ ਸਿੱਖਾਂ ਨੂੰ ਛਕਾਉਂਦੇ ਸਨ। ਬਾਬਾ ਅਮਰਦਾਸ ਅੱਜ ਸ਼ਾਮ ਨੂੰ ਮਾਤਾ ਖੀਵੀ ਕੋਲ ਗਏ, ਹੱਥ ਜੋੜ ਕੇ ਕਹਿੰਦੇ ਨੇ, ਮਾਂ ਇੱਕ ਭਾਵਨਾ ਤਾਂ ਮੇਰੀ ਪੂਰੀ ਹੋ ਗਈ ਏ ਕਿ ਗੁਰੂ ਅੰਗਦ ਸਾਹਿਬ ਦੀ ਮੈਂ ਸੇਵਾ ਇਸ਼ਨਾਨ ਦੀ ਲੈ ਲਈਏ, ਇੱਕ ਸੇਵਾ ਮੈਂ ਤੇਰੇ ਤੋਂ ਝੋਲੀ ਅੱਜ ਕੇ ਮੰਗਣ ਆਇਆ, ਮੈਨੂੰ ਮੋੜੀ ਨਾ। ਅੱਜ ਬਾਬੇ ਦਾ ਅੰਦਰ ਦੇਖੋ ਨਿਕਲਦਾ ਪਿਆ ਸੀ, ਸੇਵਾ ਨੇ ਅੰਦਰ ਧੋਣਾ ਸ਼ੁਰੂ ਕਰ ਦਿੱਤਾ। ਤੇ ਮਾਤਾ ਖੀਵੀ ਪੁੱਛਦੇ ਨੇ, ਬਜ਼ੁਰਗੋ ਤੁਸੀਂ ਹੱਥ ਤੋਂ ਜੋੜ ਦਿਓ, ਹੁਕਮ ਕਰੋ। ਕਹਿਣ ਲੱਗੇ, ਮਾਂ ਸੇਵਾ ਵੈਸੇ ਇਹ ਤੇਰੀ ਏ, ਪਰ ਮੈਂ ਗੁਰੂ ਅੰਗਦ ਸਾਹਿਬ ਦਾ ਸਿੱਖ ਹਾਂ, ਜਿੱਥੇ ਇਸ਼ਨਾਨ ਦੀ ਸੇਵਾ ਕਰਨਾ ਵਾ, ਅੱਜ ਤੋਂ ਬਾਅਦ ਮੈਨੂੰ ਮੇਰੇ ਗੁਰੂ ਦੇ ਬਸਤਰ ਧੋਣ ਦੀ ਸੇਵਾ ਦੇ ਦੇ। ਮੈਂ ਗੁਰੂ ਅੰਗਦ ਸਾਹਿਬ ਦੇ ਆਪਣੇ ਹੱਥਾਂ ਨਾਲ ਬਸਤਰ ਧੋਵਾਂਗਾ। ਉਸ ਦਿਨ ਤੋਂ ਬਾਅਦ ਗੁਰਮੁਖੋ ਇਸ਼ਨਾਨ ਵੀ ਕਰਾਉਣਾ, ਹੱਥੀ ਬਸਤਰ ਧੋਣੇ ਤੇ ਕੱਪੜੇ ਧੋ ਕੇ ਧੁੱਪੇ ਜਦੋਂ ਸੁੱਕਣੇ ਪਾਣੇ, ਤੇ ਕਹਿੰਦੇ ਨੇ ਉਹਨਾਂ ਕੱਪੜਿਆਂ ਦੀ ਪਰਿਕਰਮਾ ਕਰੀ ਜਾਣੀ, ਹੁਣ ਮੱਖੀ ਮੱਛਰ ਬਹਿਣ ਨਾ ਦੇਣਾ, ਤੇ ਬੈਰਾਗ ਵਿੱਚ ਆਏ ਆਪਣੇ ਗੁਰੂ ਦੇ ਸਿਮਰਨ ਵਿੱਚ ਪਿਘੇ ਰਹਿਣਾ। ਕੋਈ 1-2 ਮਹੀਨੇ ਨਹੀਂ, ਕੋਈ 1-2 ਸਾਲ ਨਹੀਂ, ਬਾਬੇ ਨੇ ਆਪਣੀ ਜ਼ਿੰਦਗੀ ਵਿੱਚ 12 ਸਾਲ ਗੁਰੂ ਅੰਗਦ ਸਾਹਿਬ ਦੇ ਦਰ ਤੇ ਗਾਗਰ ਧੋਈ। ਮੈਂ ਆਉਣ ਲੱਗਾ ਇਸ ਵਿਸ਼ੇ ਵੱਲ। 12 ਸਾਲ ਗਾਗਰ ਧੋਈ ਬਾਪੂ ਗੁਰੂ ਅਮਰਦਾਸ ਨੇ, ਤੇ ਉੱਥੇ ਲੋਕਾਂ ਨੇ ਬਹੁਤ ਕੁਛ ਕਿਹਾ। ਕਈਆਂ ਨੇ ਕਿਹਾ ਕਿ ਪੁੱਤਰਾਂ ਨੇ ਘਰੋਂ ਕੱਢ ਦਿੱਤਾ, ਕਈਆਂ ਨੇ ਕਹਿ ਦਿੱਤਾ ਨੂੰਹਾਂ ਰੋਟੀ ਨਹੀਂ ਦਿੰਦੀਆਂ, ਕਈਆਂ ਨੇ ਕਹਿ ਦਿੱਤਾ ਪਿੰਡ ਦੇ ਲੋਕ ਨਫ਼ਰਤ ਕਰਦੇ ਨੇ, ਤੇ ਅਰਦਾਸ ਕਰਨੀ ਮੇਰੇ ਗੁਰੂ ਅੰਗਦ ਸਾਹਿਬ ਦੁਨੀਆਂ ਜੋ ਮਰਜ਼ੀ ਕਹੀ ਜਾਏ, ਪਰ ਕਦੀ ਸਮਾਂ ਐਸਾ ਨਾ ਆਵੇ ਜਿਸ ਦਿਨ ਤੇਰੇ ਘਰ ਤੋਂ ਟੁੱਟ ਜਾਵਾਂ। ਬਸ ਤੂੰ ਕਹਿ ਦੇ ਕਿ ਅਮਰਦਾਸ ਤੂੰ ਮੇਰੇ, ਮੈਂ ਸਭ ਕੁਝ ਛੱਡ ਸਕਣਾ, ਪਰ ਜੇ ਤੂੰ ਕਿਰਪਾ ਕਰਕੇ ਮੈਨੂੰ ਆਪਣਾ ਬਣਾ ਲਓ। 12 ਸਾਲ ਗਾਦਰ ਧੋਈ। ਸੰਖੇਪ ਵਿੱਚ ਅਰਜ਼ ਕਰਾਂ, ਅੱਜ ਜਦੋਂ ਅੰਤਲੇ ਸਮੇਂ ਗਾਦਰ ਲੈ ਕੇ ਆਉਂਦੇ ਨੇ ਸੇਵਾ ਦੇ ਅੰਤਲੇ ਦਿਨਾਂ ਵਿੱਚ, ਤੇ ਪਿੰਡ ਖਡੂਰ ਦੇ ਨੇੜੇ ਆਏ, ਸਭ ਨੂੰ ਪਤਾ ਕਿ ਜੁਲਾਇਆਂ ਦੀ ਖੱਡੀ ਵਿੱਚ ਡਿੱਗੇ ਨੇ, ਤੇ ਅੰਦਰੋਂ ਮੂੰਹ ਹਨੇਰੇ ਆਵਾਜ਼ ਆਈ ਸੀ, ਅੱਜ ਹਵਾ ਵੀ ਰੋਕਦੀ, ਬਰਸਾਤ ਵੀ ਰੋਕਦੀ ਏ, ਤੇ ਅੰਦਰੋਂ ਆਵਾਜ਼ ਆਈ ਕਿ ਕੌਣ ਹੈ ਤੇ ਉਸ ਦੀ ਇਸਤਰੀ ਨੇ ਬੋਲ ਕੇ ਕਿਹਾ ਕਹਿਣ ਲੱਗੀ ਆਪਣੇ ਸਾਈ ਨੂੰ ਖਾਵੰਦ ਨੂੰ ਕਿ ਤੁਸੀਂ ਆਰਾਮ ਨਾਲ ਪੈ ਰਵੋ ਉਹ ਪੁੱਛਦਾ ਇਹ ਖੜਾਕ ਇਹ ਆਵਾਜ਼ ਕਿਸ ਦੀ ਏ ਉਹ ਆਵਾਜ਼ ਦੇ ਕੇ ਕਹਿੰਦੀ ਉਹੀ ਅਮਰੂ ਲਥਾਣਾ ਜਿਹਨੂੰ ਪੁੱਤਰਾਂ ਨੇ ਘਰੋਂ ਕੱਢ ਦਿੱਤਾ ਟੁੱਕਣ ਦੀ ਖਾਤਰ ਪੁਰਮਾ ਦੇ ਘਰ ਬੈਠਾ ਹੈ ਨਾ ਆਪ ਚੈਨ ਲੈਂਦਾ ਨਾ ਲੋਕਾਂ ਨੂੰ ਲੈਣ ਦਿੰਦਾ ਦਿਨ ਰਾਤ ਇਹ ਤੁਰਦਾ ਫਿਰਦੀ ਰਹਿੰਦਾ ਇਹ ਅਮਰੂ ਲਥਾਣਾ ਹੀ ਹੁਣ ਅੱਜ ਬਾਬਾ ਪੁੱਗ ਚੁੱਕਾ ਸੀ ਸਿਮਰਨ ਸੇਵਾ ਕਰਕੇ ਤੇ ਇੱਕੋ ਸ਼ਬਦ ਮੁੱਖ ਵਿੱਚੋਂ ਨਿਕਲਿਆ ਚੱਲੀਏ ਮੈਨੂੰ ਅੱਜ ਤੋਂ ਬਾਅਦ ਕਦੀ ਨਿਸ਼ਾਵਾਂ ਨਾ ਕਹੀ ਨਿਸ਼ਾਵਾਂ ਜ਼ਰੂਰ ਸਨ ਜਦੋਂ ਮੇਰਾ ਸਾਈ ਨਹੀਂ ਸੀ ਜਿਸਮ ਦਾ ਗੁਰੂ ਨਾਨਕ ਦੇ ਘਰ ਵਿੱਚ ਮੈਨੂੰ ਸੇਵਾ ਮਿਲ ਗਈ ਏ ਹੁਣ ਮੇਰੀ ਥਾਂ ਗੁਰੂ ਨਾਨਕ ਏ ਚੱਲੀਏ ਤੈਨੂੰ ਪਤਾ ਹੀ ਨਹੀਂ ਮੇਰੀ ਥਾਂ ਤਾਂ ਗੁਰੂ ਨਾਨਕ ਦਾ ਸਰ ਬਣ ਚੁੱਕਾ ਗਾਦਰ ਲੈ ਕੇ ਅੱਜ ਬਾਬਾ ਅਮਰਦਾਸ ਜੀ ਪਹੁੰਚੇ ਨੇ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਕਿਵਾੜ ਖੁੱਲ ਚੁੱਕਾ ਸੀ ਆਵਾਜ਼ ਦਿੱਤੀ ਕਹਿਣ ਲੱਗੇ ਪੁਰਖਾ ਅੱਜ ਆਉਣ ਵਿੱਚ ਇੰਨੀ ਦੇਰੀ ਕਿਉਂ ਤੇ ਬਾਬਾ ਅਮਰਦਾਸ ਕਹਿੰਦੇ ਨੇ ਦਾਤਾ ਬਸ ਐਵੇਂ ਪਤਾ ਨਹੀਂ ਅੱਜ ਹਵਾ ਬਰਸਾਤ ਸਰਦੀ ਰੋਕ ਦੀ ਪਈ ਸੀ ਤੇ ਸਾਹਿਬ ਧੰਨ ਗੁਰੂ ਅੰਗਦ ਦੇਵ ਕਹਿੰਦੇ ਨੇ ਪੁਰਖਾ ਕੋਈ ਗੱਲ ਹੋ ਰਹੀ ਮੇਰੇ ਤੋਂ ਲੁਕਾਨਾ ਕਿਉਂ ਪਿਆ ਹੈ ਕਹਿਣ ਲੱਗਾ ਸਤਿਗੁਰੂ ਅੱਜ ਸਰੀਰ ਪਤਾ ਨਹੀਂ ਜਵਾਬ ਦੇਣ ਲੱਗ ਪਿਆ ਹੈ ਗਾਦਰ ਚੁੱਕ ਕੇ ਕਈ ਵਾਰੀ ਡਿੱਗਿਆ ਵਾਂ ਬਸ ਅੱਖਾਂ ਭਰ ਕੇ ਕਿਹਾ ਮੈਂ ਅੱਜ ਡਿੱਗ ਪਿਆ ਵਾਂ ਤੇ ਗੁਰੂ ਅੰਗਦ ਸਾਹਿਬ ਨੇ ਘੁੱਟ ਕੇ ਸੀਨੇ ਨਾਲ ਲਾਇਆ ਕਹਿਣ ਲੱਗੇ ਅਮਰਦਾਸ ਮੈਂ ਇਸੇ ਦਿਨ ਦੀ ਇੰਤਜ਼ਾਰ ਕਰਦਾ ਸਾਂ ਜਦੋਂ ਫਲ ਰਸ ਨਾਲ ਭਰ ਜਾਂਦਾ ਹੈ ਉਦੋਂ ਅਮਰਦਾਸ ਧਰਤੀ ਤੇ ਡਿੱਗਦਾ ਹੈ ਮੈਂ ਸੋਚਦਾ ਸਾਂ ਤੂੰ ਡਿੱਗੇਗਾ ਮੈਂ ਤੈਨੂੰ ਡਿੱਗੇ ਹੋਏ ਨੂੰ ਗੁਰੂ ਨਾਨਕ ਦੇ ਤਖ਼ਤ ਤੇ ਬਿਠਾ ਦੇਵਾਂਗਾ ਧੀਰਜ ਦਿੱਤਾ ਉਹਦੀ ਦਿਲ ਨੂੰ ਸੂਰਜ ਦੀ ਸਿੱਕੀ ਨਿਕਲ ਆਈ ਤੇ ਕੀ ਦੇਖਦੇ ਨੇ ਜਿਹਦੇ ਲਈ ਸਹਿਜ ਸੁਭਾਏ ਸ਼ਬਦ ਵਰਤਿਆ ਸੀ ਗੁਰਮੁਖੋ ਇਹਨੂੰ ਸ਼ਰਾਪ ਮੈਂ ਸਮਝਿਓ ਜਪਣ ਵਾਲਾ ਕਮਾਈ ਵਾਲਾ ਆਪਣੇ ਮੁੱਖ ਤੋਂ ਕੁਝ ਕਹਿ ਦੇ ਤੇ ਸਾਈ ਰਹਿਮਤ ਕਰਦਾ ਉਹ ਦੰਪਤੀ ਆ ਗਏ ਝੱਲੀ ਆਪਣੇ 72 ਰੁਪਏ ਪਾ ਦੀਏ ਤੇ ਉਧਰ ਬਾਬਾ ਅਮਰਦਾਸ ਖਲੋਤੇ ਨੇ ਇੱਕੋ ਦਮ ਦੇਖ ਕੇ ਸਹਿਜ ਗਏ ਕਿ ਮੈਂ ਜੋ ਕਿਹਾ ਉਹ ਸੱਚ ਹੋ ਗਿਆ ਉਹ ਤਰਲੇ ਲੈਂਦਾ ਸਤਿਗੁਰੂ ਮੇਰੀ ਘਰ ਵਾਲੀ ਨੂੰ ਅਰੋਗਤਾ ਬਖਸ਼ੋ ਪੁੱਛਿਆ ਇਹ ਹਾਲਤ ਕਿਉਂ ਹੋ ਗਈ ਉਹਨੇ ਫਿਰ ਦੱਸ ਦਿੱਤਾ ਦਾਤਾ ਤੇਰਾ ਸਵੇਰੇ ਪਰਮ ਸੇਵਕ ਸਾਡੇ ਘਰ ਡਿੱਗਾ ਹੈ ਤੇ ਇਸ ਕਮਲੀ ਨੇ ਕਹਿ ਦਿੱਤਾ ਨਿਥਾਵੇ ਜਿਹਦੀ ਦੁਨੀਆਂ ਤੇ ਕੋਈ ਥਾਂ ਨਹੀਂ ਤੇ ਤੇਰੇ ਸਿੱਖ ਨੇ ਕਹਿ ਦਿੱਤਾ ਚੱਲੀਏ ਮੇਰੀ ਥਾਂ ਗੁਰੂ ਨਾਨਕ ਏ ਬਸ ਇੰਨੀ ਗੱਲ ਕਹਿਣ ਦੀ ਦੇਰ ਇਹਨੂੰ ਝੱਲ ਪੈ ਗਿਆ ਹੈ ਮੇਰੇ ਗੁਰੂ ਅੰਗਦ ਸਾਹਿਬ ਦੀਆਂ ਅੱਖਾਂ ਭਰ ਆਈਆਂ ਕਹਿਣ ਲੱਗੇ ਅਮਰਦਾਸ ਤੇਰੀ ਸੇਵਾ ਨੂੰ ਨਮਸਕਾਰ ਤੇ ਉੱਥੇ ਗਿਆਨੀ ਗਿਆਨ ਸਿੰਘ ਲਿਖਦੇ ਨੇ 11 ਬਖਸ਼ਾਂ ਮੇਰੇ ਗੁਰੂ ਅੰਗਦ ਸਾਹਿਬ ਨੇ ਕੀਤੀਆਂ ਭਰੇ ਦਰਬਾਰ ਵਿੱਚ ਕਿਹਾ ਮੇਰੇ ਅਮਰਦਾਸ ਲੋਕ ਤੈਨੂੰ ਨਿਥਾਵਾਂ ਕਹਿੰਦੇ ਨੇ ਜਿਸ ਨੂੰ ਕਿਤੇ ਥਾਂ ਨਹੀਂ ਮਿਲੇਗੀ ਉਹਦੀ ਥਾਂ ਮੇਰਾ ਅਮਰਦਾਸ ਬਣੇਗਾ ਜਿਸ ਨਿਮਾਣੇ ਨੂੰ ਕੋਈ ਮਾਣ ਨਹੀਂ ਦੇਗਾ ਤੇਰੇ ਘਰ ਵਿੱਚ ਨਿਮਾਣਿਆਂ ਨੂੰ ਮਾਣ ਮਿਲੇਗਾ ਇਹ ਤੋਂ ਸਭ ਸ਼ਬਦ ਵਰਤੇ ਕਹਿਣ ਲੱਗੇ ਤੁਮ ਕੋ ਨਿਥਾਵਨ ਕੇ ਥਾਨ ਕਰ ਹੋ ਨਿਮਾਨਨ ਕੇ ਮਾਨ ਨੇ ਧਰਿਆਂ ਦੀ ਧਿਰ ਨੇ ਗੱਤਿਆਂ ਦੀ ਗੱਤ ਨੇ ਓਟਿਆਂ ਦੀ ਓਟ ਨੇ ਪੱਤਿਆਂ ਦੀ ਪੱਤ ਅਖੀਰ ਤੇ ਜਿਹੜੇ ਸ਼ਬਦ ਵਰਤੇ ਕਹਿਣ ਲੱਗੇ ਭਰਨਾ ਨੇ ਧਰਨ ਸਮਰੱਥ ਤੇਰੇ ਕੋਲ ਇੰਨੀ ਤਾਕਤ ਏ ਤੂੰ ਇੱਕ ਫੁਰਨੇ ਨਾਲ ਸ੍ਰਿਸ਼ਟੀ ਤੋੜ ਵੀ ਸਕਣਾ ਇੱਕ ਫੁਰਨੇ ਨਾਲ ਅਮਰਦਾਸ ਬਣਾ ਵੀ ਸਕਣਾ ਭੰਨਣ ਧਰਮ ਸਮਰੱਥ ਤੇ ਨਾਲ ਸ਼ਬਦ ਵਰਤਿਆ ਗਈ ਬਹੋੜ ਬੰਦੀ ਛੋੜ ਜਿਨ੍ਹਾਂ ਦੇ ਬੰਧਨ ਕਦੀ ਵੀ ਨਹੀਂ ਟੁੱਟਦੇ ਗੁਰੂ ਅਮਰਦਾਸ ਬਾਬਾ ਅਮਰਦਾਸ ਤੂੰ ਬਚਨ ਕਰੇ ਤੂੰ ਬੰਧਨ ਵੀ ਤੋੜ ਸਕਣੇ 12 ਸਾਲ ਗਾਦਰ ਧੋਈ ਰੱਜ ਕੇ ਸੇਵਾ ਕੀਤੀ ਤੇ ਅੱਜ ਮੇਰੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਸੰਗਤ ਦਾ ਇਕੱਠ ਬੁਲਾਇਆ ਤੇ ਪੂਰੀ ਦੀ ਪੂਰੀ ਸੰਗਤ ਜਦੋਂ ਬੁਲਾਈ ਪਹਿਲੀ ਪੌੜੀ ਦੀ ਵਿਚਾਰ ਹੁਣ ਆਰੰਭ ਹੋਣ ਲੱਗੀ ਸੰਗਤ ਬੁਲਾਈਏ ਤੇ ਉਸ ਵਕਤ ਪੁੱਤਰ ਵੀ ਆਏ ਗੁਰੂ ਅੰਗਦ ਸਾਹਿਬ ਦੇ ਸਾਥ ਸੰਬੰਧੀ ਵੀ ਆਏ ਤੇ ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਤੇ ਨਾਲ ਸ਼ਬਦ ਕਹੇ کہن لگے امرداس تو اپنی زندگی وچ تین بچن پالے نے تو تین کیتی ہے تینوں تین تو گرو نانک دے گھر وچ محل مل گئی ہے کہ تیرے کی تو گاگر ہوندا رہیا ہے گاگر نہیں تھی دنیا تک تینوں اجاگر کر دے گی لوگ کہندے نے نتھاوا کھڈی وچ ڈگے آ میں کھڈی تو ڈگے نو گرو نانک دی گتی دیندے نا ایسے بھائی گرداس نے بچن کہے نے کہ گرو انگد صاحب نے مسا ٹیکیا کہ گرو انگد صاحب دے پتر انہوں نے اس گل کا برا منایا تے بھائی گرداس کہندے نے گرو انگد دیو کہندے نے نہیں بیٹا اس گدی تے دعوا نہیں تے رب دی دتی کوئی دعت ہے تے جتے دھاگا وچوں ملدی اوہ بندی ایسے بھائی گرداس نے ایک پوڑی کہی کہ سو ٹکا سو شتر سر سوئی سچا سخت ٹکائی بھائی صاحب دی پہلی وار دی یہ پوڑی سو ٹکا
1: کیربو دی رنگیلی ترتی دے وسنیک سروتیو تسی یہ پروگرام ایف ایم ریڈیو سی آئی ایس کے 94.3 تو سن رہے ہو ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਾਰੇ ਕੁਝ ਸਮਾਂ ਰਲ ਮਿਲ ਕੇ ਹਰ ਪਿਆਰ ਪੰਡਾਲ ਖੋਲ ਦਿੱਤਾ ਗਿਆ ਹੈ। ਬਾਹਰ ਵਿਖਾਈ ਕਰ ਦਿਓ, ਕੁਝ ਸੰਗਤ ਬਾਹਰ ਬੈਠ ਸਕਦੀ ਹੈ। ਸਾਊਂਡ ਸਿਸਟਮ ਦੂਰ ਤੱਕ ਲੱਗਿਆ ਹੋਇਆ, ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ। ਰੌਲੇ ਤੋਂ ਸੰਕੋਚ ਰੱਖਣਾ ਹੈ, ਸੁਣ ਸਮਝਣ ਵਾਲੇ ਸਾਰੇ ਨਾਲ ਰਲ ਕੇ ਪੜੋ। ਕਾਫੀ ਸਮੇਂ ਤੋਂ ਬੜਾ ਆਨੰਦ ਵਰਤ ਰਿਹਾ ਹੈ, ਜੇ ਸਾਡੇ ਹਿਰਦੇ ਚ ਵਸ ਜਾਏ ਜਾਂ ਮੈਂ ਅਰਜ ਕਰਦਾ ਰਿਹਾ। ਸੁਣਨ ਵਾਲੇ ਬੜੇ ਹੈ, ਕਵੀ ਹੁਣ ਸੁਣਾਉਣ ਵਾਲਿਆਂ ਦੀ ਵੀ ਨਹੀਂ, ਪੜ੍ਹਨ ਵਾਲੇ ਬੜੇ ਹੈ, ਪੜ੍ਹਾਉਣ ਵਾਲਿਆਂ ਦੀ ਵੀ ਕਮੀ ਨਹੀਂ। ਬਸ ਜੇ ਕਮੀ ਹੈ ਤੇ ਸਾਡੀ ਜ਼ਿੰਦਗੀ ਵਿੱਚ ਲਾਗੂ ਕਰੀ, ਪ੍ਰੈਕਟੀਕਲ ਕਰੀ। ਗੁਰਬਾਣੀ ਸਾਡੇ ਵਿਹਾਰ ਦਾ ਹਿੱਸਾ ਬਣ ਜਾਏ, ਜੀਵਨ ਜਾਚ ਬਣ ਜਾਏ। ਗੁਰਮਿਲ ਚੱਜ ਅਚਾਰ ਸਿੱਖ, ਸਤਿਗੁਰ ਤੋਂ ਜਿਉਣ ਦਾ ਚੱਜ ਸਿੱਖ ਲਈਏ। ਆਓ ਸਾਰੇ ਰਲ ਕੇ ਕੁਝ ਸਮਾਂ, ਅੱਜ ਲਾਸਟ ਦੀਵਾਨ ਹੈ। ਨਮਸਕਾਰ ਜਲਦੀ ਜਲਦੀ ਕਰਕੇ ਆਪੋ ਆਪਣੀ ਜਗ੍ਹਾ ਤੇ ਸਜਦੇ ਜਾਈਏ ਤੇ ਰਲ ਕੇ ਨਾਲ ਸਾਰੇ ਵੀਰ ਭਰਾ ਭੈਣਾਂ ਸਾਰੇ ਫੜੂ ਫੜੂ ਕੋਈ ਰਸਨਾ ਬਾਕੀ ਨਾ ਕਰੇ, ਸਮਝਣ ਦੀ ਕੋਸ਼ਿਸ਼ ਕਰੀਏ। ਤੇਰੇ ਦਰਸ਼ਨ ਮੈਨੂੰ ਮੇਰੇ ਤੋਂ ਹੀ ਹੋਣੇ, ਉਹ ਸਭ ਘੱਟ ਦੱਸਿਆ ਹੈ, ਆਪਣੇ ਆਪ ਨੂੰ ਮਿਲਣਾ ਹੀ ਰੱਬ ਨੂੰ ਮਿਲਣਾ, ਆਪਣੇ ਆਪ ਨੂੰ ਪ੍ਰਗਟ ਕਰਨਾ ਹੀ ਰੱਬ ਨੂੰ ਪ੍ਰਗਟ ਕਰਨਾ। ਸਭ ਸੰਤੋਖ ਦਇਆ ਧਰਮ ਧੀਰਜ ਇਹ ਸਹਿਜ ਜਿਹੜੇ ਗੁਣ ਨੇ ਸਾਡੇ ਨਾਲ, ਇਹਨਾਂ ਦਾ ਬਾਹਰ ਆ ਜਾਣਾ ਗੁਣਾਂ ਦੇ ਦਰਸ਼ਨ ਰੱਬ ਦੇ ਦਰਸ਼ਨ ਨੇ। ਜਿਹਨਾਂ 'ਚ ਗੁਣ ਪ੍ਰਗਟ ਹੋ ਜਾਂਦੇ ਆ, ਲੋਕ ਕਹਿੰਦੇ ਮੇਰੇ ਤੋਂ ਤੇ ਰੱਬ ਦਿਸਦਾ। ਉਹ ਗੁਣ ਜਦੋਂ ਜ਼ਿੰਦਗੀ ਵਿੱਚ ਪ੍ਰਗਟ ਹੁੰਦੇ ਹੈ, ਦਿਖਦੇ ਹੈ, ਗੁਣਾਂ ਦਾ ਦਿਸਣਾ, ਗੁਣਾਂ ਦਾ ਪ੍ਰਗਟ ਹੋਣਾ ਰੱਬ ਦਾ ਪ੍ਰਗਟ ਹੋਣਾ ਹੈ। ਜਦੋਂ ਬੰਦਾ ਗੁਣੀ ਹੋ ਕੇ ਸਮਾਜ ਵਿੱਚ ਚੱਲਦਾ ਹੈ, ਜੋ ਗੁਰੂ ਸਾਹਿਬ ਗੁਣ ਦੇ ਰਹੇ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਲੈਂਦਾ ਹੈ, ਉਹ ਜਦੋਂ ਝਲਕਾਰਾ ਪੈਂਦਾ ਉਹਨਾਂ ਗੁਣਾਂ ਦਾ, ਉਹ ਰੱਬ ਦਿਸਦਾ। ਗੁਣਾਂ ਦਾ ਪ੍ਰਗਟ ਹੋਣਾ ਰੱਬ ਦਾ ਪ੍ਰਗਟ ਹੋਣਾ, ਤੇ ਸਾਡੇ ਅੰਦਰ ਹੀ ਨੇ ਸਾਨੂੰ ਉਹ ਗੁਣ ਪ੍ਰਗਟ ਕਰਨੇ ਪੈਣਗੇ। ਜੇ ਗੁਣਾਂ ਤੋਂ ਗੁਣਾਂ ਕਰਕੇ ਰੱਬ ਦੇ ਦਰਸ਼ਨ ਹੁੰਦੇ ਆ, ਸਾਡੇ ਨਾਲੋਂ ਵੱਧ ਤੇ ਬਾਹਰ ਲਿਆਂਦੇ ਹੁੰਦੇ ਆ। ਸਤ ਸੰਤੋਖ ਸਾਡੇ ਨਾਲੋਂ ਕਿੰਨੇ ਜ਼ਿਆਦਾ, ਉਹਨਾਂ ਵਿੱਚ ਦਇਆ ਧੀਰਜ ਉਹਨਾਂ 'ਚ ਜ਼ਿਆਦਾ ਹੈ। ਜੇ ਗੁਣਾਂ ਦੀ ਗੱਲ ਕਰੀਏ, ਕੁਆਲਿਟੀ ਦੀ ਗੱਲ ਕਰੀਏ, ਤੇ ਸਾਡੇ ਨਾਲੋਂ ਤੇ ਕਿਤੇ ਅੱਗੇ ਹੈ। ਜੇ ਗੁਣ ਪਰਮਾਤਮਾ ਦਾ ਰੂਪ ਨੇ ਤੇ ਸਾਡੇ 'ਚ ਉਹ ਗੁਣ ਨਹੀਂ ਹੈ। ਕਦੀ ਤੇ ਸਵਾਰਥੀ ਆ, ਆਪਣੇ ਬਾਰੇ ਸੋਚਦੇ, ਪਰ ਉਹ ਜਿਹੜੇ ਰੱਬੀ ਗੁਣ ਹਨ, ਕੁਦਰਤੀ ਗੁਣ ਹਨ, ਉਹ ਸਾਡੀ ਜ਼ਿੰਦਗੀ ਵਿੱਚੋਂ ਪ੍ਰਗਟ ਹੋਣ। ਤਾਂ ਕਰਕੇ ਆਓ ਰਲ ਕੇ ਭਗਤ ਰਵਿਦਾਸ ਜੀ ਦੇ ਸ਼ਬਦ ਪੜ੍ਹਦੇ।

0: ਵਾਹਿਗੁਰੂ ਜੀ ਵਾਹਿਗੁਰੂ ਜੀ ਕਾ
1: ਖਾਲਸਾ।
0: ਬਹੁਤ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੇ ਹੋ। ਸਾਰੀ ਸੰਗਤ ਤਕਰੀਬਨ ਆਈ ਗਈ। ਮੈਂ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਅੱਧ ਵਿਚਾਲੇ ਰਸਤਾ ਬੰਦ ਕਰਕੇ ਲਾਈਨ ਲਾ ਕੇ ਬਹਿ ਜਾਓ। ਜਿਹੜੀ ਸੰਗਤ ਲੇਟ ਆਵੇ ਆ ਤੇ ਕੋਠੀ ਭਾ ਦਿਓ ਰਸਤੇ 'ਚ। ਅੱਧ ਵਿੱਚ ਬਹਿ ਜਾਓ ਵੀਰ ਮੇਰੇ, ਜਿਹੜੇ ਪਹਿਰੇ 'ਤੇ ਖੜ੍ਹੇ ਹੈ ਅੱਧ ਜਿਹਦੇ ਵਿੱਚ ਬੈਠੇ ਹੋ। ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਈ ਜਾਇਓ, ਉੱਥੇ ਹੀ ਬਿਠਾਈ ਜਾਇਓ। ਅਤੇ ਪਹਿਰੇਦਾਰਾਂ ਨੂੰ ਬੇਨਤੀ ਵੀ ਆਪ ਨਾ ਬੋਲਿਓ, ਕੰਟਰੋਲ ਰੱਖਿਓ। ਜ਼ਿਆਦਾ ਇਕੱਠ ਵਿੱਚ ਇਕਾਗਰਤਾ ਬਣਾਉਣੀ ਬੜੀ ਔਖੀ ਹੋ ਜਾਂਦੀ ਹੈ। ਵੈਸੇ ਸੰਗਤ ਸਿਆਣੀ ਸਾਰੇ ਜਿਹੜੇ ਵੀਰ ਮੇਰੇ ਸਮਝਦੇ ਹੈ, ਅੱਧੇ ਕਿਤੇ ਇੱਦਾਂ ਦੇ ਆ ਜਿਹੜੇ ਦੀਵਾਨ ਸੁਣਨ ਵਾਲੇ ਆ, ਪਰ ਕਈ ਇੱਦਾਂ ਦੇ ਹੁੰਦੇ ਜਿਹੜੇ ਨਵੇਂ ਆਏ, ਚਾਹੇ ਹੋ ਸਕਦਾ ਪਹਿਲੀ ਵਾਰੀ ਆਏ ਹੋਣ। ਕਈਆਂ ਨੇ ਇੱਦਾਂ ਬੈਠ ਕੇ ਕਦੇ ਸੁਣਿਆ ਹੀ ਨਹੀਂ। ਸੋ ਹੌਲੀ ਹੌਲੀ ਰੰਗ ਲੱਗਦਾ ਲੱਗਦਾ ਲੱਗ ਜਾਂਦਾ, ਹੌਲੀ ਹੌਲੀ ਲੱਗਦਾ। ਸੋ ਇਸ ਕਰਕੇ ਜਿੱਥੇ ਜਿੱਥੇ ਵੀਰ ਬੈਠੇ ਹੋ, ਬੇਨਤੀ ਹੈ ਵੀ ਉੱਥੋਂ ਤੁਸੀਂ ਹੁਣ ਅੱਗੇ ਨਾ ਆਇਓ, ਸਜੇ ਰਹੋ। ਪਹਿਰੇਦਾਰਾਂ ਨੂੰ ਬੇਨਤੀ ਹੈ ਕਾਇਮ ਹੋ ਕੇ ਲਾਈਨ ਬਣਾ ਲਓ ਪੂਰੀ ਤਰ੍ਹਾਂ, ਅਤੇ ਕਿਰਪਾ ਕਰਕੇ ਸਾਰਿਆਂ ਨੂੰ ਬਿਠਾਓ। ਬੀਬੀਆਂ ਵੀ ਲਾਈਨ ਬਣਾ ਲਓ, ਸਿੰਘ ਵੀ ਪਿੱਛੇ ਉੱਥੇ ਹੀ ਬਿਠਾਈ ਜਾਏ। ਲਓ ਹੁਣ ਸੁਣੋ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ। ਬਾਣੀ ਨੂੰ ਅੰਮ੍ਰਿਤ ਦੱਸਿਆ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਨਾਮ ਨੂੰ ਵੀ ਅੰਮ੍ਰਿਤ ਦੱਸਿਆ, ਨਾਮ ਦਾ ਅਰਥ ਵੀ ਗਿਆਨ ਹੀ ਹੈ। ਨਿਯਮ ਵੀ ਆਪਾਂ ਕੱਲ ਚੰਗੀ ਤਰ੍ਹਾਂ ਸਮਝਿਆ ਸੀ ਵੀ ਨਿਯਮ ਵੀ ਹੈ ਤੇ ਗਿਆਨ ਵੀ ਹੈ। ਇੱਕ ਅਰਥ ਵਿੱਚ ਆਪਾਂ ਪੜ੍ਹਦੇ ਹਾਂ, ਜਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾ। ਕਿਤੇ ਆਪਾਂ ਪੜ੍ਹਦੇ ਹਾਂ, ਪਸ਼ੂ ਮਿਲੇ ਚੰਗਿਆਈਆਂ ਖੜ ਖਾਹੇ ਅੰਮ੍ਰਿਤ ਦੇ। ਹੁਣ ਪਸ਼ੂ ਮਿਲੇ ਚੰਗਿਆਈਆਂ ਖੜ ਖਾਹੇ ਅੰਮ੍ਰਿਤ ਦੇ, ਇੱਥੇ ਦੁੱਧ ਨੂੰ ਅੰਮ੍ਰਿਤ ਦੱਸਿਆ। ਦੂਜੇ ਪਾਸੇ 36 ਪ੍ਰਕਾਰ ਦੇ ਭੋਜਨ ਨੂੰ ਅੰਮ੍ਰਿਤ ਦੱਸਿਆ। ਤੀਜੀ ਆਪਾਂ ਖੰਡੇ ਦੀ ਬੋਲ ਨੂੰ ਵੀ ਕਹਿੰਦੇ ਹਾਂ, ਜਦੋਂ ਪੰਜ ਪਿਆਰੇ ਹਟਾਉਂਦੇ ਖੰਡੇ ਦੀ ਬੋਲ ਉਹਨੂੰ ਵੀ ਕਹਿੰਦੇ ਹਾਂ ਅੰਮ੍ਰਿਤ। ਤਿੰਨ ਹੋ ਗਏ, ਚੌਥਾ ਅੰਮ੍ਰਿਤ ਬਾਣੀ ਹਰ ਹਰ ਤੇਰੀ। ਗੁਰੂ ਦੀ ਬਾਣੀ ਨੂੰ, ਗੁਰੂ ਦੇ ਗਿਆਨ ਨੂੰ ਵੀ ਅੰਮ੍ਰਿਤ ਦੱਸਿਆ। ਇੱਥੇ ਹੀ ਬਸ ਨਹੀਂ, ਆਪਾਂ ਅੰਮ੍ਰਿਤ ਸਰੋਵਰ ਵੀ ਕਹਿੰਦੇ ਹਾਂ। ਜਿਹੜਾ ਦਰਬਾਰ ਸਾਹਿਬ ਵਾਲਾ ਸਰੋਵਰ ਹੈ ਉਹਦਾ ਨਾਂ ਅੰਮ੍ਰਿਤ ਸਰੋਵਰ ਹੈ। ਉੱਥੇ ਚਾਰ ਪੰਜ ਸਰੋਵਰ ਨੇ ਨਾ, ਵਿਵੇਕ ਸਰ ਵੀ ਹੈ, ਕੌਲ ਸਰ ਵੀ ਹੈ, ਸੰਤੋਖ ਸਰ ਵੀ ਹੈ, ਰਾਮ ਸਰ ਵੀ ਹੈ। ਚਾਰ ਸਰੋਵਰ ਹੋ ਗਏ, ਪੰਜਵਾਂ ਇਹ ਜਿਹੜਾ ਜਿਹਦੇ 'ਚ ਦਰਬਾਰ ਸਾਹਿਬ ਬਣਿਆ ਇਹਨੂੰ ਕਹਿੰਦੇ ਹੈ ਅੰਮ੍ਰਿਤ ਸਰੋਵਰ। ਪੰਜ ਸਰੋਵਰ ਹੈ, ਅੰਮ੍ਰਿਤ ਸਰੋਵਰ ਨਾਮ ਹੈ। ਬਈ ਸਿੰਘੋ, ਹੁਣ ਪਹਿਰੇਦਾਰੋ ਬਹਿ ਗਏ ਜਿੱਥੇ ਬਹਿ ਜਾਣਗੇ, ਔਰ ਤੁਸੀਂ ਉੱਥੇ ਬੈਠੋ। ਹੁਣ ਨਾ ਤੁਸੀਂ ਤੁਸੀਂ ਤਾਂ ਇੱਥੇ ਬਹਿ ਗਏ, ਫਿਰ ਪਹਿਰੇਦਾਰੋ ਉੱਥੇ ਚੱਲੋ। ਪੰਜ ਸੱਤ ਜਿਹੜੇ ਹਨ ਤੁਸੀਂ ਉੱਥੋਂ ਆਉਣ ਨਾ ਦਿਓ, ਉੱਥੇ ਬਿਠਾਈ ਜਾਇਓ। ਬਾਕੀ ਜਿਹੜੇ ਬਹਿ ਗਏ ਜਿੱਥੇ ਹੁਣ ਬੈਠੇ, ਹੁਣ ਉੱਠ ਕੇ ਵੀਰੋ ਅੱਗੇ ਨਾ ਆਇਓ, ਗੱਲ ਸਮਝਣ ਲੱਗੀ ਆਪਾਂ। ਸਮਾਂ ਥੋੜ੍ਹਾ ਹੁੰਦਾ, ਬਹੁਤ ਫਾਰਮੂਲੇ ਸਮਝ ਲਓ, ਸਾਰੀ ਫਿਲੋਸਫੀ ਤੇ ਆਪਣੇ ਮਾਇੰਡ ਘੜ ਲੈਂਦਾ। ਆ ਜਿਹੜੇ ਵੀਰ ਪੜ੍ਹਦੇ ਆ, ਜਦੋਂ ਫਾਰਮੂਲੇ ਦਿਮਾਗ 'ਚ ਆ ਜਾਣ, ਬਾਕੀ ਤੇ ਸਾਰੀ ਥਿਊਰੀ ਸਮਝ ਆ ਜਾਂਦੀ। ਜਿਹੜੇ ਬੰਦੇ ਦਾ ਦਿਮਾਗ ਚੱਲਦਾ ਉਹਨੂੰ ਬਸ ਇੱਕ ਵਾਰੀ ਡਾਇਰੈਕਸ਼ਨ ਦੇਣ ਦੀ ਲੋੜ ਹੈ, ਬਾਕੀ ਤੇ ਸਮਝ ਉਹ ਆਪੇ ਹੀ ਡਿਵੈਲਪ ਕਰ ਲੈਂਦਾ। ਬੜੇ ਅੱਜ ਦੇ ਦਿਮਾਗ ਤੇਜ਼ ਹੈ, ਪੁਰਾਣੀਆਂ ਗੱਲਾਂ ਨਹੀਂ ਰਹੀਆਂ। ਨਵੇਂ ਬੱਚੇ ਜਿਹੜੇ ਪੜ੍ਹੇ ਹੈ, ਬੜੀ ਲੌਜੀਕਲੀ ਗੱਲ ਸਮਝਦੇ ਹੈ, ਵਿਚਾਰਦੇ ਹੈ, ਤਾਂ ਕਰਕੇ ਬਹੁਤ ਆਰਾਮ ਨਾਲ ਸਮਝਿਆ ਜਾ ਸਕਦਾ। ਹੁਣ ਵੇਖੋ, ਦੁੱਧ ਨੂੰ ਵੀ ਅੰਮ੍ਰਿਤ ਤੇ 36 ਪ੍ਰਕਾਰ ਦੇ ਭੋਜਨ ਨੂੰ ਵੀ ਅੰਮ੍ਰਿਤ, ਸਰੋਵਰ ਦੇ ਪਾਣੀ ਨੂੰ ਵੀ ਅੰਮ੍ਰਿਤ, ਖੰਡੇ ਦੀ ਪੌਲ ਨੂੰ ਵੀ ਅੰਮ੍ਰਿਤ, ਗਿਆਨ ਨੂੰ ਬਾਣੀ ਨੂੰ ਵੀ ਅੰਮ੍ਰਿਤ। ਪੰਜ ਤੇ ਆਪਾਂ ਵੇਖ ਹੀ ਲੱਗਦੇ, ਸਮਝਦੇ ਹੀ। ਹੁਣ ਸਮਝਣਾ ਸਾਨੂੰ ਧਿਆਨ ਨਾਲ ਪੈਣਾ ਹੈ। ਵੀ ਅੰਮ੍ਰਿਤ ਕਿਹੜੇ ਅਰਥਾਂ ਵਿੱਚ ਹੈ ਤੇ ਦੁੱਧ ਕਿਹੜੇ ਅਰਥਾਂ ਵਿੱਚ ਹੈ। ਤੇ ਦੁੱਧ ਹੀ ਹੈ, ਹੈ ਤੇ ਭੋਜਨ ਹੀ ਹੈ, ਤੇ ਪਾਣੀ ਹੈ, ਤੇ ਖੰਡੇ ਦੀ ਪੌਲ ਹੈ, ਤੇ ਗੁਰਬਾਣੀ ਹੈ। ਪਰ ਅੰਮ੍ਰਿਤ ਕਿਹੜੇ ਅਰਥਾਂ ਚ ਬਣ ਜਾਂਦਾ ਏਦਾਂ ਸਮਝੋ। ਕਮਜ਼ੋਰ ਬੰਦੇ ਵਾਸਤੇ ਦੁੱਧ ਕੀ ਹੈ? ਅੰਮ੍ਰਿਤ। ਜੇ ਇਸ ਪੱਖ ਤੋਂ ਵੇਖੋਗੇ ਬੰਦਾ ਕਮਜ਼ੋਰ ਹੈ, ਪਰ ਕਮਜ਼ੋਰੇ ਲਈ ਦੁੱਧ ਅੰਮ੍ਰਿਤ, ਭੁੱਖੇ ਲਈ ਭੋਜਨ ਅੰਮ੍ਰਿਤ, ਅਗਿਆਨੀ ਲਈ ਗਿਆਨ ਅੰਮ੍ਰਿਤ ਹੈ। ਅੰਮ੍ਰਿਤ ਇਸ ਅਰਥ ਵਿੱਚ ਵੇਖੋ ਦੁੱਧ ਹੈ, ਪਰ ਜਿਹਨੂੰ ਨਹੀਂ ਮਿਲਿਆ, ਜਿਹੜਾ ਕਮਜ਼ੋਰ ਹੈ, ਦੁਖੀ ਹੈ, ਉਹਦੇ ਲਈ ਤੇ ਅੰਮ੍ਰਿਤ ਹੈ। ਜਦੋਂ ਉਹਦੇ ਸਰੀਰ ਨੂੰ ਦੁੱਧ ਮਿਲਣਾ ਸ਼ੁਰੂ ਹੋਇਆ, ਖੁਰਾਕ ਮਿਲਣੀ ਸ਼ੁਰੂ ਹੋ ਗਈ, ਉਹਦੇ ਸਰੀਰ ਦੇ ਵਿੱਚ ਤਾਕਤ ਆ ਗਈ, ਤੇ ਦੁੱਧ ਕਾਹਦਾ ਕੰਮ ਕਰ ਗਿਆ? ਭਲਾ ਅੰਮ੍ਰਿਤ, ਮ੍ਰਿਤ ਮਤਲਬ ਮ੍ਰਿਤੂ ਤੋਂ ਰਹਿਤ। ਮਰਿਆ ਜਾਂਦਾ ਸੀ, ਕਮਜ਼ੋਰ ਬੰਦਾ ਸੀ, ਪਰ ਦੁੱਧ ਉਹਦੇ ਵਿੱਚ ਜਾਨ ਪਾ ਗਿਆ, ਮੌਤ ਤੋਂ ਉਹਨੂੰ ਬਚਾ ਗਿਆ, ਤਾਂ ਕਰਕੇ ਅੰਮ੍ਰਿਤ। ਮੌਤ ਤੋਂ ਬਚਾ ਗਿਆ ਦੁੱਧ, ਕਮਜ਼ੋਰ ਸੀ ਬੰਦਾ, ਤਾਂ ਐੜਾ ਲੱਗ ਗਿਆ ਅੱਗੇ, ਮ੍ਰਿਤ ਦੇ ਅੱਗੇ ਐੜਾ ਲੱਗ ਗਿਆ, ਮ੍ਰਿਤ ਅੱਗੇ ਐੜਾ ਲੱਗ ਗਿਆ, ਅੰਮ੍ਰਿਤ ਮ੍ਰਿਤੂ ਤੋਂ ਰਹਿਤ। ਹੁਣ ਵੇਖੋ ਕਮਜ਼ੋਰ ਬੰਦਾ ਮਰਦਾ ਜਾਂਦਾ ਸੀ, ਦੁੱਧ ਉਹਨੂੰ ਪੀਤਾ, ਉਹਨੇ ਦੇ ਤਾਕਤ ਆ ਗਈ, ਅੰਮ੍ਰਿਤ ਬਚ ਗਿਆ ਬਈ। ਇਸੇ ਤਰ੍ਹਾਂ 36 ਪ੍ਰਕਾਰ ਦਾ ਭੋਜਨ ਹੈ। ਭੁੱਖਾ ਬੰਦਾ ਜਿਹੜਾ ਮਰਿਆ ਜਾਂਦਾ ਸੀ, ਪਰ ਜਦੋਂ ਹੀ ਭੋਜਨ ਮਿਲਿਆ, 36 ਪ੍ਰਕਾਰ ਦੇ ਵਿੱਚੋਂ ਕਿਸੇ ਪ੍ਰਕਾਰ ਦਾ ਵੀ ਮਿਲ ਗਏ, 36 ਪ੍ਰਕਾਰ ਦਾ ਸੁਣੀਦਾ ਕਹਿਣ ਜਾ ਜਾਂਦਾ ਹੋਰ, ਤੇ ਉਦੋਂ 36 ਪ੍ਰਕਾਰ ਦੀਆਂ ਗੱਲਾਂ। ਅੱਜ ਤੇ ਖਰੇ ਕਿੰਨੇ ਕੁ ਪ੍ਰਕਾਰ ਦਾ ਬਣ ਗਿਆ, ਹੁਣ ਤੇ ਬਹੁਤ ਹੀ ਪ੍ਰਕਾਰ ਦੇ ਭੋਜਨ ਬਣ ਗਏ ਨਾ, ਬਹੁਤ ਤਰ੍ਹਾਂ ਦਾ। ਅਲੱਗ ਅਲੱਗ ਦੇਸ਼ਾਂ ਦੇ ਰੈਸਟੋਰੈਂਟ ਨੇ ਵੱਖਰੇ ਵੱਖਰੇ ਖਾਣੇ ਬਣਦੇ ਸਾਰੇ ਪਾਸੇ, ਹੁਣ ਤੇ ਪਤਾ ਹੀ ਨਹੀਂ। ਕਹਿਣ 36 ਪ੍ਰਕਾਰ ਦਾ ਮਤਲਬ ਬੇਅੰਤ ਤਰ੍ਹਾਂ ਦਾ, ਇਹਨੂੰ ਏਦਾਂ ਕਹਿ ਲਓ ਕਿ ਬੜੇ ਤਰ੍ਹਾਂ ਦਾ ਭੋਜਨ। ਕਦੇ ਹੁਣ ਆਪਾਂ ਵਿਆਹਾਂ ਤੇ ਵੇਖਦੇ ਹੁੰਦੇ ਸੀ ਵੀ ਪਕੌੜੇ ਬਣੇ ਹੈ, ਗੋਭੀ ਵਾਲੇ ਬਣੇ ਹੈ ਜੀ, ਆਲੂ ਵਾਲੇ ਬਣੇ ਹੈ ਜੀ, ਪਾਲਕ ਵਾਲੇ ਬਣੇ ਹੈ, ਬਾਅਦ ਚ ਹੌਲੀ ਹੌਲੀ ਪਨੀਰ ਵਾਲੇ ਆ ਗਏ। ਹੁਣ ਹੁਣ ਇਹ 4 ਤਰ੍ਹਾਂ ਦੇ ਹੀ ਹੁੰਦੇ ਹੈ, ਹੁਣ ਤੇ ਬਹੁਤ ਤਰ੍ਹਾਂ ਦੇ ਹੁੰਦੇ। ਅੱਗੇ ਜਿਹੜੀਆਂ ਅੱਜ ਤੋਂ 20-30 ਸਾਲ ਪਹਿਲਾਂ ਕੀ ਹੁੰਦਾ ਸੀ, ਜੇ ਕੋਈ ਖੋਆ ਬਰਫੀ ਹੈ ਜੀ, ਇੱਕ ਰਸਗੁੱਲਾ ਰਸਗੁੱਲੇ ਆ, ਪਰ ਹੁਣ ਕਿੰਨਾ ਕੁਝ ਆ ਗਿਆ। ਹੁਣ ਕਿੰਨੀਆਂ ਇੱਕ ਇੱਕ ਦੇ ਵਿੱਚੋਂ ਕਿੰਨੀਆਂ ਕਿੰਨੀਆਂ ਆਈਟਮਾਂ ਬਣਾਈ ਜਾਂਦੇ, ਕਿੰਨਾ ਕੁਝ ਬਣ ਗਿਆ। ਗੱਲ ਸਮਝਿਓ, 36 ਪ੍ਰਕਾਰ ਦੇ ਭੋਜਨ ਵਿੱਚੋਂ ਕੋਈ ਭੋਜਨ ਨੀ ਭੁੱਖੇ ਨੂੰ ਜਗਾ ਦਿਓ। ਉਹ ਕਮਜ਼ੋਰ ਸੀ, ਮਰਿਆ ਜਾਂਦਾ ਸੀ, ਉਹਦੇ ਲਈ ਭੋਜਨ ਕੀ ਬਣ ਗਿਆ? ਜਾਨ ਪਾ ਗਿਆ, ਮਰਦੇ ਨੂੰ ਬਚਾ ਗਿਆ, ਉਹ ਕੀ ਬਣ ਗਿਆ? ਅੰਮ੍ਰਿਤ। ਇਸ ਪੱਖ ਤੋਂ ਵੇਖੋਗੇ ਅੰਮ੍ਰਿਤ, ਗੁਰਬਾਣੀ ਚ ਅੰਮ੍ਰਿਤ ਲਿਖਿਆ, ਪਰ ਆਪਾਂ ਕਦੇ ਐ ਕਿਹਾ ਵੀ ਚਲੋ ਵੀ ਮੱਝ ਦਾ ਅੰਮ੍ਰਿਤ ਕੱਢ ਕੇ ਲਿਆਈਏ? ਕਹਿੰਦੇ ਕੀ ਆ? ਬੋਲੋ, ਦੁੱਧ ਕਹਿੰਦੇ ਆ। ਪਰ ਦੂਜੇ ਅਰਥ ਵਿੱਚ ਅੰਮ੍ਰਿਤ ਹੈ, ਇੱਕ ਅਰਥ ਵਿੱਚ ਦੁੱਧ ਹੀ ਰਹਿਣਾ। ਭੋਜਨ ਨੂੰ ਆਪਾਂ ਅੰਮ੍ਰਿਤ ਥੋੜਾ ਕਹਿੰਦੇ, ਚਲੋ ਅੰਮ੍ਰਿਤ ਖਾਈਏ, ਰੋਟੀ ਪਕਾਉਣ ਨੂੰ ਆਪਾਂ ਇਹ ਥੋੜਾ ਕਹਿੰਦੇ, ਭੋਜਨ ਹੀ ਹੈ। ਪਰ ਜਿਹਦੇ ਤੇ ਜਾਨ ਪਾ ਗਿਆ, ਜਿਹਨੂੰ ਬਚਾ ਗਿਆ ਭੁੱਖੇ ਨੂੰ, ਉਹਦੇ ਲਈ ਕੀ ਬਣ ਗਿਆ? ਅੰਮ੍ਰਿਤ। ਇਸੇ ਤਰ੍ਹਾਂ ਵੰਡੇ ਪਏ ਸੀ ਲੋਕੋ, ਲੋਕੀ ਕਹਿੰਦੇ ਸੀ ਉਹ ਆ ਜੱਟਾਂ ਦਾ ਖੂਹ ਆ, ਬਾਹਮਣਾਂ ਦਾ ਖੂਹ ਆ, ਖੱਤਰੀਆਂ ਦਾ ਖੂਹ। ਇਹਦੇ ਤੇ ਜੱਟ ਨਹੀਂ ਚੜ ਸਕਦੇ, ਬਾਹਮਣਾਂ ਦਾ ਖੂਹ ਹੈ। ਇਹਦੇ ਤੇ ਖੱਤਰੀਆਂ ਦੇ ਖੂਹ ਤੇ ਸ਼ੂਦਰ ਨਹੀਂ ਚੜ ਸਕਦਾ, ਆ ਗਰੀਬਾਂ ਦਾ ਸ਼ੂਦਰਾਂ ਦਾ ਅਲੱਗ ਖੂਹ ਹੈ। ਗੁਰੂ ਸਾਹਿਬ ਨੇ ਸਰੋਵਰ ਪਟਵਾ ਤੇ, ਜਿਹੜਾ ਮਰਜ਼ੀ ਪਾਣੀ ਪੀ ਰਿਹਾ, ਨਹਾ ਰਿਹਾ, ਇਕੱਠੇ ਨਹਾਵਾਂਗੇ, ਅਸੀਂ ਇਕੱਠੇ ਲੰਗਰ ਚ ਬਹਿ ਕੇ ਰੋਟੀ ਖਾਵਾਂਗੇ, ਸਾਰੀ ਦੁਨੀਆਂ ਨੂੰ ਦੱਸਾਂਗੇ ਅਸੀਂ ਭਾਈ ਭਾਈ ਹਾਂ। ਦੁਨੀਆਂ ਨੂੰ ਵੰਡਿਆ ਪਿਆ ਸੀ ਪਾਣੀਆਂ ਦੇ ਨਾਂ ਤੇ, ਪਰ ਅੱਜ ਉਹ ਪਾਣੀ ਉਹ ਜਦੋਂ ਸਰੋਵਰ ਵਿੱਚ ਪਾਇਆ, ਉਹ ਕੌਮ ਨੂੰ ਇੱਕ ਕਰਨ ਵਾਸਤੇ, ਮਰਦੇ ਹੀ ਮਰਦੀ ਕੌਮ ਨੂੰ ਬਚਾ ਲਿਆ, ਉਹਨੂੰ ਕੀ ਕਹਿਣ ਲੱਗੇ ਲੋਕ? ਬਚ ਗਿਆ। ਇਹ ਤਾਂ ਮਰੇ ਜਾਂਦੇ ਸੀ। ਇਹੋ ਜਿਹਾ ਸਰੋਵਰ ਵੀ ਹੈ ਜਿੱਥੇ ਇਕੱਠੇ ਨਹਾ ਸਕਦੇ, ਕੋਈ ਜਾਤ ਪਾਤ ਪੁੱਛਦਾ ਹੀ ਨਹੀਂ, ਜਿਹੜਾ ਮਰਜ਼ੀ ਵੜਕਣ। ਇਹ ਉਹ ਕੌਮੀ ਮਰਦੀ ਜਾਂਦੀ ਜਦੋਂ ਬਚੀ, ਉਹ ਅੰਮ੍ਰਿਤ। ਏਦਾਂ ਕਿਹਾ ਅੰਮ੍ਰਿਤ, ਇੱਕ ਅਰਥ ਦੇ ਵਿੱਚ ਪਾਣੀ ਹੈ, ਦੂਜੇ ਅਰਥ ਵਿੱਚ ਕੀ ਹੈ? ਅੰਮ੍ਰਿਤ। ਤੇ ਖੰਡੇ ਦੀ ਪੌਲ ਜਦੋਂ ਛਕਦੇ ਹਾਂ, ਭਾਈ ਮੰਨੀਏ ਅਸੀਂ ਨਾ ਮੰਨੀਏ, ਅੰਮ੍ਰਿਤ ਛਕਣ ਵੇਲੇ ਕਿਹਾ ਜਾਂਦਾ ਅੱਜ ਤੋਂ ਤੁਹਾਡਾ ਧਰਮ ਦਾ ਪਿਤਾ ਗੁਰੂ ਗੋਬਿੰਦ ਸਿੰਘ ਆ, ਮਾਤਾ ਸਾਹਿਬ ਕੌਰ ਹੈ, ਲੜ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੱਗ ਕੇ ਅੱਜ ਤੋਂ ਬਣ ਗਏ ਭਾਈ। ਭਾਈ ਬਣੇ ਅਗਲਾ ਨਾ ਬਣੇ ਇਹ ਗੱਲ ਵੱਖ ਹੈ, ਪਰ ਖੰਡੇ ਦੀ ਪੌਲ ਸਾਰੀ ਕੌਮ ਨੂੰ ਮਨੁੱਖਤਾ ਨੂੰ ਇੱਕ ਕਰਦੀ ਹੈ। ਮਨੁੱਖਤਾ ਨੂੰ ਇੱਕ ਕਰਨ ਵਾਲਾ ਪਾਸਾ ਦੇਖੋਗੇ, ਲੜਾਈਆਂ ਝਗੜੇ ਖਤਮ ਹੋਣਗੇ, ਭਰਾ ਭਰਾ ਬਣਾ ਦਿੰਦੀ ਹੈ। ਖੰਡੇ ਦੀ ਪੌਲ ਇਹਨਾਂ ਅਰਥਾਂ ਵਿੱਚ ਕੀ ਹੈ ਭਲਾ, ਅੰਮ੍ਰਿਤ ਮਰਿਤ ਮਰਿਤ, ਪਰ ਦੂਜੇ ਅਰਥ ਕੀ ਹੈ, ਖੰਡੇ ਦੀ ਪੌਲ। ਹੁਣ ਇੱਕ ਅਰਥ ਦੇ ਵਿੱਚ ਅਗਿਆਨੀ ਨੂੰ ਜਦੋਂ ਗਿਆਨ ਦਿੱਤਾ ਗਿਆ ਅੰਮ੍ਰਿਤ ਬਾਣੀ, ਅਗਿਆਨੀ ਲਈ ਗਿਆਨ ਅੰਮ੍ਰਿਤ ਦਾ ਕੰਮ, ਮੂਰਖ ਲਈ ਗਿਆਨ ਅੰਮ੍ਰਿਤ। ਸਿੱਧੀ ਜੀ ਗੱਲ ਸਮਝੋ ਯਾਰ, ਜਿਹੜੇ ਬੰਦੇ ਨੂੰ ਕੈਂਸਰ ਹੋ ਗਿਆ, ਜਿਹੜੀ ਦਵਾਈ ਉਹਨੂੰ ਲੱਗਦੀ ਉਹਦੀ ਬਿਮਾਰੀ ਲਈ ਉਹ ਕੀ ਹੈ, ਅੰਮ੍ਰਿਤ। ਇਹ ਸਮਝੋ ਜਿਹੜੀ ਚੀਜ਼ ਲੱਗਦੀ ਉਹਨੂੰ ਉਹ ਅੰਮ੍ਰਿਤ ਕੰਮ ਕਰਕੇ ਮਰਦੇ ਨੂੰ ਬਚਾ ਗਿਆ। ਇਹਨਾਂ ਅਰਥਾਂ ਵਿੱਚ ਤੇ ਅੰਮ੍ਰਿਤ, ਪਰ ਦੂਜੇ ਅਰਥ ਵਿੱਚ ਵੀ ਹੈ ਦਵਾਈ। ਦੂਜੇ ਅਰਥ ਦੇ ਵਿੱਚ ਅੰਮ੍ਰਿਤ ਹੈ ਸਰੋਵਰ ਦੇ ਵਿੱਚ, ਇੱਕ ਅਰਥ ਤੇ ਅੰਮ੍ਰਿਤ ਹੈ ਜਦੋਂ ਵੇਖਿਆ ਬਾਕੀ ਵੰਡੇ ਪਏ ਹੈ, ਪਰ ਦੂਜੇ ਅਰਥ ਵਿੱਚ ਕੀ ਹੈ ਪਾਣੀ। ਇੱਕ ਅਰਥ ਦੇ ਵਿੱਚ ਖੰਡੇ ਦੀ ਬੋਲ ਹੈ, ਪਰ ਜਦੋਂ ਦੂਜੇ ਪਾਸੇ ਤੋਂ ਵੇਖਿਆ ਫਿਰ ਅੰਮ੍ਰਿਤ ਹੈ। ਇੱਕ ਪਾਸੇ ਤੇ ਰੋਟੀ ਹੈ, ਭੋਜਨ ਹੈ, ਪਰ ਦੂਜੇ ਪਾਸੇ ਕੀ ਹੈ, ਅੰਮ੍ਰਿਤ। ਤਾਂ ਕਰਕੇ ਭਾਈ ਗਿਆਨ ਅੰਮ੍ਰਿਤ ਹੈ। ਜਦੋਂ ਅਸੀਂ ਅੰਮ੍ਰਿਤ ਸਰੋਵਰ ਕਹਿਣਾ ਹੈ ਵੀ ਇਹ ਪਾਣੀ ਨਹੀਂ ਇਹ ਅੰਮ੍ਰਿਤ ਹੈ, ਉਦੋਂ ਅਰਥ ਹੋਰ ਹੈ। ਪਰ ਜਿੱਦਣ ਫਿਲਟਰ ਲਵਾਉਣਾ ਹੋਇਆ ਅੰਮ੍ਰਿਤਸਰ ਵਾਲੇ, ਉਦਣ ਵੀ ਕਹਿਣਗੇ ਵੀ ਫਿਲਟਰ ਲਵਾਉਣਾ, ਕਾਹਦੇ 'ਚ ਲਵਾਉਣਾ, ਪਾਣੀ 'ਚ ਕਿ ਅੰਮ੍ਰਿਤ। ਅਗਲਾ ਕਹਿੰਦਾ ਅੰਮ੍ਰਿਤ ਵੀ ਫਿਲਟਰ ਕਰਨਾ, ਉਦੋਂ ਕੀ ਕਹਿਣਾ ਪਊ ਫਿਰ, ਬੋਲੋ ਬਈ, ਉਦੋਂ ਪਾਣੀ ਕਹਿਣਾ। ਹਿੰਦੀ 'ਚ ਵੀ ਕਹਿਣਗੇ ਜਲ, ਹਿੰਦੀ ਦਾ ਸ਼ਬਦ ਹੈ ਜਲ ਤੇ ਪੰਜਾਬੀ ਦਾ ਸ਼ਬਦ ਹੈ। ਮੈਨੂੰ ਇਹ ਕਹਿੰਦਾ ਜੀ ਜਲ ਹੀ ਕਹਿ ਦਿਆ ਕਰੋ ਭਾਈ, ਸਾਨੂੰ ਪਾਣੀ ਦਾ ਰੌਲਾ ਪਾ ਲੈਂਦੇ ਵੀ ਪਾਣੀ, ਇੰਨੇ ਦਾ ਹੀ ਗਲੇਸ਼ ਪਾ ਲੈਂਦੇ ਆ, ਕਿਉਂਕਿ ਗੱਲ ਸਮਝਦੇ ਤੇ ਹੈ ਨੀ, ਪੂਰੀ ਗੱਲ ਤੇ ਦਿਮਾਗ ਚਾਹੁੰਦੀ ਨੇ, ਹਾਏ ਪਾਣੀ ਕਹਿਤਾ, ਹਾਏ ਪਾਣੀ ਕਹਿਤਾ, ਇੰਨੇ ਨਾਲ ਹੀ ਖਲਾਰਾ ਪਾ ਲੈਂਦੇ ਆ। ਕਿਉਂਕਿ ਜੇ ਗੱਲ ਸ਼ੁਰੂ ਤੋਂ ਸੁਣੋਗੇ ਅਖੀਰ ਤੱਕ ਸੁਣੋਗੇ ਸਾਰੀ ਗੱਲ ਫੇਰ ਪਕੜ ਜਾਂਦੀ ਹੈ, ਕੱਟ ਕਟਾ ਕੇ ਨਹੀਂ ਗੱਲ ਸਮਝ ਚਾਹੁੰਦੀ, ਪੂਰੀ ਗੱਲ ਸੁਣਨੀ ਪੈਂਦੀ ਹੈ। ਹੁਣ ਵੇਖੋ ਪੰਜਾਬੀ ਦੇ ਵਿੱਚ ਪਾਣੀ ਤੇ ਹਿੰਦੀ ਦੇ ਵਿੱਚ ਜਲ, ਤੇ ਇਹਦੀ ਕਲੇਸ਼ ਆਪਾਂ ਪਾਈ ਬੈਠਿਆ ਵੀ ਪੰਜਾਬੀ ਬੋਲਣੀ ਚਾਹੀਦੀ। ਮੈਨੂੰ ਕਹਿੰਦਾ ਇੱਕ ਏਦਾਂ ਮੈਨੂੰ ਮਿਲਿਆ, ਭਾਈ ਸਾਹਿਬ ਜਲ ਹੀ ਕਿਹਾ ਜਾਵੇ, ਮੈਂ ਕਿਹਾ ਯਾਰ ਜਲ ਕਹਿ ਦਿੰਦੇ ਹਾਂ ਉਹ ਤਾਂ ਪੰਜਾਬੀ ਬੋਲੀ ਹੈ ਕਿ ਹਿੰਦੀ, ਕਹਿੰਦਾ ਜੀ ਬੋਲਣੀ ਤੇ ਪੰਜਾਬੀ ਚਾਹੀਦੀ। ਮੈਂ ਕਿਹਾ ਫਿਰ ਪੰਜਾਬੀ ਤੇ ਪਾਣੀ ਹੁੰਦਾ, ਹਿੰਦੀ ਵੀ ਜਲ ਹੁੰਦਾ, ਤੂੰ ਕਹਿੰਦਾ ਨਾਲੇ ਪੰਜਾਬੀ ਬੋਲੋ ਨਾਲੇ ਕਹਿੰਦਾ ਵੀ ਜਲ ਕਹੋ, ਪੰਜਾਬੀ ਦਾ ਸ਼ਬਦ ਹੈ ਤੁਸੀਂ ਪਾਣੀ ਕਹਿ ਲਓ, ਹਿੰਦੀ ਵਾਲੇ ਜਲ ਕਹੀ ਜਾਂਦੇ, ਕੋਈ ਆਪ ਕਹੀ ਜਾਂਦਾ, ਕੋਈ ਵਾਟਰ ਕਹੀ ਜਾਂਦਾ, ਪਰ ਅੰਮ੍ਰਿਤ ਉਹ ਉਹਨਾਂ ਅਰਥਾਂ 'ਚ ਹੈ ਜਦੋਂ ਸਾਡੇ ਅੰਦਰ ਤੇਰ ਮੇਰ ਖਤਮ ਹੋ ਜਾਵੇ, ਅਸੀਂ ਇੱਕ ਹੋ ਜਾਵੇ। ਸਾਡੀ ਦਵਾਈ ਹੈ ਇਹ ਬਿਮਾਰੀ ਦੀ, ਸਾਡਾ ਰੋਗ ਹੈ, ਸਾਡਾ ਰੋਗ ਦੂਰ ਹੋ ਜਾਏ ਫਿਰ ਤੇ ਅੰਮ੍ਰਿਤ ਹੈ, ਪਰ ਜੇ ਰੋਗ ਦੂਰ ਨਾ ਹੋਇਆ ਫਿਰ ਤੇ ਪਾਣੀ ਰਹਿ ਗਿਆ। ਜੇ ਸੱਚ ਮੈਨੂੰ ਕਹਿੰਦੇ ਸਭ ਤੋਂ ਵੱਡੀ ਬਿਮਾਰੀ ਇਹ ਸੀ ਮਨੁੱਖਤਾ ਦੀ, ਯਾਰ ਲੱਤਾਂ ਗੋਡੇ ਠੀਕ ਕਰਦੇ ਤੇ ਡਾਕਟਰ ਬਥੇਰੇ ਕਰੀ ਜਾਂਦੇ ਹੈ, ਅੱਖਾਂ ਨਵੀਆਂ ਪਾ ਦਿੰਦੇ ਆ ਡਾਕਟਰ, ਗੱਲਾਂ ਇਹ ਨਹੀਂ ਵੱਡੀਆਂ, ਕੌਮ ਇੱਕ ਕਰਨੀ ਸੀ, ਰੋਗ ਸਾਰਿਆਂ ਤੋਂ ਵੱਡਾ ਜਾਤ ਪਾਤ ਦਾ, ਇੱਥੇ ਸਾਰਿਆਂ ਨਾਲੋਂ ਵੱਡਾ ਕੋਡ ਇੱਥੇ ਜਾਤ ਦਾ, ਰਾਜਨੀਤੀ ਜਾਤਾਂ ਦੇ ਨਾਂ ਤੇ ਹੋ ਰਹੀ ਹੈ, ਤੇਰ ਮੇਰ ਜਾਤਾਂ ਦੇ ਨਾਂ ਤੇ ਹੈ, ਇੱਥੇ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਹਾਂ, ਪਰ ਮਨ ਸਾਡੇ ਨਹੀਂ ਮਿਲਦੇ। ਮਨ ਕਿੱਥੇ ਮਿਲਦੇ, ਸਾਰਿਆਂ ਨਾਲੋਂ ਵੱਡੀ ਦਵਾਈ ਸੀ ਉਹ ਸਰੋਵਰ ਬਣਾ ਕੇ ਮਹਾਰਾਜ ਗਏ ਵੀ ਇੱਥੇ ਇਕੱਠੇ ਨਹਾਇਓ, ਇੱਕ ਪੰਗਤ ਵਿੱਚ ਕਹਿੰਦੇ ਇਕੱਠੇ ਖਾਇਓ, ਇੱਕ ਬਾਟਾ ਬਣਾ ਕੇ ਫਿਰ ਕਹਿੰਦੇ ਇੱਥੇ ਇਕੱਠੇ, ਕਿਤੇ ਤੇ ਇਕੱਠੇ ਹੋ ਜਾਓ, ਜੇ ਸਰੋਵਰ 'ਚ ਵੀ ਇਕੱਠੇ ਹੋਣਾ ਲੰਗਰ 'ਚ ਹੋ ਜਾਓ, ਲੰਗਰ 'ਚ ਨਹੀਂ ਹੋਣਾ ਏਦਾਂ ਇਕੱਠੇ ਸਾਧ ਸੰਗਤ 'ਚ ਬਹਿ ਜਾਓ, ਇੱਥੇ ਨਹੀਂ ਹੋਣਾ ਖੰਡੇ ਦੀ ਪੌਲ ਤੇ ਹੋ ਜਾਓ, ਪਰ ਪੰਗਾ ਇਹ ਹੈ ਗੱਲ ਸਮਝੇ ਹੈ ਨਹੀਂ, ਇੱਥੇ ਪੰਗਤਾਂ ਵਿੱਚ ਇਕੱਠੇ ਬਹਿ ਗਏ ਪਰ ਘਰ ਜਾ ਕੇ ਅਸੀਂ ਇਕੱਠੇ ਨਹੀਂ ਹੋਏ, ਇੱਥੇ ਭਾਂਡੇ ਇੱਕ ਹੈ ਪਰ ਘਰ ਸੀਪ ਦੇ ਭਾਂਡੇ ਅੱਡ ਹੈ ਸਾਡੇ, ਇੱਥੇ ਭਾਂਡੇ ਇੱਕ ਹੈ ਪਰ ਘਰ ਭਾਂਡੇ ਅੱਡ ਹੈ, ਇੱਥੇ ਬਾਟਾ ਇੱਕ ਹੈ ਪਰ ਘਰ ਬਾਟੀਆਂ ਵੱਖਰੀਆਂ ਹੈ, ਬਦਲੇ ਵਾਲੀ ਇਕੱਠੇ ਕਰਦੇ ਰਹੇ ਸਤਿਗੁਰੂ, ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਇੱਕ ਹੋ ਜਾਓ, ਇੱਕ ਹੋ ਜਾਓ, ਬਣਿਆ ਕੌਣ ਹੈ ਇੱਥੇ, ਉਹਨਾਂ ਗੱਲਾਂ ਨੂੰ ਸਮਝਿਆ ਤੇ ਹੈ ਨਹੀਂ, ਦਿਮਾਗ ਤੇ ਵਾੜੀਆਂ ਨਹੀਂ ਉਹ ਗੱਲਾਂ, ਇੱਥੇ ਇਕੱਠੇ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਹਾਂ, ਇੱਥੋਂ ਨਿਕਲਦੇ ਹਾਂ ਫਿਰ ਅਸੀਂ ਉਹੀ ਹਾਂ, ਮੈਂ ਜੱਗ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, اسی جاتا پاتا پھر نال ہی لگی پھردے ہاں او تے چھڈیاں نا او تے اوویں جویں چلدا رہیا تا کر کے بھائی گیان امرت امرت بانی ہن گل سمجھ چاہندی ہے امرت بانی گیان امرت ساڈا جدو گیان آیا سمجھ آئی پیاریو آج آج ڈیڈ ہویا پیا سی دماغ دیا گیا بچر کپاٹ نہ کھلنی آتے جویں بند سی دماغ تے چلدا ہی نہیں سی پر گر شبد کھلی جائے کھل گیا آ دماغ چلن لگ پیا تر پیا گتی کہندے چلنا گت ہونی ترنا دماغ چلنے امرت بانی ہر ہر تیری سن سن ہوئے پرم گت میری میں چل چل پیا میں تر پیا تر پیا جی آپ کئی بار کہنے نیانا چلتا نہیں پڑھائی پر آپ کئی بار کہنے ہوں ہولی ہولی تھوڑا تھوڑا چل پیا تر پیا ایسا اسی چلن لگ جائیے ساری زندگی بچ چینج آ گئے دماغ نو چابی لگنی چاہیے جی میرے ویرو بھائیو ویکھو نا جڑے نیانے اج پڑھے ہے پڑھے لکھے بچے دا دماغ کتنا چل رہا ہے تے جڑا بندہ پرانا اج تو 30-40 سال پہلا جڑا پڑھ نہیں سکیا اودے دماغ دے وچ گل اونی پکڑ چ نہیں آ رہی پر دماغ اودے سر تے بھی اوتا ہی ہے اینو پڑھائی والی چابی لگی ہے اونوں چابی دھرم والے پاسوں لاونی سی گیان والے پاسوں لاونی سی بانی پڑھتے بانی سنتے بانی سمجھتے بانی دے وچوں سانوں چابی لگ جانی سی کیونکہ بانی وچ گرو ہے بانی وچ گیان ہے بانی گرو گرو ہے بانی وچ گیان ہے تے گیان بندے نوں قائم کردا گیان دی وڈی لوڑ ہے سمجھ دی وڈی لوڑ ہے گیان دی ساڈے وچ گھاٹ ہے تے بانی نال جڑے ہوئے جب ایتھے مٹھا ٹیک کے گل ایتھے نہیں پڑدی ایتھے باہر تک ٹرالیاں آئیاں جی گل تہانوں اوتھے تک لے آئے ہے ایتھے تک تہانوں شریر لے آئے ہے ایتھے تک لے آؤ ایدو اگے دا رستہ سرت دا جو سنایا جا رہا ہے جو شبد گائے جا رہے ہیں یہ گیان ہے تے پڑھتے کنے ہیں میری سرت نے شبد گرو سرت دھن چیلا شبد وچ گیان ہے شبد وچ گرو ہے شبد وچ گیان ہے بانی گرو بانی وچ گیان ہے تے پکڑ پکڑنا کنے اس گیان نو تہاڈی میری سرت نے ساڈی سرت نے اس گیان نو پکڑنا ہے پرابلم ایک یہ بھی ہے شبد بڑے سننے ہیں اودے وچلا گیان نہیں پکڑدے بانی بہت سننے ہیں اودے وچلا گیان سمجھ کے نہیں آؤں بانی دے وچوں جڑا گیان ملیا بڑے بندیاں نے عمراں لگا دتیاں بانی پڑھدے بہت ہے بانی سننے بہت ہے پر بانی دا گیان نہیں سمجھدا تا کر کے دھیان نال سنیو بانی سننی ہے جدو آپ یہ وچلا جڑا گیان مل رہا ہے انہوں پکڑنا ہے تے گیان نوں ٹچ کروں تیری سرت سرت ٹچ کروں سرت میں کل بھی کہہ دی تیری سرت دا تے پرماتما دا ویاہ ہونا ہے پڑھدے ہیں نا ویاہ ہوا میرے لیکن گا کے سنو ایدا سنو سارے

ਅਗਿਆਨ ਅੰਧੇਰਾ ਕੱਟਿਆ, ਗੁਰਗਿਆਨ ਪ੍ਰਚੰਡ ਬੁਲਾਇਆ। ਅਗਿਆਨਤਾ ਖਤਮ ਹੋਈ, ਉਹ ਗੁਰ ਗਿਆਨ ਨੂੰ ਫੜਿਆ ਸੀ। ਬਾਣੀ ਦੇ ਵਿਚਲੇ ਗਿਆਨ ਨੂੰ ਪਕੜੋ, ਸ਼ਬਦ ਦੇ ਵਿੱਚ ਜਿਹੜਾ ਗਿਆਨ ਹੈ, ਸ਼ਬਦ ਗੁਰੂ ਹੈ ਜਿਹੜਾ, ਸ਼ਬਦ ਦੇ ਵਿੱਚ ਜਿਹੜਾ ਗਿਆਨ ਹੈ, ਉਹਦੇ ਤੱਕ ਸੁਰਤ ਲੈ ਕੇ ਚੱਲੋ। ਉਹਦੇ ਨਾਲ ਮਾਇੰਡ ਡਿਵੈਲਪ ਹੋਣਾ, ਆ ਦਿਮਾਗ ਨੇ ਉਹਦੇ ਨਾਲ ਖੁੱਲਣਾ, ਸਮਝਣਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਗਈ, ਬੜੀ ਸੁਣੀ ਗਈ, ਪਰ ਅੰਦਰ ਨਹੀਂ ਵਸਾ ਸਕੇ। ਜ਼ਿੰਦਗੀ ਬਦਲ ਜਾਂਦੀ ਜੀ ਜੇ ਕਿਤੇ ਗਿਆਨ ਸਾਡੀ ਜ਼ਿੰਦਗੀ ਜਾ ਜਾਂਦਾ। ਭਰਮ ਜਿਹੜੇ ਭਰਮ ਪਏ ਆ ਨਾ, ਭਰਮ ਭਰਮ ਭੁਲੇਖੇ ਪਏ ਆ ਜਿਹੜੇ, ਦੇਖੋ ਭਾਈ ਗਿਆਨ ਦੀ ਆਈ ਆਂਧੀ, ਕਹਿੰਦੇ ਗਿਆਨ ਦੀ ਹਨੇਰੀ ਆਈ ਹਨੇਰੀ। ਜਦੋਂ ਧਿਆਨ ਨਾਲ ਸੁਣੋਗੇ, ਇੰਟਰਸਟ ਰੱਖੋਗੇ ਵੀਰੋ, ਕਿਸੇ ਦਾ ਤਾਸ਼ਾਂ ਚ ਇੰਟਰਸਟ ਰਹਿ ਗਿਆ, ਕਿਸੇ ਦਾ ਸ਼ਰਾਬਾਂ ਚ ਇੰਟਰਸਟ ਰਹਿ ਗਿਆ। ਸ਼ੌਂਕ ਕਹਿ ਲਓ, ਇੰਟਰਸਟ ਕਹਿ ਲਓ, ਸ਼ੌਂਕ ਕਹਿ ਲਓ। ਕੋਈ ਸ਼ਰਾਬ ਦਾ ਹੀ ਸ਼ੌਕੀਨ ਹੈ, ਉਹ ਕੋਈ ਨਸ਼ੇ ਦਾ ਸ਼ੌਕੀਨ ਬਣ ਗਿਆ, ਕੋਈ ਤਾਸ਼ਾਂ ਦਾ ਹੀ ਸ਼ੌਕੀਨ ਰਹਿ ਗਿਆ। ਕਿਸੇ ਨੂੰ ਗੱਡੀਆਂ ਦਾ ਬੜਾ ਸ਼ੌਂਕ ਹੈ, ਕਿਸੇ ਨੂੰ ਮੋਟਰਸਾਈਕਲ ਦਾ ਸ਼ੌਂਕ ਹੈ, ਕਿਸੇ ਨੂੰ ਟਰੈਕਟਰ ਦਾ ਸ਼ੌਂਕ ਹੈ, ਪਰ ਕਿਸੇ ਕਿਸੇ ਨੂੰ ਸਮਝਣ ਦਾ ਸ਼ੌਂਕ ਹੈ। ਮੈਂ ਸਮਝਾਂ, ਦਿਮਾਗ ਮੇਰਾ ਚੱਲੇ, ਸਵਾਲ ਖੜੇ ਹੁੰਦੇ ਨੇ। ਜਿਹੜਾ ਬੰਦਾ ਸਮਝਣਾ ਚਾਹੁੰਦਾ, ਸਮਝਣ ਵਾਲੇ ਦੀ ਨਿਸ਼ਾਨੀ ਹੈ ਉਹਦਾ ਦਿਮਾਗ ਕੁਐਸਚਨ ਕਰਦਾ। ਦਿਮਾਗ ਨੂੰ ਭੁੱਖ ਲੱਗਦੀ ਹੈ, ਦਿਮਾਗ ਜਦੋਂ ਚੱਲਦਾ ਸਵਾਲ ਕਰਦਾ, ਸੋਚਦਾ। ਤੇ ਸਮਝ ਲਓ, ਜਿਹੜਾ ਬੰਦਾ ਸੋਚਣ ਲੱਗ ਪਿਆ, ਹੁਣ ਇਹਨੂੰ ਭੁੱਖ ਲੱਗਣ ਲੱਗਦੀ, ਇਹਨੂੰ ਗਿਆਨ ਦੀ ਭੁੱਖ ਲੱਗਦੀ ਹੈ। ਤੇ ਇੱਕ ਵਾਰੀ ਜਦੋਂ ਹਨੇਰੀ ਆਉਂਦੀ ਹੈ, ਉੱਥਲ ਪੁੱਥਲ ਹੋ ਜਾਂਦੀ ਹੈ, ਜਦੋਂ ਸਵਾਲਾਂ ਦੇ ਜਵਾਬ ਲੱਭਣ ਲੱਗਦਾ ਹੈ ਜਾਂ ਜਵਾਬ ਮਿਲਦੇ ਹੈ, ਤੇ ਇਹ ਬੰਦਾ ਗੁਰਬਾਣੀ ਨੂੰ ਖੋਜਦਾ ਸਮਝਦਾ ਹੈ। ਇੱਕ ਵਾਰੀ ਤੇ ਆਉਂਦੀ ਹੈ ਹਨੇਰੀ, ਇੱਕ ਵਾਰੀ ਤੇ ਦਿਮਾਗ ਜੇ ਐਂ ਜਿਹਾ ਆਉਂਦਾ ਵੀ ਸਾਰੇ ਕੀ ਕੁਛ ਹੈ, ਮੈਂ ਤੇ ਐਂ ਸੁਣਦਾ ਰਿਹਾ, ਇਹ ਤੇ ਐਂ ਹੈ ਗੱਲ, ਅੱਜ ਤੱਕ ਮੈਂ ਤੇ ਪੁੱਠੇ ਪਾਸੇ ਹੀ ਤੁਰਦਾ ਸੀ, ਗੱਲ ਤੇ ਅਸਲ ਐਂ ਹੈ। ਇੱਕ ਵਾਰੀ ਦਿਮਾਗ ਤੋਂ ਸਵਾਲ ਆਉਣੇ। ਇੱਕ ਗੱਲ ਹੋਰ ਕਹਿ ਦਿਆਂ, ਧਾਰਨਾ ਪੜ੍ਹਨ ਤੋਂ ਪਹਿਲਾਂ, ਅੱਜ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਹੈ, ਕਹਿੰਦੇ ਸਵਾਲ ਕਰਨ ਵਾਲਾ ਨਾਸਤਕ। ਤੇਰਾ ਹੌਲੀ ਹੌਲੀ, ਸਵਾਲ ਕਰਨ ਵਾਲਾ ਨਾਸਤਕ, ਸਵਾਲ ਮਤਲਬ ਤਰਕ। ਜਿਹੜਾ ਬੰਦਾ ਤਰਕ ਕਰਦਾ ਹੈ, ਤਰਕ ਨੂੰ ਇੰਨਾ ਭੰਡਿਆ ਇੰਨਾ ਭੰਡਿਆ, ਤਰਕ ਨਾ ਕਰੋ, ਤਰਕ ਨਾ ਕਰੋ, ਤਰਕ ਨਾ ਕਰੋ, ਸੱਚ ਹੈ ਪਰ ਸੱਚ ਦੇ ਉੱਤੇ ਤਰਕ ਹੁੰਦੀ ਨਹੀਂ, ਤਰਕ ਹੋ ਹੀ ਗਲਤ ਗੱਲ ਹੈ, ਠੀਕ ਗੱਲ ਤੇ ਤਰਕ ਨਹੀਂ ਹੋ ਸਕਦਾ। ਸਾਡੇ ਦਿਮਾਗ ਇਹ ਗੱਲਾਂ ਪਾਈਆਂ ਗਈਆਂ ਵੀ ਬੰਦਾ ਤਰਕ ਨਾ ਕਰੇ, ਜੋ ਲੋਕ ਕਹਿਤਾ ਸੱਤ ਬਚਨ ਕਹਿਣਾ, ਤਰਕ ਨਹੀਂ ਕਰਨਾ। ਤਰਕ ਨੂੰ ਇੰਨਾ ਭੰਡਿਆ ਇਹ ਦਿਮਾਗ ਡੈਡੀ ਹੋ ਗਏ, ਸੋਚਣਾ ਹੀ ਬੰਦ ਕਰਤਾ। ਜਿਹੜਾ ਬੰਦਾ ਕਹਿੰਦਾ ਤਰਕ ਨਾ ਕਰੋ, ਇਨਡਾਇਰੈਕਟਲੀ ਗੋਲ ਮੋਲ ਤਰੀਕੇ ਨਾਲ ਉਹ ਬੰਦਾ ਇਹ ਕਹਿੰਦਾ ਵੀ ਸਵਾਲ ਨਾ ਕਰੋ, ਸੋਚੋ ਨਾ, ਏਦਾਂ ਕਹਿੰਦਾ ਸੋਚੋ ਨਾ। ਤਰਕ ਕਰਨ ਦਾ ਮਤਲਬ ਹੈ ਸਵਾਲ ਕਰਨਾ, ਸਵਾਲ ਕਰਨ ਦਾ ਮਤਲਬ ਹੈ ਸੋਚਣਾ। ਤੇ ਜਿਹੜਾ ਬੰਦਾ ਕਹੇ ਤਰਕ ਨਾ ਕਰੋ, ਸਿੱਧਾ ਸਿੱਧਾ ਇਹ ਕਹਿੰਦਾ ਹੈ ਵੀ ਸੋਚੋ ਨਾ। ਤੇ ਜੇ ਸੋਚੋ ਨਾ, ਫਿਰ ਤੇ ਪਸ਼ੂ ਹੀ ਆ, ਭੁਸਤ ਨਾ। ਹੁਣ ਪਸ਼ੂ ਨੇ ਸੋਚਣਾ, ਪਸ਼ੂ ਪੰਛੀ ਸੋਚਦੇ ਆ, ਬੰਦਾ ਸੋਚਦਾ ਹੈ। ਪਹਿਲੀ ਪ੍ਰਾਪਤ ਮਨੁੱਖ ਤੇ ਹੋ ਰਹੀ ਹੈ ਨਾ, ਮਾਇੰਡ ਹੈ, ਦਿਮਾਗ ਹੈ, ਦਿਮਾਗ ਸੋਚੂ। ਪਸ਼ੂ ਤੇ ਪਸ਼ੂਆਂ ਦੇ ਵਿੱਚ ਤੇ ਸਾਡੇ ਵਿੱਚ ਮੇਰੇ ਵੀਰੋ ਕੋਈ ਫਰਕ ਨਹੀਂ। ਸਾਡਾ ਸਰੀਰ ਵੀ ਜੇਰ ਤੋਂ ਪੈਦਾ ਹੁੰਦਾ, ਅੰਡੇ ਚ, ਜੇਰ ਚ, ਸੇਤ ਚ, ਉਤਕੁਜ ਸਭ ਤੇਰੇ ਦੀ ਇਹ ਜਨਤਾ। ਚਾਰ ਖਾਣੀਆਂ ਨੇ ਦੁਨੀਆ ਪੈਦਾ ਹੁੰਦੀਆਂ, ਜਿਹੜੀਆਂ ਜੀਵ ਨੇ ਜਿਹੜੇ ਪੈਦਾ ਹੁੰਦੇ ਆ ਉਹਦੇ ਵਿੱਚ ਜੇਰ ਤੋਂ ਜੀਵ ਪੈਦਾ ਹੁੰਦਾ ਹੈ। ਬੰਦਾ ਤੇ ਪਸ਼ੂ ਜੇਰ ਤੋਂ ਪੈਦਾ ਹੁੰਦੇ ਹੈ। ਇਹ ਸਰੀਰ ਦੇ ਵਿੱਚ ਸਾਡੇ ਦੇ ਵਿੱਚ ਤੇ ਪਸ਼ੂ ਵਿੱਚ ਕੋਈ ਫਰਕ ਨਹੀਂ। ਆਪਾਂ ਖਾਸ ਤਾਂ ਸਾਡੇ ਕੋਲੇ ਦਿਮਾਗ ਹੈ, ਇਹ ਸੋਚਦਾ ਹੈ। ਦਿਮਾਗ ਤੇ ਪਸ਼ੂ ਪੰਛੀਆਂ ਕੋਲ ਵੀ ਹੁੰਦਾ ਹੈ, ਪਰ ਉਹ ਜਿੰਨਾ ਕੁ ਬਾਹਰੋਂ ਪਾ ਦੋਗੇ। ਜੇ ਕੁੱਤੇ ਨੂੰ ਤੁਸੀਂ ਬਹਿਣਾ ਸਿਖਾ ਤਾਂ ਬਹਿਣਾ ਹੀ ਸਿੱਖਦਾ, ਆਪਣੇ ਆਪ ਨਹੀਂ ਆਉਂਦੀ ਕੁੱਤੇ ਨੂੰ। ਕੁੱਤੇ ਬਿੱਲੀਆਂ ਘਰੇ ਰੱਖ ਲਓ, ਜਿੰਨਾ ਸਿਖਾਓਗੇ ਓਨਾ ਹੀ। ਜਿਵੇਂ ਨਾ ਬਾਹਰੋਂ ਆਪਾਂ ਪਾਣੀ ਪਾ ਦਿੰਦੇ ਹਾਂ, ਬੋਰ ਕਰਦੇ ਹਾਂ, ਨਲਕਾ ਕਰਦੇ ਹਾਂ, ਬਾਹਰੋਂ ਜਿੰਨਾ ਪਾ ਦਿਓ ਓਨਾ ਕੀ ਰਹਿੰਦਾ ਹੈ। ਪਰ ਬੋਰ ਦੇ ਵਿੱਚ ਆਪਾਂ ਕੀ ਕਰਦੇ ਹਾਂ, ਬਾਹਰੋਂ ਪਾਣੀ ਪਾਉਂਦੇ ਹਾਂ, ਫਿਰ ਥੱਲੇ ਵਾਲਾ ਚੱਕ ਲੈਂਦਾ ਹੈ।
ਨਲਕੇ ਚ ਪਾਣੀ ਬਾਹਰੋਂ ਪਾ ਦੋ ਜਦੋਂ ਨਵਾਂ ਨਵਾਂ ਨਲਕਾ ਲਾਈਏ ਤੇ ਥੱਲੇ ਵਾਲਾ ਚੱਕ ਲੈਂਦਾ ਆਪੇ ਸਾਡਾ ਦਿਮਾਗ ਇਹ ਜਿਹਾ ਬਾਹਰੋਂ ਥੋੜਾ ਜਿਹਾ ਸਮਝ ਕੇ ਆਪੇ ਹੀ ਚੱਕ ਲੈਂਦਾ ਆਪੇ ਇਹ ਬੰਦੇ ਦਾ ਦਿਮਾਗ ਹੈ ਜਿਹੜਾ ਆਪੇ ਚੱਲਦਾ ਹੈ ਜਿਵੇਂ ਹੁਣ ਮੰਨ ਲਓ ਜਿਹੜਾ ਬੰਦਾ ਰਾਗ ਸਿੱਖਦਾ ਉਹਨੇ ਆ ਸੱਤ ਸੁਰਾਂ ਸਿੱਖਣੀਆਂ ਵਾਜੇ ਦੀਆਂ ਸੱਤ ਸੁਰਾਂ ਸਿੱਖ ਗਿਆ ਫਿਰ ਹੌਲੀ ਹੌਲੀ ਹੱਥ ਚਲਾਉਣਾ ਸਿੱਖ ਗਿਆ ਚੱਲਦਾ ਚੱਲਦਾ ਚੱਲਦਾ ਉਸ ਤੋਂ ਬਾਅਦ ਰਾਗ ਦਸ ਪੰਦਰਾਂ ਰਾਗ ਸਿੱਖਦੇ ਆ ਬਾਕੀ ਦੇ ਆਪਣੇ ਆਪ ਆਉਂਦੇ ਆ ਦਿਮਾਗ ਏਦਾਂ ਕੰਮ ਕਰਦਾ ਆਪਣੇ ਆਪ ਚੱਲਦਾ ਇਹ ਬੰਦੇ ਦਾ ਦਿਮਾਗ ਹੀ ਚੱਲਦਾ ਕੁੱਤੇ ਨੂੰ ਜਿੰਨਾ ਸਿਖਾਓਗੇ ਓਨਾ ਹੀ ਸਿੱਖਦਾ ਤੋਤੇ ਨੂੰ ਜਿੰਨਾ ਕੁ ਸਿਖਾ ਦੋਗੇ ਚੂਰੀ ਖਾਣੀ ਹੈ ਉਸ ਤੋਂ ਵੱਧ ਨਹੀਂ ਓਨੇ ਹੀ ਸਿੱਖੀ ਜਿੰਨਾ ਰੱਟਾ ਰੱਟਾ ਲਾਉਂਦਾ ਰੱਟਾ ਬੰਦੇ ਦਾ ਦਿਮਾਗ ਆਪੇ ਚੱਲਦਾ ਤੇ ਜਿਹੜਾ ਆਪੇ ਚੱਲਣਾ ਹੈ ਇਹ ਕੁਦਰਤੀ ਹੈ ਬੰਦੇ ਦਾ ਦਿਮਾਗ ਆਪੇ ਚੱਲਣਾ ਕੀ ਹੈ ਕੁਦਰਤੀ ਇਹ ਦਾਤ ਤੈਨੂੰ ਕੁਦਰਤ ਨੇ ਦਿੱਤੀ ਹੈ ਤੈਨੂੰ ਗਿਫਟ ਦਿੱਤਾ ਹੈ ਤੈਨੂੰ ਕੁਦਰਤ ਨੇ ਘੜਿਆ ਘੱਟ ਵਿੱਚ ਵਸਿਆ ਜਿਹੜਾ ਉਹ ਇੱਕ ਨੂਰ ਹੈ ਜਿਹੜਾ ਉਹ ਇੱਕ ਸ਼ਕਤੀ ਹੈ ਜਿਹੜੀ ਜਿਹਨੂੰ ਰੱਬ ਕਹਿੰਦੇ ਆ ਯੂਨੀਵਰਸਲ ਐਨਰਜੀ ਹੈ ਜਿਹੜੀ ਉਹ ਤੇਰੇ ਵੀ ਸਰੀਰ ਦੇ ਵਿੱਚ ਹੈ ਉਹਨੇ ਤੇਰਾ ਦਿਮਾਗ ਘੜਿਆ ਸੋਚਣਾ ਤੇਰਾ ਕੁਦਰਤੀ ਹੱਕ ਹੈ ਸੋਚਣਾ ਤੇਰਾ ਕੁਦਰਤੀ ਹੱਕ ਹੈ ਸਵਾਲ ਕਰਨਾ ਸਵਾਲ ਕਰਨ ਕਰਕੇ ਹੀ ਤੂੰ ਬੰਦਾ ਹੈ ਸਵਾਲ ਕਰਨ ਕਰਕੇ ਹੀ ਬੰਦਾ ਤਰਕ ਕਰਨ ਕਰਕੇ ਹੀ ਬੰਦਾ ਹੈ ਤੇ ਤਰਕ ਗਲਤ ਗੱਲ ਤੇ ਹੁੰਦੀ ਹੈ ਸਹੀ ਗੱਲ ਤੇ ਤਰਕ ਹੋ ਨਹੀਂ ਸਕਦੀ ਹੁਣ ਮੈਂ ਬੇਨਤੀ ਐਗਜ਼ਾਮਪਲ ਦੇਣਾ ਹੁੰਦਾ ਵੇਖੋ ਤਰਕ ਕਰਨਾ ਕੀ ਹੈ ਇੱਥੋਂ ਬਠਿੰਡਾ ਕਿੰਨੇ ਕਿਲੋਮੀਟਰ ਪੈਂਦਾ ਬੋਲੋ ਪੰਜਾਹ ਪੈਂਦਾ ਸੁਣੋ ਚਾਲੀ ਪੰਜਾਹ ਕਿਲੋਮੀਟਰ ਪੈਂਦਾ ਜੇ ਮੈਂ ਇੱਥੇ ਕਹਾਂ ਬਾਹਰੇ ਬਹਿ ਕੇ ਜੇ ਕੋਈ ਬੰਦਾ ਕਹੇ ਵੀ ਮੈਂ ਬਠਿੰਡੇ ਗਿਆ ਕਿੰਨੇ ਦਿਨ ਚ ਪੰਜਾਹ ਮਿੰਟ ਵਿੱਚ ਪਹੁੰਚ ਗਿਆ ਆਪਾਂ ਕਹਾਂਗੇ ਇੱਕ ਮਿੰਟ ਵਿੱਚ ਇੱਕ ਕਿਲੋਮੀਟਰ ਕੱਢਿਆ ਹੋ ਗੱਲ ਮਨ ਲੱਗਦੀ ਹੈ ਕਿ ਨਹੀਂ ਲੱਗਦੀ ਹੈ ਠੀਕ ਹੈ ਪੰਜਾਹ ਕੁ ਮਿੰਟ ਚ ਠੀਕ ਹੈ ਗੱਡੀ ਤੇ ਗਿਆ ਜੇ ਅਗਲਾ ਕਹੇ ਵੀ ਮੈਂ ਤੇ ਭਾਈ 25 ਮਿੰਟ ਚ ਪਹੁੰਚ ਗਿਆ ਸੀ ਆਪਾਂ ਕਹਾਂਗੇ ਸਪੀਡ ਬਹੁਤ ਹੋਊ ਰਾਤ ਦਾ ਸਮਾਂ ਹੋਊ ਕੋਈ ਵੱਡੀ ਗੱਲ ਨਹੀਂ ਹੈ ਪਹੁੰਚ ਗਿਆ ਹੋ ਇਹ ਵੀ ਮਨ ਲੱਗਦੀ ਹੈ ਜੇ ਬੰਦਾ ਕਹੇ ਵੀ ਮੈਂ ਚੱਲ 15 ਕੁ ਮਿੰਟ ਚ ਪਹੁੰਚ ਗਿਆ ਸੀ ਆਪਾਂ ਸੋਚਾਂਗੇ ਵੀ ਯਾਰ ਬਾਹਲਾ ਹੀ ਦੇਰ ਗਿਆ ਉਹ 15 ਮਿੰਟ ਚ ਬਠਿੰਡੇ ਸੋਚਾਂਗੇ ਪਰ ਜੇ ਬੰਦਾ ਕਹੇ ਵੀ 12:01 ਤੇ ਮੈਂ ਇੱਥੇ ਸੀ ਤੇ 12:03 ਤੇ ਮੈਂ ਬਠਿੰਡੇ ਸੀ ਫਿਰ ਤਰਕ ਹੋਊ ਕਿ ਨਹੀਂ ਹੋਊ ਫਿਰ ਆਪਾਂ ਕਹਾਂਗੇ ਵੀ ਕਿਉਂ ਛੱਡੀ ਜਾਂਦਾ ਆਪੋ ਸਤਨਾਮ ਆਹ ਤੇ ਬਕਵਾਸ ਹੈ ਬਈ ਆਹ ਤੇ ਗਲਤ ਹੈ ਇਹ ਹੈ ਤਰਕ ਸਹੀ ਗੱਲ ਤੇ ਤਰਕ ਨਹੀਂ ਹੋਣੀ ਗਲਤ ਗੱਲ ਤੇ ਸਵਾਲ ਉੱਠੂ ਉੱਠਣਾ ਚਾਹੀਦਾ ਹੈ ਅਗਲਾ ਕਹਿੰਦਾ ਸ਼ਰਧਾ ਰੱਖੋ ਜੀ ਕਾਹਨੂੰ ਸਵਾਲ ਕਰਨਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਆਹ ਸਵਾਲਾਂ ਦੇ ਭਰੇ ਪਏ ਆ ਸਾਰਾ ਕੁਝ ਸਵਾਲ ਸਵਾਲ ਸਾਰੀ ਦੁਨੀਆ ਗੰਗਾ ਨਹਾਉਣ ਤੁਰੀ ਹੈ ਤੀਰਥਾਨਾਂ ਤੇ ਨਹਾਉਣ ਚੱਲੀ ਹੈ ਸਾਰਾ ਭਾਰਤ ਤੁਰਿਆ ਜਾਂਦਾ ਹੈ ਸਾਡਾ ਬਾਬਾ ਆਉਂਦਾ ਆ ਕੇ ਕਹਿੰਦਾ ਹੈ ਨਹਾਈ ਜੋ ਜਿੰਨਾ ਮਰਜ਼ੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੈ ਆਹ ਤਰਕ ਨਹੀਂ ਇਹ ਸਵਾਲ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਸ਼ੁਰੂ ਹੀ ਸਵਾਲਾਂ ਤੋਂ ਹੁੰਦਾ ਜਪਜੀ ਸਾਹਿਬ ਫਿਰ ਕਹੀਏ ਅੱਖਾਂ ਬੰਦ ਕਰਕੇ ਬੈਠੇ ਸੀ ਕਹਿੰਦੇ ਲਾਈ ਜੋ ਸਮਾਧੀ ਆ ਮਨ ਤੇ ਬੋਲੀ ਜਾਂਦਾ ਹੈ ਮੌਨ ਰੱਖ ਲਿਆ ਬਾਬਿਓ ਮੌਨੀ ਹੋ ਗਏ ਚੁੱਪ ਗੁੜੁੱਪ ਹੋ ਕੇ ਬਹਿ ਗਏ ਦੁਨੀਆ ਨੂੰ ਮਗਰ ਲਾਉਂਦੇ ਹੋ ਪਰ ਮਨ ਤੇ ਤੁਹਾਡਾ ਬੋਲੀ ਜਾਂਦਾ ਹੈ ਚੁੱਪੈ ਚੁੱਪ ਨਾ ਹੋ ਗਈ ਜੇ ਲਾਏ ਰਹਾ ਲੈ ਬੈਠਾ ਰਹਿ ਲਾ ਕੇ ਤਾਰ ਲਿਵ ਤਾਰ ਇਹਦੇ ਨਾਲ ਕਿਹਾ ਉਹ ਜੀ ਫਿਰ ਕੱਲੀਆਂ ਸਿਆਣਪਾਂ ਚੱਕੀ ਫਿਰਦਾ ਭੁੱਖਿਆ ਭੁੱਖ ਨਾ ਉਤਰੀ ਅੰਦਰ ਦੀ ਭੁੱਖ ਤੇ ਮਿਟੀ ਨਹੀਂ ਭੁੱਖਾ ਰਹੀ ਜਾਂਦਾ ਮੈਂ ਰੋਟੀ ਨਹੀਂ ਖਾਂਦਾ ਮੈਂ ਪ੍ਰਸ਼ਾਦਾ ਨਹੀਂ ਛਕਦਾ ਬਾਬੇ ਦੁੱਧਾ ਧਾਰੀ ਹੋਵੇ ਪੌਣ ਅਹਾਰੀ ਹੋਵੇ ਕਹਿੰਦੇ ਮਨ ਚ ਤੇ ਭੁੱਖ ਹੈ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਬਾਹਰ ਤੇ ਪੜ ਪੜ ਕੇ ਜੇ ਦਿਮਾਗ ਵਿੱਚ ਜ਼ਿੰਦਗੀ ਦੇ ਵਿੱਚ ਲਾਗੂ ਨਾ ਕੀਤਾ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਇਹ ਤਰਕ ਨਹੀਂ ਇਹ ਸਵਾਲ ਨਹੀਂ ਉਹਨਾਂ ਵੇਲਿਆਂ ਦੇ ਜੋਗੀ ਨੂੰ ਬਖਸ਼ਿਆ ਪਖੰਡੀ ਪੁਜਾਰੀ ਨੂੰ ਬਖਸ਼ਿਆ ਭਾਵੇਂ ਉਹ ਬ੍ਰਹਮਣਾਂ ਚ ਨਕਲੀ ਹੈ ਭਾਵੇਂ ਜੋਗੀਆਂ ਚ ਨਕਲੀ ਹੈ ਭਾਵੇਂ ਉਹ ਮੁਸਲਮਾਨਾਂ ਚ ਨਕਲੀ ਹੈ ਜਿਹੜਾ ਠੱਗਣ ਵਾਲਾ ਗੁਰੂ ਸਾਹਿਬ ਨੇ ਨਹੀਂ ਬਖਸ਼ਿਆ ਕਾਦੀ ਊੜ ਬੋਲ ਮਨ ਖਾਏ ਬਾਹਮਣ ਨਾ ਵੈ ਜੀਆਂ ਢਾਏ ਜੋਗੀ ਜੁਗਤ ਨਾ ਜਾਣਾ ਅੰਧ ਤੀਨੇ ਹੋ ਜਾਣੇ ਕਾ ਬੰਦ ਇਹ ਸਵਾਲ ਨੂੰ ਗਲਤ ਦੇ ਸਵਾਲ ਹੈ
ਸਾਡੇ ਦਿਮਾਗ ਚ ਇਹ ਵਾੜਦਾ ਇਹਦੇ ਤੈਂ ਤਰਕ ਤੇ ਕਰਨੀ ਨੀ ਤੈਂ ਤਰਕ ਨਾ ਕਰੀ ਬਸ ਜਿੱਥੇ ਕਹਿਤਾ ਮੱਥਾ ਟੇਕ ਦੇ ਟੇਕ ਦੀ ਸੱਤ ਬਿਟਨ ਜੀ ਸੱਤ ਬਿਟਨ ਸੱਤ ਬਿਟਨ ਲੈ ਸੱਤ ਬਿਟਨ ਸੱਤ ਬਿਟਨ ਕਹਾਂਦੇ ਡੈਡ ਹੋ ਗਏ ਸਾਰੇ ਧਾਰਮਿਕ ਲੀਡਰ ਮਨ ਮਰਜ਼ੀਆਂ ਕਰਦੇ ਰਹੇ ਲੁੱਟ ਘਸੁੱਟ ਚੱਲਦੀ ਰਹੀ ਰਾਜਨੀਤਿਕ ਬੰਦੇ ਲੁੱਟ ਘਸੁੱਟ ਕਰਦੇ ਰਹੇ ਧਾਰਮਿਕ ਢਾਂਚਾ ਸਾਰਾ ਵਿਗੜ ਗਿਆ ਸਾਨੂੰ ਕਹਿੰਦੇ ਚੁੱਪ ਰਹੋ ਆ ਤੇਰੀ ਚੁੱਪ ਮਰਵਾ ਦੀ ਚੁੱਪ ਕਰਾ ਤੇ ਪਹਿਲਾਂ ਚੁੱਪ ਕਰਾ ਤੇ ਡਰਾ ਕੇ ਚੁੱਪ ਕਰਾ ਤੇ ਬੋਲੀ ਦਾ ਨੀ ਹੁੰਦਾ ਸਵਾਲ ਨੀ ਕਰੀਦਾ ਤਰਕ ਨੀ ਕਰੀਦਾ ਸੱਤ ਬਚਨ ਕਹੀਦਾ ਸੱਤ ਬਚਨ ਕਹਿੰਦਿਆਂ ਨੇ ਸੱਤਿਆ ਨਾਸ਼ ਕਰਵਾ ਲਿਆ ਸਾਰੇ ਦਾ ਸਾਰਾ ਪ੍ਰੋਬਲਮ ਉਹਨਾਂ ਲੋਕਾਂ ਤੋਂ ਨੀ ਜਿਹੜੇ ਲੁੱਟ ਗਏ ਪ੍ਰੋਬਲਮ ਉਹਨਾਂ ਤੋਂ ਜ਼ਿਆਦਾ ਜਿਹੜੇ ਲੁੱਟਦਿਆਂ ਨੂੰ ਵੇਖ ਕੇ ਚੁੱਪ ਰਹੇ ਹੈ ਅੱਜ ਤੱਕ ਖਤਰਨਾਕ ਨੇ ਉਹ ਲੋਕ ਬੇਸਮਝ ਨੇ ਚੁੱਪ ਹੋ ਗਏ ਗੁੰਡੇ ਕਰਦੇ ਜਿਹੜੇ ਅਗਲਿਆਂ ਨੇ ਉਹ ਸਭ ਤੋਂ ਮੂਰਖ ਰਹਿ ਗਏ ਚੁੱਪ ਕਰਾਤੇ ਸਵਾਲ ਨਾ ਕਰੀ ਗੱਲ ਨਾ ਕਰੀ ਸੋਚੀ ਨਾ

ਤੇਰੇ ਵੀ ਤਾਂ ਹੀ ਦੇਖਣਾ ਸੀ ਰੱਬ ਤੇਰੇ ਚ ਨਹੀਂ ਮੈਨੂੰ ਦੱਸਿਓ ਰੱਬ ਕਿਤੇ ਬਾਹਰ ਰਹਿੰਦਾ ਕਿ ਰੱਬ ਸਾਡੇ ਚ ਰਹਿੰਦਾ ਬੋਲਿਓ ਭਾਈ ਗੁਰਬਾਣੀ ਰੱਬ ਕਿਤੇ ਦੂਰ ਮੰਨਦੀ ਹੈ ਕਿ ਸਾਡੇ ਚ ਮੰਨਦੀ ਹੈ ਫਿਰ ਸਾਡਾ ਵੇਖਣਾ ਰੱਬ ਦਾ ਵੇਖਣਾ ਨਹੀਂ ਸਾਡਾ ਚੈੱਕ ਕਰਨਾ ਰੱਬ ਦਾ ਚੈੱਕ ਕਰਨਾ ਨਹੀਂ ਸਾਡਾ ਹਾਥੀ ਤੇ ਬਿਠਾਉਣਾ ਤੇ ਹਾਥੀ ਤੋਂ ਲਾ ਕੇ ਗਧੇ ਤੇ ਪਾ ਦੇਣਾ ਇਹ ਰੱਬ ਦਾ ਗਧੇ ਤੇ ਪਾਉਣਾ ਨਹੀਂ ਵਿੱਚ ਸੰਗਤ ਹਰ ਪ੍ਰਭ ਅਸੀਂ ਤੇ ਰੱਬ ਚ ਬੰਦਾ ਬੰਦੇ ਦੇ ਵਿੱਚ ਰੱਬ ਮੰਨ ਲਏ ਤੇਰਾ ਬੋਲਣਾ ਰੱਬ ਦਾ ਬੋਲਣਾ ਕਿਉਂ ਨਹੀਂ ਸੀ ਰੱਬ ਦੀ ਅੰਸ ਨਹੀਂ ਤੂੰ ਜਾਂ ਇਹ ਮੰਨ ਮੈਂ ਰੱਬ ਦੀ ਅੰਸ ਨਹੀਂ ਉਹ ਭਾਈ ਰੱਬ ਦੀ ਅੰਸ ਹੈ ਤਾਂ ਹੀ ਬੋਲਦਾ ਹੈ ਤਾਂ ਹੀ ਤੇਰਾ ਦਿਮਾਗ ਚੱਲਦਾ ਹੈ ਤਾਂ ਹੀ ਬਲੱਡ ਸਰਕੂਲੇਸ਼ਨ ਚੱਲਦਾ ਹੈ ਤਾਂ ਹੀ ਹੱਥ ਪੈਰ ਹਿਲਾਈ ਜਾਂਦਾ ਹੈ ਇਹ ਕੁਦਰਤ ਦੇ ਨਾਲ ਜੇ ਅਟੈਚ ਨਾ ਹੁੰਦਾ ਯੂਨੀਵਰਸਲ ਐਨਰਜੀ ਦੇ ਨਾਲ ਤੂੰ ਜੁੜਿਆ ਨਾ ਹੁੰਦਾ ਯੂਨੀਵਰਸ ਨਾਲ ਤੇਰਾ ਕਨੈਕਸ਼ਨ ਟੁੱਟ ਜਾਂਦਾ ਤੂੰ ਤੇ ਮਰਿਆ ਪਿਆ ਹੁੰਦਾ ਜੇ ਤੁਰਦਾ ਹੈ ਜੇ ਬੋਲਦਾ ਹੈ ਤੇ ਯੂਨੀਵਰਸ ਦੇ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ ਰੱਬ ਦਾ ਪਾਠ ਹੈ ਰੱਬ ਦਾ ਹਿੱਸਾ ਹੈ ਬੋਲਦਾ ਕਿਉਂ ਨਹੀਂ ਫਿਰ ਤੂੰ ਰੱਬ ਦਾ ਹਿੱਸਾ ਤੈਨੂੰ ਬੋਲਣਾ ਪੈਣਾ ਤੈਨੂੰ ਕਰਨਾ ਪੈਣਾ ਗੁਰੂ ਗ੍ਰੰਥ ਸਾਹਿਬ ਤੇਰੇ ਰੱਬ ਕਹਿੰਦੇ ਹੈ ਰੱਬ ਬੰਦੇ ਤੋਂ ਵੱਖਰਾ ਨਹੀਂ ਮੰਨਦੇ ਪਰਮਾਤਮਾ ਬੰਦੇ ਤੋਂ ਵੱਖਰਾ ਨਹੀਂ ਅਸੀਂ ਮੰਨਦੇ ਹਾਂ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਉਹ ਘੱਟ ਘੱਟ ਜਿਹੜਾ ਹੈ ਬਈ ਘਟਾਂ ਘਟਾਂ ਚ ਵੱਸਦਾ ਬਈ ਉਹ ਦਰਖਤਾਂ ਚ ਵੀ ਵੱਸਦਾ ਬਈ ਪੰਛੀਆਂ ਚ ਵੀ ਵੱਸਦਾ ਜਾਨਵਰਾਂ ਚ ਵੀ ਵੱਸਦਾ ਫਿਰ ਤੈਨੂੰ ਆਪਣੇ ਆਪ ਨੂੰ ਕਿਉਂ ਛੱਡ ਗਿਆ ਤੇਰੇ ਚ ਨਹੀਂ ਵੱਸਦਾ ਤਾਰਿਆਂ ਚ ਨਹੀਂ ਵੇਖੀ ਜਾਂਦਾ ਤਾਰਿਆਂ ਚ ਵੱਸਦਾ ਚੰਦਰਮਾ ਚ ਵੱਸਦਾ ਹਵਾਵਾਂ ਚ ਵੱਸਦਾ ਦਰਿਆਵਾਂ ਚ ਵੱਸਦਾ ਦਰਖਤਾਂ ਚ ਵੱਸਦਾ ਆਪਣੇ ਆਪ ਨੂੰ ਤਾਂ ਛੱਡ ਗਿਆ ਵੀ ਆਪਣੇ ਆਪ ਨੂੰ ਵੀ ਗਿਣ ਵੀ ਮੇਰੇ ਵਿੱਚ ਵੀ ਵੱਸਦਾ ਤੇ ਜਿਹੜੇ ਕੰਮ ਕਰਨੇ ਨੇ ਤੈਨੂੰ ਕਰਨੇ ਪੈਣੇ ਨੇ ਗੁਰਬਾਣੀ ਰੱਬ ਘੱਟ ਘੱਟ ਵਿੱਚ ਮੰਨਦੀ ਇੱਕ ਸੁਣੋ ਵੀ ਗੁਰਬਾਣੀ ਕਹਿੰਦੀ ਹੈ ਰੱਬ ਇੱਕ ਹੈ ਪਰ ਇੱਕ ਦਾ ਹਿੱਸਾ ਤੂੰ ਵੀ ਹੈ ਕਹੋ ਕਬੀਰ ਇਹ ਰਾਮ ਕੀ ਅੰਸ ਇਹ ਨਾ ਭੁੱਲਿਓ ਪਰਮਾਤਮਾ ਦੀ ਅੰਸਾਂ ਅਸੀਂ ਜਿਹੜਾ ਰੱਬ ਬੰਦੇ ਤੋਂ ਵੱਖ ਹੈ ਕਿਤੇ ਅੱਡ ਬੈਠਾ ਉਹਨੂੰ ਨੀ ਬਾਣੀ ਮੰਨਦੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਾਡਾ ਰੱਬ ਉਹ ਹੈ ਜਿਹੜਾ ਸਾਰਿਆਂ ਚ ਸਮਾਇਆ ਹੋਇਆ ਮੈਂ ਕਈ ਜਗ੍ਹਾ ਬੇਨਤੀਆਂ ਕੀਤੀਆਂ ਤੇ ਇਹ ਬੇਨਤੀ ਮੈਂ ਹਰੇਕ ਸਟੇਜ ਤੇ ਕਰਨੀ ਆਹ ਗੱਲ ਮੈਂ ਹਰੇਕ ਸਟੇਜ ਤੇ ਕਰਨੀ ਹੈ ਬੜੇ ਜ਼ੋਰ ਨਾਲ ਕਰਨੀ ਹੈ ਜਿੰਨਾ ਚਿਰ ਜਿਉਂਦਾ ਰਹੂੰ ਉਨਾ ਚਿਰ ਕਰਨੀ ਹੈ ਸਾਡੇ ਦੇ ਬੜੇ ਭਰਮ ਪਏ ਆਹ ਭਰਮ ਆਹ ਭਰਮ ਆਹ ਭਰਮ ਉਹਨਾਂ ਭਰਮਾਂ ਚ ਇੱਕ ਬਹੁਤ ਵੱਡਾ ਭਰਮ ਹੈ ਵੀ ਰੱਬ ਹੈ ਕਿਤੇ ਦੂਰ ਬੈਠਾ ਕਿਤੇ ਵੱਖਰਾ ਬੈਠਾ ਇਹ ਬੜਾ ਵੱਡਾ ਭਰਮ ਹੈ ਗੁਰਬਾਣੀ ਕਹਿੰਦੀ ਹੈ ਰੱਬ ਬੰਦੇ ਤੋਂ ਵੱਖਰਾ ਨਹੀਂ ਇਹ ਥਿਊਰੀਆਂ ਪਹਿਲਾਂ ਦੀਆਂ ਮੁਸਲਮਾਨ ਕਹਿੰਦੇ ਆ ਇੱਕ ਅੱਲਾ ਹੈ ਕਦੇ ਮੁਸਲਮਾਨਾਂ ਤੋਂ ਸੁਣਿਆ ਵੀ ਰੱਬ ਦੋ ਚਾਰ ਨੇ ਕਹਿੰਦੇ ਅੱਲਾ ਕਿੰਨੇ ਨੇ ਇੱਕ ਤੇ ਅਸੀਂ ਵੀ ਕਹਿੰਦੇ ਰੱਬ ਕਿੰਨੇ ਨੇ ਇੱਕ ਫਿਰ ਤੇਰੇ ਤੇ ਮੁਸਲਮਾਨ ਚ ਕੀ ਫਰਕ ਹੈ ਤੂੰ ਵੱਖਰਾ ਧਰਮ ਕਿੱਦਾਂ ਹੋ ਗਿਆ ਇਹ ਸੋਚ ਮੁਸਲਮਾਨ ਦੀ ਹੈ ਇਹੀ ਸਾਡੀ ਹੈ ਇੱਕ ਰੱਬ ਹੈ ਇੱਕ ਅੱਲਾ ਹੈ ਮਤਲਬ ਇੱਕ ਮੈਂ ਹਾਂ ਇੱਕ ਅੱਲਾ ਹੈ ਵੱਖਰਾ ਹੈ ਕਿਤੇ ਨਹੀਂ ਧਿਆਨ ਨਾਲ ਸੁਣਿਓ ਪੜ੍ਹੇ ਲਿਖੇ ਗੱਲ ਪਕੜੋਗੇ ਹਿੰਦੂ ਰਾਮ ਨਾਮ ਉਚਰੇ ਜੋਗੀ ਹੈ ਜਿਹੜੇ ਧਿਆਨ ਨਾਲ ਸੁਣੇ ਜੋਗੀ ਗੋਰਖ ਗੋਰਖ ਕਰੇ ਹਿੰਦੂ ਰਾਮ ਨਾਮ ਉਚਰੇ ਹਿੰਦੂ ਰਾਮ ਨਾਮ ਨੂੰ ਜਪਦੇ ਹੈ ਜੋਗੀ ਗੋਰਖ ਗੋਰਖ ਕਰਦੇ ਹੈ ਮੁਸਲਮਾਨ ਕਾ ਇੱਕ ਖੁਦਾ ਹੈ ਮੁਸਲਮਾਨ ਰੱਬ ਮੰਨਦੇ ਹੈ ਇੱਕ ਖੁਦਾ ਨੂੰ ਪਰ ਕਬੀਰ ਜੀ ਕਹਿੰਦੇ ਕਬੀਰ ਕਾ ਸਵਾਮੀ ਰਹਿਆ ਸਮਾਏ ਅਸੀਂ ਰੱਬ ਗੁਰੂ ਗ੍ਰੰਥ ਸਾਹਿਬ ਚ ਕਬੀਰ ਜੀ ਕਹਿੰਦੇ ਹੈ ਮੈਂ ਉਹਨੂੰ ਰੱਬ ਮੰਨਦਾ ਜਿਹੜਾ ਸਾਰੇ ਪਾਸੇ ਸਮਾਇਆ ਹੋਇਆ ਮਤਲਬ ਸਾਰਿਆਂ ਚ ਸਮਾਇਆ ਹੈ ਤੇ ਮੈਂ ਵੀ ਵੇਖੀ ਹਾਂ ਮੇਰੇ ਚ ਵੀ ਸਮਾਇਆ ਹੈ ਸਾਡੇ ਤੋਂ ਬਾਹਰ ਕਿਤੇ ਰੱਬ ਨਹੀਂ ਵੱਖਰਾ ਕੋਈ ਰੱਬ ਨਹੀਂ ਫਿਰ ਸੁਣੋ ਸੁਣਿਓ ਭਾਈ ਵੀਰੋ ਜਿਹੜੇ ਬੰਦੇ ਕਮਿਊਨਿਸਟ ਹੋ ਗਏ ਕਾਮਰੇਡ ਬਣ ਗਏ ਨਾਸਤਕ ਹੋ ਗਏ ਰੱਬ ਨੂੰ ਨਹੀਂ ਮੰਨਦੇ ਉਹ ਬੰਦੇ ਕੌਣ ਨੇ ਉਹਨਾਂ ਨੂੰ ਸਮਝਾਇਆ ਵੀ ਠੀਕ ਤਰ੍ਹਾਂ ਨਾਲ ਪੜ੍ਹਿਆ ਲਿਖਿਆ ਤਬਕਾ ਬਹੁਤ ਦੂਰ ਹੋ ਗਿਆ ਧਰਮ ਨਾਲੋਂ ਕਿਉਂ ਦੂਰ ਹੋਇਆ ਉਹਨਾਂ ਦੇ ਦਿਮਾਗ 'ਚ ਇਹ ਵਾੜਿਆ ਵੀ ਰੱਬ ਕਿਤੇ ਵੱਖਰਾ ਹੈ ਉਹ ਕਹਿੰਦੇ ਤੁਹਾਡਾ ਰੱਬ ਫਲਾਣੇ ਥਾਂ 'ਤੇ ਇੰਨੇ ਬੰਦੇ ਮਰ ਗਏ ਕਿਉਂ ਨਹੀਂ ਬੋਲਦਾ ਫਲਾਣੇ ਦੇਸ਼ ਵਿੱਚ ਇੰਨਾ ਧੱਕਾ ਹੋ ਗਿਆ ਤੁਹਾਡਾ ਰੱਬ ਆਉਂਦਾ ਕਿਉਂ ਨਹੀਂ ਸ਼ਹਿਰਾਂ ਦੇ ਸ਼ਹਿਰ ਰੁੜ ਜਾਂਦੇ ਨੇ ਤੁਹਾਡੇ ਰੱਬ ਨੂੰ ਤਰਸ ਕਿਉਂ ਨਹੀਂ ਆਉਂਦਾ ਨਿੱਕੇ ਨਿੱਕੇ ਬੱਚੇ ਜਿਹੜੇ ਸ਼ਹੀਦ ਹੋਏ ਸੀ ਉੱਥੇ ਪਹੁੰਚਿਆ ਕਿਉਂ ਨਹੀਂ ਰੱਬ ਤੁਹਾਡਾ ਸਵਾਲ ਕਿੰਨੇ ਸੀ ਉਹਨਾਂ ਨੇ ਅੱਧ ਹੋ ਗਏ ਵੱਖ ਹੋ ਗਏ ਉਹ ਵੱਖ ਕਿਉਂ ਹੋਏ ਸਾਡੇ ਵਰਗੇ ਪਸ਼ੂਆਂ ਵਰਗੇ ਬੰਦੇ ਆ ਅਸੀਂ
ਸਾਡਾ ਅਨਪੜਾਂ ਦਾ ਟੋਲਾ ਬਹਿ ਗਿਆ ਸੀ ਇੱਥੇ ਸਾਡੇ ਨਾਂ ਦਿਮਾਗ 'ਚ

ਆਈ ਨਾ ਸਾਨੂੰ ਖੁਦ ਸਮਝ ਆਈ ਨਾ ਅਸੀਂ ਕਿਸੇ ਨੂੰ ਸਮਝਾ ਸਕੇ। ਸਾਡੀ ਪ੍ਰੋਬਲਮ ਹੈ ਆਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਕੋਈ ਨਾਸਤਕ ਨਹੀਂ ਹੋ ਸਕਦਾ ਜਿਹੜਾ ਰੱਬ ਇਹਨਾਂ ਨੇ ਦੱਸਿਆ। ਧਿਆਨ ਨਾਲ ਸੁਣਿਓ, ਰੱਬ ਬੰਦੇ ਨੂੰ ਵਿਹਲੜ ਬਣਾ ਰਿਹਾ, ਰੱਬ ਬੰਦੇ ਨੂੰ ਨਿਕੰਮਾ ਬਣਾ ਰਿਹਾ। ਅਸੀਂ ਭਾਰਤ ਦੇ ਲੋਕ ਕਹਿੰਦੇ ਰੱਬ ਕਰੂ, ਰੱਬ ਨੇ ਕਰ ਦੇਣਾ, ਆਪੇ ਕਰੂ, ਮਾਲਕ ਕਰੂ। ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਘੱਟ ਘੱਟ ਵਿੱਚ ਵੱਸਦਾ ਹੈ, ਤੇਰੇ ਚ ਵੱਸਦਾ, ਤੈਨੂੰ ਕਰਨਾ ਪੈਣਾ। ਰੱਬ ਜਦੋਂ ਘੱਟ ਘੱਟ ਵਿੱਚ ਵੱਸਿਆ ਸਮਝ ਗਏ, ਇੱਕ ਉਹ ਅਹੰਕਾਰ, ਇੱਕ ਦਾ ਹੀ ਸਾਰੇ ਪਾਸੇ ਪਸਾਰਾ ਹੈ, ਇੱਕ ਹੀ ਐਨਰਜੀ ਹੈ, ਯੂਨੀਵਰਸਲ ਐਨਰਜੀ, ਲਾ ਆਫ ਨੇਚਰ, ਸਾਰੇ ਪਾਸੇ ਇੱਕ ਦਾ ਪਸਾਰਾ ਹੈ, ਉਹ ਇੱਕ ਤੇਰੇ ਵਿੱਚ ਵੀ ਹੈ। ਇਹਦਾ ਮਤਲਬ ਤੂੰ ਖੁਦ ਰੱਬ ਦਾ ਹਿੱਸਾ ਹੈ, ਰੱਬ ਦਾ ਪਾਰਟ ਹੈ। ਜਿਹੜੇ ਵੀ ਕੰਮ ਕਰਨੇ ਨੇ ਉਹ ਤੁਹਾਨੂੰ ਖੁਦ ਕਰਨੇ ਪੈਣਗੇ, ਕਿਉਂਕਿ ਤੁਸੀਂ ਖੁਦ ਰੱਬ ਦਾ ਰੂਪ ਹੋ। ਹੁਣ ਮੈਨੂੰ ਤੁਸੀਂ ਜਵਾਬ ਦੇਣਾ ਮੇਰੀ ਗੱਲ ਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਓੰਕਾਰ ਹੈ, ਇੱਕ ਦਾ ਪਸਾਰਾ ਹੈ, ਤੇ ਜਿਹੜੇ ਵੀ ਕੰਮ ਕਰਨੇ ਨੇ ਤੁਹਾਨੂੰ ਖੁਦ ਕਰਨੇ ਪੈਣਗੇ। ਆਪਾਂ ਕਰਦੇ ਹਾਂ ਅਰਦਾਸ ਵੀ ਸੱਚੇ ਪਾਤਸ਼ਾਹ ਕੋਠੀ ਬਣ ਜਾਏ, ਕਰਦੇ ਹਾਂ ਜੀ। ਤੇ ਜੇ ਆਪ ਨਾ ਬਣਾਈਏ ਬਣ ਜੂ, ਬੋਲੋ। ਪਹਿਲਾਂ ਅਰਦਾਸ ਕਰਦੇ ਹਾਂ, ਫਿਰ ਬਣਾਉਣੀ ਕਿਹਨੂੰ ਪੈਂਦੀ ਹੈ, ਬੋਲੋ ਯਾਰ। ਆਪ ਨੂੰ ਨਹੀਂ ਬਣਾਓਗੇ ਨਹੀਂ ਬਣਨੀ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸਾਂ ਕਰੋ, ਬੇਨਤੀ ਕਰਿਆ ਕਰੋ, ਸੱਚੇ ਪਾਤਸ਼ਾਹ ਮੇਰੀ ਨੌਕਰੀ ਮਿਲ ਜਾਏ। ਉਦੋਂ ਬਾਅਦ ਘਰੇ ਨਾ ਬਹਿ ਗਈ, ਗੁਰੂ ਗ੍ਰੰਥ ਸਾਹਿਬ ਨੇ ਤੈਨੂੰ ਇਸ਼ਾਰਾ ਕਰਤਾ ਵੀ ਰੱਬ ਤੇਰੇ ਵੇਲੇ ਘੱਟ ਘੱਟ ਵਿੱਚ ਵੱਸਦਾ, ਮੇਰੇ ਕੋਲ ਆਉਣ ਵਾਲਿਆ, ਹੱਥ ਜੋੜਨ ਵਾਲਿਆ, ਰੱਬ ਅੱਗੇ ਅਰਦਾਸ ਕਰਦਾ, ਮੈਂ ਸਮਝਾਉਂਦਾ ਤੈਨੂੰ ਰੱਬ ਸਾਰਿਆਂ ਚ ਹੈ, ਤੇਰੇ ਚ ਵੀ ਹੈ। ਅੱਛਾ ਜੀ, ਜੇ ਨੌਕਰੀ ਲੱਭਣੀ ਹੈ, ਕਾਰਜ ਰਾਸ ਕਰਨੇ ਨੇ, ਚੱਲ ਫਿਰ ਅੱਜ ਤੋਂ ਪੜ੍ਹਾਈਆਂ ਸਟਾਰਟ ਕਰ ਲੈ, ਨੌਕਰੀ ਲੱਭਣੀ ਸ਼ੁਰੂ ਕਰਦਾ, ਮਿਲ ਜੂਗੀ, ਜੇ ਲੱਭੇਗਾ ਨੀ ਫਿਰ ਨਹੀਂ ਮਿਲਣੀ। ਆ ਹੁਣ ਆਪਾਂ ਨਨਕਾਣਾ ਸਾਹਿਬ ਤੇ ਪੰਜਾਬ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਮੰਗਦਿਆਂ ਨੂੰ ਕਿੰਨੇ ਸਾਲ ਹੋ ਗਏ? 70 ਹੋ ਗਏ। ਸੰਨ 47 ਦੇ ਵਿੱਚ ਪਾਕਿਸਤਾਨ ਬਣਿਆ ਹੈ। ਇੱਥੇ ਖੜ ਕੇ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਕਿਹਨੂੰ ਬਖਸ਼ੋ? ਖਾਲਸਾ ਜੀ ਨੂੰ ਬਖਸ਼ੋ। ਪਹਿਲੀ ਗੱਲ ਤੇ ਇਹ ਹੈ ਵੀ ਖਾਲਸਾ ਜੀ ਨੂੰ ਖੁੱਲੇ ਦਰਸ਼ਨ ਮਿਲ ਹੀ ਰਹੇ ਨੇ, ਜਿਹੜੇ ਉੱਥੇ ਰਹਿੰਦੇ ਨੇ ਉਹ ਵੀ ਖਾਲਸੇ ਹੀ ਨੇ। ਜਿਹਨਾਂ ਕੋਲ ਸੇਵਾ ਸੰਭਾਲ ਹੈ ਉਹ ਕਿਹਦੇ ਕੋਲ ਹੈ? ਉਹ ਖਾਲਸਾ ਗਿਣਦੇ ਨੀ ਉਹਨਾਂ ਨੂੰ, ਪਾਕਿਸਤਾਨੀ ਸਿੱਖ ਖਾਲਸੇ ਹੈ ਨੀ। ਹੋ ਸਕਦਾ ਸਾਡੇ ਨਾਲੋਂ ਵਧੀਆ ਹੀ ਹੋਣ। ਹੁਣ ਖਾਲਸਾ ਉਹ ਕਿਹਦੇ ਕੋਲ ਹੈ, ਬੋਲੋ ਯਾਰ? ਖਾਲਸੇ ਕੋਲ ਹੈ ਸੇਵਾ ਸੰਭਾਲ। ਹਾਂ ਇੱਕ ਗੱਲ ਕਹਿ ਦਿਆਂ, ਸ਼੍ਰੋਮਣੀ ਕਮੇਟੀ ਕੋਲ ਗੋਲ ਪਏ ਨੀ, ਰੱਖੋ ਸਤਨਾ ਵਾਹਿਗੁਰੂ, ਗੋਲਕ ਨਹੀਂ ਸ਼੍ਰੋਮਣੀ ਕੋਲ। ਜਾਂ ਫਿਰ ਆਪਾਂ ਐ ਨਾ ਵੀ ਆਪਣੇ ਆਪ ਨੂੰ ਪੰਥ ਮੰਨਦੇ ਹੋਈਏ ਬਾਕੀਆਂ ਨੂੰ ਮੰਨੀਏ ਨਾ। ਪਾਕਿਸਤਾਨ ਦੇ ਗੁਰਦੁਆਰੇ ਵੀ ਅੰਮ੍ਰਿਤਧਾਰੀ ਸਿੱਖਾਂ ਦੇ ਕੋਲ ਹੈ, ਖਾਲਸੇ ਕੋਲ ਹੀ ਹੈ। ਪੰਥਕ ਅਰਦਾਸ ਹੈ, ਅਸੀਂ ਬਦਲ ਨਹੀਂ ਸਕਦੇ, ਸਾਡੀ ਤੇ ਇੰਨੀ ਤਾਕਤ ਨਹੀਂ। ਪਰ ਜੋ ਪਾਤਸ਼ਾਹ ਅਰਦਾਸ ਵਿੱਚ ਅਸੀਂ ਹੂ ਬਹੂ ਦੁਹਰਾਉਂਦੇ ਹਾਂ, ਪਰ ਗੱਲ ਤੇ ਕਰ ਸਕਦੇ ਹਾਂ, ਸੋਚ ਦੇ ਸਕਦੇ ਹਾਂ, ਦਿਮਾਗ ਤੇ ਚੱਲਦਾ ਹੈ, ਵਿਚਾਰ ਦੇ ਸਕਦੇ ਹਾਂ। ਸੋਚਿਓ ਸੁਣਿਓ ਮੇਰੇ ਵੀਰੋ, ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। 70 ਸਾਲ ਤੋਂ ਅਰਦਾਸ ਕਰਦੇ ਸੀ, ਅਰਦਾਸ ਕਰਕੇ ਘਰੇ ਜਾ ਪੈਂਦੇ ਸੀ, ਸੌ ਜਾਂਦੇ ਸੀ, ਰਾਹ ਖੁੱਲਿਆ 70 ਸਾਲਾਂ ਚ ਨਹੀਂ ਖੁੱਲਿਆ। ਪਰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੀ ਇਹ ਹੈ, ਖੁੱਲਣਾ ਹੀ ਨਹੀਂ। ਉਹ ਕਹਿੰਦੇ ਖਪੈ ਘੱਟ ਰਾਮ ਬੋਲੇ ਤੇਰੇ, ਰੱਬ ਤੇਰੇ ਤੇ ਰੱਬ ਨੂੰ ਕਹਿਣ ਆਇਆ ਨਾ ਮੇਰੇ ਕੋਲ ਆ ਕੇ, ਰੱਬ ਨੂੰ ਕਹਿੰਦਾ ਤੇ ਰੱਬ ਕੀ ਦੇ ਤੁਹਾਡੇ ਚ ਖੋਲੋ, ਫਿਰ ਰੱਬ ਤੁਹਾਡੇ ਚ ਖੋਲੋ। ਪਰਮਾਤਮਾ ਮੈਂ ਤੇ ਇਹ ਮੰਨਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਂ ਤੇ ਇਹ ਮੰਨਦਾ ਰੱਬ ਤੁਹਾਡੇ ਚ, ਚਲੋ ਫਿਰ ਖੋਲੋ। 70 ਸਾਲ ਖੋਲਿਆ ਨਹੀਂ, ਖੁੱਲਿਆ ਵੀ ਨਹੀਂ, ਤੇ ਹੁਣ ਉਦਮ ਕਰਨ ਲੱਗੇ ਹੈ, ਕਰਤਾਰਪੁਰ ਵਾਲਾ ਖੋਲ ਰਹੇ ਹੈ। ਅਰਦਾਸ ਤੇ ਨਨਕਾਣਾ ਸਾਹਿਬ ਦੀ ਕਰਦੇ ਹਾਂ, ਪਰ ਕਰਤਾਰਪੁਰ ਵਾਲਾ ਖੁੱਲ ਰਿਹਾ, ਉਦਮ ਕੀਤਾ ਕਰਤਾਰਪੁਰ ਵਾਲੇ ਵਾਸਤੇ, ਅਰਦਾਸ ਕਰਦੇ ਹਾਂ, ਬੋਲੋ ਯਾਰ। ਨਨਕਾਣਾ ਸਾਹਿਬ ਦੀ ਉਦਮ ਵਾਲਾ ਖੁੱਲਣਾ ਹੈ,
ਜਿਹਨੇ ਵੀ ਉਦਮ ਕਰੋਗੇ ਅੱਜ ਕਰਤਾਰਪੁਰ ਨੇ ਉਦਮ ਕੀਤਾ ਹੈ ਰੱਬ ਬੇਟੇ ਸਾਡੇ ਅੱਜ ਕਰਤਾਰਪੁਰ ਵਾਲਾ ਖੁੱਲ ਗਿਆ ਜਿੱਦਣ ਨਨਕਾਣਾ ਸਾਹਿਬ ਦਾ ਖੋਲਣਾ ਹੋਇਆ ਉਹਦੇ ਨਨਕਾਣਾ ਸਾਹਿਬ ਵਾਲਾ ਖੋਲ ਲਿਓ ਕਿਉਂਕਿ ਗੁਰੂ ਗ੍ਰੰਥ ਸਾਹਿਬ ਕੋਲ ਜਦੋਂ ਅਰਦਾਸ ਕਰਦੇ ਹਾਂ ਮਹਾਰਾਜ ਕਹਿੰਦੇ ਰੱਬ ਤੇਰੇ ਵਿੱਚ ਹੈ ਕਰਨਾ ਤੈਨੂੰ ਹੀ ਪੈਣਾ ਚਾਹੇ ਅੱਜ ਕਰ ਲੈ ਚਾਹੇ 70 ਸਾਲ ਬਾਅਦ ਕਰਨੀ ਚਾਹੇ 700 ਸਾਲ ਰਹਿਣ ਦਿਓ ਉਹਨਾਂ ਚਿਰ ਨਹੀਂ ਖੁੱਲਣਾ ਜਿੰਨਾ ਚਿਰ ਤੁਸੀਂ ਉਦਮ ਨਹੀਂ ਕਰਦੇ ਕਿਉਂਕਿ ਰੱਬ ਤੁਹਾਡੇ ਪਕੜਦੇ ਹੋ ਗੱਲ ਸਮਝ ਆਉਂਦੀ ਹੈ ਸਾਰੇ ਕਾਰਜ ਏਦਾਂ ਹੀ ਹੋਣਗੇ ਰੱਬਾ ਅਮਰੀਕਾ ਬਣਾ ਦੇ ਇੰਡੀਆ ਨੂੰ ਐ ਨਹੀਂ ਬਣਨਾ ਉਹਦੇ ਬਣੋ ਜਿੱਦੇ ਤੁਸੀਂ ਬੋਲੋ ਬਣਾਓਗੇ ਨੌਜਵਾਨੋ ਐ ਕਿਹਾ ਕਰੋ ਮੇਰੇ ਸਿੱਖ ਪੈਕ ਬਣਾ ਦੇ ਰੱਬਾ ਬਣ ਜਾਣਗੇ ਏਦਾਂ ਅਰਦਾਸ ਕਰਤੀ ਤੈਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਤੇਰੇ ਵਿੱਚ ਹੀ ਹੈ ਫਿਰ ਬਣਾ ਲੈ ਮੈਂ ਤੇ ਸਿੱਧੀ ਦੀ ਗੱਲ ਕਹਿੰਦਾ ਹੁੰਦਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਕੋਲੇ ਅਰਦਾਸ ਕਰਨ ਆਉਂਦੇ ਹਾਂ ਕਰੋ ਸੱਚੇ ਪਾਤਸ਼ਾਹ ਆਹ ਕਾਰਜ ਕਰ ਦਿਓ ਤੇ ਮੈਂ ਸਿੱਧਾ ਜਿਹਾ ਕਹਿੰਦਾ ਹੁਣ ਗੁਰੂ ਸਾਹਿਬ ਪਤਾ ਕੀ ਕਹਿੰਦੇ ਆ ਰੱਬ ਤੇਰੇ ਵਿੱਚ ਹੈ ਮੈਂ ਸਿੱਧੀ ਦੀ ਗੱਲ ਕਰਦਾ ਮਹਾਰਾਜ ਆਹ ਕੰਮ ਕਰ ਦਿਓ ਕਹਿੰਦੇ ਤੇਰੇ ਟੁੱਟੇ ਹੈ ਕਰ ਲੈ ਤੇਰੇ ਵਿੱਚ ਨਹੀਂ ਜਾਂ ਇਹ ਮਨ ਵੀ ਮੇਰੇ ਵਿੱਚ ਨਹੀਂ ਮੰਨਣਾ ਤੈਨੂੰ ਪੈਣਾ ਵੀ ਮੇਰੇ ਵਿੱਚ ਹੈ ਹੀ ਹੈ ਐਨਰਜੀ ਜਿਹੜੀ ਸਾਰਿਆਂ ਚੋਂ ਮੇਰੀ ਹੁੰਦੀ ਹੈ ਮੁਨਕਰ ਤੂੰ ਹੋ ਨਹੀਂ ਸਕਦਾ ਵੀ ਰੱਬ ਮੇਰੇ ਵਿੱਚ ਨਹੀਂ ਕਰਨਾ ਤੈਨੂੰ ਹੀ ਪੈਣਾ ਪ੍ਰੈਕਟੀਕਲ ਗੱਲ ਹੈ ਵੀ ਇਹ ਹੋਈ ਹੈ ਅੱਜ ਤੱਕ ਕਰਨਾ ਆਪ ਨੂੰ ਹੀ ਪਿਆ ਤੇ ਗੁਰੂ ਗ੍ਰੰਥ ਸਾਹਿਬ ਨੇ ਇਹੀ ਸਮਝਾਇਆ ਹੁਣ ਵੇਖਿਓ ਰੱਬ ਬਣਾਉਣ ਦਾ ਨਕੰਮਾ ਰੱਬ ਬਣਾਉਣ ਦਾ ਵਿਹਲੜ ਰੱਬ ਬਣਾਉਂਦਾ ਆਲਸੀ ਕੋਈ ਹੋਰ ਕਰੂਗਾ ਉਹਨੇ ਕਰਨਾ ਆਪੇ ਕਰੂ ਪਰ ਜਿਹੜਾ ਰੱਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਨੇ ਦੱਸਿਆ ਇਸ ਰੱਬ ਨੇ ਜ਼ਿੰਮੇਵਾਰੀ ਪਾਤੀ ਵੀ ਰੱਬ ਤੇਰੇ ਵਿੱਚ ਹੈ ਫਿਰ ਤੈਨੂੰ ਹੀ ਕਰਨਾ ਪਊ ਚੱਲ ਉੱਠ ਮਨਾ ਕਰੀਏ ਆਖੋ ਸਤਨਾਮ ਜਿਹੜਾ ਰੱਬ ਬੰਦੇ ਦਾ ਵਿਹਲੜ ਬਣਾਉਂਦਾ ਸੀ ਨਿਕੰਮਾ ਬਣਾਉਂਦਾ ਸੀ ਭਾਰਤ ਦਾ ਨੁਕਸਾਨ ਹੀ ਰੱਬ ਦੇ ਕੋਨਸੈਪਟ ਨੇ ਕੀਤਾ ਹੈ ਉਸੇ ਰੱਬ ਦੇ ਕੋਨਸੈਪਟ ਨੂੰ ਜਦੋਂ ਗੁਰੂ ਨਾਨਕ ਨੇ ਸਮਝਾਇਆ ਉਹ ਰੱਬ ਨੇ ਜ਼ਿੰਮੇਵਾਰ ਬਣਾ ਦਿੱਤੇ ਲੋਕ ਕਰਨ ਲਾ ਲਏ ਬਾਬਾ ਕਹਿੰਦਾ ਕਿਰਤ ਕਰੋ ਗੁਰੂ ਜੀ ਇਹ ਵੀ ਕਹਿ ਸਕਦੇ ਸੀ ਤੁਸੀਂ ਰੱਬ ਰੱਬ ਕਰ ਲਿਆ ਕਰੋ ਕੰਮ ਤੁਹਾਡੇ ਆਪੇ ਹੋ ਜਾਣਗੇ ਉਹ ਕਹਿੰਦੇ ਤੈਨੂੰ ਕਰਨਾ ਪੈਣਾ ਕਰੋ ਆਪ ਹਲ ਵਾਹਿਆ ਤੇ ਸਾਨੂੰ ਵੀ ਕਿਹਾ ਵਾਹੂ ਬਈ ਕੰਮ ਕਰੋ ਉਦਮ ਕਰੋ ਰੱਬ ਵਿਹਲਾ ਬਣਾਉਂਦਾ ਨਿਕੰਮਾ ਬਣਾ ਰਿਹਾ ਸੀ ਪਰ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਰੱਬ ਵਾਲਾ ਕੋਨਸੈਪਟ ਸਮਝਾਇਆ ਇੱਥੇ ਲੋਕੀ ਜ਼ਿੰਮੇਵਾਰ ਬਣ ਗਏ ਫਰਜ ਪਛਾਣਨ ਲੱਗ ਪਏ ਯਾਰ ਮੈਂ ਕਰਨਾ ਹੈ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਜਦੋਂ ਸਿਰ ਤੇ ਪੈਂਦੀ ਹੈ ਉਦੋਂ ਪਤਾ ਲੱਗਦਾ ਕਈ ਨਿਆਣੇ ਨਾ ਜਮਾਂ ਹੀ ਨਿਕੰਮੇ ਸੀ ਜਿੱਥੇ ਪਿਓ ਪੈ ਗਿਆ ਮੰਜੇ ਤੇ ਉਦੇ ਦਾ ਹੀ ਪੁੱਤ ਨੇ ਟਰੈਕਟਰ ਦਾ ਸਟੀਅਰਿੰਗ ਫੜ ਲਿਆ ਉਦੇ ਦਾ ਹੀ ਜ਼ਿੰਮੇਵਾਰ ਬਣ ਗਿਆ ਵੀ ਹੁਣ ਮੈਨੂੰ ਹੀ ਕਰਨਾ ਪੈਣਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਤੁਹਾਡੇ 'ਚ ਰੱਬ ਹੈ ਸਾਰਿਆਂ ਦੇ ਵਿੱਚ ਇੱਕ ਹੀ ਐਨਰਜੀ ਹੈ ਰੱਬ ਤੁਹਾਡੇ ਵਿੱਚ ਹੈ ਤਾਂ ਕਰਕੇ ਤੁਹਾਨੂੰ ਹੀ ਕਰਨਾ ਪੈਣਾ ਬਾਹਰ ਕੋਈ ਨਹੀਂ ਸ਼ਕਤੀ ਵੱਖਰੀ ਰੱਬ ਤੇਰੇ ਵਿੱਚ ਹੈ ਕਰਨਾ ਹੋਇਆ ਜਿੱਦੇ ਕਰਨਾ ਤੈਂ ਕਰਨਾ ਕਰ ਲੈ ਰੱਬ ਦਾ ਕਨਸੈਪਟ ਸਮਝਾ ਕੇ ਲੱਤਾਂ 'ਤੇ ਭਾਰ ਪਾਤਾ ਬੰਦੇ 'ਤੇ ਜ਼ਿੰਮੇਵਾਰੀ ਪਾਤੀ ਜਿਹੜਾ ਬੰਦਾ ਜਿਹੜਾ ਰੱਬ ਵਿਹਲਾ ਕਰੀ ਜਾਂਦਾ ਸੀ ਨਿਕੰਮਾ ਬਣਾ ਰਿਹਾ ਸੀ ਉਸੇ ਰੱਬ ਨੂੰ ਰੱਬ ਦਾ ਕਨਸੈਪਟ ਸਮਝਾ ਕੇ ਗੁਰੂ ਸਾਹਿਬ ਨੇ ਜ਼ਿੰਮੇਵਾਰ ਬਣਾ ਦਿੱਤਾ ਬਲਿਹਾਰੇ ਜਾਈਏ ਸਤਿਗੁਰ ਜੀ ਦੀ ਬਾਣੀ ਦੇ ਆਹ ਗੱਲ ਸਾਡੇ ਦਿਮਾਗ ਵਿੱਚ ਵਾੜ ਕੇ ਅਸੀਂ ਮੰਨਦੇ ਹਾਂ ਘੱਟ ਘੱਟ ਵਿੱਚ ਵਸਿਆ ਸਾਨੂੰ ਫਰਜ਼ ਪਛਾਣਨ ਜ਼ਿੰਮੇਵਾਰੀ ਵਾਲੇ ਪਾਸੇ ਲਾਇਆ ਸਾਨੂੰ ਕੰਮੇ ਲਾ ਦਿੱਤਾ ਭਾਈ ਤੈਅ ਕਰਨਾ ਹੈ ਤੈਅ ਕਰਨਾ ਹੈ ਤੈਨੂੰ ਕਰਨਾ ਪੈਣਾ ਹੈ ਇਹਦਾ ਮਤਲਬ ਇਹ ਨਹੀਂ ਵੀ ਇਹਦਾ ਮਤਲਬ ਇਹ ਨਹੀਂ ਵੀ ਸੂਰਜ ਵੀ ਤੂੰ ਹੀ ਚਾੜੇਗਾ ਚੰਦਰਮਾ ਵੀ ਤੂੰ ਚਾੜਨਾ ਉਹ ਤੇ ਇੱਕ ਕੁਦਰਤ ਦਾ ਢਾਂਚਾ ਬਣਿਆ ਹੈ ਪਰ ਜਿਹੜੇ ਕਾਰਜ ਤੈਨੂੰ ਕਰਨੇ ਨੇ ਉਹ ਤੈਨੂੰ ਹੀ ਕਰਨੇ ਪੈਣਗੇ ਕਿਉਂਕਿ ਘੱਟ ਘੱਟ ਮੈਂ ਇੱਕ ਵਾਰੀ ਪੰਗਤੀ ਸੁਣ ਲਓ ਘੱਟ ਘੱਟ ਮੈਂ ਹਰ ਜੂ

0: ਕਹੂ ਨਾਨਕ ਤੇ ਭਜ ਮਨਾ ਭਾਵ ਦੇ ਉਤਰੇ ਪਾਰ।
1: ਜੇ ਕਿਤੇ ਨਾ ਆਹ ਗੱਲ ਸਾਡੇ ਦਿਮਾਗ ਵਿੱਚ ਆ ਜਾਏ ਵੀਰੋ ਸੁਣੋ, ਆਹ ਗੱਲ ਜੇ ਕਿਤੇ ਸਮਝ ਜਾਈਏ ਅਸੀਂ ਆਪਣੇ ਫਰਜ਼ ਪਛਾਣੀਏ। ਦੇਖਿਓ ਜੀ ਦੋ ਗੱਲਾਂ ਹੋਣਗੀਆਂ ਇਹਦੇ ਨਾਲ, ਦੋ ਗੱਲਾਂ, ਜਾਂ ਤੇ ਬੰਦਾ ਨਿਕੰਮਾ ਹੀ ਬਣ ਜੂ
2: ਮਿੱਠਾ, ਫਿਰ ਤੇ ਖਰਾਬਾ ਪੀਓ ਕਿਹੜਾ ਰੱਬ ਹੈਗਾ,
1: ਫਿਰ ਤੇ ਪੁੱਠੇ ਕੰਮ ਕਰੋ ਕਿਹੜਾ ਰੱਬ ਹੈਗਾ, ਮੁਲਜਣ ਲੱਗਣੀ ਫਿਰ ਐ ਨਹੀਂ। ਕਈ ਬੰਦਿਆਂ ਨੂੰ ਪਤਾ ਲੱਗ ਜੇ ਮੇਰਾ ਪਿਓ ਮਰ ਗਿਆ ਤੇ ਬੰਦੇ ਨਿਕੰਮੇ ਹੋ ਜਾਂਦੇ ਨੇ, ਆਲਸੀ ਹੋ ਜਾਂਦੇ ਨੇ, ਵਿਹਲੜ ਹੋ ਜਾਂਦੇ ਨੇ। ਪਰ ਕਈ ਬੰਦਿਆਂ ਨੂੰ ਜਦੋਂ ਪਤਾ ਲੱਗਦਾ ਵੀ ਮੇਰਾ ਪਿਓ ਮਰ ਗਿਆ, ਉਹ ਕਹਿੰਦੇ ਆ ਹੁਣ ਪਿਓ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਪੈ ਗਈ, ਫਰਜ਼ ਨਹੀਂ ਮੰਨਦਾ। ਗੁਰੂ ਗ੍ਰੰਥ ਸਾਹਿਬ ਰੱਬ ਦਾ ਤੈਨੂੰ ਹਿੱਸਾ ਕਹਿੰਦੇ ਆ, ਤਾਂ ਕਰਕੇ ਤੇਰੇ ਮੋਢਿਆਂ ਤੇ ਜ਼ਿੰਮੇਵਾਰੀ ਪਾਉਂਦੇ ਆ, ਤੈਨੂੰ ਰੱਬ ਦਾ ਹਿੱਸਾ ਕਹਿੰਦੇ ਆ, ਤੂੰ ਹੀ ਹਿੱਸਾ ਹੈ ਰੱਬ ਦਾ, ਕੁਦਰਤ ਦਾ। ਘੱਟ ਕੁਦਰਤ ਦੇ ਵਿੱਚ ਪਰਮਾਤਮਾ ਵੱਸਦਾ, ਬਲਿਹਾਰੀ ਕੁਦਰਤ ਵੱਸਿਆ, ਕੁਦਰਤ ਵੱਸਦਾ ਤੇ ਕੁਦਰਤ ਵਿੱਚ ਤੂੰ ਵੀ ਆ ਜਾਂਦਾ, ਤੂੰ ਵੀ ਕੁਦਰਤ ਵਿੱਚ ਆਉਂਦਾ ਤੇ ਤੈਨੂੰ ਜ਼ਿੰਮੇਵਾਰ ਬਣਾਉਂਦੇ ਆ ਭਾਈ ਆਪਣੇ ਫਰਜ਼ ਪਛਾਣੀ। ਹੁਣ ਆਲਸੀ ਨਾ ਹੋ ਜੀ, ਨਿਕੰਮਾ ਨਾ ਹੋ ਜੀ, ਮਾੜੇ ਕੰਮਾਂ 'ਚ ਨਾ ਪੈ ਜੀ ਵੀ ਲੈ ਰੱਬ ਰੱਬ ਨਹੀਂ ਹੈ ਉਹ, ਭਾਈ ਤੂੰ ਖੁਦ ਰੱਬ ਦਾ ਹਿੱਸਾ ਹੈ, ਰੱਬ ਦਾ ਹਿੱਸਾ ਹੈ। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾ, ਉਹ ਕੁਦਰਤ ਵਿੱਚ ਵੱਸਦਾ ਹੈ। ਆ ਭਰਮ ਬਣੇ ਹੋਏ ਹੈ ਜੀ, ਭਰਮ ਸਾਰਿਆਂ ਨਾਲੋਂ ਵੱਡਾ ਭਰਮ ਇਹ ਹੈ ਵੀ ਤੂੰ ਵੱਖ ਹੈ ਤੇ ਮੈਂ ਵੱਖ ਹਾਂ। ਪਰ ਜਦੋਂ ਆਇਆ ਗਿਆਨ ਗੁਰ ਹੈ ਬਿਠਾਇਓ ਲੋਏ ਨਾ, ਇੱਕ ਹੈ ਉੱਤ ਹੈ ਘੱਟ ਘੱਟ ਘੱਟ ਘੱਟ, ਤੂੰ ਹੀ ਤੂੰ ਹੀ ਵੋ ਹੈ ਨਾ। ਸਮਝ ਆ ਗਈ ਵੀ ਸਾਰਿਆਂ ਕੀ ਹੈ, ਸਾਰਿਆਂ ਨਾਲੋਂ ਵੱਡਾ ਭੁਲੇਖਾ ਵੀਰੋ ਇਹ ਹੈ ਮੈਂ ਹੋਰ ਹਾਂ ਤੇ ਰੱਬ ਹੋਰ ਹੈ। ਗੁਰੂ ਗ੍ਰੰਥ ਸਾਹਿਬ ਸਾਨੂੰ ਆਪੇ ਦੀ ਪਛਾਣ ਕਰਾਉਂਦੇ ਹੈ, ਸਵੈ ਸਰੂਪ ਨਾਲ ਜੋੜਦੇ ਹੈ। ਗੁਰੂ ਗ੍ਰੰਥ ਸਾਹਿਬ ਸਾਨੂੰ ਸਾਡੇ ਨਾਲ ਹੀ ਜੋੜਦੇ ਹੈ, ਬੰਦਿਆ ਆਪਣੇ ਆਪ ਨਾਲ ਜੁੜ ਜਾ ਤੂੰ ਰੱਬ ਦਾ ਸਾਥ ਹੈ। ਕਹੋ ਕਬੀਰ ਇਹ ਰਾਮ ਕੀ ਅੰਸ, ਬਾਣੀ ਕਹਿੰਦੀ ਮਨ ਤੂੰ ਜੋ ਹੈ ਆਪਣਾ ਮੂਲ ਪਛਾਣ, ਆਪਣੀ ਪਛਾਣ ਕਰ ਲੈ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਵਾਨ, ਉਹ ਤੂੰ ਗਿਆਨ ਲੈ ਸਮਝ ਲੈ ਤੂੰ ਰੱਬ ਦਾ ਰੂਪ ਸੀ। ਗੁਰਬਾਣੀ ਕਹਿੰਦੀ ਆਪਣੇ ਆਪ ਨਾਲ ਜੁੜੋ, ਬਾਹਰ ਕਿਸੇ ਚੀਜ਼ ਨਾਲ ਨਾ ਜੁੜੋ, ਸਵੈ ਸਰੂਪ ਨਾਲ ਆਪਣੇ ਆਪ ਨਾਲ, ਤੂੰ ਰੱਬ ਦਾ ਹਿੱਸਾ ਹੈ, ਤੂੰ ਰੱਬ ਦੀ ਅੰਸ਼ ਹੈ, ਬਾਹਰ ਨਾ ਲੱਭਦਾ ਫਿਰੀ, ਉਹ ਤੇਰੇ ਘੱਟ ਵਿੱਚ ਬੈਠਾ ਹੈ, ਤੇਰੇ ਅੰਦਰ ਬੈਠਾ ਹੈ, ਤੂੰ ਖੁਦ ਉਹਦਾ ਰੂਪ ਹੈ। ਫਿਰਦਾ ਬੰਦਾ ਜੰਗਲਾਂ ਜੰਗਲਾਂ ਵਿੱਚ ਲੱਭਦਾ, ਬੰਦਾ ਜੰਗਲ ਜੰਗਲ ਕਿਆ ਬਣ ਬਣਦਾ, ਵੱਸੇ ਰੱਬ ਬਾਹਰ ਗਿਆ, ਬਾਹਰ ਕੀ ਲੱਭਦਾ ਹੈ।
0: ਜਿਹਨੂੰ ਬਣਾਵੇ ਖੋਜੇ ਬਣਾਵੇ ਰਿਹਾ, ਕਿੱਥੇ ਬਾਹਰ ਭਾਲਦਾ ਫਿਰਦਾ ਰੱਬ।

ਜਾਣਾ ਗਿਆਨ ਲੈ ਤੂੰ ਰੱਬ ਦਾ ਰੂਪ ਸੀ ਤੂੰ ਰੱਬ ਦੀ ਅੰਸ਼ ਹੈ ਤੈਨੂੰ ਤੇਰੇ ਫਰਜ਼ ਨਿਭਾਉਣੇ ਪੈਣਗੇ ਤੈਨੂੰ ਜ਼ਿੰਮੇਵਾਰੀ ਪਾਤੀ ਮੋਢਿਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਕੁਦਰਤ ਵਿੱਚ ਦੱਸਿਆ ਰੱਬ ਮੰਨਦੇ ਹੈ ਤੇ ਕੁਦਰਤ ਵਿੱਚ ਤੂੰ ਵੀ ਆ ਜਾਣਾ ਹੈ ਜਦੋਂ ਕੁਦਰਤ ਦਾ ਨਾਂ ਆਉਂਦਾ ਨਾ ਜੀ ਕਾਨੂੰਨ ਨੂੰ ਚੱਕ ਲੈਂਦਾ ਬੰਦਾ ਆ ਕੁਦਰਤੀ ਕੁਦਰਤ ਕੁਦਰਤੀ ਕੁਦਰਤ ਭਾਈ ਜਿੰਨੀ ਕੁ ਦਿਸਦੀ ਹੈ ਇੰਨੀ ਕੁਦਰਤ ਨਹੀਂ ਪਤਾ ਹੀ ਨਹੀਂ ਕਿੰਨੇ ਕੁ ਬ੍ਰਹਿਮੰਡ ਨੇ ਕੋਟ ਬ੍ਰਹਿਮੰਡ ਕੋਠਾ ਗੁਰੂ ਸਵਾਮੀ ਸਰਬ ਜੀਆਂ ਦਾ ਦਾਤਾ ਪ੍ਰਤ ਪਾਲ ਹੈ ਨਿਤ ਸਾਰ ਸੰਭਾਲ ਹੈ ਇੱਕ ਗੁਣ ਨਹੀਂ ਮੂਰਖ ਜਾਂਦਾ ਹਰ ਅਰਾਧ ਨਾ ਜਾਣਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਓ ਨਾਮ ਪਰਿਓ ਨਾਮ ਦਾਸ ਲੱਗਦਾ ਇਹ ਵੀ ਰੱਬ ਦਾ ਬੜਾ ਭਗਤ ਹੈ ਹਰ ਹਰ ਗੁਰ ਗੁਰ ਬਹੁਤ ਕਰਦਾ ਪਰ ਕਿਹਨੇ ਪਤਾ ਕੱਖ ਵੀ ਲੱਗਿਆ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਉਹ ਹੈ ਪਰਮਾਤਮਾ ਪਰ ਇਹ ਨਾ ਭੁੱਲੀ ਤੇਰੇ ਵਿੱਚ ਹੀ ਹੈ ਆਪਣੇ ਆਪ ਨੂੰ ਬਾਹਰ ਨਾ ਕੱਢ ਲਈ ਕਿਤੇ ਤਾਂ ਕਰਕੇ ਪਰਮਾਤਮਾ ਦੀ ਅੰਸ਼ ਹਾਂ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਿਹੜੇ ਵੀ ਕਾਰਜ ਕਰਨੇ ਆ ਤੈਨੂੰ ਕਰਨੇ ਪੈਣਗੇ ਅਰਦਾਸਾਂ ਕਰਿਆ ਕਰੋ ਨਾਲ ਦੀ ਨਾਲ ਹੀ ਬਸ ਜਦੋਂ ਅਰਦਾਸ ਕਰਨੀ ਜਿਹੜੇ ਕੰਮ ਲਈ ਸੱਚੇ ਪਾਤਸ਼ਾਹ ਸੇਤਾ ਠੀਕ ਕਰ ਦਿਓ ਕਰ ਲਓ ਆਪਾਂ ਕਰਨੀ ਵੀ ਮਹਾਰਾਜ ਸੇਵ ਠੀਕ ਕਰ ਦਿਓ ਤੇ ਗੁਰੂ ਗ੍ਰੰਥ ਸਾਹਿਬ ਕੀ ਕਹਿਣਗੇ ਫਿਰ ਸਾਰਿਆਂ 'ਚ ਰੱਬ ਵੱਸਦਾ ਫਿਰ ਭਾਈ ਹੁਣ ਤੂੰ ਕਰ ਲੈ ਸੈਰ ਕਰ ਐਕਸਰਸਾਈਜ਼ ਕਰ ਹੁਣ ਬੰਦਾ ਸ਼ੂਗਰ ਵਧਾਈ ਫਿਰਦਾ ਮਿੱਠਾ ਖਾਣੋ ਹਟਦਾ ਨਹੀਂ ਰਸਗੁੱਲੇ ਖਾਣੋ ਹਟਦਾ ਨਹੀਂ ਤੇ ਆ ਕੇ ਅਰਦਾਸ ਬੰਦ ਕਰ ਦਿਓ ਜੀ ਖੰਡ ਪਾਠ ਕਰਾ ਕੇ ਕਰਾਵਾਂਗੇ ਲੋ ਮੇਰੀ ਬਿਮਾਰੀ ਦੀ ਸਿਹਤ ਵਾਸਤੇ ਕਰ ਦਿਓ ਭਾਈ ਜੀ ਅਰਦਾਸ ਮੇਰੀ ਤੇ ਭਾਈ ਜੀ ਸਿਹਤ ਲਈ ਅਰਦਾਸ ਕਰਦੇ ਹੈ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਹੁਣ ਅਗਲਾ ਜਾ ਕੇ ਰਸਗੁੱਲੇ ਖਾਂਦਾ ਅਗਲਾ ਖਾਂਦਾ ਵੀ ਮੈਂ ਤੇ ਮਿੱਠਾ ਇਹੀ ਨਹੀਂ ਚੱਲੂ ਫਿਰ ਬਈ ਜੇ ਤੂੰ ਨਹੀਂ ਤੈਂ ਠੀਕ ਨਹੀਂ ਕਰਨਾ ਤੇ ਤੂੰ ਠੀਕ ਨਹੀਂ ਹੋਣਾ ਹਾਂ ਜੇ ਅੱਜ ਤੋਂ ਮਠਿਆਈਆਂ ਬੰਦ ਕਰ ਦਵੇ ਅੱਜ ਤੋਂ ਸੈਰ ਕਰਨੀ ਸ਼ੁਰੂ ਕਰ ਦਵੇ ਅੱਜ ਤੋਂ ਠੀਕ ਹੋਣਾ ਚਾਹਵੇ ਰੱਬ ਤੇਰੇ ਵਿੱਚ ਹੈ ਤੇ ਠੀਕ ਹੋ ਸਕਦਾ ਪਰ ਜੇ ਤੂੰ ਲੰਮਾ ਹੀ ਪੈ ਜਾਵੇ ਮੈਂ ਨਹੀਂ ਜੀ ਮੈਂ ਇੱਦਾਂ ਹੀ ਕਰੂੰ ਇਹੀ ਖਾਊਂ ਇਹੀ ਪੀਊਂ ਫਿਰ ਨਹੀਂ ਕੰਮ ਚੱਲਣਾ ਜਿਹੜੀ ਵੀ ਅਰਦਾਸ ਕਰਦੇ ਹੋ ਕਰੋ ਮਹਾਰਾਜ ਆ ਕਾਰਜ ਕਰਦੇ ਹੋ ਉਦੋਂ ਬਾਅਦ ਉਹ ਕਾਰਜ ਕਰਨ ਵਾਲੇ ਪਾਸੇ ਰੁੱਝ ਜਾਓ ਉਸੇ ਵੇਲੇ ਜਿਹੜੇ ਕੰਮ ਦੀ ਅਰਦਾਸ ਕਰੀ ਹੈ ਉਹ ਕੰਮ ਲਈ ਰੁੱਝ ਜਾ ਬਸ ਵੀ ਗੁਰੂ ਗ੍ਰੰਥ ਸਾਹਿਬ ਦਾ ਇਸ਼ਾਰਾ ਤੇ ਸਿੱਧਾ ਹੀ ਹੈ ਤੇਰੇ ਚ ਸਭ ਘੱਟ ਹੈ ਤੇਰਾ ਘੱਟ ਕੋਈ ਬਾਹਰ ਨਹੀਂ ਤੂੰ ਵੀ ਵਿੱਚ ਹੀ ਹੈ ਉਸੇ ਕੰਮ ਵਾਲੇ ਪਾਸੇ ਲੱਗ ਜਾਓ ਫਿਰ ਲੋ ਵੀ ਹੁਣ ਆਪਾਂ ਹੀ ਕਰਨਾ ਆਪਾਂ ਹੀ ਕਰਨਾ ਆਪਾਂ ਹੀ ਤਾਂ ਕਰਕੇ ਜਿਹੜੀਆਂ ਕੰਟਰੀਆਂ ਰੱਬ ਤੋਂ ਨਾਸਤਕ ਹੋ ਗਈਆਂ ਉਹ ਤਰੱਕੀ ਕਰ ਗਈਆਂ ਜਪਾਨ ਰੱਬ ਤੋਂ ਨਾਸਤਕ ਹੈ 80% ਤਰੱਕੀ ਕਰ ਗਿਆ ਜਿਹੜੇ ਜਿਹੜੇ ਦੇਸ਼ ਰੱਬ ਨੂੰ ਮੰਨਦੇ ਨੇ ਉਹ ਜ਼ਿਆਦਾ ਤਰੱਕੀ ਕਰ ਗਏ ਪਤਾ ਕਿਉਂ ਉਹ ਆਪਣੇ ਆਪ ਨੂੰ ਤੇ ਮੰਨਦੇ ਹੈ ਰੱਬ ਨੂੰ ਨਹੀਂ ਮੰਨਦੇ ਆਪਣੇ ਆਪ ਨੂੰ ਤੇ ਮੰਨਦੇ ਹੈ ਨਾ ਵੀ ਮੈਂ ਹਾਂ ਅਸੀਂ ਉਹੀ ਕਰਨਾ ਹੈ ਜ਼ਿੰਮੇਵਾਰੀ ਅਗਲਿਆਂ ਨੇ ਆਪਣੇ ਤੇ ਚੱਕ ਲਈ ਆਪਣੇ ਮੋਢਿਆਂ ਤੇ ਪਾ ਲਈ ਤਾਂ ਕਰਕੇ ਉਹ ਜ਼ਿਆਦਾ ਤਰੱਕੀ ਕਰਕੇ ਸਾਡੇ ਵਰਗੇ ਇੱਥੇ ਬੈਠੇ ਕੀ ਕਹਿੰਦੇ ਆ ਬਾਬਾ ਲਾਉਣਗੇ ਲੈ ਕੇ ਜਾਣਗੇ ਅਗਲਿਆਂ ਦੇ 500 ਬੰਦਿਆਂ ਲਈ ਜਹਾਜ਼ ਉਹ ਉਡਾਉਂਦੇ ਉਹ ਉਡਾਉਂਦੇ ਸਾਡੇ ਵਾਲੇ ਅਸੀਂ ਵੇਟ ਕਰੀ ਕਹਿੰਦੇ ਵੀ ਬਾਬਾ ਆਉਣਗੇ ਬਈ ਸਾਰੇ ਵੇਟ ਕਰਦਾ ਰਹੇ ਸਾਡੇ ਵਾਲੇ ਸੱਪਾਂ ਦੀ ਪੂਜਾ ਕਰਦੇ ਆ ਚਾਈਨਾ ਵਿੱਚ ਚਲੇ ਜਾਓ ਐਂ ਕਰੀਏ ਪਏ ਆ ਜਿਹਨਾਂ ਨੂੰ ਅਸੀਂ ਬਾਬਾ ਕਹਿੰਦੇ ਹਾਂ ਅਗਲਿਆਂ ਦਾ ਸਾਰਿਆਂ ਤੋਂ ਸਵਾਦ ਹੀ ਉਹ ਸੱਪ ਲੱਗਦਾ ਅਗਲਿਆਂ ਉਹ ਉਹ ਉਹ ਅਗਲਿਆਂ ਨੇ ਸਾਡੇ ਵਰਗੇ ਪਵਨ ਦੇਵਤਾ ਕਹਿੰਦੇ ਰਹੇ ਅਗਲੇ ਨੇ ਬਾਹਰਲਿਆਂ ਦੀ ਕਾਢਾਂ ਨੇ ਸਾਡੀਆਂ ਥੋੜ੍ਹਾ ਆ ਆਪਾਂ ਪਵਨ ਦੇਵਤਾ ਅਗਲੇ ਨੇ ਪੈਰਾਂ 'ਚ ਪਾ ਲਿਆ ਪਵਨ ਦੇਵਤਾ ਹਵਾ ਪੈਰਾਂ 'ਚ ਭਰ ਲਈ ਗੱਡੀਆਂ ਭਜਾਈ ਫਿਰਦੇ ਸਾਡੇ ਕਹੀ ਜਾਂਦੇ ਅਗਮ ਦੇਵਤਾ ਅਗਲੇ ਨੇ ਇੰਜਨ 'ਚ ਪਾ ਲਿਆ ਕੈਦ ਕਰ ਲਿਆ ਆਗੀ ਹੈ ਜਿਹੜੀ ਭਜਾਈ ਫਿਰਦੀ ਹੈ ਗੱਡੀ ਫੇਰੀ ਦਿਮਾਗ ਕੰਮ ਕਰਦਾ ਹੈ ਜਿਹੜਾ ਰੱਬ ਯੂਨੀਵਰਸਲ ਐਨਰਜੀ ਹੈ ਇਹਦਾ ਅਰਥ ਇਹ ਨਹੀਂ ਅਸੀਂ ਰੱਬ ਤੋਂ ਮੁਨਕਰ ਹਾਂ ਰੱਬ ਜਿਹੜਾ ਫੈਲਿਆ ਹੋਇਆ ਫੈਲੀ ਹੋਈ ਐਨਰਜੀ ਉਹਨੂੰ ਰੱਬ ਤੋਂ ਇੱਕ ਸ਼ਕਤੀ ਹੈ ਯੂਨੀਵਰਸਲ ਦੀ ਜਿਹੜੀ ਸ਼ਕਤੀ ਜਿਹਨੇ ਜੋੜਿਆ ਹੋਇਆ ਸਭ ਨੂੰ ਨਿਜਮ ਹੈ ਜਿਹੜਾ ਉਹਨੂੰ ਰੱਬ ਤੋਂ ਇੱਕ ਲੋ ਬਣਿਆ ਹੋਇਆ ਉਹਨੂੰ ਰੱਬ ਤੋਂ ਅਸੀਂ ਉਸ ਰੱਬ ਨੂੰ ਮੰਨਦੇ ਹਾਂ ਪਰ ਵੱਖਰਾ ਕਿਤੇ ਹੈ ਉਹਨੂੰ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਏਦਾਂ ਸਮਝਦੇ ਹਾਂ
ਤੇ ਇਹ ਜਿਹੜਾ ਢਾਂਚਾ ਆ ਇਹ ਸਿਸਟਮ ਹੈ ਇਹਦੇ ਤੋਂ ਦੁਨੀਆ 'ਚ ਕੋਈ ਬੰਦਾ ਮੁਨਕਰ ਨਹੀਂ ਹੋ ਸਕਦਾ। ਤੇ ਸੁਣੋ ਭਾਈ ਜਦੋਂ ਏਦਾਂ ਦੀਆਂ ਗੱਲਾਂ ਸੁਣਨੀਆਂ ਜਦੋਂ ਆਪਾਂ ਏਦਾਂ ਦੀਆਂ ਗੱਲਾਂ ਸੁਣਨੀਆਂ ਹੈ ਜੇ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹੀਏ ਭਗਤ ਨਾਮਦੇਵ ਜੀ ਵਰਗਿਆਂ ਨੂੰ ਸੁਣਦੇ ਹਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਪੜ੍ਹਦੇ ਹਾਂ ਤੇ ਇੱਕ ਵਾਰੀ ਦੇ ਅੰਦਰ ਉੱਥਲ ਪੁੱਥਲ ਜੀ ਮੱਚ ਜਾਂਦੀ ਹੈ ਵੀ ਮੈਂ ਤੇ ਐਂ ਸੋਚਦਾ ਗੱਲ ਐਂ ਹਨੇਰੀ ਆਊ ਹਨੇਰੀ ਇੱਕ ਵਾਰੀ ਦਿਮਾਗ ਜਿਹਾ ਚਕਰਾ ਜਾਂਦਾ ਹੈ ਇੱਕ ਵਾਰੀ ਬੰਦੇ ਦੀ ਘੁੰਮਣ ਘੇਰੀ ਬਣ ਜਾਂਦੀ ਦਿਮਾਗ ਦੇ ਵਿੱਚ ਵੀ ਚੱਲ ਗੱਲ ਕੀ ਬਣੀ ਫਿਰ ਤੇ ਪੜ੍ਹਦੇ ਹਾਂ ਦੇਖੋ ਭਾਈ ਗਿਆਨ ਕੀ ਆਈ ਆਂਦੀ ਦੱਸਣ ਪੜ੍ਹੋ ਪੰਕਤੀ ਸੁਣਾਉਣ।

पशु पशुआं तो ऊपर नहीं उठ सके गुर मंत्र हीन से जो प्राणी तरगंत जन्म भ्रष्ट ने भ्रिष्टे पे सी असी भटकते फिरते सी कुकरह गर्द पै कर सरपन है कुल खल है कुत्तियां गधियां सप्पां सूरां दे ते बोल सी जिन्ना चिर समझ नहीं सी आई हुण गुरु ने समझाता तू बंदा है बंदा हुण गुरु जी ने समझाता भई प्राप्त मान मुख ते होरिया गोविंद मिलन की तेरा मनुख जन्म है तेरा इंसानी जन्म है अपना भजस भजस कब भाई आवे अंत ना भजया जाई जे हुण ना जुड़िया हुण अपना मूल ना पछाणिया हुण ना समझिया समझेगा कदों एक ज्ञान दिता समझ दिती ते जिते तो समझ आ गई ओते तो पता लग गया ओ रब साडे जी सी मना अपने आप नूं पछाण लै जिते तो पता लग्या जिम्मेवार बन गए फर्ज पछाणने शुरू करते खुद मुख तैयार हो गए सिर ते पै गई हुण सिर ते सोहना अपना जीवन बनाया अपने शरीर नूं ठीक कीता पहला खाना पीना सुधारिया फिर मैं जिम्मेवारियां निभा के परिवार नूं सुधारिया फिर मैं जिथे कम करदा सी उत्थे ड्यूटी सही शुरू कीती करनी सानू पैणी है किदे हत्थां च नहीं वेखदे हो उह करूगा बुढ़े हो गए वेखदे वेखदे करूगा करूगा करूगा ए नहीं उत्थे हो जिथे तू दिन बदलन गए तुहाडे बच्चियां ने कहा असीं पढ़ के कनेडा जावांगे पढ़ के आस्ट्रेलिया जावांगे पढ़ के न्यूजीलैंड चले असीं बदलांगे तां बदलिया तू कहिंदा ही रह गया बदलेगा बदलेगा बदलेगा जिते लत्तां ते भार पाओगे ओदे बदलू भारत अमेरिका बन सकदा जिदन साडियां लत्तां ते भार पिया भी असीं बदलना है साडा पिंड भी वधिया पिंडां वर्गा बन सकदा पर जिते असीं बदलना चाहिया साडे पिंडां दे स्कूल भी वधिया बन सकदे आ जिदन असीं वधिया बनाउण ते आए ओदे टीचर आ साडे पिंड रस्तो के नाल ही आए थे मेरे घटरियां पिंड दे नाल पिंड रस्तो के ओथे टीचर बलाडे दे आ मेरे ख्याल इधर दे ही गए होए आ मानसा दे आ तुहाडे जिले दे दो टीचर ओथे साडे पिंड पढ़ाउण गए आ रत्तो के पिंड है सरकारी स्कूल है 50 रुपये फीस लगदी है ओ भाई इन्ना वधिया पढ़ाउंदे आ 5 बजे तक ट्यूशनां भी पढ़ाई जांदे विच ही कोई पैसा नहीं 50 रुपये दाखला फीस ते दो दो साल वेटिंग है उस स्कूल विच लोकी कहिंदे प्राइवेट स्कूलां च न्याणे नहीं पढ़ाउणे इस स्कूल च पढ़ाउणे आ इन्ना वधिया पढ़ाया उन्हां ने ਕਿ ਲੈਣਾ ਲੱਗਦੀਆਂ ਦਾਖਲੇ ਵੇਲੇ ਦੋ ਦੋ ਸਾਲ ਤਿੰਨ ਤਿੰਨ ਸਾਲ ਪਹਿਲਾਂ ਲੋਕੀ ਸਕੂਲ 'ਚ ਬੱਚਾ ਦਾਖਲ ਕਰਾਉਂਦੇ ਹੈ ਅਤੇ ਫੀਸ ਕਿੰਨੀ ਹੈ ਸਾਲ ਦੀ 50 ਰੁਪਈਏ ਸਰਕਾਰੀ ਸਕੂਲ ਹੈ ਪਰ ਟੀਚਰ ਕੌਣ ਨੇ ਜ਼ਿੰਮੇਵਾਰੀ ਸਮਝ ਕੇ ਬੈਠੇ ਹੈ ਇਹ ਸੁਧਰਾ ਇਹ ਸਿਸਟਮ ਐਂ ਨਹੀਂ ਸੁਧਰਨਾ ਉਹ ਦੋਵੇਂ ਪਤੀ ਪਤਨੀ ਕਹਿੰਦੇ ਆਪਾਂ ਦੋਵੇਂ ਸੁਧਰ ਜਾਈਏ ਜਿੱਥੇ ਪੜ੍ਹਾਉਂਦੇ ਹਾਂ 40,000 ਲੈਂਦੇ ਹਾਂ ਤਨਖਾਹ ਕੰਮ 80,000 ਦਾ ਕਰਿਆ ਕਰਾਂਗੇ 8 ਘੰਟੇ ਨਹੀਂ ਪੜ੍ਹਾਉਣਾ 12 ਪੜ੍ਹਾਵਾਂਗੇ ਕੀਤੀ ਮਿਹਨਤ ਅਗਲਿਆਂ ਨੇ ਸਿੰਗਾਪੁਰ ਤੋਂ ਟੀਮ ਆ ਕੇ ਸਾਡੇ ਪਿੰਡ ਦੇ ਨੇੜੇ ਰੱਤੋ ਕੇ ਆ ਪਿੰਡ ਨੂੰ ਉਹ ਸਕੂਲ ਨੂੰ ਸਵਾਰ ਕੇ ਗਏ ਆ ਸਿੰਗਾਪੁਰ ਤੋਂ ਆਏ ਸੀ ਬੰਦੇ ਕਹਿੰਦੇ ਕਿਹੜੇ ਟੀਚਰ ਨੇ ਵਿਖਾਓ ਕਮਾਲ ਕਰਤੀ ਲੈਣਾ ਲੱਗੀਆਂ ਪਈਆਂ ਹੈ ਅਗਲੇ ਜ਼ਿੰਮੇਵਾਰੀ ਸਮਝ ਕੇ ਬੜੇ ਰੱਬ ਨੇ ਨਹੀਂ ਜਿੱਥੇ ਬਦਲਣਾ ਸਾਨੂੰ ਬਦਲਣਾ ਪੈਣਾ ਉਹ ਸਵਰਿਆ ਤੇ ਜੇ ਬੰਦਾ ਇਕੱਲਾ ਇਕੱਲਾ ਐਂ ਚੱਕ ਲੈ ਜ਼ਿੰਮੇਵਾਰੀ ਫਿਰ ਸਾਰਾ ਢਾਂਚਾ ਬਦਲ ਗਿਆ ਫਿਰ ਜੇ ਕਹੀਏ ਕਿਹਨੇ ਬਦਲਿਆ ਰੱਬ ਨੇ ਬਦਲਿਆ ਵੀ ਕਿਹਾ ਜਾ ਸਕਦਾ ਕਿਉਂ ਕਿਉਂਕਿ ਰੱਬ ਸਾਡੇ ਦੇ ਕੀ ਸੀ ਕਹਿਣ ਫਿਰ ਵੀ ਆ ਜੂ ਪਰ ਬਦਲਣਾ ਤੇ ਸਾਨੂੰ ਪੈਣਾ ਫਰਜ ਤੇ ਨਿਭਾਉਣਾ ਹੀ ਪਊ ਹੱਥ ਤੇ ਹੱਥ ਰੱਖ ਕੇ ਦੇਖੋ ਭਾਈ ਤਾਰੂ ਸਿੰਘ ਹੋਏ ਹੈ ਬਾਬਾ ਦੀਪ ਸਿੰਘ ਹੋਏ ਹੈ ਸਾਹਿਬਜ਼ਾਦੇ ਹੋਏ ਹੈ ਅੱਜ ਵੇਖੋ ਅੱਜ ਸਮਾਜ ਦੇ ਵਿੱਚ ਜਿੱਥੇ ਜਿੱਥੇ ਜਿਹੜੇ ਜਿਹੜੇ ਫਰਜ਼ ਨਿਭਾ ਰਹੇ ਹੈ ਉਸ ਵੇਲੇ ਕਮਾਲ ਉਹ ਕਰ ਗਏ ਅੱਜ ਕਮਾਲਾਂ ਕੌਣ ਕਰ ਰਹੇ ਨੇ ਲੱਭੋ ਵੀਰੋ ਇਲਾਕਿਆਂ ਚ ਲੱਭੋ ਏਰੀਆਂ ਚ ਲੱਭੋ ਕਦੇ ਡਿਕਟੇਟਰਸ਼ਿਪ ਹਥਿਆਰਾਂ ਦਾ ਸਮਾਂ ਹੈ ਅੱਜ ਡੈਮੋਕਰੇਸੀ ਹੈ ਅੱਜ ਵਿਚਾਰਾਂ ਦਾ ਯੁੱਗ ਹੈ
ਅੱਜ ਦੇ ਹਾਲਾਤਾਂ ਨਾਲ ਸਿੰਧ ਕੌਣ ਵਧੀਆ ਰਿਹਾ ਅੱਜ ਕੌਣ ਹੈ ਜਿਹੜਾ ਅੱਗੇ ਲਿਜਾ ਸਕਦਾ ਸਾਡੀ ਕਮਿਊਨਿਟੀ ਨੂੰ ਸਾਡੇ ਬੱਚਿਆਂ ਨੂੰ ਸਾਡੇ ਭਵਿੱਖ ਨੂੰ ਕੌਣ ਸਵਾਰ ਸਕਦਾ ਹੈ ਕਿਵੇਂ ਫਿਊਚਰ ਬ੍ਰਾਈਟ ਹੋ ਸਕਦਾ ਹੈ ਸੋਚੋ ਅੱਜ ਕਿਹੜਾ ਆਲਾ ਦੁਆਲਾ ਲੱਭੋ ਉਹਨਾਂ ਨੂੰ ਪਾਤਰ ਬਣਾਓ ਏਦਾਂ ਲਿਆਓ ਸਾਹਮਣੇ ਉਦੋਂ ਦਾ ਇਤਿਹਾਸ ਉਹ ਨੇ ਉਹ ਜਗਦੇ ਰਹਿਣੇ ਨੇ ਏਦਾਂ ਹੀ ਚਮਕਦੇ ਰਹਿਣੇ ਨੇ ਅੱਜ ਦਾ ਇਤਿਹਾਸ ਆਹ ਖੜਾ ਹੈ ਆਹ ਖੜਾ ਹੈ ਅੱਜ ਦਾ ਇਤਿਹਾਸ ਅੱਜ ਕਦਰ ਕਰੋ ਉਹਨਾਂ ਦੀ ਵੇਖ ਕੇ ਕਾਪੀ ਕਰੋ ਨਕਲ ਕਰੋ ਉਹ ਚੰਗਿਆਂ ਦੀ ਜਿਹੜੇ ਸਮਾਜ ਨੂੰ ਸੁਧਾਰਨ ਲਈ ਅੱਜ ਵੀ ਤੁਰਦੇ ਹੈ ਮੇਰੇ ਉਹ ਵੀਰੋ ਭਾਈਓ ਸੁਣਿਓ ਆਹ ਗੱਲ ਮੈਂ ਹੁਣ ਧਿਆਨ ਨਾਲ ਬੇਨਤੀ ਕਰਦਿਆਂ ਮੈਂ ਬੜੀ ਵਾਰੀ ਅਰਜ਼ ਕਰ ਚੁੱਕਿਆ ਡਿਕਟੇਟਰਸ਼ਿਪ ਦੇ ਵਿੱਚ ਹਥਿਆਰ ਚਲਾਏ ਜਾ ਸਕਦੇ ਆ ਹਥਿਆਰ ਕੱਢੇ ਜਾ ਸਕਦੇ ਆ ਗੋਲੀਆਂ ਮਾਰੀਆਂ ਜਾ ਸਕਦੀਆਂ ਬੰਦੇ ਮਾਰੇ ਜਾ ਸਕਦੇ ਸੀ ਉਸੀ ਡਿਕਟੇਟਰਸ਼ਿਪ ਅੱਜ ਡਿਕਟੇਟਰਸ਼ਿਪ ਹੈ ਕਿ ਡੈਮੋਕਰੇਸੀ ਲੋਕਤੰਤਰ ਹੈ ਕਿ ਇੱਕ ਬੰਦੇ ਦਾ ਰਾਜ ਹੈ ਲੋਕਤੰਤਰ ਤੇ ਅੱਜ ਹਾਲਾਤ ਬਦਲ ਗਏ ਸਾਰੇ ਚਲੋ ਹੁਣ ਆਪਾਂ ਬੇਨਤੀ ਮੈਂ ਕਰੂੰ ਬਾਅਦ ਕਿਉਂਕਿ ਪੰਜ ਪਿਆਰੇ ਆ ਰਹੇ ਆ ਮੱਥਾ ਟੇਕਣਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਆਉਣਾ ਸਟੇਜ ਤੇ ਤਾਂ ਕਰਕੇ ਫਿਰ ਮੈਂ ਗੱਲ ਬਾਅਦ ਕਰਦਾ ਵੇਖੋ ਉਦੋਂ ਦੇ ਯੁੱਗ ਨੂੰ ਉਦੋਂ ਵੇਖੋ ਅੱਜ ਦੇ ਨੂੰ ਅੱਜ ਵੇਖੋ ਸਾਡਾ ਓਪੀਨੀਅਨ ਚੰਗਾ ਬਣੇ ਸਾਡਾ ਨਜ਼ਰੀਆ ਚੰਗਾ ਬਣੇ ਪੁਆਇੰਟ ਆਫ ਵਿਊ ਚੰਗਾ ਬਣੇ ਉਹਦੇ ਤੇ ਕੰਮ ਕਰੀਏ ਆਪਣੇ ਨਜ਼ਰੀਏ ਨੂੰ ਘੜੀਏ ਆਪਣੀ ਸੋਚ ਨੂੰ ਘੜੀਏ ਘੜੀ ਜਾ ਸਕਦੀ ਹੈ ਜੇ ਅਸੀਂ ਘੜਨੀ ਚਾਹਵਾਂਗੇ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਅਸੀਂ ਵੀ ਇਸ ਐਂਗਲ ਤੋਂ ਸੋਚ ਸਕਦੇ ਹਾਂ ਨਵੇਂ ਤਰੀਕੇ ਨਾਲ ਸੋਚ ਸਕਦੇ ਹਾਂ ਨਵੇਂ ਐਂਗਲ ਨਾਲ ਸੋਚਿਆ ਜਾ ਸਕਦਾ ਜਿਹੜੇ ਤਰੀਕੇ ਅਸੀਂ ਅੱਗੇ ਲਿਜਾਣ ਦੇ ਕਹਿ ਰਹੇ ਹਾਂ ਉਹਦੇ ਨਾਲ ਅੱਗੇ ਨਹੀਂ ਜਾਵਾਂਗੇ ਪਿੱਛੇ ਨੂੰ ਜਾਵਾਂਗੇ ਲਓ ਆਓ ਪੰਜ ਪਿਆਰੇ ਦੇ ਕੇ ਆਉਂਦੇ ਆ ਪਹਿਲਾਂ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਬਾਕੀ ਦੀ ਗੱਲ ਬਾਅਦ 'ਚ ਕਰਦੇ ਜੀ ਆਇਆਂ ਨੂੰ ਕਹੀਏ ਅੰਮ੍ਰਿਤ ਛੱਕ ਕੇ ਆਉਣ ਵਾਲਿਆਂ ਨੂੰ ਵਧਾਈ ਦਈਏ ਜਿਹੜੇ ਅੱਜ ਬਾਣੀ ਦੇ ਲੜ ਲੱਗ ਗਏ ਸਤਿਗੁਰ ਜੀ ਦੀ ਵਿਚਾਰਧਾਰਾ ਨੂੰ ਜ਼ਿੰਦਗੀ ਦੇ ਵਿੱਚ ਅਪਣਾਇਆ ਜਿਨ੍ਹਾਂ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਬੈਠੇ ਰਹਿਣਾ ਉੱਠਣਾ ਕਿਸੇ ਨੇ ਨਹੀਂ ਤੇ ਆਪਾਂ ਏਦਾਂ ਹੀ ਬੈਠੇ ਬੈਠੇ ਪੰਜ ਪਿਆਰਿਆਂ ਦਾ ਅੰਮ੍ਰਿਤ ਛੱਕ ਕੇ ਆਉਣ ਵਾਲੀਆਂ ਸੰਗਤਾਂ ਦਾ ਸਤਿਕਾਰ ਕਰੀਏ ਜੀ ਆਇਆਂ ਨੂੰ ਕਹੀਏ ਪੜ੍ਹਦੇ ਆ ਅੱਗੇ ਵੀ।

105 ਪ੍ਰਾਂਤੀ ਗੁਰੂ ਵਾਲੇ ਬਣੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਵਧਾਈਆਂ ਬਹੁਤ ਬਹੁਤ ਇਹਨਾਂ ਨੂੰ ਅੰਮ੍ਰਿਤ ਸੰਚਾਰ ਦਾ ਸਮਾਗਮ ਦਾ ਚਾਹੇ ਸੰਗਿਓ ਨਾ ਜਦੋਂ ਜਕਾਰੇ ਲੱਗਣ ਬਾਹਾਂ ਸਿੱਧੀਆਂ ਰੱਖਿਓ ਵੀਰੋ ਅਲੋਈਆਂ ਵਿੱਚੋਂ ਕੱਪੜਾਂ ਜਿਹਾ ਨੂੰ ਕੱਢ ਲਓ ਬਾਹਾਂ ਸਿੱਧੀਆਂ ਰੱਖਿਓ ਜਿਨ੍ਹਾਂ ਨੂੰ ਚਾਹ ਆਓ ਸਾਰੇ ਸਾਥ ਦਿਓ

ਸਾਰੀਆਂ ਸੰਗਤਾਂ ਨੂੰ, ਸਾਰੀਆਂ ਸੰਗਤਾਂ ਨੂੰ ਵਧਾਈਆਂ, ਇੱਥੋਂ ਦੇ ਛਕਣ ਵਾਲਿਆਂ ਨੂੰ ਵਧਾਈਆਂ, ਛਕਾਉਣ ਵਾਲਿਆਂ ਨੂੰ, ਉਦਮ ਕਰਨ ਵਾਲੇ ਪ੍ਰਬੰਧਕਾਂ ਵੀਰਾਂ ਨੂੰ। ਬੜੇ ਦਿਨਾਂ ਤੋਂ ਮਿਹਨਤ ਕੀਤੀ, ਹਿੰਮਤ ਕੀਤੀ, ਤਿਆਰੀ ਕੀਤੀ, ਲੋਕਾਂ ਦੀਆਂ ਗੱਲਾਂ ਸੁਣੀਆਂ, ਘਰ ਘਰ ਜਾ ਕੇ ਹਿੰਮਤ ਕਰਕੇ ਉਦਮ ਕੀਤਾ, ਏਦਾਂ ਦੇ ਪ੍ਰੋਗਰਾਮ ਕਰਾਉਣੇ। ਹੁਣ ਗੱਲਾਂ ਵੀ ਬੜੀਆਂ ਸੁਣੀਆਂ ਪੈਂਦੀਆਂ, ਬੜਾ ਕੁਛ ਕਹਿਣ ਵਾਲੇ ਕਹਿੰਦੇ ਹੈ, ਪਰ ਚਲੋ ਹਿੰਮਤ ਕਰਕੇ ਪ੍ਰੋਗਰਾਮ ਕੀਤਾ। ਵੇਖੋ ਜਿਹੜੇ ਅੱਜ ਗੁਰੂ ਕੇ ਜਹਾਜ਼ੇ ਚੜ ਗਏ, ਜਿਨ੍ਹਾਂ ਦੇ ਘਰ ਵਿੱਚ ਨਾਮ ਬਾਣੀ ਆ ਗਿਆ, ਜਿਨ੍ਹਾਂ ਦੇ ਘਰਾਂ ਦੇ ਵਿੱਚ ਅੰਮ੍ਰਿਤ ਆ ਗਿਆ, ਅੰਮ੍ਰਿਤ ਵਰਗੇ ਜੀਵਨ ਆ ਗਏ, ਮਿੱਠੇ ਹੋ ਗਏ, ਜਿਹੜੇ ਚੜ੍ਹਦੀ ਕਲਾ ਵਾਲੇ ਹੋ ਗਏ, ਉਹਨਾਂ ਨੂੰ ਪੁੱਛੋ, ਉਹਨਾਂ ਮਾਵਾਂ ਨੇ ਕਦੇ ਨੀ ਭੁੱਲਣਾ ਜਿਨ੍ਹਾਂ ਦਾ ਪੁੱਤ ਨਸ਼ਾ ਛੱਡ ਗਿਆ ਇਸ ਸਮਾਗਮ ਜਾ ਰਿਹਾ। ਉਸ ਭੈਣ ਨੂੰ ਇਹ ਸਮਾਗਮ ਕਦੇ ਨੀ ਭੁੱਲਣਾ ਜਿਹਦਾ ਭਰਾ ਇੱਥੇ ਨਸ਼ਾ ਛੱਡ ਗਿਆ। ਉਸ ਬੀਬੀ ਨੂੰ ਪੁੱਛ ਲਓ ਜਿਹਦੇ ਘਰ ਵਾਲਾ ਸਿਰ ਦਾ ਸਾਈ ਇੱਥੇ ਆ ਕੇ ਅੰਮ੍ਰਿਤ ਛੱਡ ਕੇ ਜੀਵਨ ਬਣ ਗਿਆ, ਜਿਹਦਾ ਉਹਨੂੰ ਕਦੇ ਨੀ ਭੁੱਲਣਾ, ਜਿਹਦੇ ਬੱਚੇ ਰੋਜ਼ ਵੇਖਦੇ ਪੀ ਕੇ ਆਉਂਦਾ ਡਿੱਗਦਾ ਆਉਂਦਾ, ਨਸ਼ੇ ਕਰਨ ਵਾਲਾ ਬਾਪੂ ਹੈ ਸਾਡਾ। ਪਰ ਅੱਜ ਜਦੋਂ ਅੰਮ੍ਰਿਤ ਛੱਡ ਕੇ ਆਇਆ, ਸਿੰਘ ਸੱਜ ਕੇ ਆਇਆ, ਉਹਨਾਂ ਨੂੰ ਇਹ ਸਮਾਗਮ ਕਦੇ ਨੀ ਭੁੱਲਣਾ। ਜਦੋਂ ਇਸ ਮੰਡੀ ਕੋਲੋਂ ਲੰਘਣਗੇ, ਜਦੋਂ ਆਹ ਜਗ੍ਹਾ ਕੋਲੋਂ ਲੰਘਣਗੇ, ਉਹਨਾਂ ਨੂੰ ਆਹ ਧਰਤੀ ਨੂੰ ਵੀ ਮੱਥਾ ਟੇਕਣ ਨੂੰ ਜੀ ਕਰਨਾ ਵੀ ਸ਼ੁਕਰ ਆ, ਕਦੇ ਪ੍ਰੋਗਰਾਮ ਹੋਇਆ, ਇੱਥੇ ਸਾਡਾ ਘਰ ਬਦਲ ਗਿਆ, ਜ਼ਿੰਦਗੀ ਬਦਲ ਗਈ। ਸਭ ਨੂੰ ਭੁੱਲ ਜਾਣਾ ਸਭ ਨੂੰ, ਪਰ ਜਿਹੜੇ ਬੰਦੇ ਦੀ ਜ਼ਿੰਦਗੀ ਬਦਲਦੀ ਉਹ ਜਗ੍ਹਾ ਨਹੀਂ ਭੁੱਲਦੀ, ਉਹ ਥਾਂ ਨਹੀਂ ਭੁੱਲਦੀ। ਤਾਂ ਕਰਕੇ ਭਾਗਾਂ ਵਾਲੇ ਆ ਉਹ ਵੀਰ ਜਿਨ੍ਹਾਂ ਨੇ ਉਦਮ ਕਰ ਲਿਆ, ਹਿੰਮਤ ਕਰ ਲਈ, ਸਾਰਿਆਂ ਦੀ ਪਰਵਾਹ ਛੱਡ ਕੇ ਹਿੰਮਤ ਕਰਕੇ ਲਓ ਬਈ ਕੀਤਾ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਾਥ ਸਹਿਯੋਗ ਦੇਣ ਵਾਲਿਆਂ ਦੀ ਵੀ ਕਮੀ ਹੁੰਦੀ। ਇੱਕ ਵਾਰੀ ਹੁਕਮ ਕਰਨਾ ਪੈਂਦਾ, ਇੱਕ ਵਾਰੀ ਅੱਗੇ ਲੱਗਣਾ ਪੈਂਦਾ, ਤੁਰਨ ਵਾਲਾ ਇਲਾਕਾ ਆ ਜਾਂਦਾ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿੱਥੋਂ ਕਿੱਥੋਂ ਬੰਦੇ ਕਹਿਣਗੇ ਆ ਕੇ, ਮੈਂ ਜੋੜਿਆਂ ਦੀ ਸੇਵਾ ਕਰੂੰ, ਮੈਂ ਟ੍ਰੈਫਿਕ ਦੀ ਸੇਵਾ ਕਰੂੰ, ਮੈਂ ਪਹਿਰੇ ਦੇ ਖੜ ਜੂ। ਕਿੱਥੇ ਕਿੱਥੇ ਬੈਠੇ ਆ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਯਾਰ ਅਸੀਂ ਤੇ 10 ਜਣੇ ਤੁਰੇ ਸੀ, ਇਹ ਤੇ 10,000 ਤੁਰਿਆ ਫਿਰਦਾ ਮਗਰ ਮਗਰ ਫਿਰਨ ਵਾਲਾ। ਪਰ ਇੱਕ ਵਾਰੀ ਹਿੰਮਤ ਕਰਨੀ ਚਾਹੀਦੀ ਹੈ, ਇੱਕ ਵਾਰੀ ਦਲੇਰੀ ਕਰਨੀ ਚਾਹੀਦੀ। ਤੁਰਦਾ ਬੰਦਾ ਇਕੱਲਾ ਕਾਫਲੇ ਬਣ ਜਾਂਦੇ ਆ, ਤੁਰਦਿਆਂ ਤੁਰਦਿਆਂ ਗੁਰੂ ਨਾਨਕ ਇਕੱਲੇ ਤੁਰੇ, ਮਰਦਾਨਾ ਨਾਲ ਹੋ ਤੁਰਿਆ ਤੇ ਕਾਫਲਾ ਬਣ ਗਿਆ। ਮੰਦਰਾਂ ਚ ਰੱਬ ਹੈ, ਉਹ ਕਹਿੰਦੇ ਰੱਬ ਮੰਦਰਾਂ ਚ ਹੈ। ਬਾਬਾ ਕਹਿੰਦਾ ਮੈਨੂੰ ਫਕੀਰ ਬਣਨਾ ਪੈਣਾ, ਫਕੀਰ ਸਾਧਾਂ ਵਾਲੇ ਪਾ ਕੇ ਕੱਪੜੇ, ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ। ਰੱਬ ਕੈਦ ਹੋ ਗਿਆ ਮੰਦਰਾਂ ਚ ਕਰ ਲਿਆ, ਉਹ ਪੁਜਾਰੀ ਕਹਿੰਦੇ ਆ ਰੱਬ ਕਿੱਥੇ ਹੈ, ਬਾਹਰ ਹੈ ਕਿ ਮੰਦਰਾਂ ਚ? ਪੁਜਾਰੀ ਕੀ ਕਹਿੰਦਾ ਸੀ ਮੰਦਰਾਂ ਚ? ਸਾਡੇ ਵਰਗੇ ਵੀ ਕਹਿੰਦੇ ਗੁਰਦੁਆਰਿਆਂ ਚ, ਕੋਈ ਕਹਿੰਦਾ ਮਸੀਤ ਚ। ਉਹ ਫਿਰ ਉਹ ਜਿਹੜਾ ਰੱਬ ਮੰਦਰ ਵਾਲਾ ਨੂੰ ਖੁਸ਼ ਕਿਵੇਂ ਕਰਾਂਗੇ? ਬਜਾਰੀ ਕਹਿੰਦਾ ਮੇਰੇ ਕੋਲ ਆਇਓ, ਮੈਂ ਕਰਾਉਂਗਾ, ਮੈਂ ਕਰੂੰ ਬੇਨਤੀ, ਮੇਰੀ ਸੁਣਦਾ, ਮੈਂ ਨੇੜੇ ਆ। ਸਾਡੇ ਵਰਗੇ ਕਹਿੰਦੇ ਮੇਰੇ ਤੋਂ ਅਰਦਾਸ ਕਰਾ ਤਾਂ ਲੱਗੂ, ਤੂੰ ਪਾਪੀ ਆ, ਮੇਰੇ ਵਰਗੇ ਚੰਗੇ ਆ, ਅਸੀਂ ਗੁਰਦੁਆਰਿਆਂ ਚ ਰਹਿੰਦੇ ਹਾਂ, ਸਾਡੇ ਤੋਂ ਕਰਾਓ ਅਰਦਾਸਾਂ। ਸਾਡੇ ਵਰਗੇ ਵੀ ਏਦਾਂ ਹੀ ਕਹਿੰਦੇ ਆ, ਰੱਬ ਮੰਦਰ ਚ, ਮੰਦਰ ਦਾ ਹੈੱਡ ਮੈਂ ਆ, ਮੈਨੂੰ ਪੁੱਛ ਕੇ ਚੱਲੋ। ਰੱਬ ਨਾਲ ਗੱਲ ਕਰਨੀ ਪਹਿਲਾਂ ਮੇਰੇ ਨਾਲ ਗੱਲ ਕਰੋ। ਮਸੀਤ ਵਾਲਾ ਕਹਿੰਦਾ ਰੱਬ ਨਾਲ ਗੱਲ ਕਰਨੀ ਪਹਿਲਾਂ ਮੇਰੇ ਨਾਲ ਕਰੋ, ਮੰਦਰ ਵਾਲਾ ਕਹਿੰਦਾ ਰੱਬ ਨਾਲ ਗੱਲ ਕਰਨੀ ਪਹਿਲਾਂ ਮੇਰੇ ਨਾਲ ਕਰੋ, ਗੁਰਦੁਆਰੇ ਵਾਲਾ ਕਹਿੰਦਾ ਰੱਬ ਨੂੰ ਮਿਲਣਾ ਪਹਿਲਾਂ ਮੈਨੂੰ ਮਿਲੋ। ਪਰ ਜਿਹੜਾ ਸਾਡੇ ਬਾਬੇ ਨੇ ਦੱਸਿਆ, ਕਹਿੰਦਾ ਰੱਬ ਸਾਰਿਆਂ ਚ, ਮਿਲਣਾ ਆਪਣੇ ਆਪ ਨੂੰ ਮਿਲ, ਤੈਨੂੰ ਬਾਹਰ ਨਹੀਂ ਲੱਭਣਾ ਗਿਆ। ਉਹ ਬਾਹਰ ਨਹੀਂ ਕਿਤੇ ਥਾਂ ਥਾਂ ਤੇ ਨਹੀਂ ਫਿਰਦਾ ਪਿਆਰਿਆ, ਉਹਦੇ ਅੰਦਰ ਹੈ। ਰੱਬ ਮੰਦਰਾਂ ਚ ਕੈਦ ਹੋਇਆ ਵੇਖ ਕੇ। ਬਾਬਾ ਕਹਿੰਦਾ ਪਾਲਣੇ ਦੇ ਬੱਚੇ ਹੈ, ਰਹਿਣਾ ਦੇ ਘਰ ਹੈ, ਜ਼ਿੰਮੇਵਾਰੀਆਂ ਨਿਭਾਉਣੀਆਂ ਹੈ। ਪਰ ਕਹਿੰਦੇ ਲੈ ਮੇਰੇ ਆ ਪੁੱਤ, ਭਾਵੇਂ ਵਿਗੜਨ ਪਤਾ ਨਹੀਂ ਸੁਧਰਨ ਸਮਾਂ ਕਿੱਦਾਂ ਦਾ ਆਉਣਾ ਹੈ। ਲੈ ਬੇਬੇ ਭੈਣ ਆਪਣੀ ਨੂੰ ਬੱਚੇ ਸਮਾ ਕੇ ਕਹਿੰਦੇ ਮੈਂ ਚੱਲਿਆ, ਮੈਂ ਕਰਾਂ ਕੀ, ਮੇਰੇ ਤੋਂ ਰਿਹਾ ਨਹੀਂ ਜਾਂਦਾ ਨਾਨਕ।

بابا ساریاں نوں آکھے روپ رب دا، بولو بابا ساریاں نوں آکھے روپ رب دا، تے لوگ بھڑے بٹے مار دے، لوگ بٹے مار دے بابا توں کہیں جانا تیرے تے رب دا، رب دے مندر تے رب دے کسے خاص تھاں تے رہندا، رب تے او تھاں تے ہے، ترتیاں پوتر ہے، جگہ پوتر ہے، ਤੂੰ ਕਹਿੰਦਾ ਤੇਰੇ ਜਗ੍ਹਾ ਤੇ ਤੂੰ ਪਵਿੱਤਰ ਹੈ, ਜਿੱਥੇ ਬਹਿ ਜਾਏਗਾ ਉਹ ਤੂੰ ਪਵਿੱਤਰ ਹੈ, ਆਪਣੇ ਆਪ ਨੂੰ ਪਛਾਣ ਲੈ, ਜੇ ਸਮਝ ਗਿਆ ਤੂੰ ਘਰ ਵੀ ਪਵਿੱਤਰ ਕਰ ਲੈਣਾ ਹੈ, ਦੇਹੀ ਨੂੰ ਵੀ ਪਵਿੱਤਰ ਕਰ ਲੈਣਾ ਹੈ, ਪਿੰਡ ਨੂੰ ਵੀ ਪਵਿੱਤਰ ਕਰ ਲੈਣਾ ਹੈ, ਇਲਾਕਾ ਵੀ ਪਵਿੱਤਰ ਕਰ ਸਕਦਾ ਜੇ ਆਪਣੇ ਆਪ ਨੂੰ ਪਛਾਣ ਲਵੇ। ਰੱਬ ਬਾਹਰ ਨਹੀਂ ਤੇਰੇ ਚ ਹੈ, ਬਾਬਾ ਸਾਰਿਆਂ ਨੂੰ ਆਖੇ ਰੂਪ ਰੱਬ ਦਾ, ਪਰ ਪ੍ਰੋਬਲਮ ਇਹ ਹੈ ਵੀ ਲੋਕ ਭੈੜੇ ਵੱਡੇ ਮਾਰ, ਉਹ ਕਹਿੰਦੇ ਇਹ ਕਿਵੇਂ ਹੋ ਸਕਦਾ, ਏਦਾਂ ਕਿਵੇਂ ਹੋ ਸਕਦਾ, ਸਾਰਿਆਂ ਚ ਵਸ, ਕਹਿੰਦੇ ਸਾਰਿਆਂ ਚ ਵਸ, ਬਾਬਾ ਬਹਿ ਗਿਆ ਸਾਹਮਣੇ ਜਾ ਕੇ ਸਿੱਧਾਂ ਦਾ ਧਿਆਨ, ਏਦਾਂ ਅੱਖਾਂ ਚੱਖਾਂ ਪਾ ਕੇ ਜਦੋਂ ਸਤਿਗੁਰ ਬਹਿੰਦੇ ਤੇ ਧਿਆਨ ਨਹੀਂ ਟਿਕਦਾ। ਮੇਰੇ ਉਹ ਵੀਰੋ ਗੁਰੂ ਨਾਨਕ ਦੇ ਸਿੱਖੋ, ਜਿੱਥੇ ਧਾਗੇ ਕਰਨ ਵਾਲਾ, ਲਾਚੀਆਂ ਕਰਨ ਵਾਲਾ, ਤਵੀਤ ਕਰਨ ਵਾਲਾ ਕੋਈ ਪਖੰਡੀ ਬੂਬਣਾ ਬੈਠਾ ਹੋਵੇ, ਵਹਿਮਾਂ ਭਰਮਾਂ ਵਿੱਚ ਪਾਉਣ ਵਾਲਾ ਬੈਠਾ ਹੋਵੇ, ਗੁਰੂ ਗ੍ਰੰਥ ਸਾਹਿਬ ਨੂੰ ਗਿਆਨ ਲੈਣ ਦਾ ਜ਼ਰੀਆ ਨਹੀਂ ਸਮਝਦੇ, ਸਮਝ ਲੈਂਗੇ, ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਲੈ ਕੇ ਜ਼ਿੰਦਗੀ ਬਦਲੀਏ। ਇਹ ਗਿਆਨ ਲੈਣ ਦਾ ਸਾਧਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਿੱਤਾ, ਗੁਰੂ ਅਰਜਨ ਦੇਵ ਜੀ ਨੇ, ਗੁਰੂ ਨਾਨਕ ਨੇ ਬਾਣੀ ਦਿੱਤੀ, ਇਹ ਪੈਸਾ ਕਮਾਉਣ ਦਾ ਜ਼ਰੀਆ ਬਣਾ ਲਿਆ ਇਹਨਾਂ ਨੇ। ਇਹ ਲੈਣਾ ਲਾ ਕੇ ਨਾ 100-100 ਪਾਠ ਰੱਖ ਲੈਂਦੇ ਹੈ, 100-100 ਤੇ ਗੁਰੂ ਇੱਕ ਹੈ ਕਿ 100, ਬੋਲੋ ਬਈ ਪ੍ਰਕਾਸ਼ਿਤ ਕਰ ਲਓ, ਫਿਰ 100 ਸੁਣੇ ਇੱਕ ਸੁਣਾਵੇ, ਏਦਾਂ ਲੈਣਾ ਲਾ ਲਈਆਂ, ਇਹ ਪੈਸਾ ਕਮਾਉਣ ਦਾ ਬਣਾ ਲਿਆ ਜ਼ਰੀਆ, ਧੰਦਾ ਬਣਾ ਲਿਆ ਧੰਦਾ। ਤੇ ਬਾਬਾ ਜਦੋਂ ਸਾਡਾ ਬਾਬਾ ਬਹਿੰਦਾ ਸੀ ਨਾ ਜਾ ਕੇ ਸਿੱਧਾਂ ਦੇ ਅੱਗੇ, ਜਦੋਂ ਬਹਿ ਗਿਆ ਸਾਹਮਣੇ ਜਾ ਕੇ ਸਿੱਧਾਂ ਦਾ ਧਿਆਨ ਨਾ ਟਿਕੇ, ਤੇ ਜਿਹੜੇ ਆ ਪਖੰਡੀ ਹੈ ਨਾ, ਜਿੱਦਣ ਚੜ੍ਹਦੀ ਕਲਾ ਵਾਲਾ ਸਿੱਖ ਐ ਬਹਿ ਜੇ ਜਾ ਕੇ, ਅਗਲੇ ਦਾ ਧਿਆਨ ਹੀ ਲਗਾਉਣਾ ਚਾਹੀਦਾ ਵੀ ਕਿੱਥੋਂ ਆ ਗਿਆ। ਇਹ ਹੈ ਗੁਰੂ ਨਾਨਕ ਦਾ ਸੱਚਾ ਸਿੱਖ, ਤੇਰੇ ਚ ਬੜਕ ਹੋਵੇ, ਤੇਰੇ ਚ ਚਮਕ ਹੋਵੇ, ਤੇਰੀ ਸੋਚ ਦੀ, ਤੇਰੇ ਗਿਆਨ ਦੀ ਅਗਲਾ ਕੰਬਣ ਲੱਗ ਜਾਏ, ਕੰਬਣੀ ਛਿੜ ਜਾਏ ਅਗਲੇ ਨੂੰ ਬੈਠਿਆਂ। ਇਹ ਗੁਰੂ ਨਾਨਕ ਦੀ ਵਿਚਾਰਧਾਰ ਵਾਲਾ, ਜੇ ਸਵਾਲ ਪੁੱਛ ਲਿਆ ਬੋਲਿਆ ਨਹੀਂ ਜਾਣਾ, ਜੇ ਕੁਐਸਚਨ ਕਰਤਾ ਇਹਨੇ ਮੇਰੇ ਤੇ, ਮੇਰੇ ਤੋਂ ਬੋਲ ਨਹੀਂ ਹੋਣਾ ਇਹਦੇ ਅੱਗੇ, ਇਹਦੇ ਚ ਚਮਕ ਹੈ ਐਸੀ। ਉਹ ਨੂਰ ਉਹਨੂੰ ਕਹਿੰਦੇ ਹੈ, ਸਿੱਖ ਦੇ ਉੱਤੇ ਬੜਾ ਨੂਰ ਹੈ, ਉਹ ਨੂਰ ਹੈ ਉਹਦੀ ਸਮਝ ਦਾ, ਉਹਦੀ ਗਿਆਨ ਦਾ, ਉਹਦੀ ਅਕਲ ਦਾ, ਆ ਚੱਲਦਾ ਜਿਹਦਾ। ਤੇ ਗੁਰੂ ਨਾਨਕ ਨੇ ਏਦਾਂ ਦੇ ਪੈਦਾ ਕੀਤੇ, ਭਾਈ ਲਹਿਣਾ ਪੈਦਾ ਕੀਤਾ, ਗੁਰੂ ਅੰਗਦ ਸਾਹਿਬ ਜੀ ਬਣ ਗਏ, ਸਤਿਗੁਰੂ ਨਾਨਕ ਦਾ ਰੂਪ ਬਣ ਗਏ ਗੁਰੂ ਅੰਗਦ ਸਾਹਿਬ। ਪਹਿਲਾਂ ਗੁਰੂ ਨਾਨਕ ਵੀ ਚਮਕ ਤੋਂ ਡਰਦੇ ਸੀ, ਕਹਿੰਦੇ ਹੁਣ ਗੁਰੂ ਅੰਗਦ ਸਾਹਿਬ। ਔਰੰਗਜ਼ੇਬ ਡਰਦਾ ਸੀ ਜਿੱਦਣ ਕਲਗੀਆਂ ਵਾਲਾ ਮੇਰੇ ਸਾਹਮਣੇ ਆ ਗਿਆ, ਔਰੰਗਜ਼ੇਬ ਕਹਿੰਦਾ ਸੀ ਜਿੱਦਣ ਮੇਰੇ ਸਾਹਮਣੇ ਏਦਾਂ ਖੜ ਗਿਆ ਨਾ ਆ ਕੇ, ਪੰਗਾ ਇਹ ਹੈ ਭਰੀ ਕਚਹਿਰੀ ਦੇ ਉਹਨੇ 5-4 ਸਵਾਲ ਪੁੱਛਦੇ, ਮੈਥੋਂ ਜਵਾਬ ਨਹੀਂ ਦੇ ਹੋਣਾ, ਉਹਦੀਆਂ ਦਲੀਲਾਂ ਅੱਗੇ ਖੜਿਆ ਨਹੀਂ ਜਾਣਾ ਮੇਰੇ ਤੋਂ। ਵਜੀਦਾ ਕਹਿੰਦਾ ਚਿਣ ਦਿਓ ਰੀਆਂ ਵਿੱਚ ਬੱਚਿਆਂ ਨੂੰ, ਕਿਉਂ ਕਹਿੰਦੇ ਇਹਦੀਆਂ ਦਲੀਲਾਂ ਦਾ ਜਵਾਬ ਨਹੀਂ ਦੇ ਹੁੰਦਾ। ਵਜੀਦਾ ਕਿਉਂ ਕਹਿੰਦਾ ਨੀਆਂ ਚ ਚਿਣਦੇ,

ਨੂੰ ਮਾਫ਼ ਕਰਨਾ ਪੀਲੀ ਪੱਤਰਕਾਰੀ ਵੀ ਇੱਥੇ ਬੜੀ ਹੈ ਪਰ ਜਿਵੇਂ ਪੱਤਰਕਾਰ ਕਿਸੇ ਐਂਗਲ ਤੋਂ ਸੋਚਦਾ ਹੈ ਕਿਸੇ ਸੱਚੇ ਸੱਚੇ ਬੰਦੇ ਦੀ ਗੱਲ ਕਰਦਾ ਮੈਂ ਜਿਹੜਾ ਸਿੱਖ ਸੀ ਨਾ ਲਿਸਨਰ ਲਿਸਨ ਕਰਨ ਵਾਲਾ ਲਰਨ ਕਰਨ ਵਾਲਾ ਸਿੱਖਣ ਵਾਲਾ ਸਮਝਣ ਵਾਲਾ ਲਰਨ ਕਰਨ ਵਾਲਾ ਲਿਸਨ ਕਰਨ ਵਾਲਾ ਸਿੱਖ ਇੱਥੇ ਏਦਾਂ ਚਾਹੀਦਾ ਸੀ ਜਿਹਦੇ ਸਾਹਮਣੇ ਪੱਤਰਕਾਰਾਂ ਤੋਂ ਡਰਦੇ ਨਾ ਇਹ ਡਰਦਾ ਅਗਲਾ ਤੇਰੇ ਤੋਂ ਏਦਾਂ ਦਿਮਾਗ ਤੇਜ਼ ਹੁੰਦਾ ਹਰੇਕ ਹਰੇਕ ਲੀਡਰ ਘਬਰਾਉਂਦਾ ਤੇਰੇ ਤੋਂ ਵੀ ਬਾਬੇ ਨਾਨਕ ਦਾ ਸਿੱਖ ਹੈ ਇਹਨੂੰ ਸਾਰਾ ਹੀ ਪਤਾ ਹੈ ਇਹਦੇ ਨਾਲ ਮੈਂ ਧੋਖਾ ਨਹੀਂ ਕਰ ਸਕਦਾ ਇਹਦੇ ਨਾਲ ਮੈਂ ਬੇਈਮਾਨੀ ਨਹੀਂ ਕਰ ਸਕਦਾ ਇਹਦੇ ਨਾਲ ਮੈਂ ਠੱਗੀ ਨਹੀਂ ਮਾਰ ਸਕਦਾ ਇਹਨੇ ਫੜ ਲੈਣਾ ਮੈਨੂੰ ਮੇਰੇ ਝੂਠ ਮੇਰੇ ਕਪੌੜ ਫੜੇ ਜਾਣੇ ਹੈ ਪਰ ਸਾਡਾ ਬੇੜਾ ਕਿਉਂ ਗਰ ਗਿਆ ਅਸੀਂ ਸਮਝ ਨਹੀਂ ਲਈ ਅਸੀਂ ਗਿਆਨ ਨਹੀਂ ਲਿਆ ਤਾਂ ਕਰਕੇ ਬਾਬੇ ਵੀ ਬੁੱਧੂ ਬਣਾ ਗਏ ਲੀਡਰਾਂ ਨੇ ਉਦੋਂ ਵੱਧ ਬੁੱਧੂ ਬਣਾਇਆ ਕਿਉਂਕਿ ਅਸੀਂ ਬੁੱਧੂ ਬਣ ਗਏ ਅਗਲੇ ਨੂੰ ਪਤਾ ਹੈ ਇਹਨੇ ਬੋਲਣਾ ਤੇ ਹੈ ਹੀ ਜੇ ਉਹ ਕਹਿੰਦਾ ਮੰਨੀ ਜਾਣਾ ਬਸ ਤੇ ਅੱਜ ਸਾਡਾ ਹਾਲ ਵੇਖੋ ਦੁਨੀਆਂ ਦੇ ਨਕਸ਼ੇ ਤੇ ਵੇਖੋ ਦੁਨੀਆਂ ਦੇ ਨਕਸ਼ੇ ਤੇ ਹੱਸਦੇ ਅਗਲੇ ਵੇਖ ਵੇਖ ਕੇ ਗਿਆਨ ਨੂੰ ਗੁਰੂ ਕਹਿਣ ਵਾਲੀ ਕੌਮ ਅੱਜ ਛੱਡ ਕਿੱਥੇ ਗਈ ਸਾਡੇ ਬੰਦਿਆਂ ਨੇ ਕੋਈ ਦਿਮਾਗ ਖੁੱਲਣ ਵਾਲੀ ਗੱਲ ਕੀਤੀ ਹੈ ਅੱਜ ਮੈਂ ਬੇਨਤੀ ਕਰਦਾ ਵੀਰੋ ਧਿਆਨ ਨਾਲ ਸੁਣਿਓ ਮੈਂ ਗੱਲ ਸ਼ੁਰੂ ਕਰਨ ਲੱਗਿਆ ਸੀ ਪੰਜ ਪਿਆਰੇ ਆਏ ਜਦੋਂ ਡਿਕਟੇਟਰਸ਼ਿਪ ਦੇ ਵਿੱਚ ਸੂਰਮੇ ਸੀ ਉੱਥੇ ਤੱਕ ਪਹੁੰਚ ਲੜਦਾ ਲੜਦਾ ਲੜਦਾ ਉਦੋਂ ਏਰੀਏ ਮੰਨੇ ਜਾਂਦੇ ਸੀ ਜਗ੍ਹਾ ਮੰਨੀ ਜਾਂਦੀ ਸੀ ਜੰਗ ਹੁੰਦੇ ਸੀ ਜਾਨ ਵਿਖਾਈ ਜ਼ੋਰ ਵਿਖਾਇਆ ਜਾਂਦਾ ਸੀ ਬਾਹਾਂ ਦਾ ਜ਼ੋਰ ਵਿਖਾਇਆ ਜਾਂਦਾ ਸੀ ਪਰ ਕੀ ਅੱਜ ਵੀ ਸਮਾਂ ਇੱਦਾਂ ਦਾ ਅੱਜ ਤਲਵਾਰਾਂ ਦਾ ਜ਼ੋਰ ਕਿੱਥੇ ਵਿਖਾਈਏ ਤੁਸੀਂ ਤਲਵਾਰ ਕੱਢ ਕੇ ਮਾਰੋ ਕਿਸੇ ਦੇ ਉਸੇ ਵੇਲੇ ਪੁਲਿਸ ਨੇ ਫੜ ਕੇ ਲੈ ਜਾਣਾ ਅੱਜ ਲੋਕਤੰਤਰ ਹੈ ਤੇ ਉਦੋਂ ਟਾਰਗੇਟ ਬਾਜਾਂ ਵਾਲੇ ਦਿੰਦੇ ਸੀ ਉੱਥੇ ਪਹੁੰਚਣਾ ਹੈ ਸਿੰਘ ਕਹਿੰਦੇ ਸੀ ਉੱਥੇ ਪਹੁੰਚਣਾ ਲੜਦਾ ਲੜਦਾ ਉੱਥੇ ਪਹੁੰਚਦਾ ਸੀ ਉਦੋਂ ਟਾਰਗੇਟ ਕੁਝ ਹੋਰ ਸੀ ਤੇ ਅੱਜ ਪੜ੍ਹਾਈ ਦਾ ਸਮਾਂ ਹੈ ਅੱਜ ਆਪਣੇ ਬੱਚਿਆਂ ਨੂੰ ਟਾਰਗੇਟ ਦਿਓ ਉਹ ਜੱਜ ਦੀ ਕੁਰਸੀ ਹੈ ਉੱਥੇ ਤੱਕ ਪਹੁੰਚਣਾ ਉਹ ਵਕੀਲ ਦੀ ਕੁਰਸੀ ਹੈ ਉੱਥੇ ਤੱਕ ਚੱਲਦਾ ਉਦੋਂ ਬਾਹਾਂ ਦਾ ਜ਼ੋਰ ਵਿਖਾਇਆ ਜਾਂਦਾ ਸੀ ਪਰ ਅੱਜ ਤੈਨੂੰ ਦਿਮਾਗ ਦਾ ਜ਼ੋਰ ਵਿਖਾਉਣਾ ਪੈਣਾ ਅੱਜ ਹਥਿਆਰਾਂ ਦਾ ਸਮਾਂ ਨਹੀਂ ਰਿਹਾ ਅੱਜ ਵਿਚਾਰਾਂ ਦਾ ਯੁੱਗ ਹੈ ਅੱਜ ਪੜ੍ਹਾਈ ਦਾ ਸਮਾਂ ਹੈ ਉਹਦਾ ਇੰਜੀਨੀਅਰਿੰਗ ਕਰਨ ਵਾਲੇ ਬੱਚੇ ਨੂੰ ਕਹੇ ਉੱਥੇ ਪਹੁੰਚ ਆਹ ਥਾਂ ਖਾਲੀ ਆਹ ਸੀਟ ਖਾਲੀ ਚੱਲ ਇੱਥੇ ਇੰਨੀ ਪੜ੍ਹਾਈ ਕਰ ਇੰਨੀ ਮਿਹਨਤ ਕਰ ਅਕਾਲ ਤਖਤ ਦੇ ਜਥੇਦਾਰ ਸੱਦਦੇ ਇਸ ਵਾਰੀ ਟੀਸੀਐਸ ਕਰਨ ਵਾਲਾ 100 ਬੱਚਾ ਪੰਜਾਬੀਆਂ ਦਾ ਸਿੱਖਾਂ ਦਾ ਇਹ 100 ਬੱਚੇ ਨੂੰ ਅਸੀਂ ਸਟੇਜਾਂ ਤੇ ਸੱਦ ਕੇ ਅਕਾਲ ਤਖਤ ਤੇ ਸੱਦ ਕੇ ਕਹਿੰਦੇ ਆਹ ਸੂਰਮੇ ਹੈ ਉਹਨਾਂ ਵੇਲਿਆਂ ਦੇ ਵਿੱਚ ਹਜ਼ਾਰਾਂ ਨਾਲ ਲੜ ਕੇ ਸੂਰਮੇ ਸੀ ਤੇ ਅੱਜ ਇਹ ਲੱਖਾਂ ਨਾਲ ਮੁਕਾਬਲਾ ਕਰਦੇ ਰਾਤਾਂ ਨੂੰ ਪੜ੍ਹਦੇ ਜਾਗ ਜਾਗ ਪੜ੍ਹਦੇ ਉਹ ਦੀਵੇ ਬਾਲ ਬਾਲ ਪੜ੍ਹਾਈਆਂ ਕਰਦੇ ਅਨਪੜ੍ਹ ਗਰੀਬ ਮਾਪਿਆਂ ਦੇ ਬੱਚੇ ਅਨਪੜ੍ਹ ਮਾਪੇ ਸੀ ਇਹਨਾਂ ਦੇ ਆਹ ਬੱਚੇ ਇੱਥੇ ਤੱਕ ਪਹੁੰਚੇ ਹੈ ਇਹ ਅੱਜ ਦੇ ਸੂਰਮੇ ਹੈ ਉਦੋਂ ਦੇ ਉਹ ਸੂਰਮੇ ਅੱਜ ਦੇ ਇਹ ਸੂਰਮੇ ਮੇਰੇ ਵੀਰੋ ਤੁਹਾਡੇ ਤੇ ਜਿੰਨੇ ਪੜ੍ਹੇ ਲਿਖੇ ਬੈਠੇ ਸੂਰਮਤਾਈ ਕਿੱਥੇ ਵਿਖਾਈਏ ਜੇ ਸੂਰਮੇ ਦਾ ਅਰਥ ਜੰਗਾਂ ਚ ਲੜਨਾ ਹੈ ਜੇ ਸੂਰਮੇ ਦਾ ਅਰਥ ਬਹਾਦਰੀ ਦਾ ਅਰਥ ਏਦਾਂ ਜੰਗਾਂ ਕਰਨੀਆਂ ਲੜਾਈ ਕਰਨੀ ਹੈ ਕਿਹਨੂੰ ਲੜ ਕੇ ਵਿਖਾਈਏ ਕਿਹਦਾ ਸਿਰ ਪਾੜੀਏ ਦੱਸੋ ਅੱਜ ਸਮਾਂ ਲੜਾਈ ਦਾ ਕਿ ਪੜ੍ਹਾਈ ਦਾ ਦੱਸਿਓ ਬਈ ਪੜ੍ਹਾਈ ਦਾ ਕਿਹਦਾ ਸਿਰ ਪਾੜੀਏ ਜੇ ਕਿਸੇ ਦਾ ਸਿਰ ਪਾੜਾਂਗੇ ਅਗਲੇ 20 ਸਾਲ ਹੀ ਕਰ ਦੇਣਗੇ ਕਿੱਥੇ ਜੰਗ ਕਰੀਏ ਕਿਸੇ ਕੋਈ ਸਾਡੇ ਨਾਲ ਧੱਕਾ ਕਰਦਾ ਅਗਲੇ ਦੇ ਅਸੀਂ ਚਾਰ ਮਾਰਾਂਗੇ ਸਾਡੀ ਘੱਟ ਗਿਣਤੀ ਹੈ ਅਗਲੇ ਦੀ ਬਹੁਤ ਗਿਣਤੀ ਹੈ ਬਹੁਤ ਗਿਣਤੀ ਘੱਟ ਗਿਣਤੀ ਨਾਲ ਧੱਕਾ ਕਰੇਗੀ ਬਹੁਤ ਗਿਣਤੀ ਦੇ ਜੇ ਚਾਰ ਮਾਰਾਂਗੇ ਤੇ ਅਗਲਾ 4,500 ਮਾਰ ਜਾਏਗਾ ਫਿਰ ਇਨਸਾਫ ਲਈ ਦਰ ਦਰ ਤੇ ਬੈਠੇ ਰਹਾਂਗੇ ਸੜਕਾਂ ਤੇ ਬੈਠੇ ਰਹਾਂਗੇ ਸਾਨੂੰ ਇਨਸਾਫ ਦਿਓ ਸਾਡੇ ਨਾਲ ਧੱਕਾ ਹੋਇਆ ਹੈ ਡੈਮੋਕ੍ਰੇਸੀ ਦੇ ਵਿੱਚ ਵੱਧ ਗਿਣਤੀਆਂ ਘੱਟ ਗਿਣਤੀਆਂ ਨਾਲ ਧੱਕਾ ਕਰਦੀਆਂ ਹੁੰਦੀਆਂ ਛੋਟੀ ਜਿਹੀ ਕੌਮ ਹੈ ਸੋਚਣਾ ਪੈਣਾ ਬਚ ਬਚਾ ਕੇ ਕਿਵੇਂ ਨਿਕਲਣਾ ਹੈ।

0: ਬੁੱਝਦੀ ਦੀਆਂ ਥੰਮੀਆਂ ਸੀ।
1: ਸੁਣੋ,
0: ਮੇਰਾ ਮਨ ਰਹਿੰਦਾ ਸੀ ਦੋ ਚਿੱਤਾ, ਡਬਲ ਮਾਈਂਡਡ। ਹੁਣ ਮੈਂ ਦੋ ਚਿੱਤਾ ਨਹੀਂ ਰਿਹਾ, ਹੁਣ ਮੇਰੇ ਸਮਝ ਆ ਗਈ ਗੱਲ। ਦੋ ਚਿੱਤੀ ਦੀਆਂ ਦੋ ਥੰਮੀਆਂ ਸੀ ਉਹ ਵੀ ਨਿਕਲ ਗਈਆਂ, ਤੇ ਮੋਹ ਦਾ ਸ਼ਤੀਰ ਪਾਇਆ ਹੋਇਆ ਸੀ ਉਹ ਵੀ ਨਿਕਲ ਗਿਆ। ਮੈਂ ਫਸਿਆ ਸੀ ਮੋਹ ਵਿੱਚ, ਨਾ ਤੇ ਰਿਹਾ ਮੋਹ ਤੇ ਨਾ ਦੋ ਚਿੱਤਾ ਪਨ ਰਿਹਾ, ਡਬਲ ਮਾਈਂਡਡ ਨਹੀਂ ਰਹੇ। ਹੁਣ ਆਪਾਂ ਨੂੰ ਸਮਝ ਆ ਗਈ, ਅੱਗੇ ਦੋ ਚਿੱਤੇ ਦੇ ਰਹੀਦਾ ਸੀ, ਕਦੇ ਐ ਕਦੇ ਐ। ਕਬੂ ਜਿਹੜਾ ਊਬ ਚੜਤ ਹੈ ਕਬੂ ਜਾਏ ਪਿਆਲੇ, ਪਹਿਲਾਂ ਹਾਲ ਇਹ ਸੀ ਸਾਡਾ, ਪਰ ਹੁਣ ਦੋ ਚਿੱਤੇ ਨਹੀਂ ਰਹੇ ਭਾਈ, ਹੁਣ ਦਿਮਾਗ ਚੱਲ ਰਿਹਾ। ਮੈਂ ਬੇਨਤੀ ਕਰਾਂਗਾ ਜੀ, ਦਸ ਵਜੇ ਹੈ, ਪੰਜ ਮਿੰਟ ਦੇ ਵਿੱਚ ਆਪਾਂ ਸਮਾਪਤੀ ਕਰਦੇ ਹਾਂ, ਕਿਉਂਕਿ ਸਾਢੇ ਸੱਤ ਵਜੇ ਕਈ ਵੀਰ ਆਏ, ਕਈ ਸੱਤ ਵਜੇ ਦੇ ਬੈਠੇ ਆ ਕੇ। ਸਾਢੇ ਸੱਤ ਮੈਂ ਸਟੇਜ 'ਤੇ ਆਇਆ ਸੀ, ਉਦੋਂ ਵੀ ਅੱਧਾ ਕੁ ਪੰਡਾਲ ਭਰ ਗਿਆ ਸੀ, ਅਤੇ ਦਸ ਵੱਜ ਕੇ ਢਾਈ ਕੁ ਘੰਟੇ ਤੇ ਹੋ ਗਏ। ਆਪਾਂ ਪੰਜ ਸੱਤ ਮਿੰਟ ਵਿੱਚ ਸਮਾਪਤੀ ਕਰਾਂਗੇ, ਪਰ ਮੈਂ ਬੇਨਤੀ ਕਰਾਂਗਾ ਵੀ ਇੰਨੇ ਚਾਅ ਨਾਲ ਪਿਆਰੇ ਨਾਲ ਬੈਠੇ ਹੋ, ਪੰਜ ਸੱਤ ਮਿੰਟ ਟਿਕਾ ਬਣਾ ਕੇ ਰੱਖੋ। ਚੱਲਦੇ ਦੀਵਾਨ ਵਿੱਚ ਜਦੋਂ ਹਿੱਲਜੁੱਲ ਹੁੰਦੀ ਹੈ ਫਿਰ ਸਾਰੀ ਸੰਗਤ ਦਾ ਧਿਆਨ ਟੁੱਟਦਾ ਹੈ। ਆ ਲਾਸਟ ਥੋੜ੍ਹੀਆਂ ਗੱਲਾਂ ਕਹਿਣੀਆਂ ਜ਼ਰੂਰੀ ਹੈ, ਕਿਰਪਾ ਕਰਕੇ ਪੰਜ ਸੱਤ ਮਿੰਟ ਟਿਕਾ ਬਣਾ ਕੇ ਰੱਖੋ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਵਾ ਦਸ ਤੋਂ ਪਹਿਲਾਂ ਪਹਿਲਾਂ ਆਪਾਂ ਆਨੰਦ ਸਾਹਿਬ ਪੜ੍ਹ ਦਿਆਂਗੇ, ਅਤੇ ਕਿਰਪਾ ਕਰਕੇ ਥੋੜ੍ਹਾ ਚਿਰ ਥੋੜ੍ਹਾ ਜਿਹਾ ਚਿਰ ਟਿਕਾ ਬਣਾ ਕੇ ਰੱਖੋ। ਹਾਜ਼ਰ ਰਹੋ ਭਾਈ, ਧਿਆਨ ਨਾਲ ਸੁਣ ਲਿਓ। ਆ ਲਾਸਟ ਥੋੜ੍ਹੀਆਂ ਜਿਹੀਆਂ ਬੇਨਤੀਆਂ ਕਰ ਲਈਏ, ਗਿਆਨ ਦੀ ਹਨੇਰੀ ਜ਼ਿੰਦਗੀ 'ਚ ਆਉਣੀ ਚਾਹੀਦੀ ਹੈ। ਸਵਾਲ ਖੜ੍ਹੇ ਕਰੋ ਆਪਣੇ ਦਿਮਾਗ ਵਿੱਚ, ਪੜ੍ਹਿਆ ਲਿਖਿਆ ਤਬਕਾ ਜ਼ਰੂਰ ਸੁਣੇ, ਨੌਜਵਾਨ ਬੱਚੇ ਜ਼ਰੂਰ ਇਸ ਗੱਲ ਨੂੰ ਆਪਣੇ ਦਿਮਾਗ 'ਚ ਲਿਆਓ। ਵੱਖਰੇ ਐਂਗਲ ਤੋਂ ਸੋਚਣਾ ਸ਼ੁਰੂ ਕਰੋ, ਵੱਖਰੇ ਐਂਗਲ ਤੋਂ। ਦੋ ਚਿੱਤੀ ਵੀ ਨਿਕਲ ਗਈ, ਥੰਮੀਆਂ ਤੋਂ ਚਿੱਤੀ ਦੀਆਂ, ਅਤੇ ਮੋਹ ਦਾ ਚਤੀਰ ਸੀ ਉਹ ਵੀ ਨਿਕਲ ਗਿਆ। ਅਗਲਾ ਅੰਦਰ ਹੀ ਭਰਮਾਂ ਦਾ ਛੱਪੜ ਜਿਹਾ ਪਾਈ ਫਿਰਦਾ ਸੀ ਮੈਂ, ਹੁਣ ਅਕਲ ਆਈ, ਉੱਡ ਗਿਆ ਸਾਰਾ ਚਤੀਰ, ਉਹ ਸਾਰੀ ਛੱਪਰੀ ਉਹੀ ਟੁੱਟ ਗਈ, ਲੈ ਗਿਆ ਸਾਰਾ ਕੁਝ ਹੀ। ਹਾਂਜੀ ਅੱਗੇ

ਦੀ ਖੰਨ ਥੱਲੇ ਡਿੱਗਦੀ ਹੁਣ ਤ੍ਰਿਸ਼ਨਾ ਖਤਮ ਹੋ ਗਈ ਤੇ ਦੁਰਮਤ ਜਿਹਦੇ ਵਿੱਚ ਪਾਉਂਦੇ ਸੀ ਉਹ ਭਾਂਡਾ ਹੀ ਟੁੱਟ ਗਿਆ। ਜਿਹੜੇ ਥਾਂ ਤੇ ਮਨਮਤ ਬਹਿੰਦੀ ਸੀ ਦੁਰਮਤ ਬਹਿੰਦੀ ਸੀ ਭਾਂਡਾ ਹੀ ਨਿਕਲ ਗਿਆ। ਹੁਣ ਉਹ ਦੁਰਮਤ ਲਈ ਜਗ੍ਹਾ ਹੀ ਕੋਈ ਸਾਡੇ ਅੰਦਰ ਦੁਰਮਤ ਲਈ ਹੁਣ ਜਗ੍ਹਾ ਹੀ ਕੋਈ ਅੱਗੇ।

ਹਨੇਰੀ ਤੋਂ ਬਾਅਦ ਫਿਰ ਜਦੋਂ ਆਮ ਆਪਣੇ ਵੀ ਏਦਾਂ ਹੁੰਦਾ, ਪਹਿਲਾਂ ਤੇਜ਼ ਹਨੇਰੀ ਆਉਂਦੀ ਹੈ ਫਿਰ ਬਾਅਦ ਚ ਨਹੀਂ ਆਉਂਦਾ। ਕਹਿੰਦੇ ਹਨੇਰੀ ਤੋਂ ਬਾਅਦ ਦਾ ਫਿਰ ਚੱਲ ਵਰਤਣ ਲੱਗ ਪਿਆ। ਪਹਿਲਾਂ ਹਨੇਰੀ ਆਈ ਆਈ ਇੱਕ ਵਾਰੀ ਤੇ ਉੱਫਲ ਫੁੱਫਲ ਦੀ ਮਰ, ਫਿਰ ਟਿਕ ਗਿਆ ਸਾਰਾ। ਤੇਰਾ ਪਿਆਰਾ ਸੇਵਕ ਹੁਣ ਭੇਜਦਾ ਹੈ, ਹੁਣ ਆਨੰਦ ਲੈ ਰਿਹਾ, ਹੁਣ ਜ਼ਿੰਦਗੀ ਜਿਉਣ ਦਾ ਸਵਾਦ ਆਇਆ। ਝਿਲ ਝਿਲ ਵਰਸਾ ਲੋ, ਇੱਥੇ ਇੱਥੇ ਇੱਥੇ ਪੜੋ।

0: ਜਦੋਂ ਗਿਆਨ ਦਾ ਸੂਰਜ ਚੜਿਆ
1: ਤੇ ਪ੍ਰਕਾਸ਼ ਹੀ ਪ੍ਰਕਾਸ਼,
0: ਚਾਨਣ ਹੋ ਗਿਆ, ਹਨੇਰੇ ਵੀ ਤੁਰੇ ਫਿਰਦੇ ਸੀ, ਠੋਕਰਾਂ ਹੀ ਖਾਧੀਆਂ, ਧੱਕੇ ਹੀ ਖਾਧੇ, ਕੱਖ ਨਹੀਂ ਖਾਧੇ। ਲਓ ਵੀਰੋ ਭਾਈਓ, ਸਰਕਾਰਾਂ ਦੇ ਢਾਂਚੇ ਦਾ ਆਪਾਂ ਨੂੰ ਪਤਾ, ਸ਼੍ਰੋਮਣੀ ਕਮੇਟੀ ਦੇ ਢਾਂਚੇ ਦਾ ਪਤਾ, ਸੁਧਰਦਿਆਂ ਪਤਾ ਨਹੀਂ ਕਿੰਨੇ ਸਾਲ ਲੱਗਣੇ ਆ। ਆਪਾਂ ਆਪਣੇ ਆਪ ਨੂੰ ਸੁਧਾਰਨਾ ਸ਼ੁਰੂ ਕਰੀਏ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਕਹੀਏ ਦੁਨੀਆਂ ਨਹੀਂ ਸੁਧਰਦੀ, ਜਿੱਥੇ ਖੜਾ ਜੋ ਕਰਦਾ ਮੈਂ ਸੁਧਰ, ਜੋ ਮੈਂ ਆ ਨਾ ਮੈਂ ਬਦਲ, ਮੈਂ ਆਖਾਂ ਸਾਰੇ ਨਹੀਂ ਬਦਲਦੇ, ਮੈਂ ਬਾਬਿਆਂ ਵਾਲੀ ਲਾਈਨ ਚੋਂ ਆਇਆ ਆ, ਆਪਣੇ ਆਪ ਨੂੰ ਬਦਲਿਆ ਬਸ। ਜਿਹਦਾ ਜੀ ਕਰੂ ਵੇਖ ਕੇ ਬਦਲਵੇ, ਜਿਹਦਾ ਜੀ ਨਹੀਂ ਕਰਦਾ
1: ਨਾ ਬਦਲ।
0: ਪਰ ਜੇ ਤੁਸੀਂ ਇਹ ਕਹੋਗੇ ਵੀ ਕਰਪਟ ਸਿਸਟਮ ਹੈ, ਮਾੜਾ ਸਿਸਟਮ ਹੈ, ਏਦਾਂ ਨਹੀਂ, ਆਪਣੇ ਆਪ ਨੂੰ ਬਦਲੋ, ਆਪਣੇ ਆਪ ਨੂੰ ਚੇਂਜ ਕਰੋ। ਮੈਂ ਕਿਹਾ ਸੀ ਭਾਈ ਆ ਸਾਰਿਆਂ ਦੇ, ਭਾਈ ਦਾ ਮਤਲਬ ਕੋਈ ਵੱਡਾ ਭਾਈ ਕਹਿੰਦਾ, ਕੋਈ ਛੋਟਾ ਭਾਈ, ਬਸ ਭਾਈ ਮਤਲਬ ਭਰਾ, ਇਕੱਠੇ ਹੋਈਏ ਆਪਣੀ ਆਪਣੀ ਜਿੱਥੇ ਜਿੱਥੇ ਹੈਗੇ ਬਸ ਹੋ ਜੋ ਕਹਿ, ਜਿਹੜੇ ਬਦਲਣੇ ਹੋਣਗੇ ਬਦਲਣਗੇ, ਆਪਣੀ ਆਪਣੀਆਂ ਡਿਊਟੀਆਂ ਜਿੱਥੇ ਹੈਗਾ, ਪੜ੍ਹਾਈ ਕਰਦਾ ਪੜ੍ਹ ਦੂਗਾ ਦਿਲੋਂ, ਪੜ੍ਹਾਉਣਾ ਦਿਲੋਂ ਲੱਗਦਾ, ਖੇਤੀਬਾੜੀ ਕਰਦਾ ਦਿਲੋਂ, ਜੌਬ ਕਰਦਾ ਨੌਕਰੀ ਕਰਦਾ ਦਿਲੋਂ, ਦਿਹਾੜੀ ਵੀ ਕਰਦਾ ਤਾਂ ਵੀ ਮਨੋਂ, ਬਸ ਜ਼ਿੰਦਗੀ ਆਪਾਂ ਆਪਣੇ ਤੋਂ ਸ਼ੁਰੂ ਕਰੀ। ਸੋ ਕੱਲ੍ਹ ਇੱਥੇ ਮੇਰੇ ਵੀਰ ਕਹਿੰਦੇ ਸੀ ਕੁਛ, ਬਾਬਾ ਮੋਤੀ ਰਾਮ ਵੈਲਫੇਅਰ ਸੁਸਾਇਟੀ ਬਣੀ ਹੈ ਇੱਥੇ, ਵੀਰਾਂ ਨੇ ਬਣਾਈ ਗੁਰਦੁਆਰਾ ਸਾਹਿਬ ਇੱਥੇ ਸਾਹਮਣੇ ਜਿੱਥੇ ਅੰਮ੍ਰਿਤ ਸੰਚਾਰ ਹੋਇਆ ਉੱਥੋਂ ਦੀ ਕਮੇਟੀ, ਤੇ ਇਹ ਵੀਰ ਕਹਿੰਦੇ ਆ ਵੀ ਸਾਡਾ ਜੀ ਕਰਦਾ ਵੀ ਅਸੀਂ ਕੁਛ ਕੁਛ ਕੁਛ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰੀਏ। ਇੱਧਰ ਸੁਣਿਓ, ਕੁਛ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰੀਏ, ਬੱਚੇ ਅਡੋਪਟ ਕਰ ਲਈਏ, ਕੁਛ ਵੀਰ ਸਾਡਾ ਸਹਿਯੋਗ ਰਲ ਕੇ ਦੇਣ। ਮੈਂ ਉਹਨਾਂ ਨੂੰ ਬੇਨਤੀ ਕਰਦਾ ਸੀ ਕੱਲ, ਮੈਂ ਕਿਹਾ ਪਾਰਦਰਸ਼ਤਾ ਕਾਇਮ ਰੱਖਿਓ, ਸਾਰੇ ਕੰਮ ਪਾਰਦਰਸ਼ੀ ਹੋਣ, ਤੇ ਜੇ ਤੁਹਾਡੇ ਪਿੰਡ ਦੇ ਬੰਦੇ, ਜੇ ਕੋਈ ਵੀਰ ਜਿਹੜੇ ਇਲਾਕੇ ਵਾਲੇ ਇੱਕ ਸੁਸਾਇਟੀ ਦੇ ਬਣੀ ਹੈ, ਉਹਦੇ ਵਿੱਚ ਮਹੀਨੇ ਦਾ 100-100 ਰੁਪਈਆ ਪਾ ਲੈਣ, ਸਾਲ ਦਾ 1200 ਬਣ ਜਾਂਦਾ, 1200 ਬਣ ਜਾਂਦਾ। ਤੇ ਜੇ 100 ਬੰਦਾ ਹੋਵੇ ਤੇ 1,20,000 ਬਣ ਜਾਂਦਾ, ਜੇ 200 ਬੰਦਾ ਹੈਲਪ ਕਰੇ ਤੇ 2,00,000 ਤੋਂ ਉੱਪਰ ਜਾਂਦਾ, ਤੇ ਜੇ 10,000 ਰੁਪਈਆ ਇੱਕ ਇੱਕ ਬੱਚੇ ਦੀ ਹੈਲਪ ਕਰਨ ਲੱਗੋ, ਤੇ 20 ਬੱਚੇ ਜਿਹੜੇ ਹੈ ਜਿਹੜੇ ਚੰਗੇ ਪੜ੍ਹਨਾ ਚਾਹੁੰਦੇ ਹੈ ਪਰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਜਾਂਦੀ, ਪੜ੍ਹ ਸਕਦੇ ਹੈ ਪੜ੍ਹ ਨਹੀਂ ਰਹੇ, ਤੇ 200 ਰੁਪਈਆ ਜੇ ਕੋਈ ਬੰਦਾ ਦੇਵੇ, 100 ਬੰਦਾ ਹੋ ਜਾਏ, 2-2.5 ਲੱਖ ਰੁਪਈਆ ਇਕੱਠਾ ਕਰਕੇ 10-10,000 20-25 ਬੱਚੇ ਇਲਾਕੇ ਦੇ ਪੜਾਓ, ਇਸ ਪਿੰਡ ਵਾਲੇ ਇਕੱਠੇ ਹੋ ਕੇ ਉਪਰਾਲਾ ਕਰਨ, ਇਹ ਪਿੰਡ ਚਲਾਓ, ਦੂਜੇ ਪਿੰਡ ਵਾਲੇ ਆਪਣੇ ਪਿੰਡ ਚ ਕਰਨ, ਤੀਜੇ ਪਿੰਡ ਵਾਲੇ ਆਪਣੇ ਪਿੰਡ ਚ ਕਰਨ, ਪਿੰਡ ਦਾ ਵਿਕਾਸ ਹੈ, ਸਮੁੱਚਾ ਵਿਕਾਸ ਹੈ, ਤੇਰਾ ਵੀ ਵਿਕਾਸ ਹੈ, ਤੇਰਾ ਵੀ ਫਾਇਦਾ ਹੈ। ਹੁਣ 100 ਰੁਪਈਆ ਮਹੀਨੇ ਦਾ ਕੱਢਣਾ ਕਿੰਨਾ ਔਖਾ ਹੁੰਦਾ, ਬੰਦਾ 1200 ਰੁਪਈਆ, ਜਿਹੜਾ ਦਿਹਾੜੀਦਾਰ ਵੀ ਕੱਢ ਸਕਦਾ ਵੀ 100 ਰੁਪਈਆ ਤੇ ਮੈਂ ਕੱਢ ਸਕਦਾ, 1200 ਰੁਪਈਆ ਮਹੀਨੇ ਦਾ ਸਾਲ ਦਾ ਕੱਢੋ, ਹਰ ਪਿੰਡ ਵਿੱਚ ਸੁਸਾਇਟੀ ਬਣਾਓ, ਵਿਚਾਰੇ ਵਿਚਾਲੇ ਵਿਚੋਲੇ ਪਾਉਣ ਦੀ ਲੋੜ ਨਹੀਂ, ਆਪੋ ਆਪਣੇ ਪਿੰਡਾਂ ਦੇ 15-20 ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਆ, ਇੱਕ ਤੇ ਨਿਕੰਮੇ ਪਰ ਇੱਕ ਨਿਆਣੇ ਇਹੋ ਜਿਹੇ ਆ ਜਿਹੜੇ ਪੜ੍ਹਨਾ ਚਾਹੁੰਦੇ ਆ ਪਰ ਪੈਸੇ ਪੱਖੋਂ ਉਹ ਪੜ੍ਹ ਨਹੀਂ ਪਾਉਂਦੇ। ਬੱਚੇ ਕਈ ਪਿੰਡਾਂ ਚੇਤਾਂ ਦੇ ਹੁਸ਼ਿਆਰ ਹੈ, ਤੇਜ਼ ਹੈ, ਪਰ ਜੇ ਉਹਨਾਂ ਨੂੰ ਥੋੜਾ ਜਿਹਾ ਰਾਹ ਮਿਲ ਜਾਏ ਨਾ ਤੇ ਭੱਜ ਸਕਦੇ ਆ, ਮਾੜੇ ਦੇ ਥੰਮ ਲਾ ਦਿਓ ਉੱਡ ਸਕਦੇ ਆ, ਬੜੇ ਬੜੇ ਚੰਗੇ ਅਹੁਦਿਆਂ ਤੇ ਜਾ ਸਕਦੇ ਆ। ਆਪੋ ਆਪਣੇ ਪਿੰਡਾਂ ਦੇ ਵਿੱਚ ਗਰੁੱਪ ਬਣਾ ਲਓ, 20-25-30 ਮੁੰਡੇ ਇਕੱਠੇ ਹੋ ਜਾਓ, ਆਪਾਂ ਪੈਸੇ ਇਕੱਠੇ ਕਰਾਂਗੇ, ਕੋਈ ਵੀਰ ਸਾਡਾ ਬਾਹਰ ਗਿਆ ਹੋਵੇ ਉਹ ਜਿਹੇ NRI ਨੂੰ ਵਿੱਚ ਲੈ ਲਓ, ਬੱਚੇ ਕਨੇਡਾ ਪੜ੍ਹਨ ਗਿਆ ਉਹ ਭੇਜੇ, ਮਾੜੀ ਮਾੜੀ ਹੈਲਪ ਕਰਕੇ ਖਾਣ ਵਾਲਾ ਵਿੱਚ ਢਾਂਚਾ ਨਾ ਆਵੜੇ, ਇਕੱਠੇ ਹੋ ਕੇ 20-30-40 ਬੰਦੇ ਇੱਦਾਂ ਇਕੱਠੇ ਹੋ ਕੇ ਆਪਣੇ ਆਪਣੇ ਪਿੰਡਾਂ 'ਚ ਪੜ੍ਹਾਓ, ਆਪਾਂ ਬਦਲਣਾ ਸ਼ੁਰੂ ਕਰੀਏ, ਫਿਰ ਸਮਾਜ ਬਦਲੇਗਾ, ਆਪਣੇ ਆਪ ਨੂੰ ਚੇਂਜ ਕਰੋ, ਕੋਸ਼ਿਸ਼ ਕਰਿਓ ਭਾਈ, ਇੱਦਾਂ ਦੇ ਉਪਰਾਲੇ ਦੀ ਵੀਰ ਕਰਦੇ ਆ ਤੇ ਰਲ ਮਿਲ ਕੇ ਸਾਥ ਦਿਓ। ਅੱਜ ਸਿੰਘੋ ਦੇ ਸਿੰਘ ਵੀ ਮਿਲੇ ਸੀ, ਉਹ ਬੀਕਾਨੇਰ ਕੈਂਸਰ ਹੌਸਪੀਟਲ ਵਿੱਚ ਲੰਗਰ ਲਾਉਂਦੇ ਆ ਹਰ ਸਾਲ, ਉਹ ਚਾਹੁੰਦੇ ਆ ਕਿ ਸਾਰਾ ਸਾਲ ਲੱਗੇ ਰਹਿਣ ਲੱਗਿਆ ਰਹੇ ਕੈਂਸਰ ਹੌਸਪੀਟਲ। ਮੈਂ ਵੀ ਨਾ ਕਈ ਸਾਲ ਪਹਿਲਾਂ ਗਿਆ ਸੀ ਉੱਥੇ, ਮੈਂ ਦੇਖ ਕੇ ਆਇਆ ਰਾਤ ਨੂੰ, ਬੜਾ ਟਾਈਮ ਹੋ ਗਿਆ, ਤੇ ਜਿਹੜੀ ਟ੍ਰੇਨ ਜਾਂਦੀ ਉਹਦਾ ਨਾਂ ਹੀ ਕੈਂਸਰ ਟ੍ਰੇਨ ਰੱਖ ਲਿਆ, ਤੇ ਜੇ ਤੁਸੀਂ ਉਸ ਟ੍ਰੇਨ ਦੇ ਵਿੱਚ ਕਦੇ ਸਫ਼ਰ ਕਰ ਲਓ, ਆਮ ਬੰਦਾ ਤੇ ਉਹ ਟ੍ਰੇਨ 'ਚ ਚੜ੍ਹਦਾ ਨਹੀਂ, ਕੈਂਸਰ ਵਾਲੇ ਮਰੀਜ਼ ਹੀ ਚੜ੍ਹਦੇ ਆ। ਪਰ ਜਿਹੜੀ ਬੀਕਾਨੇਰ ਤੋਂ ਟ੍ਰੇਨ ਜਾਂਦੀ ਇਹਦੇ ਚੰਗਾ ਭਲਾ ਬੰਦਾ ਜਿਹੜਾ ਕਹਿੰਦਾ ਮੈਨੂੰ ਸਭ ਕੁਝ ਭੁੱਲਿਆ ਹੋਇਆ ਹੈ, ਮੈਂ ਖਾਣਾ ਪੀਣਾ ਹੱਸਣਾ ਬਸ ਇਹੀ ਜ਼ਿੰਦਗੀ ਹੈ, ਤੇ ਉਹ ਟ੍ਰੇਨ ਦੇ ਵਿੱਚ ਬੰਦਾ ਸਫ਼ਰ ਕਰੇ ਇੱਕ ਵਾਰੀ ਸਭ ਕੁਝ ਯਾਦ ਆ ਜਾਂਦਾ ਉਹ ਮਨਾ। ਆਹ ਵੇਖੋ ਇਹਦਾ ਕੀ ਹਾਲ, ਨਿੱਕੇ ਨਿੱਕੇ ਬੱਚੇ, ਵੱਡੇ ਬਜ਼ੁਰਗ ਕੈਂਸਰ ਦੀ ਬਿਮਾਰੀ ਤੋਂ ਪੀੜਤ ਨੇ। ਤੇ ਸਿੰਘੋ ਦੇ ਸਿੰਘ ਹਰੇਕ ਸਾਲ ਲੰਗਰ ਲਾਉਂਦੇ ਆ, ਇਹ ਕਹਿੰਦੇ ਆ ਸਾਰਾ ਸਾਲ ਲੰਗਰ ਲਾਈਏ, ਇਹਨਾਂ ਨੂੰ ਲੋੜ ਹੁੰਦੀ ਹੈ ਰਾਸ਼ਨ ਦੀ ਤੇ ਚਲੋ ਹੁੰਦਾ ਹੀ ਹੈ, ਪਰ ਬੰਦਿਆਂ ਦੀ ਬੜੀ ਲੋੜ ਪੈਂਦੀ ਹੈ। ਜਿਹੜਾ ਬੰਦਾ 15 ਦਿਨ ਛੁੱਟੀ ਕਰ ਸਕੇ, ਮਹੀਨਾ ਛੁੱਟੀ ਕਰ ਸਕੇ, 10 ਦਿਨ ਛੁੱਟੀ ਕਰ ਸਕੇ, ਉਹ ਸਿੰਘੋ ਦੇ ਵੀਰਾਂ ਨਾਲ ਸੰਪਰਕ ਕਰਕੇ 15-15 ਦਿਨ ਉੱਥੇ ਲੰਗਰ ਦੇ ਵਿੱਚ ਸੇਵਾ ਕਰਨ ਲਈ ਲਾਇਆ। ਜਿਹੜੇ ਭਾਈ ਤਨ ਕਰਕੇ ਸੇਵਾ ਕਰ ਸਕਦੇ ਆ ਉਹ ਕੱਢਣ ਟਾਇਆ ਵੀ ਮੈਂ 10 ਦਿਨ ਜਾਣਾ, ਜਿਹੜਾ ਧਨ ਕਰਕੇ ਸੇਵਾ ਕਰ ਸਕਦਾ ਉਹ ਉਹਨਾਂ ਨੂੰ ਰਾਸ਼ਨ ਲੈ ਦੇਵੇ ਵੀ ਆਹ ਮੇਰੇ ਵੱਲੋਂ ਆਟਾ ਲੈ ਜਾਓ, ਮੇਰੇ ਵੱਲੋਂ ਖੰਡ ਲੈ ਜਾਓ, ਮੇਰੇ ਵੱਲੋਂ ਚਾਹ ਪੱਤੀ ਲੈ ਜਾਓ, ਮੇਰੇ ਵੱਲੋਂ ਰਾਸ਼ਨ ਲੈ ਜਾਓ, ਉੱਥੇ ਸੇਵਾ ਕਰੋ। ਇਦਾਂ ਦੇ ਉੱਦਮ ਸਾਰਿਆਂ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਸਾਨੂੰ ਕਰਨੇ ਚਾਹੀਦੇ ਹੈ, ਬਹੁਤ ਸੋਹਣਾ ਉੱਦਮ ਹੈ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ, ਬਹੁਤ ਖੁਸ਼ੀ ਹੈ ਕਿ ਆਪ ਸਾਰਿਆਂ ਨੇ ਦੂਰੋਂ ਨੇੜੋਂ ਪਹੁੰਚ ਕੇ ਲਾਹਾ ਲਿਆ ਹੈ। ਦਮਦਮਾ ਟੀਵੀ ਫਾਸਟਵੇ 132 ਨੰਬਰ ਤੇ ਚੱਲਦਾ ਹੈ, ਦਮਦਮਾ ਟੀਵੀ ਉਹ ਤੁਹਾਡੇ ਏਰੀਏ 'ਚ ਚੱਲਦਾ ਹੈ ਸਾਰੇ ਮਾਲਵੇ ਵਿੱਚ, ਉਹ ਸਾਡਾ ਦੀਵਾਨ ਦਿਖਾਉਂਦੇ ਰਹਿੰਦੇ ਆ, ਉਹਨਾਂ ਵੀਰਾਂ ਦਾ ਵੀ ਧੰਨਵਾਦ। ਬਾਕੀ ਚੈਨਲ 'ਤੇ ਤੁਹਾਨੂੰ ਪਤਾ ਹੀ ਹੈ ਸਾਰੇ ਤੇ ਨਹੀਂ ਸਾਡੇ ਨਾਲ ਖੜਦੇ, ਪਰ ਚਲੋ ਜਿਹੜੇ ਵੀਰ ਵਿਖਾਉਂਦੇ ਆ ਧੰਨਵਾਦ ਹੈ ਉਹਨਾਂ ਦਾ। ਤੇ ਬਾਕੀ ਜਿਹਨਾਂ ਕੋਲ ਸਮਾਂ ਹੁੰਦਾ ਹੈ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ, ਕਈ ਮੈਨੂੰ ਇਸ ਏਰੀਏ ਦੇ ਬੰਦੇ ਕਹਿੰਦੇ ਤੁਹਾਡੇ ਨਾਲ ਖੜੇ ਹਾਂ ਜੀ, ਤੇ ਮੈਂ ਕਹਿੰਦਾ ਖੜਾ ਕਿੱਦਾਂ, ਬਸ ਖੜੇ ਆ ਜੀ ਤੁਹਾਨੂੰ ਸੁਣਦੇ ਹੁੰਦੇ। ਮੈਂ ਕਿਹਾ ਇੱਦਾਂ ਖੜਨਾ ਥੋੜਾ ਹੁੰਦਾ, ਘੱਟ ਤੋਂ ਘੱਟ ਬੰਦਾ ਮਹੀਨੇ ਵਿੱਚ ਇੱਕ ਵਾਰੀ ਚਿਹਰਾ ਤੇ ਵਿਖਾਵੇ ਆਪਣਾ ਵੀ ਮੈਂ ਆ ਹੈ ਆ, ਮੈਂ 10 ਮਿੰਟ ਅੱਧਾ ਘੰਟਾ ਘੰਟਾ ਕੱਢੇ ਤੇ ਸਹੀ ਟਾਈਮ। ਸੋ ਤਾਂ ਕਰਕੇ ਮੈਂ ਬੇਨਤੀ ਕਰਦਾ, ਮੈਂ ਕੱਲ ਵੀ ਕਿਹਾ ਸੀ ਪਰਸੋਂ ਵੀ, ਭਾਵੇਂ ਇੱਥੇ ਗੱਲਾਂ ਕਰਨ ਵਾਲੇ ਕਰਦੇ ਜੀ ਇਹ 9 ਲੱਖ ਲੈਂਦੇ ਆ ਫਿਰ ਆਉਂਦੇ ਆ, ਕੱਲ ਵੀ ਗੱਲ ਦੱਸਦੇ ਸੀ ਵੀ ਇਹ 9 ਲੱਖ ਲਿਆ ਜੀ, ਮੈਂ ਤੇ ਭਾਈ 9000 ਨਹੀਂ ਕਦੇ ਜ਼ਿੰਦਗੀ 'ਚ ਮੰਗਿਆ, ਅਸੀਂ ਇੱਕ ਪੈਸਾ ਨਹੀਂ ਮੰਗਦੇ। ਮੇਰੀ ਤੁਹਾਨੂੰ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਟਾਈਮ ਕੱਢ ਕੇ ਸਮਾਂ ਕੱਢ ਕੇ ਮਹੀਨੇ ਵਿੱਚ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਜਿਹੜਾ ਮੰਥਲੀ ਪ੍ਰੋਗਰਾਮ ਹੁੰਦਾ ਹੈ, ਸ਼ਨੀਵਾਰ ਦਾ ਦੀਵਾਨ ਹੁੰਦਾ ਹੈ, ਜਿਹੜੇ ਨੈੱਟ 'ਤੇ ਵੀ ਲਾਈਵ ਸੁਣਦੇ ਆ ਕਹਿੰਦੇ ਘਰਾਂ 'ਚ ਬਹਿ ਕੇ ਸੁਣਦੇ ਆ, ਸਭ ਨੂੰ ਬੇਨਤੀ ਹੈ ਵੀ ਮਹੀਨੇ 'ਚ ਇੱਕ ਦਿਨ ਜ਼ਰੂਰ ਟਾਈਮ ਕੱਢ ਕੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸ਼ਨੀਵਾਰ ਦੇ ਦੀਵਾਨ 'ਤੇ ਹਾਜ਼ਰੀ ਭਰਿਆ ਕਰੋ। ਸੋ 1 ਦਸੰਬਰ ਕੱਲ੍ਹ ਦਾ ਸ਼ਨੀਵਾਰ ਹੈ, ਕੱਲ੍ਹ ਦਾ ਦੀਵਾਨ ਹੈ, ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ। ਕੱਲ੍ਹ ਰਾਤ ਦਾ ਪ੍ਰੋਗਰਾਮ ਜੋ ਹੈ ਪਰਮੇਸ਼ਵਰ ਦੁਆਰ ਹੈ, 1.5 ਘੰਟਾ ਇੱਥੋਂ ਲੱਗਦਾ, 5 ਵਜੇ ਮਾਨਸਾ ਵਾਲੇ ਜਿਹੜੇ ਵੀਰ ਹੈ ਉੱਥੇ ਦੇ, ਜਿਹੜੇ ਸਾਡੇ ਪਿਆਰ ਵਾਲੇ ਸਿੰਘ ਉੱਥੇ ਦੇ ਦਲ ਦੇ ਸੇਵਾਦਾਰ ਨੇ, ਭਾਈ ਬੂਟਾ ਸਿੰਘ ਹੋਰ ਸਾਰੇ ਸਾਥੀ ਉਹਨਾਂ ਦੇ ਸਹਿਯੋਗੀ, ਉਹ ਮਾਨਸਾ ਬੱਸ ਸਟੈਂਡ ਵਿੱਚੋਂ ਬੱਸ ਜਾਂਦੀ ਹੈ, ਅਨਮੋਲ ਬੱਸ ਲੈ ਕੇ ਜਾਂਦੇ ਹੈ ਸੋਹਣ ਸਿੰਘ ਤੇ ਸੁਰਿੰਦਰ ਸਿੰਘ ਹੋਣੀ, ਤੇ ਮਾਨਸਾ ਦੀ ਸੰਗਤ ਉਹਦੇ ਤੇ ਜਾ ਸਕਦੀ ਹੈ। ਬਾਕੀ ਜਿਹੜੇ ਪਿੰਡਾਂ ਵਾਲੇ ਲੋਕਲ ਜਿਹੜੇ ਵੀਰ ਆ ਉਹ ਆਪਣੇ ਵਹੀਕਲਾਂ ਤੇ ਪਹੁੰਚ ਸਕਦੇ ਹੈ। ਤੇ ਤੁਹਾਡੇ ਨੇੜੇ ਦੁਆਨ ਹੈ ਜੋਧਪੁਰ ਚੀਮਾ, ਨਗਰ ਚੀਮਾ ਜੋਧਪੁਰ, ਅਨਾਜ ਮੰਡੀ ਬਰਨਾਲਾ ਜ਼ਿਲ੍ਹਾ ਹੈ, ਬਰਨਾਲੇ ਦੇ ਨੇੜੇ ਹੀ ਪੈ ਜਾਂਦਾ ਹੈ, ਚੀਮਾ ਪਿੰਡ ਹੈ ਜੋਧਪੁਰ ਚੀਮਾ। ਇਹ ਦੀਵਾਨ ਨੇ 18-19-20 ਦਸੰਬਰ ਦੇ, ਦਸੰਬਰ ਦੇ ਦੁਪਹਿਰ ਦੇ ਦੀਵਾਨ ਹੈ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੋਏਗਾ ਉਦੋਂ, ਉਹਨਾਂ ਦਿਨਾਂ 'ਚ ਨੇ, ਉਹਦਾ ਮਹੀਨਾ ਹੁੰਦਾ, ਛੁੱਟੀਆਂ ਵੀ ਹੁੰਦੀਆਂ, ਛੁੱਟੀਆਂ ਦਾ ਮਤਲਬ ਵਿਆਹਾਂ ਵਾਲੇ ਪਾਸੇ ਛੁੱਟੀਆਂ ਹੁੰਦੀਆਂ, ਦਸੰਬਰ ਵਿੱਚ ਲੋਕ ਬਹੁਤੇ ਮਹੀਨੇ ਵਿਆਹ ਬਹੁਤੇ ਨਹੀਂ ਕਰਦੇ, ਕਈ ਇਸ ਕਰਕੇ ਵੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਜਾਂਦਾ, ਸਾਰਾ ਮਹੀਨਾ ਇਹਦੇ 'ਚ ਲੰਘ ਜਾਂਦਾ, ਪਹਿਲਾਂ ਚਮਕੌਰ ਸਾਹਿਬ, ਫਿਰ ਮਾਛੀਵਾੜਾ ਸਾਹਿਬ, ਫਿਰ ਸਭਾ ਆ ਜਾਂਦੀ ਹੈ ਫਤਿਹਗੜ੍ਹ ਸਾਹਿਬ, ਗੁਰੂ ਕੇ ਲੰਗਰ ਚੱਲਦੇ ਆ, ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ। ਪਰ ਪਿੰਡਾਂ ਦੇ ਵਿੱਚ ਵਿਆਹ ਇਸ ਕਰਕੇ ਨਹੀਂ ਵੀ ਸਾਹਿਬਜ਼ਾਦਿਆਂ ਕਰਕੇ, ਇਹ ਤੇ ਦਿਮਾਗ 'ਚ ਬਿਠਾਈ ਹੋਈ ਹੈ ਵੀ ਪੋਹ ਦਾ ਮਹੀਨਾ ਮਾੜਾ ਹੁੰਦਾ, ਤਾਂ ਲੋਕੀ ਬਸ ਵਿਆਹ ਪੋਹ ਦੇ ਮਹੀਨੇ ਨਹੀਂ ਕਰਦੇ, ਡਰਦੇ ਮਾੜੇ। ਹੋਰ ਕੋਈ ਇਹ ਨਹੀਂ ਵੀ ਸਾਹਿਬਜ਼ਾਦਿਆਂ ਨਾਲ ਪਿਆਰ ਹੈ ਤੇ ਤਾਂ ਹੀ ਨਹੀਂ ਕਰਦੇ, ਬਹੁਤੇ ਤੇ ਡਰਦੇ ਹੀ ਕਰਦੇ। ਪਰ ਮੈਂ ਬੇਨਤੀ ਕਰਦਾ ਵੀ ਪੋਹ ਦਾ ਮਹੀਨਾ ਹੁੰਦਾ ਹੈ, ਤੇ ਇਹ ਜਿਹੜੇ ਦੀਵਾਨ ਹੈ 18-19-20 ਦੇ ਹੈ, ਜਿਹਨਾਂ ਕੋਲ ਸਮਾਂ ਹੋਵੇ ਵੱਧ ਚੜ ਕੇ ਬਰਨਾਲੇ ਨੇੜੇ ਜਿਹੜਾ ਜੋਧਪੁਰ ਚੀਮਾ ਪਿੰਡ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਧੰਨਵਾਦ ਸਾਰਿਆਂ ਦਾ, ਭਾਈ ਤਰਨਜੀਤ ਸਿੰਘ ਜੀ ਮੇਰੇ ਤੋਂ ਪਹਿਲਾਂ ਘੁੰਮਣਾ ਤੋਂ ਆਏ ਹੈ, ਉਹਨਾਂ ਨੇ ਹਾਜ਼ਰੀ ਭਰੀ ਹੈ, ਧੰਨਵਾਦ ਹੈ। ਪਿੱਛੇ ਜੇ ਸਾਡੇ ਗੁਰਦਾਸਪੁਰ ਦੀਵਾਨ ਸਨ ਦੀਨਾ ਨਗਰ, ਉਹ ਭਾਈ ਅਮਰੀਕ ਸਿੰਘ ਅਜਨਾਲਾ ਜਿਨ੍ਹਾਂ ਨੂੰ ਕਹਿੰਦੇ ਹੈ ਸਤਿਕਾਰ ਕਮੇਟੀ ਤੇ ਜਿਹੜਾ ਜਥੇਦਾਰ ਵੀ ਜਿਹਨੂੰ ਬਣਾਇਆ ਸ੍ਰੀ ਕਿੱਥੋਂ ਦਾ ਦਮਦਮਾ ਸਾਹਿਬ ਦਾ ਦਮਦਮਾ ਕੇਸਗੜ੍ਹ ਸਾਹਿਬ ਦਾ ਆਪੂ ਬਣੇ ਜਥੇਦਾਰ ਤੇ ਉਹਨਾਂ ਨੇ ਬੜਾ ਰੌਲਾ ਪਾਇਆ ਉੱਥੇ ਆਪਣਾ ਦੀਨਾ ਨਗਰ ਵੀ ਅਸੀਂ ਸਮਾਗਮ ਹੋਣ ਨਹੀਂ ਦੇਣਾ ਗੁਰਦਾਸਪੁਰ ਦੇ ਵਿੱਚ ਪਹਿਲਾਂ ਅੰਮ੍ਰਿਤਸਰ ਰੱਖਿਆ ਉੱਥੇ ਰੱਦ ਕਰਾਇਆ ਪ੍ਰਸ਼ਾਸਨ ਕੋਲ ਜਾ ਕੇ ਰੌਲਾ ਪਾਉਂਦੇ ਆ ਵੀ ਜੇ ਦੀਵਾਨ ਲੱਗੇ ਖੂਨ ਖਰਾਬ ਹੋ ਇੱਥੇ ਕਤਲ ਹੋ ਜਾਣਗੇ ਲਾਸ਼ਾਂ ਦੇ ਢੇਰ ਲੱਗ ਜਾਣਗੇ ਤੇ ਜੇ ਦੀਵਾਨ ਤਰਨ ਤਾਰਨ ਸਾਹਿਬ ਰੱਖੇ ਉੱਥੇ ਵੀ ਰੌਲਾ ਪਾ ਲਿਆ ਹੁਣ ਦੀਨਾ ਨਗਰ ਰੱਖੇ ਉੱਥੇ ਵੀ ਰੌਲਾ ਪਾ ਲਿਆ ਇਹ ਕਹਿੰਦੇ ਮਾਝੇ ਵਿੱਚ ਅਸੀਂ ਇਹਨਾਂ ਨੂੰ ਵੜਨ ਨਹੀਂ ਦੇਣਾ ਮਾਝੇ ਤੇ ਕਬਜ਼ਾ ਕਰਕੇ ਬੈਠੇ ਆ ਤੇ ਜੇ ਦੀਵਾਨ ਲੱਗਦੇ ਆ ਜੀ ਇੱਥੋਂ ਵੱਧ ਸੰਗਤ ਮਾਝੇ ਦੇ ਵਿੱਚ ਜਦੋਂ ਦੀਵਾਨ ਲੱਗਦੇ ਅੰਮ੍ਰਿਤਸਰ ਮੰਡੀ 'ਚ ਲੱਗਦੇ ਸੀ ਤੇ ਇੱਥੋਂ ਵੱਧ ਸੰਗਤ ਹੁੰਦੀ ਹੈ ਪਰ ਉਹ ਕਹਿੰਦੇ ਆ ਜੀ ਇਹ ਗਲਤ ਪ੍ਰਚਾਰ ਕਰਦੇ ਆਪ ਜੇ ਤੁਸੀਂ ਇਹਨੂੰ ਅਮਰੀਕ ਸਿੰਘ ਨੂੰ ਸੁਣੋ ਤੇ ਅਮਰੀਕ ਸਿੰਘ ਅਜੇ ਵੀ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਮੰਨਦਾ ਆਪ ਹਰ ਸਾਲ ਚੜ੍ਹਦੀ ਕਲਾ ਦਾ ਅਖੰਡ ਪਾਠ ਕਰਾ ਕੇ ਅਰਦਾਸ ਕਰਾਉਂਦੇ ਹੈ ਤੇ ਬਾਬਾ ਜਰਨੈਲ ਸਿੰਘ ਚੜ੍ਹਦੀ ਕਲਾ ਤੇ ਸਾਰੀ ਕੌਮ ਸ਼ਹੀਦ ਮੰਨਦੀ ਹੈ ਪਰ ਅਮਰੀਕ ਸਿੰਘ ਸ਼ਹੀਦ ਨਹੀਂ ਮੰਨਦਾ ਇਤਿਹਾਸ ਦੇ ਸਾਹਮਣੇ ਜਿਹੜਾ ਵਾਪਰਿਆ ਉਹਨੂੰ ਬਦਲਣ ਨੂੰ ਤਿਆਰ ਨੇ ਇਹ ਬੰਦੇ ਤੇ ਸਾਡੇ ਵਰਗਿਆਂ ਨੂੰ ਕਹਿੰਦੇ ਨੇ ਜੀ ਇਹ ਗਲਤ ਪ੍ਰਚਾਰ ਕਰਦੇ ਆ ਸੋ ਅਸੀਂ ਇਹਨਾਂ ਦੀਆਂ ਮਨੌਤਾਂ ਮੁਤਾਬਕ ਨਹੀਂ ਚੱਲਦੇ ਸਾਡਾ ਸੋਚਣ ਦਾ ਤਰੀਕਾ ਹੋਰ ਹੈ ਇਹਨਾਂ ਦਾ ਸੋਚਣ ਦਾ ਤਰੀਕਾ ਹੋਰ ਹੈ ਇਹ ਗੁਰੂ ਗ੍ਰੰਥ ਸਾਹਿਬ ਨੂੰ ਹੋਰ ਤਰ੍ਹਾਂ ਮੰਨਦੇ ਹੈ ਮੰਨਦੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਹਾਂ ਪਰ ਅਸੀਂ ਹੋਰ ਤਰ੍ਹਾਂ ਮੰਨਦੇ ਹਾਂ ਇਹ ਰੱਬ ਕਿਤੇ ਹੋਰ ਬੈਠਾ ਸਮਝਦੇ ਹੈ ਅਸੀਂ ਰੱਬ ਘੱਟ ਘੱਟ ਵਿੱਚ ਸਮਝਦੇ ਹਾਂ ਸਮਝਦੇ ਅਸੀਂ ਵੀ ਸਿੱਖੀ ਹੋਰ ਤਰ੍ਹਾਂ ਆ ਸਿੱਖੀ ਦਾੜੀ ਕੇ ਪਤਾ ਹੀ ਨਹੀਂ ਸਿੱਖੀ ਸੁਰਤ ਹੈ ਸੁਰਤ ਮੇਰੀ ਬਦਲੇ ਸੁਰਤ ਮੇਰੀ ਸਿੱਖੇ ਅੰਦਰੋਂ ਮੈਂ ਬਦਲਾ ਇਹਦੀ ਸਾਨੂੰ ਲੋੜ ਸੀ ਇਸ ਕਰਕੇ ਇਹਨਾਂ ਦੀ ਸੋਚ ਤੇ ਸਾਡੀ ਸੋਚ ਦਾ ਦਿਨ ਰਾਤ ਦਾ ਫਰਕ ਹੈ ਉਹ ਕਹਿੰਦੇ ਆ ਵੀ ਜੇ ਸੋਚਣਾ ਤੇ ਸਾਡੇ ਵਾਂਗੂ ਸੋਚੋ ਜੇ ਕਰਨਾ ਤੇ ਸਾਡੇ ਵਾਂਗੂ ਕਰ ਦੋ ਬੋਲਣਾ ਤੇ ਸਾਡੇ ਵਾਂਗੂ ਬੋਲੋ ਨਹੀਂ ਤੇ ਬੋਲਣ ਦਾ ਤੁਹਾਨੂੰ ਹੱਕ ਨਹੀਂ ਏਦਾਂ ਸੋਚਦੇ ਆ ਪਰ ਭਾਈ ਸਾਡੇ ਗੁਰੂ ਸਾਹਿਬ ਨੇ ਕਿਹਾ ਸੀ ਬੋਲਣ ਦਾ ਹੱਕ ਹੈ ਸੋਚਣ ਦਾ ਹੱਕ ਹੈ ਮੈਂ ਉਦੋਂ ਵੀ ਕਿਹਾ ਅੱਜ ਵੀ ਕਹਿ ਰਿਹਾ ਕੋਈ ਅਜਨਾਲਾ ਹੋਵੇ ਕੋਈ ਸ਼ਬੀਲ ਵਾਲਾ ਬਾਬਾ ਧੁਮਾ ਹੋਵੇ ਕੋਈ ਦੂਜਾ ਚੌਥਾ ਕੋਈ ਹੋਵੇ ਸਾਨੂੰ ਕੁਦਰਤ ਨੇ ਸੋਚਣ ਦਾ ਹੱਕ ਦਿੱਤਾ ਹੈ ਅਸੀਂ ਸੋਚਾਂਗੇ ਵੀ ਅਸੀਂ ਸਮਝਾਂਗੇ ਵੀ ਅਸੀਂ ਬਦਲਾਂਗੇ ਵੀ ਸਾਨੂੰ ਸਾਡੇ ਤਰੀਕੇ ਨਾਲ ਸੋਚਣ ਤੋਂ ਕੋਈ ਰੋਕ ਨਹੀਂ ਸਕਦਾ ਸਾਨੂੰ ਸਾਡੇ ਤਰੀਕੇ ਨਾਲ ਸਮਝਣ ਤੋਂ ਕੋਈ ਰੋਕ ਨਹੀਂ ਸਕਦਾ ਆਪਣੀ ਸਮਝ ਸਮਾਜ ਦੇ ਸਾਹਮਣੇ ਰੱਖੋ ਦੁਨੀਆ ਸਾਹਮਣੇ ਰੱਖੋ ਸਵਾਦ ਤਾਂ ਸੀ ਅਜਨਾਲੇ ਵਰਗੇ ਕਹਿੰਦੇ ਓਏ ਟੱਡਰੀਆਂ ਵਾਲਿਆ ਅਸੀਂ ਦੀਵਾਨ ਮਾਝੇ ਵਿੱਚ ਲੋਕਾਂ ਨੂੰ ਪ੍ਰਚਾਰ ਕੀਤਾ ਹੈ ਲੋਕ ਬਹੁਤ ਸਿਆਣੇ ਆ ਤੈਨੂੰ ਨਹੀਂ ਸੁਣਨਾ ਚਾਹੁੰਦੇ ਤੂੰ ਮਾਝੇ ਵਿੱਚ ਆ ਜਾ ਤੈਨੂੰ ਇੱਕ ਬੰਦਾ ਸੁਣ ਨਹੀਂ ਆਏਗਾ ਤਾਂ ਸਵਾਦ ਸੀ ਵੀ ਪ੍ਰੋਗਰਾਮ ਹੁੰਦਾ ਲੋਕਾਂ ਨੂੰ ਇੰਨਾ ਦਿਮਾਗ ਵਾੜਦੇ ਵੀ ਕੋਈ ਸੁਣਨੀ ਨਾ ਆਉਂਦਾ ਫਿਰ ਸੀ ਨਾ ਗੱਲ ਸੰਗਤ ਸੁਣਨਾ ਚਾਹੁੰਦੀ ਹੈ ਸੰਗਤ ਸੁਣਨਾ ਚਾਹੁੰਦੀ ਹੈ ਪਰ ਪੰਗਾ ਇਹਨਾਂ ਡੇਰੇਦਾਰਾਂ ਨੂੰ ਹੈ ਪ੍ਰੋਬਲਮ ਇਹਨਾਂ ਡੇਰੇਦਾਰਾਂ ਨੂੰ ਹੈ ਇਹਨਾਂ ਦੇ ਧੰਦੇ ਤੇ ਸੱਟ ਵੱਜਦੀ ਹੈ ਇਹ ਕਹਿੰਦੇ ਆ ਜਿੱਦਾਂ ਅਸੀਂ ਸੋਚਦੇ ਹਾਂ ਸਾਰੇ ਹੀ ਓਦਾਂ ਸੋਚਣ ਨਹੀਂ ਭਾਈ ਜ਼ਮਾਨਾ ਬਦਲਦਾ ਹੈ ਕੁਦਰਤ ਨੇ ਸੋਚਣ ਦਾ ਹੱਕ ਦਿੱਤਾ ਹੈ ਮੈਂ ਆਪਣੀ ਸਮਝ ਸਮਾਜ ਦੇ ਸਾਹਮਣੇ ਰੱਖ ਰਿਹਾ ਤੁਸੀਂ ਆਪਣੀ ਸਮਝ ਸਮਾਜ ਦੇ ਸਾਹਮਣੇ ਰੱਖੋ ਮੈਂ ਕਿੱਦਾਂ ਸਮਝਦਾ ਮੈਂ ਇਹ ਦੱਸਿਆ ਤੁਸੀਂ ਕਿੱਦਾਂ ਸਮਝਦੇ ਹੋ ਤੁਸੀਂ ਦੱਸੋ ਫਿਰ ਆਹ ਬੱਚੇ ਆਹ ਵੀਰ ਆਹ ਨੌਜਵਾਨ ਆਪੇ ਫੈਸਲਾ ਕਰ ਲੈਣਗੇ ਵੀ ਵਿਕਾਸ ਕਿਹਦੀ ਸਮਝ ਵਿੱਚ ਹੈ ਤੇ ਵਿਨਾਸ਼ ਕਿਹਦੀ ਸਮਝ ਵਿੱਚ ਹੈ ਡੈਟ ਕੌਣ ਕਰਦਾ ਹੈ ਡਿਵੈਲਪ ਕੌਣ ਕਰਦਾ ਹੈ ਖੜਾ ਕੌਣ ਰਿਹਾ ਤੋੜ ਕੌਣ ਰਿਹਾ ਆਪੇ ਪਤਾ ਲੱਗਦੀ ਦਿਮਾਗ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਆਪੇ ਸਮਝ ਆ ਜੂ ਤਾਂ ਕਰਕੇ ਮੈਂ ਬੇਨਤੀ ਕਰਦਾ ਕਿ ਭਾਈ ਤਰਨਵੀਰ ਤਰਨਜੀਤ ਸਿੰਘ ਹੋਣਾ ਨੇ ਇਹਨਾਂ ਦੇ ਪਿਤਾ ਬਾਬਾ ਅਮਰੀਕ ਸਿੰਘ ਘੁੰਮਣਾ ਵਾਲੇ ਬਹੁਤ ਸਾਥ ਦਿੱਤਾ ਮੇਰਾ ਸ਼ੁਰੂ ਤੋਂ ਉਹਨਾਂ ਨੇ ਤਾਂ ਕਰਕੇ ਧੰਨਵਾਦ ਇਹਨਾਂ ਦਾ ਸਾਰਿਆਂ ਦਾ ਜਿਹਨਾਂ ਨੇ ਅੱਜ ਇੱਥੇ ਹਾਜ਼ਰੀ ਵੀ ਭਰੀ ਤੇ ਰਲ ਮਿਲ ਕੇ ਆਪਾਂ ਸਾਰਿਆਂ ਨੇ ਲਾਹਾ ਲਿਆ ਭਾਈ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲੇ ਉਹ ਵੀ ਸਾਡੇ ਜਥੇ ਵਿੱਚ ਮੈਂਬਰ ਹਨ ਪ੍ਰਚਾਰਕ ਵੀਰ ਨੇ ਧੰਨਵਾਦ ਭਾਈ ਸੁਰਿੰਦਰ ਸਿੰਘ ਤਿੰਨੇ ਦਿਨ ਆਏ ਹੈ ਹਾਜ਼ਰੀ ਭਰਦੇ ਰਹੇ ਹੈ ਸਾਰਿਆਂ ਦਾ ਜਿਹੜੇ ਇੱਥੋਂ ਦੇ ਇਲਾਕੇ ਦੇ ਪ੍ਰਚਾਰਕ ਕੋਈ ਗੁਰਮੁਖ ਪਿਆਰੇ ਚੜ੍ਹਦੀ ਕਲਾ ਵਾਲੇ ਗੁਰਸਿੱਖ ਆਏ ਸਭ ਦਾ ਧੰਨਵਾਦ। ਗੱਜ ਕੇ ਹੁਣ ਆਪਾਂ ਆਨੰਦ ਸਾਹਿਬ ਚ ਬੋਲਣਾ ਹੈ, ਅਰਦਾਸ ਵਿੱਚ ਜੁੜਨਾ ਹੈ, ਹੁਕਮਨਾਮੇ ਸੁਣਨੇ ਨੇ, ਫਿਰ ਸਤਿਗੁਰ ਜੀ ਅੱਗੇ ਅੱਗੇ ਜਾਂਦੇ ਹੈ, ਮਗਰ ਮਗਰ ਆਪਾਂ ਜਾਣਾ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਤੇ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਸਾਨੂੰ ਫਿਰ ਵੀ ਰਲ ਮਿਲ ਬੈਠਣ ਦਾ ਸਮਾਂ ਬਖਸ਼ੇ, ਫਿਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ, ਫਿਰ ਬਾਰ ਬਾਰ ਸਾਨੂੰ ਸਮਾਂ ਮਿਲਦਾ ਰਹੇ। ਗੱਜ ਕੇ ਆਨੰਦ ਸਾਹਿਬ ਬੋਲੋ। ਬਾਕੀ ਮੈਂ ਬੇਨਤੀ ਫਿਰ ਕਰਦੇ ਹਾਂ, ਸ਼ਨੀਵਾਰ ਦਾ ਦੀਵਾਨ ਕੱਲ੍ਹ ਦਾ ਹੈ ਪਰਮੇਸ਼ਰ ਦੁਆਰ, ਜਿਨ੍ਹਾਂ ਕੋਲ ਸਮਾਂ ਹੋਵੇ ਮਹੀਨੇ ਵਿੱਚ ਇੱਕ ਹਾਜ਼ਰੀ ਜ਼ਰੂਰ ਭਰੋ, ਜਿਨ੍ਹਾਂ ਕੋਲ ਟਾਈਮ ਹੁੰਦਾ ਜ਼ਰੂਰ ਪਹੁੰਚ ਕੇ ਦਰਸ਼ਨ ਦਿਆ ਕਰੋ, ਤੇ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਨਾਲ ਆ ਕੇ ਨਮਸਕਾਰ ਕਰ ਲਓ, ਜਿਨ੍ਹਾਂ ਜਿਨ੍ਹਾਂ ਸੇਵਾਦਾਰਾਂ ਨੇ ਸੇਵਾ ਕੀਤੀ ਲੰਗਰ ਪਕਾਉਣ ਦੀ ਵਰਤਾਉਣ ਦੀ, ਨਗਰ ਨਿਵਾਸੀ ਪਿੰਡ ਵਾਲਿਆਂ ਨੇ ਜਿੱਥੇ ਜਿੱਥੇ ਸੇਵਾਵਾਂ ਕੀਤੀਆਂ ਸਭ ਦਾ ਧੰਨਵਾਦ, ਉਦਮ ਕਰਨ ਵਾਲੇ ਵੀਰਾਂ ਦਾ ਧੰਨਵਾਦ, ਛਕਣ ਵਾਲੇ ਪੰਜ ਛਕਣ ਅੰਮ੍ਰਿਤ ਛਕਣ ਵਾਲਿਆਂ ਦਾ ਧੰਨਵਾਦ, ਤੇ ਛਕਾਉਣ ਵਾਲੇ ਪੰਜ ਪਿਆਰਿਆਂ ਦਾ ਧੰਨਵਾਦ, ਸਭ ਦਾ ਧੰਨਵਾਦ ਕਰਦਾ ਹੋਇਆ ਮੈਂ ਹੁਣ ਤੁਹਾਡਾ ਆਨੰਦ ਸਾਹਿਬ ਵਿੱਚ ਸਾਥ ਮੰਗਦਾ। ਸਾਰੇ ਰਲ ਕੇ ਸਾਥ ਦਿਓ ਆਨੰਦ ਸਾਹਿਬ ਤੇ, ਗੱਜ ਕੇ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ, ਤੇ ਜਦੋਂ ਨੇੜੇ ਤੇੜੇ ਸਮਾਂ ਬਣੇ ਜ਼ਰੂਰ ਪਹੁੰਚ ਕੇ ਹਾਜ਼ਰੀਆਂ ਭਰਦੇ ਰਿਹਾ ਕਰੋ। ਹਾਂ, ਕੋਈ ਕਿਸੇ ਵੀਰ ਦਾ ਸਵਾਲ ਹੋਵੇ ਦਿਮਾਗ ਵਿੱਚ, ਵੀ ਜਿੱਦਾਂ ਸੁਣਿਆ ਤੁਸੀਂ ਤੇ ਦਿਮਾਗ ਵਿੱਚ ਕਈ ਸਵਾਲ ਉੱਠਦੇ ਆ, ਟਾਈਮ ਲਓ, ਆਹ ਜਿਹੜੇ ਦਲ ਦੇ ਇੱਥੇ ਦੇ ਵੀਰਾਂ ਨੂੰ ਪੁੱਛ ਲਓ ਵੀ ਅਸੀਂ ਮਿਲ ਕੇ ਆਉਣਾ, ਤੁਸੀਂ ਕਹਿਣਾ ਵੀ ਭਾਈ ਰਣਜੀਤ ਸਿੰਘ ਤੋਂ ਟਾਈਮ ਲੈ ਲਿਓ, ਆਹ ਮੇਰੇ ਵੀਰ ਮੇਰੇ ਨਾਲ ਤੁਹਾਡੇ ਪਿੰਡ ਦੇ ਨਾਲ ਚਲੇ ਜਾਣਗੇ, ਮੇਰੇ ਨਾਲ ਇੱਦਾਂ ਬਹਿ ਕੇ ਘੰਟਾ ਵੀ ਕੋਈ ਸਵਾਲ ਜਵਾਬ ਕਰਨਾ ਚਾਹੁੰਦਾ ਕਰ ਸਕਦਾ, ਕੋਈ ਏਰੀਏ ਦਾ ਵੀਰ ਜਿਹਦਾ ਜੀ ਕਰੇ ਟਾਈਮ ਜ਼ਰੂਰ ਲੈ ਲਿਓ, ਕਿਉਂਕਿ ਕਈ ਵਾਰੀ ਆਸੇ ਪਾਸੇ ਗਏ ਹੋਈ ਦਾ ਸਮਾਂ ਨਹੀਂ ਹੁੰਦਾ, ਸਮਾਂ ਲੈ ਕੇ ਬਹਿ ਕੇ ਆਪਣੀ ਗੱਲਬਾਤ ਕਰੋ, ਤੁਸੀਂ ਕੁਝ ਮੈਨੂੰ ਸਮਝਾਓ ਜੋ ਮੈਂ ਸਮਝਦਾ ਮੈਂ ਤੁਹਾਨੂੰ ਦੱਸਾਂ, ਇੱਦਾਂ ਅਸੀਂ ਵਿਚਾਰ ਇੱਕ ਦੂਜੇ ਨਾਲ ਕਰੀਏ, ਸੋਚੀਏ, ਸਮਝੀਏ, ਅੱਗੇ ਅੱਗੇ ਵਧੀਏ, ਵੱਧ ਤੋਂ ਵੱਧ ਜਿਹੜੇ ਵੀਰਾਂ ਦਾ ਜੀ ਕਰੇ ਜ਼ਰੂਰ ਸਮਾਂ ਲੈ ਕੇ ਗੱਲਬਾਤ ਕਰਿਓ। ਰਾਹ ਖਾਲੀ ਕਰ ਦਿਓ, ਸਾਰੇ ਨਮਸਕਾਰ ਕਰ ਲੈਣਗੇ ਜਿਹੜੇ ਲੇਟ ਆਏ ਸੀ, ਸਾਰੀਆਂ ਸੰਗਤਾਂ ਦਾ ਧੰਨਵਾਦ। ਪਿਆਰਿਓ, ਆਨੰਦ ਸਾਹਿਬ ਤੇ ਗੱਜ ਕੇ ਬੋਲੋ, ਗੁਰੂ ਜੀ ਜਾਂਦੇ ਆ ਫਿਰ ਜਾਣਾ, ਪਹਿਲਾਂ ਨਹੀਂ ਕਿਸੇ ਨੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

చవరిచేతలు తక్కువ విధమాలు హాజరాలు జాగ్రత్తలు సంకల్పరకు మార్కి కాయన సర్వకృపాలు గుర్తాగతి విద్రాజ్మన్ మీరు తన గురువే చెప్పారు తంతం సహస్ర గురించ మరది పాదం పవిత్ర హజూరి అందరి ਆਪਣੇ ਅਨਮੋਲਿਕ ਸਵਾਸਾਂ ਨੂੰ ਸਫਲਾ ਕਰਨ ਦਾ ਅਸੀਂ ਜੋ ਯਤਨ ਕਰ ਰਹੇ ਹਾਂ ਸਤਿਗੁਰ ਪਾਤਸ਼ਾਹ ਕਿਰਪਾ ਕਰੀ ਸਾਡਾ ਗਾਹਣ ਸਾਡਾ ਸੋਹਣਿਆ ਦਰ ਤੇ ਪ੍ਰਵਾਨ ਕਰ ਲਏ ਬੜੇ ਵੱਡੇ ਪਾਤਾਂ ਵਾਲੇ ਪਾਤਸ਼ਾਹ ਜੀ ਜੋ ਕਾਫੀ ਲੰਮੇ ਸਮੇਂ ਤੋਂ ਗੁਰ ਦਰਬਾਰ ਅੰਦਰ ਬੈਠ ਕੇ ਕਥਾ ਕੀਰਤਨ ਦਾ ਆਨੰਦ ਮਾਣਦੇ ਕੋਟਾਨ ਕੋ ਸ਼ੁਕਰ ਗੁਜ਼ਾਰ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੇ ਹੁਕਮ ਸਦਕਾ ਔਰ ਇਸ ਦੇ ਪ੍ਰਬੰਧਕ ਗਿਆਨ ਦੇ ਉਪਰਾਲੇ ਸਦਕਾ ਆਪ ਸਭ ਸੰਤਾਂ ਦੇ ਦਰਸ਼ਨ ਕਰਨ ਦਾ ਸੁਭਾਅ ਸਮਾਂ ਦਾਸ ਦੇ ਜਗਤੀ ਚੋਰੀ ਵਿੱਚ ਪਿਆ ਮੈਂ ਸਹਿਜ ਨੂੰ ਰੀਣੀਆਂ ਤੇ ਤੁਹਾਡੀ ਸੰਗਤ ਦਾ ਕਿਤਨਾ ਪਿਆਰ ਗੁਰਬਾਣੀ ਦੇ ਨਾਲ ਇਤਨੇ ਪਿਆਰ ਦੇ ਵਿੱਚ ਭੇਜ ਕੇ ਸੰਤਾਂ ਸਰਵਣ ਕਰਦੀ ਭਾਵੇਂ ਕਿੰਨਾ ਹੀ ਲੰਮਾ ਸਮਾਂ ਦੀਵਾਨ ਚਾਹੀਏ ਬੜੀ ਅਪਾਰ ਕਿਰਪਾ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਅਤੇ ਤੁਹਾਡੀ ਸੰਗਤ ਦੇ ਉੱਤੇ ਆਪਣਾ ਨੀਂਹ ਪ੍ਰਿਆਪਤ ਰੱਖਣ ਅਤੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਸੋ ਇੱਕ ਮਹੀਨਾ ਕੀਤੀ ਜੀ ਸੇਵਾ ਕੀਤੀ ਕੀਰਤਨ ਕਰਦਿਆਂ ਹੋਈਆਂ ਦਿਨ ਪ੍ਰਕਾਰ ਦੀਆਂ ਫੁੱਲਾਂ ਦੀ ਸੀਮਾ ਰੱਖੀਆਂ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਦਰ ਹਾਜ਼ਰੀ ਪ੍ਰਵਾਨ ਕਰਨੀ ਫਿਰ ਭਵਿੱਖ ਵਿੱਚ ਜਦੋਂ ਸਤਿਗੁਰ ਪਾਤਸ਼ਾਹ ਹੁਕਮ ਕਰਨਗੇ ਆਪ ਸਭ ਸਿੱਖ ਸੰਗਤਾਂ ਦਰਸ਼ਨ ਜ਼ਰੂਰ ਕਰਾਂਗੇ ਸੰਗਤ ਵਿੱਚ ਚੱਲਦੀਆਂ ਬੇਅੰਤ ਸਤਿਕਾਰ ਦੀਆਂ ਫੁੱਲਾਂ ਹੋ ਜਾਂਦੀਆਂ ਅਣਜਾਣ ਦੇ ਬੱਚੇ ਜਾਣ ਕੇ ਖਿਮਾ ਕਰ ਦੇਣਾ ਅਤੇ ਅਰਦਾਸ ਕਰਨਾ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਕੀਰਤਨ ਕਰਨ ਦਾ ਬਲ ਉੱਦਮ ਚਾਓ ਅਤੇ ਸਮਰਥ ਬਖਸ਼ਿਸ਼ ਕਰਨ ਮੈਂ ਕਹਿ ਜਦੋਂ ਧੰਨਵਾਦੀ ਅਤੇ ਵਿਸਤਾਰ ਦਾ ਗ੍ਰੰਥੀ ਸਾਹਿਬਾਨ ਸਨ ਜਿਨ੍ਹਾਂ ਨੇ ਕਿ ਅਥਾਹ ਪਿਆਰ ਦਿੱਤਾ ਇਹ ਝੋਲੀ ਭਰਪੂਰ ਕਰ ਦਿੱਤੀ ਸੋ ਆਓ ਸਿਰਫ ਦੋ ਮਿੰਟ ਦਾ ਇੱਕ ਪਾਵਨ ਸ਼ਬਦ ਉਪਰੰਤ ਦੀਵਾਨੀ ਸਮਾਪਤ

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

Pass through.

Why,

ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਅਣ ਪਿਆਉ ਚੰਦ ਸੂਰਜ ਦੋਈ ਗੁਪੈ ਨਾ ਦੇਖਾਉ ਸੁਪਨੇ ਸੌਣ ਨਾ ਖਾਓ ਕੀ ਤੇਰੀ ਕੀਮਤ ਨਾ ਪਵੈ ਹੁਣ ਕੇ ਵੜਿਆਖਾ ਨਾਉ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣੇ ਆਖਣਾ ਜੇ ਭਾਵੈ ਤਰੇ ਕਮਾਏ ਰਾਉ ਪੁਸਤਾ ਕੱਟੀਆਂ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾ

ਸੋਚ ਮਾਨੀ ਜਾਓ ਨਦਰੀ ਕਿਸੈ ਨ ਆਵੋ ਨਾਨਕ ਸਿੱਖੀ ਆ ਨਾ ਖਾਓ ਕਿਸੇਰੀ ਕੀਰਤ ਨਾ ਪਵੈ ਹਉ ਕੂੜਿਆ ਕਾ ਨਾਉ ਨਾਨਕ ਕਾਗਜ ਲਖ ਮਣਾ।

ਹੈ ਚਾਹ ਦਵਾਈ ਹੈ ਪੜ੍ਹੇ ਕੇ ਪੁੱਛਣ ਜਾਓ। ਬਾਬਾ ਮਾਇਆ ਰਚਨਾ ਧੋ ਅੰਦਰ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਉ ਜੀਵਨ ਮਰਨਾ ਜਾਇ ਚਾਹੀ ਖਾਇ ਖਾਜੈ ਕਾਲ ਜਿੱਥੇ ਬਹਿ ਸਮਝਾਈਐ ਜਿੱਥੇ ਕੋਈ ਨਾ ਚੱਲਿਓ ਨਾਲ ਰੋਗਣ ਵਾਲੇ ਜੇ ਤੜੇ ਸਭ ਬੰਨੇ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤ ਘਟਨਾ ਕੋਈ ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ।

ਜਿਥੈ ਨੀਚ ਸੰਭਾਲੀ ਅਨ ਤਿਥੈ ਨਦਰ ਤੇਰੀ ਬਖਸ਼ੀ ਸਰਬ ਤੇਰੀ ਰਾਗ ਮਹੱਲਾ ਪਹਿਲਾ ਲਭ ਕੁੱਤਾ ਕੂੜ ਚੂੜਾ ਠੱਗ ਸਾਡਾ ਮੁਰਦਾਰ ਪਾਰ ਨਿੰਦਾ ਪਾਰ ਮਾਲ ਮੁਖ ਸਿੱਧੀ

ਅਮਲ ਗਲੋਲਾ ਕੂੜਕਾ ਦਿੱਤਾ ਦੇਵਨ ਹਾਰ ਮਤੀ ਮਰਨ ਵਿਸਾਰਿਆ ਗੁਜੀ ਕੀਤੀ ਜਨ ਖਿਆਲ ਸੱਚ ਮਿਲਿਆ ਤਨ ਸੋਪੀ ਯਾਰ ਅਖਣ ਕੌ ਦਰਬਾਰ ਨਾਨਕ ਸਾਚੀ ਕੌ ਸਚ ਯਾਰ ਨਿੰਦਕ ਸੇਵਿਆ ਸੁਖ ਪਾਈ ਹੈ ਹੁਣ ਤੇਰੀ ਦਰਗਾਹ ਚੱਲੈ ਮਾਣ ਰਹਾਉ ਸੱਚ ਸਰਾ ਗੁਰ ਬਾਹਰ ਜਿਸ ਵਿੱਚ ਸੱਚਾ ਨਾਉ ਸੁਣੇ ਵਖਾਣੇ ਜੇਤੜੇ ਹਉ ਤਿੰਨ ਬਲ

ਸਭ ਰਸ ਮਿੱਠੇ ਮੰਨੇ ਆਏ ਸੁਣਿਆ ਸਾ ਲੋਣੇ ਸੱਟ ਤੁਰਸੀ ਮਕ ਬੋਲਣਾ ਮਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾਂ ਤੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਸੁਆਰ ਜਿਤ ਖਾਧੈ ਤਨ ਪੀੜੀ ਆਏ ਮਨ ਮੈਂ ਚੱਲੇ ਬੇਕਾਰ ਰਹਾਉ ਰੱਤਾ ਪਹਿਨਣ ਮਨ ਰੱਤਾ ਸੁਬੇ ਦੀ ਸਤਦਾਨ ਨੀਲੀ ਸ਼ਾਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖ ਕਾਲ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦਾ ਤਨ ਪੀੜੀ ਹੈ ਮਨ ਮੈਂ ਚੱਲੇ ਬੇਕਾਰ ਰਹਾਉ ਘੋੜੇ ਪਾਖਰ ਸੋਏ ਨੇ ਸਾਖਤ ਬੂਝਣ ਤੇਰੀ ਵਾਟ ਤਾਰਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਉਂ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਗੁਆਰ ਜਿਤ ਚੜ੍ਹਿਆ ਤਨ ਪੀੜੀ ਆਏ ਮਨ ਮੈਂ ਚੱਲੇ ਬੇਕਾਰ ਰਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੂਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਜਣਾ ਕਰੇਗੀ ਪਿਆਰ ਬਾਬਾ ਹੋਰ ਸੋਹਣਾ ਖੁਸ਼ੀ ਗਵਾਰ ਜਿਤ ਸੁੱਤੈ ਤਨ ਪੀੜੀ

ਅਕਸਰ ਕੀਰਤਾ ਮੁਖ ਦਿੱਤਾ ਤਿਤ ਘਾਟ ਮਤ ਵਿਗਾਸ ਓਤ ਮਤੀ ਸਾਲਾਹਣਾ ਸਚ ਨਾਮ ਗੁਣ ਕਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੌ ਵੀਰ ਕਮਾਈ ਹੈ।

ਸੁਲਹਾ ਹਰਿ ਨਾਉ, ਗੁਰ ਸਰਸਾ ਗੁਰ ਗੋਹਿ ਸਉ, ਗੁਰ ਕੀਰਤਿ ਦਰੀਆਉ। ਜੇ ਤਿਸ ਭਾਵੈ ਉਜਲੀ, ਸਤਸਾਰ ਨਾਵਣ ਜਾਉ। ਪੂਰੋ ਪੂਰੋ ਆਖੀਐ, ਪੂਰੈ ਤਖਤ ਨਿਵਾਸ, ਪੂਰੈ ਥਾਨ ਸੁਹਾਵਣੈ, ਪੂਰੈ ਆਸ ਨਿਰਾਸ। ਨਾਨਕ ਪੂਰਾ ਜੇ ਮਿਲੈ, ਕਿਉਂ ਘਾਟੈ ਗੁਣਤਾਸ। ਸ੍ਰੀ ਰਾਗ ਮਹੱਲਾ ਪਹਿਲਾ।

ਜਾਏ ਪੁੱਛੋ ਸੁਹਾਗਣੀ ਤੁਸੀਂ ਰਾਜਾ ਕਿੰਨੀ ਗੁਣੀ ਸਹਿਜ ਸੰਤੋਖ ਸਿੰਗਾਰੀ ਆ ਮਿੱਠਾ ਬੋਲਣੀ ਪੈਰ ਰਿਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੇਤੀਆਂ ਤੇਰੀਆਂ ਕੁਦਰਤੀ ਕੇਵਟ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੈ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ

ਕਲਰ ਏਰੀ ਕੰਧ ਜਿਆਉ ਅਹਿਨਸ ਕਿਰਟ ਹੈ ਪਾਈ ਦਿਨ ਸ਼ਬਦ ਹੈ ਸੁਖ ਨਾਂਤੀ ਆਏ ਪੈਰ ਬੈਨ ਦੁੱਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸ਼ਿੰਗਾਰੂ ਡਰ ਕਰ ਟੋਈ ਨਾਲ ਹੈ ਦਰਗਹ ਬਚੂਰ ਕੁਵਾਰੂ ਰਾਉ ਆਪ ਸੁਜਾਣ ਨਾ ਭੁਲਈ ਸੱਚਾ ਵੱਡ ਕਰ ਸਾਰਣ ਪਹਿਲਾ ਧਰਤੀ ਸਾਧ ਕੈ

ਅੰਦਲੈ ਨਾਮ ਵਿਸਾਰਿਆ ਮਨਮੁਖ ਅੰਧ ਗਵਾਰ ਰਾਵਣ ਜਾਣ ਮੈਂ ਚੁਕਈ ਮਰ ਜਨ ਮੈਂ ਹੋਈ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸਧੂਰ ਸੰਧੂਰ ਚੂਹਾ ਚੰਦਨ ਬਹੁ ਕਰਨਾ ਪਾਨਾ ਨਾਲ ਕਪੂਰ ਜੇ ਧਨ ਕੰਤ ਨਾ ਪਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੁਗਣ ਬਾਦ ਹੈ ਸਭ ਸ਼ਿੰਗਾਰ ਸ਼ਿੰਗਾਰ ਜਬ ਲਗ ਸ਼ਬਦ ਨਾ ਭੇਦੀ ਹੈ ਕਿਉਂ ਮੋਸੂ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇਵ ਡਰਾਵਣੀ ਜਾਂ ਜੀਓ ਵਿੱਚੋਂ ਜਾਏ ਪਾਹੇ ਬੁਲੰਬੀ ਬਿਜ ਗਈ ਧੂਓ ਨਾ ਨਿਸ਼ਚਿਓ

ਕ੍ਰਿਸ਼ਨਾ ਅੱਗ ਗੁਰ ਰਾਕੇ ਸੇ ਉਭਰੇ ਹੋਰ ਮੁਠੀ ਤਮ ਬੈਠਾ ਗੁਣ ਮੋਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਤੰਦਾ ਥੱਕਾ ਹਾਂ ਮੋਈ ਮਮਤਾ ਮਾਇਆ ਕਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮੁਖ ਪੱਲੈ ਪਾਈ ਸੋ ਨਾਰ ਜੰਮੈ ਨਾ ਮਰੈ ਨਾ ਆਵੈ ਨਾ ਜਾਈ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਂਦਾ ਜਾਈ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਭਏ ਪੂਰਬ ਜਾਵੈ ਤੂਰ ਬਿਨ ਸ਼ਬਦੈ ਪਰਮਾਈਐ ਡੁਬਦਾ ਡੂਬੈ ਡੋਬੇ ਪੂਰ ਮਨ ਰੇ ਸ਼ਬਦ ਤਰੋਂ ਜਤ ਲਾਈ ਜਿਨ ਗੁਰਮੁਖ ਨਾਮ ਨ ਬੁਝਿਆ ਮਰਜਮ ਜਨਮੈ ਆਵੈ ਜਾਈ ਰਾਉ ਤਨ ਸੂਚਾ ਸੋ ਆਖੀਐ ਜਿਸਮੈ ਸਾਚਾ ਨਾਉ ਭੈ ਸੱਚ ਰਾਤੀ ਦੇਹੋਰੀ ਜੇਵਾ ਸੱਚ ਸੁਆਉ ਨਦ ਸੱਚੀ ਨਦਰ ਨਿਹਾਲੀ ਐ ਬੋੜ ਨ ਆਪ ਆਵੈ ਤਾਉ ਸਾਚੇ ਤੇ ਪਵਣਾ ਭਇਆ ਪਵਣੇ ਤੇ ਜਲ ਹੋਏ ਜਲ ਤੇ ਤਰ ਪਵਣ ਸਾਜਿਆ ਘਟਘੜ ਜੋਤ ਸਮੋਏ ਨਿਰਮਲ ਮੈਲਾ ਨਾ ਪੀਆ ਸ਼ਬਦ ਤੇ ਫਤਪ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੀ ਤਿਸ ਮਾਹੀ ਪੰਚ ਭੂਤ ਸੱਚ ਪੈਰ ਤੇ ਜੋਤ ਸੱਚੀ ਮਨ ਮਾਹੀ ਨਾਨਕ ਔਗੁਣ ਵਿਸਰੇ ਗੁਰ ਰਾਖੇ ਪਤ ਤਾਹੀ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਕਰੀਐ ਗੁਰ ਵਿਚਾਰ ਇੱਕ ਆਵੇ ਇੱਕ ਜਾਵੇ ਪੂਰ ਭਰੇ ਅਹੰਕਾਰ ਮਨਮੁਖ ਮਤੀ ਬੁਝੀਐ ਗੁਰਮੁਖ ਸੱਚ ਸੋਤਾਰ ਗੁਰ ਬਿਨ ਕਿਉਂ ਤਰੀਐ ਸੁਖ ਹੋਏ ਜਿਉਂ ਭਾਵੈ ਤਿਉਂ ਰਾਖ ਤੂੰ ਮੈਂ ਅਬਰ ਨਾ ਦੂਜਾ ਕੋਇ ਰਾਉ ਆਗੈ ਦੇਖੋ ਡੌਂਜਲੈ ਪਾਛੈ ਹਰਿਓ ਅਭੂਰ ਜਿਸ ਉਪਜੈ ਤਿਸੇ ਦਿਨ ਸਾਏ ਘਟ ਘਟ ਸੱਚ ਭਰਪੂਰ ਆਪੇ ਮੇਨ ਮਿਲਾਵਹੀ ਸਾਚੈ ਮਹਿਲ ਦੂਰ ਸਾਹ ਸਾਹ ਤੁਝ ਸੰਭਲਾ ਕਦੇ ਨਾ ਵਿਸਾਰੇ ਓ ਜਿਉਂ ਜਿਉਂ ਸਾਹਿਬ ਮਨ ਵਸਾਏ ਗੁਰਮੁਖ ਅੰਮ੍ਰਿਤ ਪੇਉ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸੁਮੇਉ ਜਿਨ ਇਹ ਜਗਤੋਂ ਪਾਇਆ ਤ੍ਰਿਪਵਣ ਕਰਿਆ ਕਾ

ਟੇਰੀ ਤਨਮ ਸੇ ਮੇਰੇ ਮਾਨ ਲੈ ਲਾਹਾ ਕਰ ਜਾਹੀ ਗੁਰਮੁਖ ਨਾਮ ਸੁਲਾਹੀ ਆਏ ਹਉਮੈ ਨਿਵਰੀ ਪਾਹੀ ਰਹਾਉ ਸੁਣ ਸੁਣ ਗੰਢਣ ਗੰਢੀ ਐ ਲਿਖ ਪੜ ਬੁਝੈ ਪਾਰੂ ਤ੍ਰਿਸ਼ਨਾ ਐਨ ਸੈ ਗਲੀ ਹਉਮੈ ਰੋਗ ਵਿਕਾਰੂ ਉਹ ਵੇ ਪ੍ਰਵਾਹ ਤੋਲਵਾ ਗੁਰਮਤ ਕੀਮਤ ਸਾਰ ਲੱਖ ਸਿਆਣਪ ਜੇ ਕਰੀ ਲੱਖ ਚੋ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਤਰਾਪੀ ਆ ਉਦਨ ਲਾਵੈ ਦੁੱਖ ਸੰਤਾਪ ਹਰ ਜਪ ਜੀ ਅਰੇ ਛੂਟੀ ਐ ਗੁਰਮੁਖ ਜੀ ਨੈ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀ ਆਸਰ ਲਨਾਲੂ ਤ੍ਰਿਭਵਨ ਖੋਜ ਡੰਡੋ ਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਣੈ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਿਤ ਪਾਲਹੀ ਲੇਖੈ ਦਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜਿਉਂ ਭਾਵੈ ਤਿਉਂ ਨਿਰਜਾਸ ਜੀ ਅਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਾਤ ਜਾਣੀਐ ਗੁਰ ਮਿਲਿਆ ਸੰਤ ਉਤਾਰੂ ਮੋਇਆ ਚਿੱਤ ਘਰ ਪਾਈ ਜਾਈਐ ਤਿਤ ਜੀਵ ਨਿਆ ਮਰ ਮਾਰੂ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹਿ ਹਉਮੈ ਹੋਏ ਬਿਨਾਸੂ ਸਤਿਗੁਰ ਸੇਵੈ ਆਪਣਾ ਹਉ

ਦੀਤਾਂ ਤੈ ਰਵ ਰਹੀ ਸ਼ਿਵ ਸ਼ਕਤੀ ਕਾ ਮੇਲ। ਹੂੰ ਤ੍ਰਹਿ ਗੁਣ ਬੰਦੀ ਦੇਹੋਰੀ ਜੋ ਆਇਆ ਜਗ ਸੋ ਖੇਲ। ਬਿਜੋਗੀ ਦੁੱਖ ਵਿਛੜੇ ਮਨਮੁਖ ਲਹਿ ਨਾ ਮੇਲ। ਮਨ ਵੈਰਾਗੀ ਕਰ ਵਸੈ ਸੱਚ ਪੈ ਰਾਤਾ ਹੋਏ। ਗਿਆਨ ਮਹਾਰਸ ਭੋਗ ਗਏ ਬਹੁੜ ਭੂਕ ਨਾ ਹੋਏ। ਨਾਨਕ ਇਹ ਮਨ ਮਾਰ ਮੈਲ ਭੀ ਫਿਰ ਦੁੱਖ ਨਾ ਹੋਏ। ਸ੍ਰੀ ਰਾਗ ਮਹੱਲਾ ਪਹਿਲਾ। ਇਹ ਮਨੋ ਮੂਰਖ ਲੋਭੀਆਂ ਲੋਭੇ ਲੱਗਾ ਲੁਭਾਨ। ਸ਼ਬਦ ਨਾ ਪੀਜੈ ਸਕਤਾ ਗੁਰਮਤ ਆਵਣ ਜਾਣ। ਸਾਧੂ ਸਤਿਗੁਰ ਜੇ ਮਿਲਾਏ ਤਾਂ ਪਾਈਐ ਗੁਣੀ ਨਿਧਾਨ। ਮਨ ਰੇ ਹੋਮੈ ਛੋੜ ਗੁਮਾਨ ਹਰ ਗੁਰ ਸਰਬਰ ਸੇਵ ਤੋਂ ਪਾਵੈ ਦਰਗਾ ਮਾਨ ਰਹਾਊ। ਰਾਮ ਰਤਨ ਰਾਮ ਨਾਮ ਜਪ ਜਨ ਸਰਾਸ ਗੁਰਮੁਖ ਹਰ ਤਨ ਜਾਨ। ਸਭ ਸੁਖ ਹਰ ਰਸ ਭੋਗਣੇ ਸੰਤ ਪ੍ਰਭਾ ਮਿਲ ਗਿਆਨ। ਨਿਤ ਅਹਿਨਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ। ਕੂਕਰ ਕੂੜ ਕਮਾਈਐ ਗੁਰ ਨਿੰਦਾ ਪਜੈ ਪਜਾਨ। ਭਰਮੇ ਭੂਲਾ ਦੁੱਖ ਘੜੋ ਜਮ ਮਾਰ ਕਰੈ ਖੁਲਹਾਨ। ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ। ਇੱਥੈ ਧੰਦ ਪਟਾਈਐ ਸੱਚ ਲਿਖਤ ਪ੍ਰਵਾਨ। ਹਰ ਸੱਜਣ ਗੁਰਮ ਸੇਵੰਦਾ ਗੁਰ ਕਰਨੀ ਪ੍ਰਧਾਨ। ਨਾਨਕ ਨਾਮ ਨਾ ਵਿਸਰੈ ਕਰਮ ਸੱਚਾ ਨਿਸ਼ਾਨ। ਸ੍ਰੀ ਆਗ ਮਹੱਲਾ ਪਹਿਲਾ। ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ। ਕਿਉਂ ਦਰਗਾਹ ਪਤ ਪਾਈਐ ਜਾਂ ਹਾਰ ਨਾ ਬਸੈ ਮਨ ਮਾਹੀ। ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੀ। ਮਨ ਰੀ ਅਹਿਨਸ ਹਾਰ ਗੁਣ ਸਾਰੀ ਜਿਨ ਕਿਨ ਪਾਲ ਨਾਮ ਨਾ ਵਿਸਰੈ ਤੇ ਜਾਣੋ ਵਿਰਲੇ ਸੰਸਾਰ। ਰਾਮ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ। ਹੋਮੈ ਹਿੰਸਾ ਹੋਮੈ ਗੱਟ ਗਏ ਨਾਹੀ ਸਹਿਸਾ ਸੋਗ। ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ। ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਆਣੇ ਲੰਕੀ ਗਈ ਜੋ ਦੀਸੈ ਚੱਲਣ ਹਾਰ। ਗੁਰਮੁਖ ਰਹਿ ਸੁਹਾਗਣ ਸੋ ਪ੍ਰਭ ਤੇਜ ਪਤਾਰ ਚਾਰੇ ਅਗਨ ਮੈਂ ਵਾਰ ਮਾਰ। ਗੁਰਮੁਖ ਹਰ ਜਲ ਪਾਈ ਅੰਤਰ

ਬਾਦਹ ਦਰਗਾਹ ਗਿਆ ਏ ਸ੍ਰੀ ਰਾਗ ਮਹੱਲਾ ਪਹਿਲਾ। ਹਰ ਹਰ ਜਪੋ ਪਿਆਰਿਓ ਗੁਰਮਤਿ ਲਈ ਹਰ ਬੋਲ, ਮਨ ਸਤਿ ਸਬਕੀ ਲਾਈਐ ਤੁਲੀਐ ਪੂਰੈ ਤੋਲ, ਕਿਨੈ ਨਾ ਪਾਇ ਕੀਮਤ ਕਿਨੈ ਨਾ ਪਾਈਆ ਰਿਧ ਮਾਨਕ ਮੋਲ ਅਮੋਲ। ਭਾਈ ਰੇ ਹਰ ਹੀਰਾ ਗੁਣ ਮਾਹੇ, ਸਤਸੰਗਤ ਸਤਿਗੁਰ ਪਾਈਐ ਅਹਿਨਸ ਸਬਦ ਸਲਾਹਿਰਾ, ਸੱਚ ਵਖਰ ਤਨ ਰਾਸ ਲੈ ਪਾਈਐ ਗੁਰ ਪ੍ਰਗਾ।

ਗੁਰਮੁਖ ਕੂੜ ਨਾ ਭਾਵੇ, ਸੱਚ ਰਥੇ ਸੱਚ ਪਾਏ, ਸਾਖਤ ਸੱਚ ਨਾ ਪਾਵੇ, ਕੂੜੈ ਕੂੜੀ ਪਾਏ, ਸੱਚ ਰਥੇ ਗੁਰ ਮਿਲਿਆ, ਸੱਚੇ ਸੱਚ ਸਮਾਏ। ਮਨ ਮਹਿਮਾਨਕ ਲਾਲ ਨਾਮ ਰਤਨ ਪਦਾਰਥ ਹੀਰ, ਸੱਚ ਵਖਰ ਨ ਤਨ ਨਾਮ ਹੈ, ਘਟ ਘਟ ਗੈਰ ਗੰਭੀਰ। ਨਾਨਕ ਗੁਰਮੁਖ ਪਾਈਐ, ਦਇਆ ਕਰੇ ਹਰ ਹੀਰ। ਸ੍ਰੀ ਰਾਗ ਮਹੱਲਾ ਪਹਿਲਾ। ਭਰਮੇ ਪਾਹੇ ਨ ਬਿਜਵੈ, ਜੇ ਭਵੈ ਜਸ ਅੰਤਰ ਦੇਸ, ਅੰਤਰ ਮੈਲ ਨਾ ਉਤਰੈ, ਤ੍ਰਿਗ ਜੀਵਨ ਤ੍ਰਿਗ ਵੇਸ, ਹੋਰ ਕਿਤੈ ਭਗਤ ਨਾ ਹੋ ਗਈ, ਬਿਨ ਸਤਿਗੁਰ ਕਹਿ ਉਪਦੇਸ਼। ਮਾਨ ਰੇ ਗੁਰਮੁਖ ਅਗਨ ਨਿਵਾਰ, ਗੁਰ ਕਾ ਕਹਿਆ ਮਨ ਵਸੈ, ਹਉਮੈ ਤਿਸ਼ਨਾ ਮਾਰ ਰਾਉ। ਮਨ ਮਾਣਕ ਨਿਰਮੋਲ ਹੈ, ਰਾਮ ਨਾਮ ਪਤ ਜਾ ਪਾਈ, ਮਿਲ ਸਤਸੰਗ ਤਹਰ ਪਾਈਐ, ਗੁਰਮੁਖ ਹਰਿ ਲਿਵ ਲਾਈ, ਆਪ ਗਇਆ ਸੁਖ ਪਾਇਆ।

ਸਤਿਗੁਰ ਪੁਰਖ ਨਾ ਪੇਟਿਓ ਸੋ ਅਵਤਾਰ ਸੋ ਭਾਉ ਜਲ ਪਜਿਆ ਪਜਾਇ। ਇਹ ਮਾਨਸ ਜੀ ਮਾਨਸ ਜੀ ਉਹਨਾਂ ਦਾ ਮੋਲ ਹੈ, ਜਾਂ ਕੌਡੀ ਬਦਲੈ ਜਾਈ, ਜਿੰਨਾ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਜਾਣ। ਗੁਰਮਿਲ ਭਾਉ ਜਲ ਲੰਘੀਐ ਦਰਗਾਹ ਸਾਚੀ ਮਾਣ, ਦਰਗਾਹ ਪਤ ਪ੍ਰਵਾਣ, ਨਾਨਕ ਦੇ ਵਖੁਜਲੇ ਧਨ ਧੁਨ ਉਪਜੈ ਸ਼ਬਦ ਗਿਰ ਨਿਸ਼ਾਨ। ਸ੍ਰੀ ਰਾਗ ਮਹੱਲਾ ਪਹਿਲਾ। ਵਣਜ ਕਰੋ ਬਣ ਜਾ ਰਿਹੋ ਬਖਰ ਲਿਓ ਸੰਭਾਲ, ਜੈਸੀ ਵਸਤ ਤੂੰ ਜੈਸੀ ਤੈਸੀ ਵਸਤ ਵਸਾਈ ਹੈ, ਜੈਸੀ ਨਿਭੈ ਨਾਲ ਐ ਅੱਗੇ ਸਾਸ ਜਾਣ ਹੈ, ਲਸ਼ਕਰ ਲੈਸੀ ਵਸਤ ਸੰਭਾਲ। ਭਾਈ ਰੇ ਰਾਮ ਕਹੋ ਚਿਤ ਲਾਈ, ਹਰ ਜਸ ਬਖਰ ਲੈ ਚਲਾਓ, ਤਾਂ ਦੇਖੈ ਪਤੀ ਆਈ ਰਾਉ, ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ, ਖੋਟੈ ਬੰਜ ਬਣੰਗੇ ਆਏ, ਮਾਨ ਤਾਨ ਖੋਟਾ ਹੋਏ, ਪਾਹੀ ਫਾਤੇ ਮਿਰਗ ਜਿਉਂ ਦੂਖ ਘਣੋ ਨ ਤਰੋਏ।

ਹਾਰ ਜਪ ਲਾਹਾ ਅਗਲਾ ਨਿਰਭਉ ਹਾਰ ਮਨ ਮਾਹੇ। ਸ੍ਰੀ ਰਾਗ ਮਹੱਲਾ ਪਹਿਲਾ ਚਾਰੂ ਦੂਜਾ ਤਨ ਜੋਬਨ ਅਰ ਫੁੱਲਣਾ ਨਾਠੀ ਅੜੇ ਦਿਨ ਚਾਰ ਬੱਬਣ ਕੇਰੇ ਪੱਟ ਜਿਉਂ ਢਲ ਢੋਲ ਜੁੰਮਣ।

ਕਰੂ ਰੰਗ ਰਤਾ ਮੇਰਾ ਸਾਹਿਬ ਰਬ ਰਹਿਆ ਪਰ ਪੂਰ ਰਹਾਉ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕਣਾ ਆਪੇ ਅੰਦਰ ਲਾਲ ਆਪੇ ਬਹੁਤ ਜਰੰਗਲਾ ਸਖੀਏ ਮੇਰਾ ਲਾਲ ਨਿਤਰ ਰਹਿ ਸੁਹਾਗਣੀ।

ਕਰਮਾ ਕਰੂ ਸਲਲ ਅਪਾਊ ਸਾਰਿਗ ਪਾਣੀ ਮਨ ਕਿਰਸਾਰ ਹਰ ਦੈ ਜਮਾਏ ਲੈ ਇਉਂ ਪਾਵਸ ਪਾਦ ਨਿਰਬਾਣੀ ਕਾਹੀ ਗਰਭ ਸਮੂੜੇ ਮਾਇਆ ਪਿਤ ਸੁਤ ਸਗਲ ਕਲਾ ਕਲਤਰ ਮਾਤਾ ਤੇਰੇ ਹੋਏ ਨਾ ਅੰਤ।

ਜਾਗ ਮਹੱਲਾ ਪਹਿਲਾ ਕਰ ਤੀਜਾ ਅਮਲ ਕਰ ਧਰਤੀ ਵੀਰ ਸ਼ਬਦ ਉਤਾਰ ਸੱਚ ਕੀ ਆਵਨ ਦੇਹ ਪਾਣੀ ਹੋਏ ਕਿਰਸਾਨ ਇਮਾਨ ਜਮਾਏ ਲੈ ਭੈਸਤ ਦੋਜਕ ਮੂੜੇ ਵਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕ ਮਾਣੇ ਰੂਪ ਕੀ ਸ਼ੋਭਾ ਇਸ ਵਿਧੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਇਹ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਔਰ ਉਸਤਾਦ ਲਿਤ ਪਾਥਿਆ ਬੋਲੇ ਕਿਉਂ ਬੂਝੈ ਜਾਨ ਹੈ ਬੁਝਾਈ ਆਖਣ ਸੁਣਨਾ ਪੌਣ ਕੀ ਬਾਣੀ ਇਹ ਮਨ ਰੱਤਾ ਮਾਇਆ ਕਸਮ ਕੀ ਨਜ਼ਰ ਦਿਲ ਹੈ ਪਸੰਦ।

ਧਾਰਨੈ ਚਿਤ ਤੂੰ ਸੰਜਿਆਈ। ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ, ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੁ, ਆਵ ਖਾਕ ਜਿਨ ਬੰਧ ਰਹਾਈ, ਧਨ ਸਿਰਜਣਹਾਰ।

ਜਿਹੜਾ ਪੜਿਆ ਹੋਵੇ ਤੂੰ ਰਹਿ ਨਾ ਭਰੀਆ ਪਾਈ। ਕਾਜੀ ਸੋਈ ਕਾਜੀ ਜਨ ਆਪ ਤਜਿਆ, ਇੱਕ ਨਾਮ ਕੀ ਆਧਾਰੂ ਹੈ ਕੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰੂ। ਪੰਜ ਵਕਤ ਨਿਵਾਜ ਗੁਜ਼ਾਰੇ ਪੜੇ।

ਤੁ ਜੈ ਸਮਾਲੀ ਰਹਾਉ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕਿਛ ਕਰੀ ਸੋ ਤੇਰਾ ਹਜੂਰ ਤੂੰ ਦੇਖਾ ਹੋ ਮੁਕਰ ਪਾਉ ਤੇਰੇ ਕੰਮ ਨਾ ਤੇਰਾ ਨਾ।